0: ਪੀਆ ਜਾਂ ਕੁਛ ਵੀ ਆ, ਇਹਨਾਂ ਵਿਚੋਂ ਚਾਹ ਪਾਣੀ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ, ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130, 140, 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ। ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ, ਤੁਸੀਂ ਇੱਦਾਂ ਕਰੋ ਨਾ, ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ।
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ, ਕੋਈ ਨਾ, ਉਹ ਜਾਣਾ ਇੰਡੀਆ ਚ ਉਹਨਾਂ ਦੀ ਜਿਹੜੀ ਸ਼ੂਗਰ ਜਿਹਨਾਂ ਦੀ ਆਈ ਆ, ਉਹਨਾਂ ਨੇ ਜਾਣਾ ਇੰਡੀਆ, ਉਹ ਲੈ ਲੈਣਗੇ ਉੱਥੋਂ ਜਾ ਕੇ।
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ। ਅਸੀਂ ਮੈਂ ਤੇ ਮਨਜੀਤ ਦੋਨੇ ਪੀਂਦੇ ਆ ਜੀ, ਉਹ ਵੀ ਮੇਰੇ ਨਾਲ ਹੀ ਆ, ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਆ ਲਾਉਣਾ ਵੀ ਛੱਡ ਗਿਆ, ਸਾਰਾ ਕੁਛ ਹੀ ਠੀਕ ਹੋ ਗਿਆ ਕੰਮ।
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਤੋਂ।
0: ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਦੇ ਉੱਪਰ ਭੇਜ ਦਿਓ, ਮੈਂ ਉਹ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ। ਜੀ ਮਾਸਾ
1: ਜੀ, ਅਗਲੀ ਗੱਲਬਾਤ ਜਿਹੜੀ ਹੈਗੀ ਖਕਸਾ ਜੀ, ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ, ਕਿ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ, ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ, ਕੋਈ ਕਹਿੰਦਾ ਹੋਣੀ ਚਾਹੀਦੀ, ਕੋਈ ਕਹਿੰਦਾ ਨਹੀਂ। ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਵੀ ਨੌ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਪੱਟ ਧਾੜ ਇਸ ਮਸਲੇ ਦੇ ਵਿਚ ਹੈਗੀ ਆ। ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਹਨੂੰ ਬਾਰਡਰ ਉਪਰ ਜਿਹੜੀ ਅਸਾਇਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ, ਯਾਨੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਤੇ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ। ਤੇ ਪਰ ਕੋਰਟ ਨੇ ਅਜੇ ਤੱਕ ਇਹਦੇ ਬਾਰੇ ਕੋਈ ਫੈਸਲਾ ਨਹੀਂ ਲਿਆ। ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ, ਉਹਨਾਂ ਦਾ ਨਾਂ ਆ ਖਕ ਸਾਹਿਬ ਜੀ, ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ, ਧਰਤੀ ਉਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉਪਰ ਆ, ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ? ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ, ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਵੀ ਤੁਸੀਂ ਅਮਰੀਕਾ ਚ ਆ, ਜਾਣੀ ਕਿ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਤੇ ਹੋਊ ਨਾ।
0: ਬਿਲਕੁਲ
1: ਹਾਂ, ਸੋ ਉਹਨੇ ਤਾਂ ਇਹ ਆਪਣਾ ਛੱਡਿਆ, ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਾਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ, ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ, ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ। ਅੱਛਾ ਹੁਣ ਅਗਲੀ ਖਬਰ ਖਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਤੇ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ, ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ।
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ, ਕੋਠੇ ਢਾਏ ਸੀ ਕਈ ਸਾਲ ਲਾ ਕੇ, ਤੇ ਇਰਾਨ ਨੇ ਤੇ ਮੁਨਮਦ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ,
1: ਤਬਾਹੀ ਮਚਾਤੀ ਖਾਕ ਸਾਹਿਬ ਜੀ, ਤਬਾਹੀ ਮਚਾਤੀ। ਔਰ ਇਰਾਨ ਜਿਹੜਾ ਇਜ਼ਰਾਇਲ ਆ ਉਹਨੇ ਬੈਨ ਲਾਇਆ ਕਿ ਖਬਰ ਬਾਹਰ ਨਹੀਂ ਜਾਣੀ ਚਾਹੀਦੀ, ਉਹ ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਆ ਜਾਂਦੀਆਂ ਉਹਨਾਂ ਤੇ ਉਹੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ,
0: ਤਬਾਹੀ ਬਹੁਤ ਹੋਈ।
1: ਤੇ ਅਗਲੀ ਜਿਹੜੀ ਖਬਰ ਸਾਰ ਹੈਗੀ ਆਪਣੇ ਖਾਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਭੀ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖਾਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਾਈ ਆਹਾ ਇੱਦਾਂ ਇੱਦਾਂ ਹੋਣੀ ਆ, ਪਹਿਲਾਂ ਲੜਾਈ ਬੰਦ ਹੋਊਗੀ ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ।
0: ਬਿਲਕੁਲ
1: ਉਹ ਵੀ 25 ਪੁਆਇੰਟ ਬਣਾਏ ਸੀਗੇ ਉਹਨੇ। ਹਾਂਜੀ
0: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ।
1: ਹਾਂਜੀ ਹਾਂਜੀ ਹਾਂਜੀ, ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ। ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਤਿਹਾਏ ਮਾਰ ਰਿਹਾ, ਸੈਟਲਰ ਦੇ ਆ ਜਿਹੜੇ ਉਹ ਖਾਕ ਸਾਹਿਬ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ, 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀਆਂ ਬੜੀ ਸਾਰੀ, ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ, ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕ ਘਰ ਲੋਕਾਂ ਦੇ ਘਰ ਢਾ ਰਹੇ ਆ। ਤੇ ਇਹ ਨਾਲ ਖਾਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖਾਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ 2 ਵੀਕਾਂ ਚ ਕਿੰਨੇ ਦਿਨ 12 ਦਿਨ ਚ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਰਾਨ ਨੇ ਤੇ ਅਮਰੀਕਾ ਨੇ ਇਹ ਉਦੋਂ ਦੀ ਹੀ ਪਲਾਨ ਸੀਗੀ ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜਾਏ
0: ਦੱਸੋ ਆਪਣੇ ਕੋਲ ਟਾਈਮ ਥੋੜੇ ਇੱਕ ਮਿੰਟ ਹੀ ਰਹਿ ਗਿਆ ਗੱਲ ਕਰਨੀ ਸੀ ਮੈਂ ਕਿ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਆ ਕਿ ਐਮ ਪੀ ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਿਨਿਸਟਰ ਨੂੰ ਲਾ ਸਕਦੇ ਆ ਇੰਡੀਆ ਦਾ ਡਿਫਰੈਂਟ ਆ ਕੱਲ ਨੂੰ ਜੇ ਚਾਹਵੇ ਤੇ ਐਮ ਪੀ ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਆ ਡਿੱਗ ਸਕਦੇ ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ ਵੋਟਾਂ ਪਈਆਂ ਕੁਝ ਵੀ ਨਹੀਂ ਹੁੰਦਾ ਚੀਮਾ ਸਾਹਿਬ ਹੋਲਡ ਕਰੋ ਚੀਮਾ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ ਅੱਜ ਮੈਂ ਕੋਸ਼ਿਸ਼ ਕਰਦਾ ਸੀ ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ
2: ਮਰਜ਼ੀ ਹੈ ਜੀ ਤੁਹਾਡੀ
0: ਜੀ ਜੀ ਜੀ ਜੀ ਜੀ ਜੀ
2: ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
1: ਜਦੋਂ ਤੱਕ ਤੁਸੀਂ ਆ ਕਰਦੇ ਮੈਂ ਥੋੜੀ ਜਿਹੀ ਹੋਰ ਖੋਲ ਦੇਣਾ ਖਬਰਾਂ ਮੇਰੇ ਕੋਲ ਹਾਂਜੀ ਓਕੇ
3: ਜਨਹਿਤ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ
2: ਇਹਨਾਂ
3: ਦੇ ਇਲਾਜ ਕਰਨ ਲਈ ਘੱਟ ਖਰਚੇ ਚ ਇਲਾਜ ਹੁੰਦਾ ਰਹੇ ਕਾਲ ਕਰੋ 408-687-1899
2: ਹਾਂਜੀ
1: ਆਵਾਜ਼ ਨੀ ਆਈ ਖਾਕ ਸਾਹਿਬ ਉਹਦੀ ਮੈਸੇਜ ਦੀ
2: ਹਾਂਜੀ
1: ਅੱਛਾ
2: ਚਲੋ ਸੁਣਿਆ ਮੈਨੂੰ ਵੀ ਨੀ ਮੈਨੂੰ ਨੀ ਪਤਾ ਵੀ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ ਚਲੋ ਕੋਈ ਗੱਲ ਨੀ ਬਾਅਦ ਸੈੱਟ ਕਰ ਲਿਓ ਚਲੋ ਹਾਂਜੀ ਕੱਲ ਨੂੰ ਸੈੱਟ ਕਰਕੇ ਰੱਖ ਲਿਓ ਕੋਈ ਨੀ ਕੋਈ ਐਸੀ ਗੱਲ ਨੀ ਹੈਗੀ ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ ਹਾਂਜੀ ਸੋ ਖੈਰ ਚਲੋ ਰੇਡੀਓ ਪ੍ਰਵਾਸ ਰੇਡੀਓ ਸਬਰੰਗ ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦਿਆਂ ਹੋਇਆ ਵੀ ਇਹ ਸਰਵਾਈਵ ਕਰ ਰਿਹਾ ਬਚ ਰਿਹਾ ਜੀਵਨ ਸਾਡੇ ਸਾਹਮਣੇ ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ ਇਹਦਾ ਮਤਲਬ ਹੈ ਵੀ ਕਦੀ ਤੇ ਜੀਵਨ ਸ਼ੁਰੂ ਹੋਇਆ ਹੋਵੇਗਾ ਨਾ ਸਾਡੀ ਲਾਈਨ ਵਾਲਾ ਵੀ ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ ਤੇ ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ ਉਹ ਲੰਬੀ ਡਿਟੇਲ ਆ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ ਜੀ ਨੁਕਸ ਪੈਦਾ ਹੋ ਜਾਂਦਾ ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ आम तौर ते असीं समझदे आं कि डाक्टर कोल ही जाओ जी, डाक्टर अजकल दा जो मानसिकता है, पहला मानसिकता ही नहीं सी हुंदी
4: जी,
2: मानसिकता है कि डाक्टर कोल जाओ, वो ब्लड टेस्ट करूगा, वो एक्सरे करूगा, वो स्कैन करूगा, उस तो बाद दसेगा भी तेरे आ अंदर लुक्स है, वो ओदा नाम रख देगा। पर हालात इस तो पहला ये सन या हुण भी ऐसे ही हैं कि असीं उन्हां पुरानियां पद्धतियां दे उन्हां तरीकाकारां नूं भुल गए हां जेड़े सानू बगैर इस लैबोरेटरी टेस्टां तों बिना भी सानू इह दस दिंदे सी कि अंदर की नुक्स हो रहा।
4: बिलकुल,
2: क्योंकि शरीर जदों कोई चीज कंपैक्ट हुंदी है ना, भरी हुई जिहदे च खाली थां ना होवे, जिहदी बहुत सारी एग्जाम्पल मैं तुहाडे सामने दित्ती है कि तलाश तुसीं रोड़ी मारो ते लहरां जिहड़ियां चक्कर उठ रहे ने ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹ ਤਾਂ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ,
4: ਬਿਲਕੁਲ
2: ਤੁਹਾਡੀ ਸੈਂਸ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ, ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਹੈ ਨੀ, ਜਿਹੜਾ ਪਾਣੀ ਹਿੱਲਿਆ ਆ ਉਸ ਸਿਰੇ ਤੱਕ ਹੀ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ ਨਹੀਂ ਹੁੰਦੀਆਂ ਨੇ, ਲੇਕਿਨ ਬਾਹਰ ਦੇ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਹਾਂ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੋਕਸਿਨ ਤੇ ਐਗਜੋਟੋਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ, ਪਰ ਜੇ ਉਹਦੇ ਕੋਲ ਟੈਕਨੋਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਵੀ ਉਹ ਲਹਿਰਾਂ ਉੱਠ ਰਹੀਆਂ ਨੇ, ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਹੀ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ, ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ, ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ, ਅਸੀਂ ਇਸ ਪੱਧਤੀ ਨੂੰ ਮੰਨਦੇ ਸਾਂ। ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
4: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਰਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੀਕਰ ਪਹੁੰਚਦੀ ਆ, ਜਿਹੜੀ ਤੁਹਾਡੇ ਤੇ ਉਹਦੇ ਤੇ ਸਾਰੀਆਂ ਸੇਮ, ਉਹ ਸੇਮ ਪ੍ਰਿੰਸੀਪਲ ਆ, ਉਹੀ ਆ, ਹਾਂਜੀ,
2: ਸ਼ੱਕ ਨੀ, ਇਹ ਉਹੀ ਵੇਵਸ ਨੇ,
4: ਉਹੀ
2: ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
4: ਬਿਲਕੁਲ,
2: ਸੋ ਇਹ ਸਾਰੀ ਉਹੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਕੋਈ ਵੀ ਛੋਟੀ ਮੋਟੀ ਵੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ,
4: ਪਰ
2: ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
4: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ, ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
4: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪੋਜੀਸ਼ਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਆਉਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੇ ਜਿਹੇ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ, ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ, ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ, ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ, ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜ਼ਮ ਨਹੀਂ ਹੋ ਰਹੀ ਕਿ ਉਹਦਾ ਮੋਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ, ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਵੀ ਭਾਈ ਇੰਡੋਕ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੈਗਾ ਲੇਕਿਨ ਮਾਚਿਸ ਦੀ ਤੀਲੀ ਹੈਨੀ ਅੱਗ ਨੀ ਪਾਲਾਂਗੇ ਤਾਂ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਾਰਬੇਜ ਪੈਦਾ ਹੋਣਾ ਜੇ ਗਾਰਬੇਜ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜੀ ਦੇ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ। ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ ਜਾਂ ਚਿੱਤਰ ਬਿਤਰੇ ਸਪੋਟਸ ਸੀਗੇ। ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਵੀ ਇਹ ਹਿਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਵੀ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਝ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਇਹ ਨਹੀਂ, ਹੁਣ ਆਪਾਂ ਸਿਸਟਮੈਟਿਕ ਤੁਰਨਾ ਹੈਗਾ, ਸਿਸਟਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟਮੈਟਿਕਲੀ ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਨਾ ਐਗਜਾਂਪਲ ਦੇ ਤੌਰ ਤੇ ਮੈਂ ਦੱਸਦਾ ਹੀ ਜਾਵਾਂ ਵੀ ਵੈਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੈਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ, ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਕਿਉਂ ਬਾਹਰ ਨੂੰ ਨਿਕਲ ਆਈਆਂ ਹਨ? ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਰਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ? ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ? ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪਰਾਈਟਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਸ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲੋਂਗ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
4: ਬਿਲਕੁਲ
2: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿੱਚ ਜਿਹੜਾ ਖੋਪੜੀ ਦੇ ਵਿੱਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੁਝ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ, ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨਸ ਕਹਿੰਦੇ ਹਾਂ, ਤੁਹਾਡੇ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਜੋ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਜੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮੈਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ। ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿ ਰਹੇ ਉਹਨੂੰ ਪੁੱਛਿਆ ਹੈਗਾ ਨਾ ਲਿਆ ਕਿ ਬੁਲਾਇਆ ਉਹਨੂੰ, ਬੋਲ ਤਾਂ ਪਿਆ, ਪਰ ਅਲਟੀਮੇਟਲੀ ਉਹਦੇ ਅੱਖ ਨੀ ਖੋਲ ਕੇ ਉਹਨੇ ਤੁਹਾਡੇ ਲਈ ਵੇਖਿਆ ਨੀ। ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਂਦਾ ਨਾ ਵੀ ਫਲਾਣਾ ਸਿੰਘ ਆ ਗਿਆ,
4: ਬਿਲਕੁਲ
2: ਅੱਖ ਨੀ ਖੋਲ ਕੇ ਵੇਂਦਾ, ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਚਾਈਬਾ ਰੰਗ ਦਾ, ਇੱਕ ਹੁੰਦਾ ਗੋਲ ਵਿੱਚ ਵਿਚਕਾਰਲਾ ਹਿੱਸਾ ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ, ਹਾਂਜੀ, ਉਸ ਸਥਾਨ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ,
4: ਬਿਲਕੁਲ
2: ਪਿਊਪਲਸ, ਹਾਂਜੀ, ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੇ, ਚੌੜੇ ਹੋ ਗਏ ਜਿਵੇਂ ਢਿੱਲੇ ਹੋ ਗਏ, ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਨੇ ਕਿਸੇ ਪਾਸੇ, ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਇਹ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ, ਭਾਈ ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜ਼ਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿੱਚ ਟਾਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿੱਚ ਇਹ ਜਿਹੜਾ ਸਾਡਾ ਪਿਊਪਲਸ ਵਾਲਾ ਪੋਰਸ਼ਨ ਹੈ ਨਾ ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ, ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਉਹ ਕਹਿੰਦੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ,
4: ਹਾਂਜੀ,
2: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀਆਂ ਨੇ, ਪਰ ਅੱਖ ਖੜੀ ਦੇ ਨਾਲ ਕੀ ਹੈ ਪਿਊਪਲ ਕੰਟ੍ਰੈਕਟ ਕਰਦਾ ਹੈ, ਮੈਂ ਇੱਥੇ ਕੀ ਕਹਿ ਰਿਹਾ ਹਾਂ ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਲੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟ੍ਰੈਕਟ ਕੀਤਾ ਕਿਸੇ ਪਾਸੇ ਡਾਇਲੇਟ ਹੋਇਆ ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀ ਰਿਹਾ ਮੂੰਹ ਦੀ, ਤੁਸੀਂ ਦੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ, ਹਾਂਜੀ, ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ, ਹਾਂਜੀ। ਤੀਸਰੀ ਗੱਲ, ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣ ਕਿ ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ, ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ, ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਨੂੰ ਲਟਕਾਏ ਹੁੰਦੇ, ਕਾਫੀ
4: ਟਰੰਪ ਦੇ ਟਰੰਪ ਸਾਹਿਬ ਦੇ ਏਦਾਂ ਹੀ ਆ,
2: ਹਾਂਜੀ,
4: ਟਰੰਪ ਸਾਹਿਬ ਦੇ ਏਦਾਂ ਹੀ ਆ,
2: ਹਾਂਜੀ,
4: ਉਹਨਾਂ ਦੇ ਏਦਾਂ ਹੀ ਅੱਖਾਂ ਥੱਲੇ ਉਹ ਬਣੇ ਹੋਏ ਆ।
2: ਸੋ ਇਸ ਹਾਲਾਤ ਦੇ ਮੁਤਾਬਕ ਇਹ ਬਬਲ ਦੇ ਬਣੇ ਹੁੰਦੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿੱਚ ਕੋਈ ਨੁਕਸ ਹੋਵੇ, ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ, ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ, ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿੱਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿੱਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਥੈਲੇ ਜੇ ਪਾਣੀ ਦੇ ਲਟਕ ਗਿਆ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ। ਉਸ ਤੋਂ ਬਾਅਦ ਅੱਖਾਂ ਦੇ ਚਾਰ ਚਫੇਰੇ ਹੀ ਇੱਕ ਇਸ ਤਰ੍ਹਾਂ ਦੀ ਝਰੀਟਾਂ ਪਈਆਂ, ਪੰਜਾਬੀ ਚ ਤੁਸੀਂ ਝਰੀਟਾਂ ਹੀ ਇਹਨੂੰ ਕਹਿ ਸਕਦੇ ਹੋ, ਘਰੂੜ ਮਾਰੇ ਹੁੰਦੇ ਨੇ ਜਿਵੇਂ ਗਿਲੜ ਪੈਣਾ ਕੋਈ ਆਦਮੀ, ਖੂਨ ਵੱਜਦੇ ਆ ਤੇ ਇਸੇ ਇਹਨੂੰ ਬੈਟਰ ਸਾਇੰਸ ਕਹਿੰਦੇ, ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ, ਇਹਨੂੰ ਕਹਿੰਦੇ ਬੈਟਰ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਖਰੂੰਡ ਮਾਰ ਦਿੱਤੇ ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦਿਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ, ਜਿਵੇਂ ਖੂਨ ਖਤਮ ਹੋ ਗਿਆ, ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂ ਨੇਸ਼ਨ ਵਿਚ ਆ ਗਈ, ਆਕਸੀਜਨ ਚੂਸ ਲਈ ਗਈ ਹੈ। ਇਸ ਤਰ੍ਹਾਂ ਦੀਆਂ ਜਿਹੜੀ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿਚ, ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿਚ ਕੋਈ ਨਾ ਕੋਈ ਨੁਕਸ ਹੋ ਰਿਹਾ। ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ, ਭਾਵੇਂ ਛੱਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ, ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ, ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ। ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲਸ, ਇਹਨੂੰ ਇਹ ਸਕਦੇ ਆਪਾਂ, ਠੀਕ ਹੈ, ਉਹਨੂੰ ਅਸੀਂ ਦੌਰੇ ਕਹਿੰਦੇ ਹਾਂ। ਜਰਕਿੰਗ ਵਗੈਰਾ, ਫਿਟਸ ਵਗੈਰਾ, ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ, ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿਚ ਹੋ ਗਈ ਹੈ। ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਾਰੇ ਸਰੋਤਿਆਂ ਨੂੰ ਪਤਾ ਹੋਏਗਾ, ਔਰ ਉਹਨਾਂ ਦੇ ਵਿਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਹੈ, ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਹੈ, ਉੱਥੋਂ ਤੱਕ ਉਹ ਕੰਟਰੋਲ ਕਰਦੀ ਹੈ। ਬਹੁਤ ਵੱਡਾ ਏਰੀਆ ਹੈਗਾ, ਲੌਂਗੈਸਟ ਨਰਵ ਅਸੀਂ ਉਹਨੂੰ ਸਮਝਦੇ ਹਾਂ, ਸਾਡੀ ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਹੈ ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ, ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿਚ, ਸਾਰੇ ਛੱਪੜ ਦੇ ਵਿਚ, ਬੌਂਡ ਦੇ ਵਿਚ ਕੋਈ ਖਰਾਬੀ ਆ ਗਈ, ਕਿਸੇ ਨੇ ਰੋੜੀ ਮਾਰ ਦਿੱਤੀ, ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਨਰਵ ਵੀ ਤਾਂ ਵਿਚ ਸ਼ਾਮਲ ਹੈ ਨਾ, ਤੇ ਫਿਰ ਇਹਦੇ ਕਰਕੇ ਕੀ ਹੋਏਗਾ, ਵੋਮਿਟਿੰਗ ਔਰ ਪੇਟ ਵਿਚ ਦਰਦ ਜਾਂ ਛਾਤੀ ਵਿਚ ਦਰਦ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ, ਹੁਣ ਉਲਟੀਆਂ ਆਉਂਦੀਆਂ ਨੇ, ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ, ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
4: ਜੀ।
2: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਜੀ ਇਸ ਸਰੀਰ ਦੇ ਵਿਚ, 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਛ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਛ ਹੋ ਗਿਆ ਤੇ ਬ੍ਰੇਨ ਦੇ ਵਿਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ ਹੈ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ ਹੈ, ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੀ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ, ਔਰ ਕਈ ਹੁੰਦਾ ਕੀ ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
4: ਜੀ।
2: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਆਫ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿਚ, ਔਰ ਇਹ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿਚ, ਔਰ ਉਹਦੇ ਕਾਰਨ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ ਬਾਅਦ ਵਿਚ ਵੀ, ਬਾਅਦ ਵਿਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਹਿਲਾ ਨਹੀਂ ਸਕਦਾ, ਇਹ ਨਿਸ਼ਾਨੀਆਂ। ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ, ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੁਣ ਹਥੌੜੀਆਂ ਜਿਹੀਆਂ ਮਾਰ ਕੇ ਵੇਖਦੇ ਹੁੰਦੇ ਨੇ ਜਾਂ ਪੈਰਾਂ ਚ ਕੋਈ ਡੋਈ ਜਾਂ ਡੋਬ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸ ਜਿਹਨਾਂ ਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ? ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਤੇ ਲਈਏ, ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ, ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿੱਚ ਕੋਈ ਇਫੈਕਟ ਹੋਵੇ। ਔਰ ਉਹਨਾਂ ਦੇ ਵਿੱਚੋਂ ਪਹਿਲਾ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ, ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ, ਮੈਂ ਲੱਤ ਨਹੀਂ ਹਿਲਾ ਸਕਦਾ ਯਾਰ, ਜਾਂ ਮੈਂ ਬੋਲਣਾ ਤੇ ਚਾਹੁੰਦਾ ਬੋਲ ਕੇ ਦੱਸਣਾ ਚਾਹੁੰਦਾ ਦੱਸਿਆ ਨਹੀਂ ਜਾ ਰਿਹਾ, ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ। ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ, ਪਰ ਜੇ ਹਿਸਟਰੀ ਨਹੀਂ ਹੋਈ, ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟਰੋਕ ਹੋ ਗਿਆ ਜੀ, ਹਾਂਜੀ, ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ ਕਿਹੜੇ ਪਾਸੇ ਦੀ ਲੱਤ ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ ਜਾਂ ਜੀਭ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ ਜਾਂ ਜਿਹੜਾ ਬਲੱਡ ਊਜ਼ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲਸ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟਰੀਕਲਸ ਹਨ, ਵੈਂਟਰੀਕਲਸ ਨੂੰ ਮੈਂ ਕਿਹਾ ਸੀਗਾ ਵੀ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚੋਂ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਤਰ੍ਹਾਂ ਹੀ ਹੁੰਦਾ ਨਾ, ਤਾਂ ਉਹਨਾਂ ਵੈਂਟਰੀਕਲਸ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ। ਅਗਲੀ ਗੱਲ, ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ, ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਵੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ, ਔਰ ਨਹੀਂ ਖੜਾ ਹੋ ਸਕਦਾ ਡਿੱਗ ਪੈਂਦਾ, ਔਰ ਉਹਨੂੰ ਕੰਟਰੋਲ ਕਰਨਾ ਪੈਂਦਾ, ਸੰਭਾਲਣਾ ਪੈਂਦਾ। ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ, ਤੇ ਇੱਕ ਅੰਗਰੇਜ਼ੀ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ, ਮੈਂ ਪੰਜਾਬੀ ਚ ਸਮਝਾਵਾਂ, ਸ਼ਰਾਬੀ ਬੰਦਾ, ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ ਇੱਧਰ ਉੱਧਰ ਲੜਖੜਾਉਂਦਾ ਵੱਜਦਾ, ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ ਜਿਹਨੂੰ ਸਿਰ ਚ ਸੱਟ ਵੱਜੀ ਹੋਵੇ ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ, ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ, ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ, ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ, ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ, ਔਰ ਅੱਖਾਂ ਦੇ ਚਾਰ ਚਫੇਰੇ ਝਰੀਕਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ, ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ, ਇਹ ਇੱਕ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ, ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ, ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ, ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ। ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ, ਲੱਤਾਂ ਬਾਹਾਂ ਤੁਰਨ ਵਾਲੀਆਂ ਨੇ, ਅੱਖਾਂ ਵੇਖਣ ਵਾਲੀਆਂ ਨੇ, ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ, ਜੀਵੀ ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਹੈ, ਇਹ ਸਾਰੀਆਂ ਗੱਲਾਂ ਲੋਕੋ ਮੋਸ਼ਨ ਚ ਆਉਂਦੀਆਂ ਨੇ, ਠੀਕ ਹੈ। ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ, ਸੈਂਸਰੀ ਦੇ ਵਿੱਚ ਕੀ ਆ ਜਿਵੇਂ ਕੰਨ ਹੈ, ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ, ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ, ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ, ਉਹ ਗੋਲੀ ਲਓ ਤੁਸੀਂ, ਪਿਸ਼ਾਬ ਆ ਗਿਆ, ਖੂਨ ਪਿੱਛੇ ਸੰਘਣਾ ਹੋ ਗਿਆ, ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ, ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ, ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ, ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ, ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ, ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਸਿਰ ਦੇ, ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਅਸੀਂ ਮਨੀਜਸ ਕਹਿੰਦੇ ਹਾਂ, ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ, ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਨੇ, ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਪਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ, ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ ਸੁਣਨਾ, ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ, ਅੱਖਾਂ ਤੇ ਨਾ ਅਸੀਂ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ, ਤਾਂ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਰਿੰਗਿੰਗ ਹੁੰਦੀ ਹੈ, ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ, ਕਿਉਂਕਿ ਕੰਨ ਦਾ ਰੋਗ ਨੀ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ, ਕਿਸੇ ਪਾਸੇ ਨਿਕਲਿਆ, ਕਿਸੇ ਪਾਸੇ ਭਰ ਗਿਆ, ਯਾਨੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ, ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਭੋਲ ਰਹੇ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਕ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰਦੇ ਅੱਖਾਂ, ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਕੰਨਾਂ ਅੱਖਾਂ ਪਈ ਨਾ ਅਸੀਂ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ, ਤਾਂ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਰਿੰਗਿੰਗ ਹੁੰਦੀ ਹੈ, ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ, ਕਿਉਂਕਿ ਕੰਨ ਦਾ ਰੋਗ ਨੀ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ, ਕਿਸੇ ਪਾਸਿਓਂ ਨਿਕਲਿਆ, ਕਿਸੇ ਪਾਸੇ ਭਰ ਗਿਆ, ਯਾਨੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ, ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਭੋਲ ਰਹੇ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਕ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰਦੇ ਅੱਖਾਂ, ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ, ਜਾਂ ਉਸ

0: ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਖ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰ ਰਿਹਾ। ਅੱਖਾਂ ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ, ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜ਼ੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿਚ, ਜਾਂ ਉਸਨੇ ਫੜਨੀ ਹੈ ਹੱਥ ਵਿਚ, ਜਾਂ ਤੁਹਾਨੂੰ ਕੁਛ ਕਹਿਣਾ ਵੀ ਮੈਨੂੰ ਆਹ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਤੇ ਉਹ ਹੱਥ ਨਾਲ ਉਸ ਨੂੰ ਫੜ ਨਹੀਂ ਸਕਦਾ। ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ, ਹੱਥ ਕਰ ਦਿੱਤਾ ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸ ਨੂੰ ਮਹਿਸੂਸ ਨਹੀਂ ਕਰ ਰਿਹਾ ਕਿ ਗਲਾਸ ਮੇਰੇ ਹੱਥ ਜਾ ਰਿਹਾ। ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ, ਚਾਹੇ ਉਹਦੀਆਂ ਅੱਖਾਂ ਹੋਣ, ਚਾਹੇ ਉਹਦੇ ਹੱਥ ਹੋਣ, ਚਾਹੇ ਉਹਦੇ ਪੈਰ ਹੋਣ, ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ, ਉਹ ਗ੍ਰਿਪ ਖਤਮ ਹੋ ਜਾਂਦੀ। ਕਈ ਵਾਰ ਤੁਸੀਂ ਵੇਖਿਆ ਨਾ ਡਾਕਟਰ ਨੇ, ਅੱਛਾ ਮੇਰੇ ਹੱਥ ਨੂੰ ਹੱਥ ਫੜ, ਹੱਥ ਮਿਲਾਉਣਾ ਹੁੰਦਾ, ਅੱਛਾ ਘੁੱਟ ਜਾ ਰਿਹਾ ਇਹਨੂੰ ਘੁੱਟ, ਤੇ ਜਿਨ੍ਹਾਂ ਦੇ ਬ੍ਰੇਨ ਵਿਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ, ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹਿੰਦੀ, ਗ੍ਰਿਪ ਘੱਟ ਜਾਂਦੀ ਹੈ, ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ। ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ, ਸਾਰੇ ਗੱਡੀਆਂ ਚਲਾਉਂਦੇ ਹੋ ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਅਸੀਂ ਪਿੱਛੇ ਵੇਖਦੇ ਹਾਂ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ। ਪਰ ਇਹਦੇ ਵਿੱਚ ਵਿੱਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਇੰਡ ਸਪੋਟ।
1: ਹਾਂਜੀ,
0: ਉਸ ਬਲਾਇੰਡ ਸਪੋਟ ਦੇ ਵਿੱਚ ਜਿਹੜੀ ਕੋਈ ਗੱਡੀ ਆ ਜਾਂਦੀ ਆ ਤੇ ਉਹ ਹੋਰ ਹੀ ਸਾਨੂੰ ਪਤਾ ਲੱਗਦਾ, ਤੇ ਜੇ ਅਸੀਂ ਗਲਤੀ ਨਾਲ ਕਿਤੇ ਟਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ ਉਹ ਬਲਾਇੰਡ ਸਪੋਟ ਹੈ ਨੀ, ਇਹਦੇ ਚ ਸਾਰਾ ਕੁਝ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ, ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ ਉਸ ਵੇਲੇ ਇਹ ਇਹਨਾਂ ਦਾ ਬਲਾਇੰਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ, ਕੌਣ ਖੜਾ ਆ। ਹਾਂਜੀ, ਸੋ ਇਹ ਬਲਾਇੰਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਨ ਚ ਤੇ ਆਮ ਹੀ ਹੁੰਦੀ ਹੈ ਸਾਡੀ, ਲੇਕਿਨ ਅੱਖਾਂ ਦੇ ਵਿਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ, ਤੇ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ, ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ, ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਇਸ ਜੀਵ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ, ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ ਹੈ, ਸਮੈਲ ਕਰਨਾ, ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਵ ਦਾ ਇਹ ਫੰਕਸ਼ਨ ਲਾਸਟ ਹੋ ਜਾਂਦਾ ਹੈ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ, ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਹੈ ਨਾ, ਤੁਸੀਂ ਕਿਸੇ ਥਾਂ ਤੇ ਬੈਠੇ ਹੋਵੋ ਤੇ ਬੀਬੀਆਂ ਰਸੋਈ ਦੇ ਵਿਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ। ਹਾਂਜੀ, ਸੋ ਇਹ ਸਾਰਾ ਕੁਝ ਲਾਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ। ਹਾਂਜੀ, ਕੁਛ ਬੋਲ ਰਹੇ ਹੋ ਪਿੱਛੇ?
1: ਨਹੀਂ, ਕੁਛ ਨੀ ਬੋਲ ਰਹੇ।
0: ਅੱਛਾ, ਮੈਨੂੰ ਐਂ ਲੱਗਿਆ ਸੀ ਜਿਵੇਂ ਕੁਛ ਤੁਸੀਂ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਵੇਲੇ ਉਹ ਬੰਦਾ ਉਹਦੇ ਹੱਥੋਂ ਤੇ ਜਾਂਦਾ, ਪਤਾ ਨਹੀਂ ਕੀ ਲੱਗ ਗਿਆ, ਕੋਈ ਕੀੜੀ ਤਾਂ ਨਹੀਂ ਲੱਗ ਗਈ, ਕੁਝ ਐਸਾ ਤਾਂ ਨਹੀਂ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟੀਵਿਟੀ ਦਾ ਪਤਾ ਲੱਗਦਾ ਹੈਗਾ, ਔਰ ਸਕਿਨ ਦੇ ਵਿਚ ਇਹ ਤਾਂ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ, ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਰਹੇ ਨੇ, ਜਾਂ ਕਹਿ ਰਹੇ ਮਸਲ ਦੇ ਵਿਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਨੇ ਉਹ ਸੀਜ਼ਰ ਵਾਲੀ ਗੱਲ ਵਿਚ ਹੁੰਦੇ ਨੇ ਤੇ ਮਸਲ ਦੇ ਵਿਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨਹੀਂ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ, ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਜਾਂ ਕੀੜੀ ਤਾਂ ਨਹੀਂ ਵੱਢ ਗਈ, ਜਾਂ ਕੀੜੀ ਤਾਂ ਨਹੀਂ ਆ ਗਈ ਇੱਥੇ ਕਿਤੇ, ਲੇਕਿਨ ਇਸ ਹਾਲਾਤ ਦੇ ਵਿਚ ਇਹਦਾ ਤੇ ਨਹੀਂ ਪਤਾ ਲੱਗਦਾ। ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲਸ ਦੇ ਵਿਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ, ਮੇਰੀਆਂ ਬਾਹਾਂ ਦੇ ਵਿਚ, ਮੇਰੀ ਕਾਫ ਮਸਲਸ ਦੇ ਵਿਚ, ਲੱਤਾਂ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ

0: ਦੇ ਨਾਲ ਨਾਲ ਹੀ ਬੈਲੈਂਸ ਦਾ ਵਿਗੜ ਜਾਣਾ, ਬਿਜ਼ੀਨੈਸ ਹੋਣੀ, ਬਿਜ਼ੀਨੈਸ ਤੇ ਬੈਲੈਂਸ ਦਾ ਵਿਗੜ ਜਾਣਾ, ਇਹ ਇਹਦੇ ਸੈਂਸਰੀ ਫੰਕਸ਼ਨ ਹਨ, ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਿਵ ਫੰਕਸ਼ਨ, ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ, ਬੇਹੋਸ਼ ਹੁੰਦਾ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ, ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਦਿਮਾਗ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ। ਔਰ ਇਹ ਕੰਡੀਸ਼ਨ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਵਿੱਚ, ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਵੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ, ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ। ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲੇ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ। ਹਾਂਜੀ, ਇਸੇ ਤਰ੍ਹਾਂ ਡਰੋਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਆਵਾਜ਼ਾਂ ਮਾਰੀ ਜਾਂਦੀਆਂ ਤੇ ਵਾਰ ਵਾਰ ਜੇ ਵੱਡਾ ਵੀ ਹੋਵੇ ਤੇ ਉਹਨੂੰ ਆਵਾਜ਼ਾਂ ਮਾਰ ਕੇ ਹੋਸ਼ ਕਰ ਥੋੜੀ ਜੀ, ਹੋਸ਼ ਕਰ, ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ। ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਚੀਮਾ ਸਾਹਿਬ ਖੱਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ,
1: ਹਾਂਜੀ
0: ਮੈਂ ਘਰ ਜਾਣਾ ਚਾਹੁੰਦਾ, ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਜੇ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ, ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ, ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ, ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ, ਭਾਵੇਂ ਕਿ ਜੀਭ ਉਹਦੀ ਹੈਗੀ ਹੈ ਸਾਰਾ ਕੁਝ ਹੈਗਾ ਆ, ਪਰ ਉਹ ਇਰੀਟੇਟਡ ਹੋ ਜਾਂਦਾ, ਹਰ ਗੱਲ ਤੋਂ ਇਰੀਟੇਟਡ ਹੋ ਜਾਣਾ। ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ, ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਆ। ਹੁਣ ਸਾਈਨ ਸਿਮਟਮ ਆਏ ਅਗਰ ਬੱਚੇ ਦੀ, ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਂਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ, ਛੋਟਾ ਬੱਚਾ ਤੇ ਦੱਸ ਨਹੀਂ ਸਕਦਾ। ਪਰ ਉਹਦਾ ਕੀ ਹੈ, ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਆ ਅਨਕੰਸੋਲਏਬਲ ਕਰਾਈ, ਯਾਨੀ ਰੋਗਿਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ, ਮਾਂ ਦੀ ਗੋਦੀ ਚ ਉਤਰ ਉਤਰ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ, ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ, ਨਾ ਸ਼ਾਂਤ ਹੋ ਸਕਦਾ, ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ। ਹਾਂਜੀ, ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ, ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ, ਇਹ ਨਹੀਂ ਲੈਣਾ ਚਾਹੁੰਦਾ। ਹਾਂਜੀ, ਗਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ, ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਲਾਸ ਆਫ ਆਲ ਸਕਿੱਲਸ, ਉਹਦੇ ਸਕਿੱਲ ਕੀ ਨੇ, ਦੁੱਧ ਪੀਣਾ, ਖੇਡਣਾ, ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ, ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ। ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਵੀ ਉਹ ਇਕਦਮ ਐ ਲਸਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ, ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਕਿ ਮਿਲਜੁਲ ਨਹੀਂ ਕਰਦਾ, ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ, ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ। ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਡੀਏਟ ਵਾਲੀਆਂ, ਯਾਦ ਰੱਖਣਾ ਇਹ ਸਾਰੀਆਂ ਉਹ ਇਮੀਡੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ ਬ੍ਰੇਨ ਨੂੰ, ਸੱਟ ਲੱਗ ਗਈ ਤਾਂ, ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ, ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ, ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ, ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮਨਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ, ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਪਰ ਉਹਨਾਂ ਦੇ ਵਿੱਚ
2: ਤੋਂ ਬਾਅਦ ਪਾਣੀ ਲਾਉਂਦੇ ਪੋਲਾ ਹੋ ਜਾਂਦਾ, ਗੰਢਾ ਵਧਣ ਲੱਗ ਜਾਂਦਾ।
1: ਹਾਂਜੀ ਡਾਕਟਰ ਸਾਹਿਬ ਜਾਰੀ ਰੱਖੋ
0: ਜੀ, ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ?
1: ਨਹੀਂ ਨਹੀਂ ਇੱਧਰ ਹੋਰ ਸੀ।
0: ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਸ ਵਿੱਚ ਆ ਰਹੀ ਹੈ ਨਾ?
1: ਹਾਂਜੀ
0: ਹਾਂਜੀ। ਖੈਰ ਹੁਣ ਕੁਝ ਇੱਕ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ, ਸਿਮਟਮ ਸਾਡੇ ਸਾਹਮਣੇ ਆਉਣਗੇ ਉਸ ਵੇਲੇ, ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ। ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐ ਹੁੰਦਾ, ਮੈਨੂੰ ਐ ਹੁੰਦਾ। ਉਹਦੇ ਪਹਿਲੀ ਗੱਲ ਹੈ ਹੈਡੇਕ। ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ, ਚਾਹੇ ਕੋਈ ਨਾੜੀ ਫਟ ਗਈ ਹੈ, ਚਾਹੇ ਕੋਈ ਸੋਜ ਹੋ ਗਈ ਹੈ, ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ। ਸਿਰ ਦਰਦ ਵਾਇਲੈਂਟ ਹੋਣਾ, ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ, ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਰੋਲਿੰਗ ਆਫ ਹੈਡ, ਕਿਉਂਕਿ ਉਹ ਇਰੀਟੇਟਡ ਹੈ, ਰੋਲਿੰਗ ਆਫ ਹੈਡ, ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ, ਇਧਰੋ ਉਧਰ ਇਧਰੋ, ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ। ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ, ਪਰ ਮੰਜੇ ਤੇ ਪਿਆ ਹੈਗਾ, ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ, ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ, ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ, ਕਿਤੇ ਪਾਵੇ ਨਾਲ ਵੱਜ ਕੇ, ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ। ਅਗਲੀ ਗੱਲ ਨੋਸ਼ੀਆ ਵੋਮਿਟਿੰਗ ਵਾਲੀ, ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਨੀ ਦੱਸੀ ਹੈਗੀ ਹੈ, ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੋਸ਼ੀਆ ਵੋਮਿਟਿੰਗ। ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ, ਉਸ ਹਾਲਾਤ ਦੇ ਵਿੱਚ ਫਟੀਗ, ਥਕਾਵਟ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਬੋਲਣ ਨੂੰ ਮਨ ਨਹੀਂ ਕਰਦਾ, ਖਾਣ ਨੂੰ ਮਨ ਨਹੀਂ ਕਰਦਾ, ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ, ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ, ਔਰ ਇਸ ਤਰ੍ਹਾਂ ਦੀ ਫਟੀਕ ਉਹਦੇ ਸਰੀਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਡਰੋਜ਼ੀਨੈਸ ਹੁੰਦੀ ਹੈ, ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ, ਔਰ ਡਿਜ਼ੀਨੈਸ, ਚੱਕਰ ਆਉਣੇ, ਜੇ ਉਹ ਖੜਾ ਵੀ ਹੁੰਦਾ ਤਾਂ ਵੀ। ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ, ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ। ਉਸ ਤੋਂ ਬਾਅਦ ਪੈਰਾਲਾਈਸਿਸ, ਵੈਸੇ ਤਾਂ ਪੈਰਾਲਾਈਸਿਸ ਉਹ ਹੀ ਹੈ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ, ਉਹਦਾ ਮਤਲਬ ਤਾਂ ਪੈਰਾਲਾਈਸਿਸ ਹੀ ਹੈ, ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ, ਤੁਹਾਨੂੰ ਤੋੜ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਹ ਇਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ, ਪੈਰ ਤੇ ਕੰਟਰੋਲ ਨਹੀਂ ਕਰ ਰਹੇ, ਭਾਰ ਨਹੀਂ ਚੁੱਕ ਰਹੇ, ਤੁਰ ਉਹ ਨਹੀਂ ਸਕਦਾ ਹੈਗਾ। ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ, ਕਈਆਂ ਦਾ ਤੁਸੀਂ ਵੇਖੋ, ਇੱਕ ਬਿਮਾਰੀ ਦਾ ਨਾਂ ਹੈਗਾ, ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ, ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ, ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ, ਜਿਹੜੀ ਨਾ ਟ੍ਰਾਈਜੈਮੀਨਲ ਨਰਵ ਹੈ ਜਿਹੜੀ ਫੇਸ ਨੂੰ ਵੀ ਸਪਲਾਈ ਕਰਦੀ, ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ, ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ, ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ, ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਚਲੇ ਜਾਂਦੇ, ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ, ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ, ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ, ਔਰ ਮੂੰਹ ਵਿੰਗਾ ਹੋ ਜਾਂਦਾ ਹੈ, ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ, ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ, ਦਰਦ ਨਹੀਂ ਹੁੰਦੀ। ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ, ਫੇਸ ਦੀ, ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ, ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ, ਜਿਹੜਾ ਬੈਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿਮਟਮ ਦੇ ਨਾਲ ਹੀ ਰਿਲੇਟਡ ਹੈ, ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ, ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ, ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ, ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ, ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ, ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ, ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ, ਔਰ ਡਰੂਡਿੰਗ ਹੋਣੀ ਸ਼ੁਰੂ ਹੋ ਗਈ। ਇਹ ਸਾਰੇ ਸਾਈਨ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ, ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ, ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ। ਬਾਕੀ ਐਜ਼ ਏ ਹੋਲ ਚਿਹਰਾ, ਐਜ਼ ਏ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ, ਜਿਵੇਂ ਸਵੈਲਿੰਗ ਆ ਗਈ ਹੋਵੇ, ਔਰ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ, ਪਹਿਲੇ ਉਹ ਵੀ ਚਿਹਰਾ ਮੋਟਾ ਹੋ ਗਿਆ, ਹਾਲਾਂਕਿ ਇਹੋ ਜਿਹਾ ਤਾਂ ਚਿਹਰੇ ਦਾ ਬੰਦੇ ਦਾ ਹੈ ਨੀ, ਇਹਦਾ ਸੁੱਕਿਆ ਸੜਿਆ ਸੀਗਾ, ਜਿਹੜਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਇਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ, ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ, ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਅੱਜ ਦੀ ਗੰਨਾ ਦਾ ਉੱਚਾ ਉਭਰਿਆ ਹਿੱਸਾ ਹੈ ਨਾ, ਇਹਨੂੰ ਅਸੀਂ ਕਹਿੰਦੇ ਹਾਂ ਜਾਈਗੋਮੈਟਿਕ ਪ੍ਰੋਸੈਸ, ਹੱਡੀ ਦੀ ਇਹ ਜਿਹੜਾ ਪ੍ਰੋਸੈਸ, ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ, ਉੱਪਰ ਨੂੰ ਉਭਰਿਆ ਥਾਂ ਸਮਝ ਲਓ, ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਣੇ ਤੇ ਉਸੇ ਚਮੜੀ ਨਾਰਮਲ ਆ ਜਾਂਦੀ, ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ। ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਜੇ ਬੰਦੇ ਨੂੰ ਅਡੀਮਾ ਹੋਵੇ, ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ, ਤੇ ਜੇ ਬੰਦੇ ਦੇ ਹਾਰਟ ਵਿਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ, ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ, ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ, ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਇਸ ਗੱਲ ਦਾ ਸਾਈਨ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਨੁਕਸ ਆ ਗਿਆ ਹੈ। ਹੁਣ ਲੇਟਰ ਓਨ ਸਾਈਨ ਕੀ ਆ ਸਕਦੇ, ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ, ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ, ਉਹ ਤਾਂ ਸਾਰਾ ਕੁਝ ਕਰ ਰਹੇ ਨੇ, ਲੇਟਰ ਓਨ ਕੀ ਹੈ? ਐਂਗਜ਼ਾਇਟੀ, ਡਿਪਰੈਸ਼ਨ, ਮੂਡ ਸਵਿੰਗਸ, ਗੁੱਸਾ, ਅਨਿੰਦਰਾ, ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਬਾਅਦ ਵਿੱਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ, ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ ਜੋ ਕੁਝ ਹਸਪਤਾਲਾਂ ਦੇ ਵਿੱਚ ਹੋ ਗਿਆ। ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ, ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ, ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਹਾਨੀ ਦੀਆਂ ਗੱਲਾਂ, ਯਾਦ ਦਹਾਨੀ ਆ ਜਾਂਦੀ, ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ, ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ। ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ, ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ। ਕੁਝ ਵੀ ਹੋ ਗਿਆ ਹੋਣ ਤੋਂ ਬਾਅਦ ਜਦੋਂ ਅਸੀਂ ਬਾਅਦ ਵਿੱਚ ਡਾਕਟਰਾਂ ਨੇ ਉਸਨੂੰ ਰਿਲੀਜ਼ ਕਰ ਦਿੱਤਾ, ਘਰ ਆ ਗਿਆ, ਪਤਾ ਵੀ ਉਹ ਸੱਟ ਲੱਗੀ ਸੀ ਜਾਂ ਉਹ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ, ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ, ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ, ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ, ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ, ਅਸੀਂ ਉਸਨੂੰ ਘਰੇ ਲੈ ਕੇ ਆ ਗਏ ਤੇ ਜਦੋਂ ਅਸੀਂ ਵੇਖਿਆ ਵੀ ਇਹ ਹਮੇਸ਼ਾ ਡਿਪਰੈਸਡ ਰਹਿੰਦਾ, ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ, ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ, ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ, ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ, ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ, ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ। ਦੂਸਰੀ ਗੱਲ, ਇਹ ਸੌਂਦਾ ਨਹੀਂ ਗਾ, ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ, ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ, ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ, ਭਾਈ ਡਾਕਟਰ ਨੇ ਕਹਿ ਤਾ ਚਲੋ ਬਈ ਠੀਕ ਹੋਣ ਲੈ ਜਾਓ ਤੇ ਆ ਦਵਾਈਆਂ ਨੇ, ਪਰ ਜਿਹੜੀਆਂ ਬਲੱਡ ਥਿਨਰ ਤੇ ਯੇ ਵੋ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ। ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ, ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ, ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ, ਬਈ ਯਾਰ ਬਲੱਡ ਕਲੋਟਿੰਗ ਦਵਾਈ ਜਿਹਨੂੰ ਚਾਹੀ ਗਈ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ, ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ, ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਹੈ ਤਾਂ ਇਹ ਸਿਮਟਮ ਹੋ ਰਹੇ ਨੇ, ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ, ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ, ਤਿੰਨ ਚਾਰ ਕੇਸਿਸ ਐਸੇ ਨੇ, ਮੈਂ ਚੰਡੀਗੜ੍ਹ ਹੁੰਦਾ ਸੀਗਾ, ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਸੀਗੇ, ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਦੀ ਡਿੱਗਿਆ ਸਿਰ ਪਰ ਨੇ, ਔਰ ਸੱਟ ਲੱਗ ਗਈ, ਬੇਹੋਸ਼ ਹੋ ਗਿਆ, ਉੱਥੇ ਲੈ ਗਏ ਉਹਨਾਂ ਨੇ, ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ, ਮੇਰੀ ਭੂਆ ਦਾ ਲੜਕਾ ਸੀਗਾ, ਮੈਂ ਉੱਥੇ ਗਿਆ, ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ, ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ ਮੈਂ ਉਸ ਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ, ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਅਸੀਂ ਕੀ ਕਰੀਏ ਇਸ ਨੂੰ, ਹਾਂਜੀ ਉਹਨਾਂ ਵਾਲੇ ਸਿੰਪਟਮ ਤੇ ਹੋਰ ਸਾਰੇ ਸਿੰਪਟਮ ਉਹਦੇ ਉਸੇ ਤਰ੍ਹਾਂ ਸੀਗੇ ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ ਹਾਂਜੀ ਸੋ ਇਹਨਾਂ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ਨਸ ਸਡਨ ਆ ਗਈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਹੈ ਉਹਨੂੰ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ ਕਦੇ 6 ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ ਕਦੀ ਕਿਤੇ ਪੈ ਜਾਂਦਾ ਸੀਗਾ ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗ ਗਿਆ ਥੱਲੇ ਪੱਤਰ ਸੀਗਾ ਉਹ ਵਧਿਆ ਉਦੋਂ ਬਾਅਦ ਇਹਨੂੰ ਤਕਲੀਫ ਹੋ ਗਈ ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿੰਪਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ ਸੋ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਔਰ ਹੋਮਿਓਪੈਥਿਕ ਦਵਾਈਆਂ ਇਸ ਸੰਬੰਧ ਦੇ ਵਿੱਚ ਬਹੁਤ ਕਾਮਯਾਬ ਹਨ ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ ਹੈ ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ ਇਹ ਹੋਣਾ ਚਾਹੀਦਾ ਆ ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ ਕਈ ਵਾਰ ਬੱਚੇ ਕਰਾਈ ਨਹੀਂ ਕਰਦੇ ਬੜਾ ਉਸ ਵੇਲੇ ਬੱਚਾ ਬਣਿਆ ਹੁੰਦਾ ਵੀ ਬੱਚਾ ਜੰਮਿਆ ਆ ਔਰ ਠੀਕ ਹੈ ਉਸ ਵੇਲੇ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ ਇਸ ਤੇ 12 ਘੰਟੇ ਕਹਿੰਦੇ ਆ ਇਹ 16 ਘੰਟੇ ਤੋਂ ਵੀ ਲੰਘ ਗਿਆ ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ ਕਰਾਈ ਨਹੀਂ ਕਰਦੇ ਹਾਂਜੀ ਸੋ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਮੈਂ ਕਿਸੇ ਦਾ ਨਹੀਂ ਕਹਿ ਰਿਹਾ ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ ਹਾਲਾਂਕਿ ਹੁਣ ਉਸ ਬੱਚੇ ਨੇ ਕਹਿੰਦੇ ਜੇ ਇੱਕ ਹੁਣੇ ਤੇ ਜੰਮਿਆ ਬੱਚਿਆਂ ਨੂੰ ਦਵਾਈ ਕੀ ਦਿਓਗੇ ਤੁਸੀਂ ਨਹੀਂ ਸਾਡੀਆਂ ਮੈਡੀਸਨ ਜਿਹੜੀਆਂ ਨੇ ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਵਿੱਚ ਚਮਚੇ ਚ ਰੱਖਦੇ ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ ਇਟ ਐਕਸ ਵੰਡਰਫੁਲ ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ ਪਹਿਲੀ ਸਟੇਜ ਵਿੱਚ ਬਾਅਦ ਸੋਚਦੇ ਰਹੋ ਤੁਸੀਂ ਕਿ ਇਹਨੂੰ ਮਿਰਜੀ ਦਾ ਦੌਰਾ ਪੈਂਦਾ ਸੀ ਕਿ ਇਹਨੂੰ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ ਮੈਨੇਜਰਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿੰਪਟਮ ਹੈ ਇਮੀਜੀਏਟ ਸਿੰਪਟਮ ਮੈਂ ਤੁਹਾਨੂੰ ਦੱਸਦੇ ਸੀਗੇ ਅੱਖਾਂ ਦੇ ਜੀਭ ਦੇ ਦੌਰੇ ਪੈਣ ਦੇ ਵੋਮਿਟਿੰਗ ਦੇ ਬਰੂਸ਼ਿਸ ਦੇ ਇਹ ਸਾਰੇ ਸਿੰਪਟਮ ਮੈਂ ਤੁਹਾਨੂੰ ਦੱਸਦੇ ਸੀ ਜਾਂ ਅਨਕੌਂਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗਸ ਗੱਲਾਂ ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ ਪਰ ਇਨਸੋਮੇਨੀਆ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ ਪਰ ਵੱਡਿਆਂ ਦਾ ਤੁਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲੇਗਾ ਥੋੜਾ ਬਹੁਤ ਜ਼ਿਆਦਾ ਸੌਂ ਲੇਗਾ ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ ਤੇ ਅਸੀਂ ਮੈਡੀਕਲ ਟਰਮ ਯੂਜ਼ ਕਰਦੇ ਹਾਂ ਇਨਸੋਮੇਨੀਆ
1: ਇਨਸੋਮੇਨੀਆ ਜੀ
0: ਹਾਂ ਇਹ ਇਨਸੋਮੇਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ ਤਾਂ ਇਹ ਉਹਨਾਂ ਸਿੰਪਟਮਾਂ ਦੀ ਲੜੀ ਵਿੱਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਆਫਟਰ ਇਫੈਕਟਸ ਦੇ ਵਿੱਚ ਡਿਪਰੈਸ਼ਨ ਹੈਗਾ ਆ ਐਂਗਜ਼ਾਇਟੀ ਹੈਗੀ ਆ ਮੂਡ ਸਵਿੰਗ ਹੈਗਾ ਆ ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ ਔਰ ਅੱਜ ਤੁਹਾਨੂੰ ਇਹ ਦੱਸ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਕਿਸੇ ਵੇਲੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ ਉਸ ਹਾਲਾਤ ਦੇ ਵਿੱਚ ਅਗਰ ਹਸਪੀਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ ਐਂਗਜ਼ਾਇਟੀ ਜਾਂ ਮੂਡ ਸਵਿੰਗ ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ ਇਹ ਅਗਰ ਕਿਸੇ ਬੰਦੇ ਵਿੱਚ ਹੈਗਾ ਆ ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ ਉਹਦੇ ਤੇ ਖਿੱਚਣ ਦੀ ਲੋੜ ਨਹੀਂ ਹੈਗੀ ਇਹ ਉਹਦੇ ਆਫਟਰ ਇਫੈਕਟਸ ਹਨ ਹੁਣ ਇਸ ਤੋਂ ਬਾਅਦ ਸਾਡੇ ਕੋਲੇ ਕੁਛ ਇੱਕ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਡੀਜਨਰੇਟਿਵ ਚੇਂਜਸ ਹੋ ਗਈਆਂ। ਡੀਜਨਰੇਟਿਵ ਚੇਂਜਸ ਕਹਿ ਸਕਦੇ ਇਮੀਡੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨੇ, ਨਹੀਂ ਇਮੀਡੀਏਟ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ। ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿੱਚ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿੱਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ
1: ਡਿਜ਼ੀਜ਼,
0: ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ, ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ। ਯਾਰ ਮੈਂ ਘਰ ਨੂੰ ਜਾਣਾ ਸੀ, ਰਸਤਾ ਤਾਂ ਹੀ ਜੇ ਰੋਜ਼ ਮੈਂ ਜਾਣਾ, ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ। ਟੀਚਿੰਗ ਏਬਿਲਿਟੀ ਘੱਟ ਜਾਂਦੀ ਹੈ, ਬਿਲਕੁਲ ਸੋਚ ਨਹੀਂ ਸਕਦੇ। ਆਮ ਸਧਾਰਨ ਜੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ, ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ, ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ, ਕਿਉਂਕਿ ਸਾਡਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਰਕਿੰਸਨ। ਪਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ, ਪਰਕਿੰਸਨ ਵੀ ਤੇ ਅਲਜ਼ਾਈਮਰ, ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ। ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਕੋਵਿਡ ਦੇ ਨਾਂ ਤੇ ਰੱਖ ਦਿੱਤੀ ਗਈ ਜੀ, ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ। ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ। ਪਰਕਿੰਸਨ ਦੇ ਸਿਮਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ, ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ, ਜਰਕਿੰਗ ਹੋਣੀਆਂ, ਕਿਸੇ ਮਸਲ ਦਾ ਸਖ਼ਤ ਹੋ ਜਾਣਾ। ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ, ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਰਕਿੰਸਨ ਦੇ ਹਾਲਾਤ ਕੀ ਹੁੰਦੇ ਆ, ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਹੇ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਆਪਣੇ ਬੱਚਿਆਂ ਨੂੰ ਨਾ ਪਛਾਣੇ, ਇਹ ਮੇਰੇ ਬੱਚੇ ਨੇ, ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ, ਪਰ ਉਹਨੂੰ ਨੀ ਪਤਾ ਵੀ ਮੇਰੇ ਇਹ ਕੀ ਲੱਗਦੇ ਨੇ, ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ। ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ, ਕੁਛ ਤਾਂ ਹੁੰਦੇ ਨੇ, ਕੋਈ ਗੱਲ ਨੀ, ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੇ ਠੀਕ ਹੋ ਜਾਣਗੀਆਂ। ਹੁਣ ਇਹ ਜਿਹੜੀਆਂ ਰੀਟ੍ਰੋਪ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ, ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ। ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ, ਸਾਨੂੰ ਉਮਰ ਨੇ ਨਹੀਂ ਦੇਣਾ। ਦੂਸਰਾ, ਜਿੰਨੀਆਂ ਵੀ ਮੈਡੀਸਿਨਸ ਇਸ ਹਾਲਾਤ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ, ਕਿ ਕਿਵੇਂ ਰਿਪੇਅਰ ਹੋਣੀ ਹੈ, ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ, ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਵੀ ਅਸਹਾਏ ਹੋ ਜਾਂਦੇ ਹਾਂ। ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ, ਆਹ ਟ੍ਰੀਟਮੈਂਟ ਹੈਗਾ ਆ, ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ। ਔਰ ਜਿੰਨੀ ਲੇਟ ਉਮਰ ਵਿੱਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਏ ਹੁੰਦੇ ਹਾਂ, ਜਿੰਨਾ ਅਰਲੀ ਸਟੇਜ ਵਿੱਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ, ਸਟੇਟਸ ਕੋ ਜਿਹਨੂੰ ਕਹਿੰਦੇ ਆ, ਸਟੇਟਸ ਕੋ ਰੱਖਣ ਵਿੱਚ ਕਾਮਯਾਬ। ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਤੇ ਨਹੀਂ, ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ, ਚਾਹੇ ਉਹ ਅਲਜ਼ਾਈਮਰ ਹੈ ਜਾਂ ਪਰਕਿੰਸਨ ਹੈ। ਅਲਜ਼ਾਈਮਰ ਹੋ ਗਈ ਯਾਦਾਸ਼ਤ ਨਾਲ ਸੰਬੰਧਿਤ, ਪਰਕਿੰਸਨ ਹੋ ਗਈ ਮਸਲਸ ਨਾਲ ਸੰਬੰਧਿਤ, ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ, ਜਰਕਿੰਗ ਵਗੈਰਾ, ਰਿਜਿਡਿਟੀ ਵਗੈਰਾ, ਮੋਸ਼ਨ ਮੂਵਮੈਂਟਸ ਵਗੈਰਾ, ਇਹਦੇ ਨਾਲ ਸੰਬੰਧਿਤ। ਸੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵੇਂ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ, ਉਸ ਹਾਲਾਤ ਵਿੱਚ ਰੁਕ ਰਹੇ ਜਾਵੇ। ਸੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ, ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ, ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ। ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ, ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ, ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਵੇਖ ਲਓ। ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ ਚ, ਹਾਲਾਂਕਿ ਬੜੀ ਡਿਟੇਲ ਹੈਗੀ ਹੈ, ਮੈਂ ਥੋੜੇ ਲਫ਼ਜ਼ਾਂ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ ਹੋ? ਟ੍ਰੀਟਮੈਂਟ ਤਾਂ ਡਾਕਟਰ ਨੇ ਕਰਨਾ ਹੈਗਾ, ਮੈਨੇਜ ਕਿਵੇਂ ਕਰਨਾ ਇਹਨਾਂ ਗੱਲਾਂ ਨੂੰ? ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਇਲਾਜ ਕਾਮਯਾਬ ਨਹੀਂ ਹੋ ਰਿਹਾ, ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਜਾਂ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ, ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ, ਜਿੱਥੇ ਵੀ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ, ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899। ਪਰ ਕਿਸੇ ਰੁਕ ਗਏ ਜਦੋਂ ਤੁਸੀਂ ਚੁਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿੱਚ ਇਲਾਜ ਕਰਾਉਂਦੇ ਆ, ਜੇ ਤੁਹਾਡੇ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟ ਹਨ ਜਿਹੜੇ ਅਸੀਂ ਦੇਖਣੇ ਨੇ, ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ। ਤੇ ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ, ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਕੋਈ ਸਿੱਖਿਆਦਾਇਕ ਗੱਲ, ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ, ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ, ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ, ਯੂਟਿਊਬ ਮੇਰਾ ਚੈਨਲ ਹੈ, ਫੇਸਬੁੱਕ ਮੇਰਾ ਚੈਨਲ ਹੈ, ਇਹਨਾਂ ਦੇ ਨਾਲ ਜੁੜ ਸਕਦੇ ਹੋ, ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ, ਤਾਂ ਕਿ ਲਗਾਤਾਰ ਤੁਸੀਂ ਇਹ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀ ਬਿਮਾਰੀਆਂ ਨੂੰ ਅਗਾਊ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬੜਾ ਧੰਨਵਾਦ ਸਰੋਤੇ ਤੁਹਾਡਾ ਵੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ ਸੋ
1: ਜੀ, ਥੈਂਕ ਯੂ, ਥੈਂਕ ਯੂ,
2: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ।
0: ਹਾਂਜੀ, ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
1: ਹਾਂਜੀ, ਮਲਟੀ ਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ, ਅੰਗਰੇਜ਼ੀ ਚ ਮਲਟੀ ਟਾਸਕਰ ਕਹਿੰਦੇ।
2: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਤੋਂ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ ਤੈਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ?
1: ਨਹੀਂ ਨਹੀਂ, ਉਹ ਅਸੀਂ ਪਹਿਲਾਂ ਬੇੜੀਆਂ ਦੋਨਾਂ ਨੂੰ ਬੰਨ ਲਈ ਆਪਸ ਵਿੱਚ ਹੀ ਇਕੱਠੀਆਂ ਕਰ
0: ਲਈਆਂ। ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
1: ਹਾਂਜੀ ਹਾਂਜੀ, ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ, ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
2: ਬਹੁਤ ਸ਼ੁਕਰੀਆ ਜੀ।
0: ਮੈਂ ਆਪਣਾ ਕੰਮ ਕਰ ਦੇਣਾ, ਮੈਂ ਆਪਣਾ ਕੰਮ ਕਰ ਦੇਣਾ, ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਹਾ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ,
1: ਥੈਂਕ ਯੂ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜਰਜੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ। ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹ ਹੀ ਹੈ ਕਿ ਪ੍ਰਵਾਸ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਂ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ ਤੇ ਇਹ ਲਓ ਜੀ।

ਅਧਿਆਪਕ ਜੀ ਸੁਖਵਿੰਦਰ ਵੈਰੀ ਗੁੱਡ ਪਰਸਨ, ਦੋਸਤਾਂ ਦਾ ਦੋਸਤ, ਸਾਡਾ ਵੀ ਦੋਸਤ ਹੈ ਜੀ। ਲੋ ਇੱਕ ਗੀਤ ਹੋਰ ਸੁਣਦੇ ਜੀ, ਮਾਹੀ ਵੇ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ, ਓਰੀਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਖੁਦ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਇਹ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰੇ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ, ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮੋ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਰ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਰ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਦੇ ਜਵਾਨ ਤਕੜੇ ਹੋ ਗਏ, ਤੇ ਕਾਫੀ ਇਹਨਾਂ ਦੇ ਕਮਰੇ ਵਿੱਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸ ਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿੱਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ, ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ, ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ, ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਹਰਾ ਯਾਰ ਮੈਂ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀ ਮਸਾ, ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ ਹੈ,
0: ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ, ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਜੀ ਮਸਾ, ਆਓ, ਸਤਿ ਸ੍ਰੀ ਅਕਾਲ ਜੀ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖਾਕ ਸਾਹਿਬ ਜੀ, ਗੱਲਾਂ ਬਾਤਾਂ ਇਸ ਤਰ੍ਹਾਂ ਕਿ ਅੱਜ ਕੱਲ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਆ, ਤੇ ਉਹਦੀ ਗੱਲ ਆਪਾਂ ਕਰਦੇ ਆਂ, ਤੇ ਉਹਦੇ ਨਾਲ ਨਾਲ ਖਾਕ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀ ਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ, ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿੱਚ ਵੇਖੇ ਆ, ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੱਗਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ,
1: ਬਿਲਕੁਲ, ਕਾਲੇ ਸੋਨੇ ਦੀ ਭੁੱਖ ਹੈ ਜਿਹੜੀ, ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖਾਕ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ, ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖਾਕ ਸਾਹਿਬ ਜੀ, ਉਹਦੇ ਉੱਪਰ ਇਹ 22 ਮਾਰਚ 2026 ਰਾਤੀ 11:45 ਤੇ, ਦਿਨ ਉਦਣ ਸੀਗਾ ਐਤਵਾਰ ਨੂੰ, ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇੱਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ, ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਹੁੰਦਾ ਖਾਕ ਸਾਹਿਬ ਜੀ, ਇਹ ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉਹ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਿਊਯਾਰਕ ਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖਾਕਸਾ ਜੀ, ਉਹਦੇ ਨਾਲ ਜਿਹੜਾ ਫਾਇਰ ਟਰੱਕ ਦੇ ਨਾਲ ਟਕਰਾਇਆ ਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖਾਕ ਸਾਹਿਬ ਜੀ, ਉਹ ਤੁਹਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੀਕਰ ਦੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖਾਕ ਸਾਹਿਬ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖਾਕ ਸਾਹਿਬ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ, ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ, 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਓ ਟੀ ਐਸ ਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਹੈ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀਮਾ ਸਾਹਿਬ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨੀ ਹੁੰਦੀ ਪਈ ਇਹ ਸਾਡਾ ਕਸੂਰ ਆ ਉਹਨੇ ਸਿਰ ਉਹਦੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਇਹ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਤੁਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਖੱਕ ਸਾਹਿਬ ਜੀ ਇਹਨੂੰ ਆਯਾਸ ਦੇਤੀ ਕਿ ਤੂੰ ਉਤਰ ਸਕਦਾ ਹੈ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆਪਾਂ ਉਹਨੂੰ ਵੀ ਕਲੀਅਰ ਦੀ ਦੇਤੀ ਪੀ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਰੁਕੋ ਰੁਕੋ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖ਼ਬਰ ਦਿੱਤੀ ਨੀ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀਗਾ ਕੁਛ ਲੋਕ ਹਾਸਪਿਟਲ ਦੇ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਹੈ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ
1: ਹਾਂਜੀ ਬਿਲਕੁਲ
0: ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 9-10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਲਕੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤੇ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ
1: ਬਿਲਕੁਲ ਕੁਛ ਨਾ ਕੁਛ ਤਾਂ ਹੋਇਆ ਜਾਂ ਰਾਤ ਨੂੰ ਨਜ਼ਰ ਨੀ ਆਇਆ ਟਰੱਕ ਜਿਹੜਾ ਸੀ
0: ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵੀ 4 ਦੇ ਆ ਜਾ
1: ਜੀ ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਵੀ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵੱਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82ਵੀਂ 82nd ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਮਾਰਨੀ ਆ ਇਹਦੇ ਤੋਂ ਲੱਗ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਬੜੀ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਯੇ ਵੋ ਲਾ ਲੋ ਪਰ ਵੀਰ ਵਿਤਨਾਮ ਦੀ ਜਿਹੜੀ ਆ ਉਹ ਆਧਾਰਨ ਤਾਂ ਮੂਹਰੇ ਪਈ ਹੈ ਨਾ
1: ਵੀਤਨਾਮ ਅਫਗਾਨਿਸਤਾਨ ਹਜੇ ਕੱਲ ਦੀ ਗੱਲ ਆ
0: ਇੰਡੀਆ ਵੀਤਨਾਮ ਅਫਗਾਨਿਸਤਾਨ ਇੱਕ ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕੇ ਮੈਂ ਇਥੋਂ ਨੂੰ ਚੱਕ ਲਿਆਂਦਾ ਬੜੇ ਖਰਾ ਮੈਂ ਸਾਰਾ ਕੁਝ ਕਰ ਲੈਣਾ ਪਰ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਉਹ ਕੱਚੇ ਥੋੜੋ ਬੈਠੇ ਨਹੀਂ ਕਰਨਾ ਚਾਹੀਦਾ ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ ਜੋ ਕਹਿਣਗੇ ਉਹੀ ਕੁਛ ਹੋਣਾ
1: ਇਹ ਵੀ ਉਹੀ ਕੁਛ ਹੋਣਾ ਬਿਲਕੁਲ ਬਿਲਕੁਲ ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉੱਪਰ ਲੜਾਈ ਕਰਨ ਜਾ ਰਹੀਆਂ ਹਨ ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ ਇਸ ਨੂੰ ਇਹ ਖਾਕ ਸਾਹਿਬ ਜੀ ਇਹ ਇਨ੍ਹਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ ਔਰ ਇਹ ਖਾਕ ਸਾਹਿਬ ਜੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਜਾ ਕੇ ਉੱਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਹੈ ਪਰ ਇੰਨਾ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉੱਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉੱਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉੱਥੋਂ ਤੇਲ ਬਾਹਰ ਆਊਗਾ ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸਬੰਧਤ ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸਬੰਧਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉੱਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿਣ ਦਾ ਮਤਲਬ ਇਰਾਨ ਦੇ ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਜਿੱਥੇ ਬਣਦੇ ਆ ਉਹ ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ ਇਹ ਅਮਰੀਕਾ ਵੱਲੋਂ ਕਿਹਾ ਗਿਆ ਤੇ ਅਮਰੀਕਾ ਦੇ 50,000 ਫੌਜੀ ਕਾਕ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ 50,000 ਫੌਜੀ ਕਾਕ ਸਾਹਿਬ ਜੀ ਪਹਿਲਾਂ ਆ ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਚ ਆ ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫੇਰ ਤਿਆਰੀ ਇਹਨਾਂ ਦੀ ਜਾਣ ਕੇ ਹੋ ਰਹੀ ਆ ਤੇ ਜਿੱਦਾਂ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ ਮੈਨੂੰ ਲੱਗ ਰਿਹਾ
0: ਪਹਿਲਾਂ
1: ਉੱਥੇ ਹੈਗੇ ਹਾਂਜੀ ਤੇ ਇਹ ਅਗਲੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ ਸੋ ਉੱਥੇ ਜਾ ਕੇ ਕਬਜ਼ਾ
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ ਬਹੁਤ ਵੱਡਾ ਜਿਹੜਾ ਪੈ ਸਕਦਾ ਕਿਉਂਕਿ ਜੇ ਰੂਸ ਚਾਈਨਾ ਨਾਰਥ ਕੋਰੀਆ ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ ਵਰਲਡ ਵਾਰ ਤਾਂ ਹੈਗੀ ਹੋਣੀ ਹੈਗੀ ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਮੇਰੀ ਹੁਣ ਮਾਸਕੋ ਤਾਂ ਉਥੋਂ ਮੇਰਾ ਖਿਆਲ ਯੂਕਰੇਨ ਦੇ ਬਾਰਡਰ ਤੋਂ ਥੋੜੇ ਮੇਰੇ ਖਿਆਲ 120 ਕਿੰਨੇ ਮੀਲਾਂ ਹੈਗਾ ਇੰਨਾ ਕੀ ਆ ਸ਼ਾਇਦ ਮਾਸਕੋ ਸੋ ਉਹ ਮਕਸਦ ਇਹ ਸੀਗਾ ਪਰ ਉਹ ਪੁਟਿਨ ਸਾਹਿਬ ਜਿਹੜੇ ਸੀਗੇ ਉਹ ਖਾਕਸਾ ਹੀ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਕੇ ਤੇ ਉਸੇ ਕਰਕੇ ਲੜਾਈ ਹੋਈ ਆ ਸੋ ਉਸੇ ਲੜਾਈ ਦਾ ਮਾਮਲਾ ਜਿਹੜਾ ਉਹ ਇੱਥੇ ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ ਇਰਾਨ ਦੀ ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ ਪੂਰੀ ਉਹ ਕਰ ਰਹੇ ਆ ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ
0: ਪਰ ਖੁੱਲੇ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪਹਿਲ ਤੇ ਨਹੀਂ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨਹੀਂ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਹੀ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜ਼ੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹਨੇ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖਕਸਾ ਜੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਆ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਖਕਸਾ ਜੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਖਾਲਸਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬ ਪੂਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਸ਼ਹਿਰ ਤੇ ਹੋਰ ਸੀ ਕੁਛ ਜਿਹਨਾਂ ਨੇ ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ ਘੋੜਿਆਂ ਦੇ ਖਰਖਰਾ ਫੇਰਨਾ ਉਹਨਾਂ ਦੇ ਸਾਫ ਸਫਾਈ ਰੱਖਣਾ
0: ਕਪੂਰ ਸਿੰਘ ਨਹੀਂ ਸੀ ਕੁਛ ਹੋਰ ਨਾ ਸੀ
1: ਹੋਰ ਸੀ ਨਾ ਉਹਦਾ ਅੱਛਾ ਚਲੋ ਕੋਈ ਨੀ ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨੇ ਉਹਨੂੰ ਰਾਜਾ ਵੀ ਬਣਾ ਤਾ ਸੀ ਉਹ ਕਹਿੰਦਾ ਇਹ ਕੰਮ ਨੀ ਸੀ ਛੱਡਦਾ ਇਹ ਮੇਰਾ ਜੱਦੀ ਕੰਮ ਆ ਘੋੜਿਆਂ ਤੇ ਹਾਂਜੀ
0: ਚੱਕਣੀ ਹਾਂਜੀ ਬਿਲਕੁਲ
1: ਹਾਂਜੀ ਉਹਨੂੰ ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਵਾਂ ਕਿ ਭਾਈ ਸਾਹਿਬ ਸ਼ੂਗਰ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ ਮੈਂ ਦਵਾਈ ਵੇਚ ਨਹੀਂ ਰਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਹੈ ਇੱਕ ਦਵਾਈ ਲੈਂਦਾ ਮੈਂ ਸਵੇਰੇ ਚਮਚਾ ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਹੈ ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿਚ ਆ ਔਰ ਬਹੁਤ ਵਧੀਆ ਹੁਣ ਮੈਂ ਆਪਣਾ ਬਲੱਡ ਟੈਸਟ ਯੇ ਵੋ ਸਾਰਾ ਕਰਾ ਕੇ ਆਇਆ ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ ਤੂੰ ਕਿਹੜੀ ਦਵਾਈ ਲੈਂਦਾ ਵਾ ਮੈਨੂੰ ਵੀ ਦੱਸ ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ ਤੇ
1: ਬਿਲਕੁਲ
0: ਹਾਂ ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ ਔਰ ਤੁਸੀਂ ਇੱਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ
1: ਖਾਕਸਾ ਜੀ ਮੇਰੇ ਪਰਿਵਾਰ ਇੱਥੇ ਦੋ ਬੰਦਿਆਂ ਨੂੰ ਬਹੁਤ ਸ਼ੁਗਰ ਆਈ ਰਹਿੰਦੀ
0: ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂੰ ਜਾਂ ਕੱਲ ਨੂੰ ਭੇਜ ਦੂੰਗਾ ਉਹ ਇੱਥੋਂ ਨੀ ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ ਇੱਥੋਂ ਉਹ ਨੀ ਮਿਲਦੀ ਇੱਥੇ ਹੋਰ ਹੈਗੀਆਂ ਉਦਾਂ ਦੀਆਂ ਉਹ ਨੀ ਹੈਗੀ ਉਹ ਤੁਹਾਨੂੰ ਉੱਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਤੋਂ ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤੇ ਨਹੀਂ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ ਉਹ ਤੁਸੀਂ
1: ਖਾਕ ਸਾਹਿਬ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ ਉਹ ਕਹਿੰਦੇ ਆ ਜਾਮਣਾ ਜਿਹੜੀਆਂ ਨਾ ਜਾਮਣਾ ਹੁੰਦੀਆਂ ਆ ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕਦੇ ਆ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ 30 ਦਿਨ ਦੇ ਵਿੱਚ ਕਹਿੰਦੇ ਆ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ
0: ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ ਜੋ ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ ਔਰ ਬਹੁਤ ਤਗੜਾ ਮੈਂ ਤਜਰਬਾ ਕਰਕੇ ਦੇਖ ਲਿਆ ਨਾ ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ ਉਹ ਵੀ ਇੰਡੀਆ ਹੀ ਗਿਆ ਸੀ ਉਹ ਵੀ 4-5 ਬੋਤਲਾਂ ਲੈ ਆ
1: ਹੁਣ
0: ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ ਉਹਨੂੰ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ ਮਤਲਬ ਮੁੱਕਣ ਨਹੀਂ ਦੇਣੀ ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੀ ਚਾਹੀਦੀਆਂ ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ ਇਨ੍ਹਾਂ ਵਿੱਚ ਚਮਚਾ ਪਾਣੀ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130 140 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ
1: ਵੈਰੀ ਗੁੱਡ
0: ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ ਤੁਸੀਂ ਇੱਦਾਂ ਕਰੋ ਨਾ ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ ਕੋਈ ਨਾ ਉਹ ਜਾਣਾ ਇੰਡੀਆ ਤੇ ਉਹਨਾਂ ਦੀ ਜਿਹੜੀ ਸ਼ੂਗਰ ਜਿਹਨਾਂ ਦੀ ਆਈ ਆ ਉਹਨਾਂ ਨੇ ਜਾਣਾ ਇੰਡੀਆ ਉਹ ਲੈ ਲੈਣਗੇ ਉੱਥੋਂ ਜਾ ਕੇ
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ ਅਸੀਂ ਮੈਂ ਤੇ ਮਨਜੀਤ ਦੋਨੇ ਪੀਨੇ ਆ ਜੀ ਉਹ ਵੀ ਮੇਰੇ ਨਾਲ ਹੀ ਆ ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਆ ਲਾਉਣਾ ਵੀ ਛੱਡ ਗਿਆ ਸਾਰਾ ਕੁਛ ਹੀ ਠੀਕ ਹੋ ਗਿਆ ਕੰਮ
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਦੋਨੇ
0: ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸਟ ਮੈਸੇਜ ਕਰ ਦਿਓ ਵਟਸਐਪ ਦੇ ਉੱਪਰ ਭੇਜ ਦਿਓ ਮੈਂ ਉਹ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ ਚੀਮਾ ਸਾਹਿਬ
1: ਜੀ ਅਗਲੀ ਗੱਲਬਾਤ ਜਿਹੜੀ ਹੈਗੀ ਕਕਸ਼ਾ ਜੀ ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ ਕਿ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ ਕੋਈ ਕਹਿੰਦਾ ਹੋਣੀ ਚਾਹੀਦੀ ਕੋਈ ਕਹਿੰਦਾ ਨਹੀਂ ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਭਾਈ ਨੌ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਘੱਟ ਘਾਟ ਇਸ ਮਸਲੇ ਦੇ ਵਿਚ ਹੈਗੀ ਆ ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਹਨੂੰ ਬਾਰਡਰ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ ਜਾਣੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਭਾਈ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ ਤੇ ਪਰ ਕੋਰਟ ਨੇ ਅਜੇ ਤੱਕ ਇਹਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ ਉਹਨਾਂ ਦਾ ਨਾਂ ਹੈ ਖੱਕ ਸਾਹਿਬ ਜੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਧਰਤੀ ਉੱਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉੱਪਰ ਆ ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਭਾਈ ਤੁਸੀਂ ਅਮਰੀਕਾ ਚ ਆ ਜਾਣ ਕੇ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੋਊ ਨਾ
0: ਬਿਲਕੁਲ
1: ਹਾਂ ਸੋ ਉਹਨੇ ਤਾਂ ਇਹ ਆਪਣਾ ਛੱਡਿਆ ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਾਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ ਅੱਛਾ ਹੁਣ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਾਈ ਇਰਾਨ ਦੁਆਰਾ ਇਜ਼ਰਾਇਲ ਉੱਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ ਕੋਠੇ ਢਾਏ ਸੀ ਕਈ ਸਾਲ ਲਾ ਕੇ ਤੇ ਇਰਾਨ ਨੇ ਤੇ ਮੁਨਮਦ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ
1: ਤਬਾਹੀ ਮਚਾਤੀ ਖੱਕ ਸਾਹਿਬ ਜੀ ਤਬਾਹੀ ਮਚਾਤੀ ਔਰ ਇਰਾਨ ਉਹ ਜਿਹੜਾ ਇਜ਼ਰਾਇਲ ਹੈ ਉਹਨੇ ਬੈਨ ਲਾਇਆ ਤੇ ਖਬਰ ਬਾਹਰ ਨਹੀਂ ਜਾਣੀ ਚਾਹੀਦੀ ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਆ ਜਾਂਦੀਆਂ ਉਹਨਾਂ ਦੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ
0: ਤਬਾਹੀ ਬਹੁਤ
1: ਹੋਈ ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਭਾਈ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖੱਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹੇ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਾਈ ਆਹ ਇੱਦਾਂ ਇੱਦਾਂ ਹੋਣੀ ਆ ਪਹਿਲਾਂ ਲੜਾਈ ਬੰਦ ਹੋਊਗੀ ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ
0: ਬਿਲਕੁਲ
1: ਉਹ 20-25 ਪੁਆਇੰਟ ਬਣਾਏ ਸੀਗੇ ਉਹਨੇ ਹਾਂਜੀ
0: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ
1: ਹਾਂਜੀ ਹਾਂਜੀ ਹਾਂਜੀ ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਤਿਹਾਏ ਮਾਰ ਰਿਹਾ ਸੈਟਲਰ ਦੇ ਆ ਜਿਹੜੇ ਉਹ ਅਕਸਰ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਆ ਬੜੀ ਸਾਰੀ ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕਾਂ ਦੇ ਘਰ ਢਾ ਰਹੇ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਉਹਨਾਂ ਦਾ ਪਹਿਲਾਂ ਤੋਂ ਹੀ ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖਾਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ। 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ 2 ਵੀਕਾਂ ਚ ਕਿੰਨੇ ਦਿਨ 12 ਦਿਨ ਚ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਰਾਨ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ, ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਕਿ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜੇ।
0: ਦੱਸੋ ਆਪਣੇ ਕੋਲ ਟਾਈਮ ਥੋੜੇ ਇੱਕ ਮਿੰਟ ਹੀ ਰਹਿ ਗਿਆ, ਗੱਲ ਕਰਨੀ ਸੀ ਮੈਂ ਕਿ ਇਹ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਆ ਕਿ ਐਮ ਪੀ ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਨਿਸਟਰ ਨੂੰ ਲਾ ਸਕਦੇ ਆ, ਡਾਕਟਰ ਸਾਹਿਬ ਆ ਗਏ ਜੀ ਉਹਨਾਂ ਨੂੰ ਵੀ ਆਪਾਂ ਕਰ ਲਈਏ ਨਾਲ ਐਡ ਕਰ ਲਈਏ, ਤੇ ਇੱਥੇ ਦਾ ਜਿਹੜਾ ਨਿਜ਼ਾਮ ਆ ਉਹ ਡਿਫਰੈਂਟ ਆ, ਇੰਡੀਆ ਦਾ ਡਿਫਰੈਂਟ ਆ, ਕੱਲ ਨੂੰ ਜੇ ਚਾਹਵੇ ਤੇ ਐਮ ਪੀ ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਆ ਡਿੱਗ ਸਕਦੇ। ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ, ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ, ਵੋਟਾਂ ਪਈਆਂ, ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ ਡਾਕਟਰ ਸਾਹਿਬ ਹੋਲਡ ਕਰੋ, ਚੀਮਾ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ, ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ, ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਿਰਜ਼ੀ ਹੈ ਜੀ ਤੁਹਾਡੀ, ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
1: ਜੀ,
2: ਯੋਗਦਾਨ ਵੈਲਕਮ।
1: ਜਦੋਂ ਤੱਕ ਤੁਸੀਂ ਆ ਕਰਦੇ ਆ ਮੈਂ ਥੋੜੀ ਜਿਹੀ ਹੋਰ ਖੋਲ ਦੇ ਦਿੰਦਾ ਖਬਰਾਂ ਮੇਰੇ ਕੋਲ, ਹਾਂਜੀ
0: ਹਾਂਜੀ ਓਕੇ।
3: ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ। ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ, ਇਨ੍ਹਾਂ ਦੇ ਇਲਾਜ ਕਰਨ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
2: ਹਾਂਜੀ
1: ਆਵਾਜ਼ ਨੀ ਆਈ ਖਾਕ ਸਾਹਿਬ ਉਹਦੀ ਮੈਸੇਜ ਦੀ, ਅੱਛਾ ਅੱਛਾ
2: ਚਲੋ ਸੁਣਿਆ ਮੈਨੂੰ ਵੀ ਨੀ, ਮੈਨੂੰ ਨੀ ਪਤਾ ਵੀ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ, ਚਲੋ ਕੋਈ ਗੱਲ ਨੀ ਬਾਅਦ ਸੈੱਟ ਕਰ ਲਿਓ। ਚਲੋ ਹਾਂਜੀ ਕੱਲ ਨੂੰ ਸੈੱਟ ਕਰਕੇ ਰੱਖ ਲਿਓ, ਕੋਈ ਨੀ ਕੋਈ ਐਸੀ ਗੱਲ ਨੀ ਹੈਗੀ। ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ। ਹਾਂਜੀ ਸੋ ਖੈਰ ਚਲੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ। ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦਿਆਂ ਹੋਇਆ ਵੀ ਇਹ ਸਰਵਾਈਵ ਕਰ ਰਿਹਾ, ਬਚ ਰਿਹਾ, ਜੀਵਨ ਸਾਡੇ ਸਾਹਮਣੇ, ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ। ਇਹਦਾ ਮਤਲਬ ਹੈ ਵੀ ਕਦੀ ਤਾਂ ਜੀਵਨ ਸ਼ੁਰੂ ਹੋਇਆ ਹੋਏਗਾ ਨਾ ਸਾਡੀ ਲਾਈਨ ਵਾਲਾ ਵੀ। ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ, ਤੇ ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ। ਉਹ ਲੰਬੀ ਡਿਟੇਲ ਹੈ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ। ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ, ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ, ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ, ਨੁਕਸ ਪੈਦਾ ਹੋ ਜਾਂਦਾ ਹੈ। ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ ਹੈ ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਕੋਲ ਜਾਓ ਜੀ, ਡਾਕਟਰ ਅੱਜ ਕੱਲ ਦਾ ਜੋ ਮਾਨਸਿਕਤਾ, ਪਹਿਲਾਂ ਮਾਨਸਿਕਤਾ ਨਹੀਂ ਸੀ ਹੁੰਦੀ,
1: ਜੀ ਬਿਲਕੁਲ
2: ਹੋ ਸਕਦਾ ਹੈ ਵੀ ਡਾਕਟਰ ਕੋਲੇ ਜਾਓ, ਉਹ ਬਲੱਡ ਟੈਸਟ ਕਰੂਗਾ, ਉਹ ਐਕਸਰੇ ਕਰੂਗਾ, ਉਹ ਸਕੈਨ ਕਰੂਗਾ, ਉਸ ਤੋਂ ਬਾਅਦ ਦੱਸੇਗਾ ਵੀ ਤੇਰੇ ਆਹ ਅੰਦਰ ਲੁਕਸ ਹੈ ਤੇ ਉਹਦਾ ਨਾਂ ਰੱਖ ਦੇਊਗਾ। ਪਰ ਹਾਲਾਤ ਇਸ ਤੋਂ ਪਹਿਲਾਂ ਇਹ ਸਨ ਜਾਂ ਹੁਣ ਵੀ ਐਸੇ ਹੀ ਹਨ ਕਿ ਅਸੀਂ ਉਹਨਾਂ ਪੁਰਾਣੀਆਂ ਪਦਤੀਆਂ ਦੇ ਉਹਨਾਂ ਤਰੀਕਾਕਾਰਾਂ ਨੂੰ ਭੁੱਲ ਗਏ ਹਾਂ ਜਿਹੜੇ ਸਾਨੂੰ ਬਗੈਰ ਇਸ ਲੈਬਾਰਟਰੀ ਟੈਸਟਾਂ ਤੋਂ ਬਿਨਾਂ ਵੀ ਸਾਨੂੰ ਇਹ ਦੱਸ ਦਿੰਦੇ ਸੀ ਵੀ ਅੰਦਰ ਕੀ ਨੁਕਸ ਹੋ ਰਿਹਾ।
1: ਬਿਲਕੁਲ,
2: ਕਿਉਂਕਿ ਸਰੀਰ ਜਦੋਂ ਕੋਈ ਚੀਜ਼ ਕੰਪੈਕਟ ਹੁੰਦੀ ਹੈ ਨਾ, ਭਰੀ ਹੋਈ ਜਿਹਦੇ ਚ ਖਾਲੀ ਥਾਂ ਨਾ ਹੋਵੇ, ਜਿਹਦੀ ਬਹੁਤ ਸਾਰਾ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਵੀ ਇੱਕ ਤਲਾਅ ਚ ਤੁਸੀਂ ਰੋੜੀ ਮਾਰੋ ਤੇ ਲਹਿਰਾਂ ਜਿਹੜੀਆਂ ਚੱਕਰ ਉੱਠ ਰਹੇ ਨੇ ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ,
1: ਬਿਲਕੁਲ
2: ਤੁਹਾਡੀ ਸੈਂਸ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਨੇ ਨੀ, ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰਲੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ ਨਹੀਂ ਹੁੰਦੀਆਂ ਨੇ। ਲੇਕਿਨ ਬਾਹਰ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵੱਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੋਕਸਿਨ ਤੇ ਐਗਜ਼ੋਟੋਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ ਪਰ ਜੇ ਉਹਦੇ ਕੋਲ ਟੈਕਨੋਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਵੀ ਉਹ ਲਹਿਰਾਂ ਉੱਠ ਰਹੀਆਂ ਨੇ। ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਹੀ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪਦਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
1: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਰਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੱਕ ਪਹੁੰਚਦੀ ਆ, ਜਿਹੜੀ ਤੁਹਾਡੇ ਤੇ ਉਹਦੇ ਤੇ ਸਾਰੀਆਂ ਸੇਮ ਉਹ ਸੇਮ ਪ੍ਰਿੰਸੀਪਲ ਆ, ਇਹ ਉਹੀ ਆ।
2: ਹਾਂਜੀ, ਸ਼ੱਕ ਨੀ, ਇਹ ਉਹੀ ਵੇਵਸ ਨੇ, ਉਹੀ ਬ੍ਰਹਿਮੰਡ ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਵੀ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
1: ਬਿਲਕੁਲ,
2: ਸੋ ਇਹ ਸਾਰੀ ਉਹੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਕੋਈ ਵੀ ਛੋਟੀ ਮੋਟੀ ਦੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ ਤੇ ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੀਆਂ ਜਿਹੀਆਂ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ, ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ, ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜ਼ਮ ਨਹੀਂ ਹੋ ਰਹੀ ਕਿ ਉਹਦਾ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ ਤੇ ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਵੀ ਭਾਈ ਇੰਡੋਕ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੈਗਾ ਲੇਕਿਨ ਮਾਚਿਸ ਦੀ ਤੀਲੀ ਹੈ ਨੀ, ਅੱਗ ਨੀ ਬਾਲਾਂਗੇ ਤਾਂ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਰਭ ਵਿੱਚ ਪੈਦਾ ਹੋਣਾ, ਜੇ ਗਰਭ ਵਿੱਚ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜੀ ਦੇ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ। ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਚ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ ਜਾਂ ਚਿੱਤਰ ਬਿਤਰੇ ਸਪੋਟਸ ਸੀਗੇ, ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਆ ਭਈ ਐ ਹਿਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਭਈ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਛ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਐ ਨਹੀਂ, ਹੁਣ ਆਪਾਂ ਸਿਸਟਮੈਟਿਕ ਤੁਰਨਾ ਹੈਗਾ, ਸਿਸਟਮੈਟਿਕ ਤੁਰਨਾ ਹੈ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟਮੈਟਿਕਲੀ ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਨਾ ਜੀ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਹੀ ਜਾਵਾਂ ਕਿ ਵੇਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੇਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ, ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਕਿਉਂ ਬਾਹਰ ਨੂੰ ਨਿਕਲ ਆਈਆਂ ਹਨ? ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਰਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ। ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ, ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪੈਰਾਈਟਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਲਝ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਬੌਂਸ ਜਾਂ ਮਡੂਲਾ ਬਲੋਂਗਾ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
1: ਬਿਲਕੁਲ,
2: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿੱਚ ਜਿਹੜਾ ਖੋਪੜੀ ਦੇ ਵਿੱਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ, ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨ ਕਹਿੰਦੇ ਹਾਂ, ਤੁਹਾਡੇ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਜੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿਆ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲ ਤਾਂ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨੀ ਖੋਲ ਕੇ ਉਹਨੇ ਪੈਸੇ ਲੈ ਵੇਖਿਆ ਨੀ, ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਂਦਾ ਨਾ ਵੀ ਫਲਾਣਾ ਸਿੰਘ ਆ ਗਿਆ,
1: ਅੱਖ
2: ਨੀ ਖੋਲ ਕੇ ਵੇਂਦਾ ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਚਾਈਬਾ ਰੰਗ ਦਾ, ਇੱਕ ਹੁੰਦਾ ਗੋਲ ਵਿੱਚ ਵਿਚਕਾਰ ਦਾ ਹਿੱਸਾ,
1: ਅੱਖ
2: ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ, ਹਾਂਜੀ ਉਸ ਸਥਾਨ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ,
1: ਹਾਂਜੀ ਨਿੱਕੀ ਜਿਹੀ ਬਿਲਕੁਲ
2: ਪਿਊਪਲਸ, ਹਾਂਜੀ ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਡਾਇਲੇਟ ਕਰ ਜਾਂਦੇ ਨੇ ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ ਹੈ, ਉਹ ਕੰਟਰੋਲ ਨਹੀਂ ਕਰ ਰਹੇ, ਚੌੜੇ ਜਿਵੇਂ ਢਿੱਲੇ ਹੋ ਗਏ, ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਕਿਸੇ ਪਾਸੇ, ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਇਹ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ, ਭਾਈ ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ, ਦੂਸਰੀ ਗੱਲ ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ ਆਮ ਨਾਲੋਂ ਬਹੁਤਾ ਜਿਆਦਾ ਚੌੜਾ ਹੋ ਗਿਆ, ਦੂਸਰੀ ਗੱਲ ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ ਜਾਂ ਆਮ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿੱਚ ਟਾਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿੱਚ ਇਹ ਜਿਹੜਾ ਸਾਡਾ ਪਿਊਪਲ ਵਾਲਾ ਪੋਰਸ਼ਨ ਹੈ ਨਾ ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ ਇਹ ਸੁੰਗੜਦਾ ਵੀ ਹੈ, ਲੇਕਿਨ ਜਦੋਂ ਕਿਸੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਿਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ, ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ, ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਕਹਿੰਦੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ
1: ਹਾਂਜੀ
2: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀਆਂ ਨੇ, ਪਰ ਅੱਖ ਖੜੀ ਦੇ ਨਾਲ ਕੀ ਹੈ ਪਿਊਪਲ ਕੰਟਰੈਕਟ ਕਰਦਾ ਹੈ, ਮੈਂ ਇੱਥੇ ਕੀ ਕਹਿ ਰਿਹਾ ਹਾਂ ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟਰੈਕਟ ਕੀਤਾ ਕਿਸੇ ਪਾਸੇ ਡਾਇਲੇਟ ਹੋਇਆ ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਅੱਖ ਦੇ ਵਿੱਚ ਸਾਈਨ ਹੋਣਗੇ, ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀਭ ਆ ਮੂੰਹ ਦੀ, ਤੁਸੀਂ ਵੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਵੀ ਸੁਣਾ ਕੀ ਆ ਰਿਹਾ ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ, ਹਾਂਜੀ ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ, ਹਾਂਜੀ ਤੀਸਰੀ ਗੱਲ ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣਗੇ ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ, ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਵੀ ਲਟਕਾਏ ਹੁੰਦੇ, ਕਾਫੀ
1: ਟਰੰਪ ਦੇ ਟਰੰਪ ਸਾਹਿਬ ਦੇ ਏਦਾਂ ਹੀ ਆ,
2: ਹਾਂਜੀ
1: ਟਰੰਪ ਸਾਹਿਬ ਦੇ ਏਦਾਂ ਹੀ ਆ,
2: ਹਾਂਜੀ
1: ਉਹਨਾਂ ਦੇ ਏਦਾਂ ਹੀ ਅੱਖਾਂ ਥੱਲੇ ਉਹ ਬਣੇ ਹੋਏ ਆ,
2: ਸੋ ਇਸ ਹਾਲਾਤ ਦੇ ਮੁਤਾਬਕ ਇਹ ਬਬਲ ਦੇ ਬਣੇ ਹੁੰਦੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿੱਚ ਕੋਈ ਨੁਕਸ ਹੋਵੇ, ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ, ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ, ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿੱਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿੱਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਥੈਲੇ ਜੇ ਪਾਣੀ ਦੇ ਲਟਕ ਗਏ ਆ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ, ਉਸ ਤੋਂ ਬਾਅਦ ਅੱਖਾਂ ਦੇ ਚਾਰ ਚੁਫੇਰੇ ਹੀ ਇੱਕ ਇਸ ਤਰ੍ਹਾਂ ਦੀ ਝਰੀਟਾਂ ਪਈਆਂ, ਪੰਜਾਬੀ ਚ ਤੁਸੀਂ ਝਰੀਟਾਂ ਇਹਨੂੰ ਕਹਿ ਸਕਦੇ ਹੋ, ਘਨੂਣ ਮਾਰੇ ਹੁੰਦੇ ਨੇ ਜਿਵੇਂ ਗਲੜ ਪੈਣਾ ਕੋਈ ਆਦਮੀ ਘਨੂਣ ਵੱਜਦੇ ਆ ਤੇ ਇਸੇ ਇਹਨੂੰ ਬੈਟਲ ਸਾਇੰਸ ਕਹਿੰਦੇ, ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ, ਇਹਨੂੰ ਕਹਿੰਦੇ ਬੈਟਲ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਘਨੂਣ ਮਾਰ ਦਿੱਤੇ, ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦੱਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ, ਜਿਵੇਂ ਖੂਨ ਖਤਮ ਹੋ ਗਿਆ, ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂਨੇਸ਼ਨ ਵਿਚ ਆ ਗਈ, ਆਕਸੀਜਨ ਚੂਸ ਲਈ ਗਈ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿਚ, ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿਚ ਕੋਈ ਨਾ ਕੋਈ ਨੁਕਸ ਹੋ ਰਿਹਾ। ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ, ਭਾਵੇਂ ਛਾਤੀ ਤੋਂ ਥੱਲੇ ਡਿੱਗਿਆ ਹੋਵੇ, ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ, ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ ਚ, ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ। ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲਸ, ਇਹਨੂੰ ਇਹ ਕਰ ਸਕਦੇ ਹਾਂ ਆਪਾਂ, ਠੀਕ ਹੈ, ਉਹਨੂੰ ਅਸੀਂ ਦੌਰੇ ਕਹਿੰਦੇ ਹਾਂ। ਜਰਕਿੰਗ ਵਗੈਰਾ, ਫਿਟਸ ਵਗੈਰਾ, ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ, ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿਚ ਹੋ ਗਈ ਹੈ। ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 12 ਪੇਅਰ ਆਫ ਕ੍ਰੇਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਾਰੇ ਸਰੋਤਿਆਂ ਨੂੰ ਪਤਾ ਹੋਏਗਾ, ਔਰ ਉਹਨਾਂ ਦੇ ਵਿਚੋਂ ਜਿਹੜੀ 10th ਕ੍ਰੇਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਆ, ਉੱਥੋਂ ਤੱਕ ਉਹ ਕੰਟਰੋਲ ਕਰਦੀ, ਬਹੁਤ ਵੱਡਾ ਏਰੀਆ ਹੈਗਾ। ਲੌਂਗੈਸਟ ਨਰਵ ਅਸੀਂ ਨੂੰ ਸਮਝਦੇ ਹਾਂ ਸਾਡੀ ਉਹ ਜਿਹੜੀ 10th ਕ੍ਰੇਨੀਅਲ ਨਰਵ ਹੈਗੀ ਆ, ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ, ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿਚ ਸਾਰੇ ਛੱਪੜ ਦੇ ਵਿਚ ਪਾਉਣ ਦੇ ਵਿਚ ਹੀ ਕੋਈ ਖਰਾਬੀ ਆ ਗਈ, ਕਿਸੇ ਨੇ ਰੋੜੀ ਮਾਰ ਦਿੱਤੀ, ਤੇ ਉਹਦੇ ਨਾਲ ਇਹ 10th ਕ੍ਰੇਨੀਅਲ ਨਰਵ ਵੀ ਤਾਂ ਵਿਚ ਸ਼ਾਮਲ ਹੈ ਨਾ, ਤੇ ਫਿਰ ਇਹਦੇ ਕਰਕੇ ਕੀ ਹੋਏਗਾ, ਵੋਮਿਟਿੰਗ ਔਰ ਪੇਟ ਵਿਚ ਦਰਦ ਜਾਂ ਛਾਤੀ ਵਿਚ ਦਰਦ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੋ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ, ਹੁਣ ਉਲਟੀਆਂ ਆਉਂਦੀਆਂ ਨੇ, ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ। ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
1: ਜੀ।
2: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਜੀ ਇਸ ਸਰੀਰ ਦੇ ਵਿਚ, 2 ਤਰ੍ਹਾਂ ਦੇ ਫੰਕਸ਼ਨ ਹੈਗੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਛ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਛ ਹੋ ਗਿਆ ਹੈ ਤੇ ਬ੍ਰੇਨ ਦੇ ਵਿਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ ਹੈ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ ਹੈ, ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੇ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ, ਔਰ ਕਈ ਹੁੰਦਾ ਕਿ ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ ਸਿਰ ਕੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
1: ਜੀ।
2: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਆਫ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿਚ, ਔਰ ਇਹ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿਚ, ਔਰ ਉਹਦੇ ਕਾਰਨ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ ਬਾਅਦ ਵਿਚ, ਬਾਅਦ ਵਿਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਕਲ ਆ ਨਹੀਂ ਸਕਦਾ, ਇਹ ਨਿਸ਼ਾਨੀਆਂ। ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੁਣ ਹਥੌੜੀਆਂ ਜੀਆਂ ਮਾਰ ਕੇ ਵੇਖਦੇ ਹੁੰਦੇ ਨੇ ਜਾਂ ਪੈਰਾਂ ਚ ਕੋਈ ਜੋਈ ਜਾਂ ਚੋਪ ਕਰਕੇ ਵੇਖਦੇ ਨੇ ਪਲਾਂਟਰ ਰਿਫਲੈਕਸ ਜਿਹਨੂੰ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ? ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਤੇ ਲਈਏ, ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ, ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿੱਚ ਕੋਈ ਇਫੈਕਟ ਹੋਵੇ। ਔਰ ਉਹਨਾਂ ਦੇ ਵਿੱਚੋਂ ਪਹਿਲਾ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ, ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ, ਮੈਂ ਲੱਤ ਨਹੀਂ ਹਿਲਾ ਸਕਦਾ ਯਾਰ, ਜਾਂ ਮੈਂ ਬੋਲਣਾ ਤੇ ਚਾਹੁੰਦਾ ਬੋਲ ਕੇ ਦੱਸਣਾ ਚਾਹੁੰਦਾ ਦੱਸਿਆ ਨਹੀਂ ਜਾ ਰਿਹਾ, ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ। ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਡਿੱਗਿਆ ਹੈਗਾ, ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ। ਪਰ ਜੇ ਹਿਸਟਰੀ ਨਹੀਂ ਹੋਈ, ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟਰੋਕ ਹੋ ਗਿਆ ਜੀ, ਹਾਂਜੀ, ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ ਕਿਹੜੇ ਪਾਸੇ ਦੀ ਲੱਤ ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ, ਜਾਂ ਜੀਵ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ, ਜਾਂ ਜਿਹੜਾ ਬਲੱਡ ਊਜ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟਰੀਕਲ ਹਨ, ਵੈਂਟਰੀਕਲ ਰੂਮ ਹੈ, ਕਿਹਾ ਸੀਗਾ ਵੀ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਰਹੀ ਹੁੰਦਾ ਨਾ, ਤਾਂ ਉਹਨਾਂ ਵੈਂਟਰੀਕਲ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ ਜਿਹਦੇ ਕਰਕੇ ਐਸਾ ਉਹਦਾ ਹੈਗਾ, ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ। ਪਰ ਜੇ ਹਿਸਟਰੀ ਨਹੀਂ ਹੋਈ, ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟਰੋਕ ਹੋ ਗਿਆ ਜੀ, ਹਾਂਜੀ, ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ ਕਿਹੜੇ ਪਾਸੇ ਦੀ ਲੱਤ ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ, ਜਾਂ ਜੀਵ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ, ਜਾਂ ਜਿਹੜਾ ਬਲੱਡ ਊਜ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟਰੀਕਲ ਹਨ, ਵੈਂਟਰੀਕਲ ਰੂਮ ਹੈ, ਕਿਹਾ ਸੀਗਾ ਵੀ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਰਹੀ ਹੁੰਦਾ ਨਾ, ਤਾਂ ਉਹਨਾਂ ਵੈਂਟਰੀਕਲ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ, ਜਾਂ ਉਹਦਾ

ਬਲੱਡ ਵੈਸਲ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟਰੀਕਲ ਹਨ। ਵੈਂਟਰੀਕਲ ਨੂੰ ਮੈਂ ਕਿਹਾ ਸੀਗਾ ਕਿ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਨਹੀਂ ਹੁੰਦਾ ਨਾ। ਤਾਂ ਉਹਨਾਂ ਵੈਂਟਰੀਕਲ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ, ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ, ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ। ਅਗਲੀ ਗੱਲ, ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ, ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਵੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ, ਔਰ ਨਹੀਂ ਖੜਾ ਹੋ ਸਕਦਾ, ਡਿੱਗ ਪੈਂਦਾ, ਔਰ ਉਹਨੂੰ ਕੰਟਰੋਲ ਕਰਨਾ ਪੈਂਦਾ, ਸੰਭਾਲਣਾ ਪੈਂਦਾ। ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ, ਤੇ ਇੱਕ ਅੰਗਰੇਜ਼ੀ ਚ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ, ਮੈਂ ਪੰਜਾਬੀ ਚ ਸਮਝਾਵਾਂ, ਸ਼ਰਾਬੀ ਬੰਦਾ, ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ, ਇਧਰ ਉਧਰ ਲੜਖੜਾਉਂਦਾ ਵੱਜਦਾ, ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ, ਜਿਹਨੂੰ ਸਿਰ ਚ ਸੱਟ ਵੱਜੀ ਹੋਵੇ, ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ, ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ, ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ, ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ, ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ, ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ, ਆਰ ਅੱਖਾਂ ਦੇ ਚਾਰਜ ਫੇਰੇ ਝਰੀਟਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ, ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ, ਇਹ ਅਗਰ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ, ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ, ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ, ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ, ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ। ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ, ਲੱਤਾਂ ਬਾਹਾਂ ਤੁਰਨ ਵਾਲੀਆਂ ਨੇ, ਅੱਖਾਂ ਵੇਖਣ ਵਾਲੀਆਂ ਨੇ, ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ, ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਹੈ, ਇਹ ਸਾਰੀਆਂ ਗੱਲਾਂ ਲੋਕੋਮੋਸ਼ਨ ਚ ਆਉਂਦੀਆਂ ਨੇ, ਠੀਕ ਹੈ। ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ, ਸੈਂਸਰੀ ਦੇ ਵਿੱਚ ਕੀ ਆ, ਜਿਵੇਂ ਕੰਨ ਹੈ, ਰਿੰਗਿੰਗ, ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ। ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ, ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ, ਉਹ ਗੋਲੀ ਲਓ ਤੁਸੀਂ, ਪਿਸ਼ਾਬ ਆ ਗਿਆ, ਖੂਨ ਪਿੱਛੇ ਸੰਘਣਾ ਹੋ ਗਿਆ, ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ। ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ, ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ, ਬੇਸਿਕਲੀ ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ, ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ, ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ, ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮਨੀਜਸ ਕਹਿੰਦੇ ਆ, ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ, ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ, ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਵੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ, ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ, ਸੁਣਨਾ ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ, ਅੱਖਾਂ ਤੇ ਨਾ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ, ਤਾਂ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਕੀ ਰਿੰਗਿੰਗ ਹੁੰਦੀ ਹੈ, ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਝ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਝ ਹੋਇਆ ਨਹੀਂ ਹੁੰਦਾ, ਕਿਉਂਕਿ ਕੰਨ ਦਾ ਰੋਗ ਨਹੀਂ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ, ਜਾਂ ਉਹਦੇ ਵਿੱਚ ਜ਼ਿਆਦਾ ਕੁਝ ਭਰ ਗਿਆ, ਕਿਸੇ ਪਾਸਿਓਂ ਨਿਕਲਿਆ, ਕਿਸੇ ਪਾਸੇ ਭਰ ਗਿਆ, ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ, ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਭੋਲ ਰਿਹਾ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਖ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰਦੇ ਅੱਖਾਂ, ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ, ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ, ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ, ਜਾਂ ਉਸਨੇ ਫੜਨੀ ਹੈ ਹੱਥ ਵਿੱਚ, ਜਾਂ ਤੁਹਾਨੂੰ ਕੁਝ ਕਹਿਣਾ ਵੀ ਮੈਨੂੰ ਆਹ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਹੈ ਤੇ ਉਹ ਹੱਥ ਨਾਲ ਉਸਨੂੰ ਫੜ ਨਹੀਂ ਸਕਦਾ, ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ ਹੱਥ ਕਰ ਦਿੱਤਾ।

0: था, लेकिन उस दा सेंसरी फंक्शन उस नूं महसूस नहीं कर रहा कि ग्लास मेरे हाथ जा रहा
1: जी।
0: इतना थोड़ा जा अंतर रह जाता है कि वह जिन्ने भी चाहे वो अखा हो चाहे वो हाथ हो चाहे वो पैर हो उन्हां दा जिहड़ा फंक्शन है ग्रिप वाला वह ग्रिप खत्म हो जाती। कई बार तुम वेखे डॉक्टर ने अच्छा मेरे हाथ नूं हाथ फड़ जिहने हाथ मिलाउणा हुंदा अच्छा कुट जा रहा इहनूं कुट जिन्हां दे ब्रेन विच कोई भी थोड़ा बहुत डिफेक्ट होया हुंदा आ उन्हां दी ग्रिप ओनी नहीं रही ग्रिप घट जाती है जिसे तो डॉक्टर ए अंदाजा लाउंदे ने कि इहदा ओ सेंसरी फंक्शन जिहड़ा है वो लॉस्ट हो चुका है। हुण गड्डिया तुसीं चलाउंदे हो सारे गड्डिया चलाउंदे हो तो साडे अगे मिरर एक लगा हुंदा जिहदे असीं पिछे वेखदे हां कि गड्डी किन्नी कु दूर आ गई है
1: जी।
0: पर इहदे विच विच एक होर हुंदा जिहनूं असीं कहिंदे ब्लाइंड स्पॉट।
1: हां जी
0: उस ब्लाइंड स्पॉट दे विच जे वी कोई गड्डी आ जांदी आ ते ओह ओह नहीं सानूं पता लगदा जी असीं गलती नाल कितें टर्न ले लईए ते फिर एक्सीडेंट हो जांदा
1: जी।
0: इसे तरह ही साडियां अखां दी जिहड़ी बनतर आ ओह ब्लाइंड स्पॉट है नहीं इहदे च सारा कुछ जिन्ना इहदा विजन एरिया है ये वेखदी है पर जदों अंदर वाले पासे ब्रेन च कोई नुक्स पै गया है उस वेले इहनां दा ब्लाइंड स्पॉट जिहड़ा आ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ ਕੌਣ ਖੜਾ ਆ ਹਾਂਜੀ। ਸੋ ਇਹ ਬਲਾਈਂਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਨ ਚ ਧਿਆਨ ਹੀ ਹੁੰਦੀ ਹੈ ਸਾਡੀ ਲੇਕਿਨ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ ਕਹਿਣ ਤੋਂ ਅਸਮਰੱਥ ਕਿ ਮੈਂ ਕੀ ਕਹਿਣਾ ਆ ਮੈਨੂੰ ਕੀ ਚਾਹੀਦਾ ਹੈਗਾ ਆ ਉਹ ਬੋਲ ਕੇ ਨਹੀਂ ਦੱਸਦਾ ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਇਸ ਜੀਵ ਦਾ ਇੱਕ ਹੋਰ ਫੰਕਸ਼ਨ ਵੀ ਹੈ ਉਹ ਕੀ ਹੈ ਜੀ ਟੇਸਟ ਸਵਾਦ ਲੈਣਾ ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ ਹੈ ਸਮੈਲ ਕਰਨਾ ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ ਇਹ ਨੱਕ ਤੇ ਜੀਵ ਦਾ ਇਹ ਫੰਕਸ਼ਨ ਲੋਸਟ ਹੋ ਜਾਂਦਾ ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ ਕੋਈ ਸਵਾਦ ਨਹੀਂ ਲੱਗਦੀ ਕੋਈ ਟੇਸਟ ਨਹੀਂ ਆਉਂਦਾ ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਹੈ ਨਾ ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿੱਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ ਹਾਂਜੀ। ਸੋ ਇਹ ਸਾਰਾ ਕੁਝ ਲੋਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ ਨਹੀਂ ਹਾਂਜੀ ਕੁਛ ਬੋਲ ਰਹੇ ਹੋ ਪਿੱਛੇ
2: ਨਹੀਂ ਕੁਛ ਨਹੀਂ ਬੋਲ ਰਹੇ।
0: ਅੱਛਾ ਮੈਨੂੰ ਐ ਲੱਗਿਆ ਸੀ ਜਿਵੇਂ ਕੁਛ ਤੁਸੀਂ ਬੋਲ ਰਹੇ ਹੋ। ਅੱਛਾ ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ ਚਮੜੀ ਨੂੰ ਹੱਥ ਲਗਾਓ ਤੇ ਉਸੇ ਵੇਲੇ ਉਹ ਬੰਦਾ ਉਹਦੇ ਹੱਥ ਉਹਦੇ ਜਾਂਦਾ ਪਤਾ ਨੀ ਕੀ ਲੱਗ ਗਿਆ ਕੋਈ ਕੀੜੀ ਤਾਂ ਨੀ ਲੱਗੀ ਕੁਝ ਐਸਾ ਤਾਂ ਨੀ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟੀਵਿਟੀ ਦਾ ਪਤਾ ਲੱਗਦਾ ਹੈਗਾ ਔਰ ਸਕਿਨ ਦੇ ਵਿੱਚ ਇਹ ਤਾਂ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਮਸਲ ਜੰਪ ਕਰ ਰਹੇ ਨੇ ਜਾਂ ਕਹਿ ਰਹੇ ਮਸਲ ਦੇ ਵਿੱਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ ਮਸਲ ਜਿਹੜੇ ਨੇ ਉਹ ਸੀਜ਼ਰ ਵਾਲੀ ਗੱਲ ਵਿੱਚ ਹੁੰਦੇ ਨੇ ਕਿ ਮਸਲ ਦੇ ਵਿੱਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨਹੀਂ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ ਜਾਂ ਕੀੜੀ ਤਾਂ ਨੀ ਵੱਢ ਗਈ ਜਾਂ ਕੀੜੀ ਤਾਂ ਨੀ ਆ ਗਈ ਇੱਥੇ ਕਿਤੇ ਲੇਕਿਨ ਇਸ ਹਾਲਾਤ ਦੇ ਵਿੱਚ ਇਹਦਾ ਤੇ ਨਹੀਂ ਪਤਾ ਲੱਗਦਾ ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲਸ ਦੇ ਵਿੱਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ ਮੇਰੀਆਂ ਬਾਹਾਂ ਦੇ ਵਿੱਚ ਮੇਰੀ ਕਾਫ ਮਸਲਸ ਦੇ ਵਿੱਚ ਲੱਤਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ ਖਾਰਸ਼ ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੈਂਸ ਦਾ ਵਿਗੜ ਜਾਣਾ ਬਿਜ਼ੀਨੈਸ ਹੋਣੀ ਬਿਜ਼ੀਨੈਸ ਤੇ ਬੈਲੈਂਸ ਦਾ ਵਿਗੜ ਜਾਣਾ ਇਹ ਇਹਦੇ ਸੈਂਸਰੀ ਫੰਕਸ਼ਨ ਹਨ ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ ਹੈ ਬੇਹੋਸ਼ ਹੁੰਦਾ ਹੈ ਪੂਰੀ ਤਰ੍ਹਾਂ ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ ਹੈ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ ਥੋੜੀ ਥੋੜੀ ਬਾਅਦ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ ਔਰ ਇਹ ਕੰਡੀਸ਼ਨ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਵਿੱਚ ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ ਉਹ ਬੱਚਿਆਂ ਵਿੱਚ ਦੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਨਸ਼ੀਅਸ ਜਾਂ ਅਨਕੌਨਸ਼ੀਅਸ ਵੀ ਹੋ ਸਕਦਾ ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲੇ ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ ਡਿੱਗ ਪਿਆ ਸੀਗਾ ਹਾਂਜੀ ਸੋ ਇਸੇ ਤਰ੍ਹਾਂ ਡਰਾਊਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਕੇ ਹੋਸ਼ ਕਰ ਥੋੜੀ ਜੀ ਹੋਸ਼ ਕਰ ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਚੀਮਾ ਸਾਹਿਬ ਖੱਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ
2: ਹਾਂਜੀ
0: ਮੈਂ ਘਰ ਜਾਣਾ ਚਾਹੁੰਦਾ ਹਾਲਾਂਕਿ ਉਹ ਘਰੇ ਹੀ ਹੁੰਦਾ ਆ ਘਰੇ ਹੀ ਹੁੰਦਾ ਆ ਪਰ ਉਹਦੇ ਦਿਮਾਗ ਜੇ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ ਭਾਵੇਂ ਕਿ ਜੀਭ ਉਹਦੀ ਹੈਗੀ ਏ ਸਾਰਾ ਕੁਝ ਹੈਗਾ ਆ ਪਰ ਉਹ ਇਰੀਟੇਟਡ ਹੋ ਜਾਂਦਾ ਹਰ ਗੱਲ ਤੋਂ ਇਰੀਟੇਟਡ ਹੋ ਜਾਣਾ ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਨਹੀਂ ਹੋ ਸਕਦੇ ਆ ਹੁਣ ਸਾਈਨ ਸਿਮਟਮ ਆਏ ਅਗਰ ਬੱਚੇ ਦੀ ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਨਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ ਛੋਟਾ ਬੱਚਾ ਤੇ ਦੱਸ ਨਹੀਂ ਸਕਦਾ ਫਿਰ ਉਹਦਾ ਕੀ ਹੈ ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਅਨਕੰਸੋਲਏਬਲ ਕਰਾਈ ਯਾਨੀ ਰੋਂਦਿਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ ਮਾਂ ਦੀ ਗੋਦੀ ਚ ਉਤਰ ਉਤਰ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ ਨਾ ਸ਼ਾਂਤ ਹੋ ਸਕਦਾ ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ ਹਾਂਜੀ ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ ਇਹ ਨਹੀਂ ਲੈਣਾ ਚਾਹੁੰਦਾ ਹਾਂਜੀ ਗਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਲਾਸ ਆਫ ਆਲ ਸਕਿੱਲਸ ਉਹਦੇ ਸਕਿੱਲ ਕੀ ਨੇ ਦੁੱਧ ਪੀਣਾ ਖੇਡਣਾ ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਤੇ ਉਹ ਇਕਦਮ ਐ ਲਥਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਤੇ ਬਿਹੇਜੁਲ ਨਹੀਂ ਕਰਦਾ ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਡੀਏਟ ਵਾਲੀਆਂ ਯਾਦ ਰੱਖਣਾ ਇਹ ਸਾਰੀਆਂ ਉਹ ਇਮੀਡੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਝ ਹੋ ਗਿਆ ਬ੍ਰੇਨ ਨੂੰ ਸੱਟ ਲੱਗ ਗਈ ਹੈ ਤਾਂ ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮੈਨਿੰਜਾਈਟਿਸ ਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਉਹਨਾਂ ਦੇ ਪਿੱਛੇ ਹਿਸਟਰੀ
3: ਹਾਂਜੀ
2: ਡਾਕਟਰ ਸਾਹਿਬ
0: ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ ਖੈਰ ਹੁਣ ਕੁਝ ਇੱਕ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐਂ ਹੁੰਦਾ ਮੈਨੂੰ ਐਂ ਹੁੰਦਾ ਉਹਦੇ ਵਿੱਚ ਪਹਿਲੀ ਗੱਲ ਹੈ ਹੈਡੇਕ ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ ਚਾਹੇ ਕੋਈ ਨਾੜੀ ਫਟ ਗਈ ਹੈ ਚਾਹੇ ਕੋਈ ਸੋਜ ਹੋ ਗਈ ਹੈ ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ ਸਿਰ ਦਰਦ ਵਾਇਲੈਂਟ ਹੋਣਾ ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ ਇੱਕ ਤਾਂ ਰੋਲਿੰਗ ਆਫ ਹੈਡ ਕਿਉਂਕਿ ਉਹ ਇਰੀਟੇਟਡ ਹੈ ਰੋਲਿੰਗ ਆਫ ਹੈਡ ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ ਇਧਰੋ ਉਧਰ ਇਧਰੋ ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ ਪਰ ਮੰਜੇ ਤੇ ਪਿਆ ਹੈਗਾ ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ ਕਿਤੇ ਪਾਵੇ ਨਾਲ ਵੱਜ ਕੇ ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ ਅਗਲੀ ਗੱਲ ਨੋਸੀਆ ਵੋਮਿਟਿੰਗ ਵਾਲੀ ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਵੀ ਦੱਸੀ ਹੈਗੀ ਹੈ ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੋਸੀਆ ਵੋਮਿਟਿੰਗ ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ ਉਸ ਹਾਲਾਤ ਦੇ ਵਿੱਚ ਫਟੀਗ ਥਕਾਵਟ ਕੰਮ ਕਰਨ ਨੂੰ ਮਨ ਨਹੀਂ ਕਰਦਾ ਬੋਲਣ ਨੂੰ ਮਨ ਨਹੀਂ ਕਰਦਾ ਖਾਣ ਨੂੰ ਮਨ ਨਹੀਂ ਕਰਦਾ ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ ਔਰ ਇਸ ਤਰ੍ਹਾਂ ਦੀ ਫਟੀਕ ਉਹਦੇ ਸਰੀਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਡਰੋਜ਼ੀਨੈਸ ਹੁੰਦੀ ਹੈ ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ ਔਰ ਡਿਜ਼ੀਨੈਸ ਚੱਕਰ ਆਉਣੇ ਜੇ ਉਹ ਖੜਾ ਵੀ ਹੁੰਦਾ ਤਾਂ ਵੀ ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ ਉਸ ਤੋਂ ਬਾਅਦ ਪੈਰਾਲਾਈਸਿਸ ਜੈਸੇ ਤਾਂ ਪੈਰਾਲਾਈਸਿਸ ਉਹ ਹੀ ਹੈ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ ਉਹਦਾ ਮਤਲਬ ਤੇ ਪੈਰਾਲਾਈਸਿਸ ਹੀ ਹੈ ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ ਤੁਹਾਨੂੰ ਤੋੜ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਇਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ ਪੈਰ ਤੇ ਕੰਟਰੋਲ ਨਹੀਂ ਕਰ ਰਹੇ ਤਾਰ ਨਹੀਂ ਚੁੱਕ ਰਹੇ ਤੁਰ ਨਹੀਂ ਸਕਦਾ ਹੈਗਾ ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ ਕਈਆਂ ਦਾ ਤੁਸੀਂ ਵੇਖੋ ਇੱਕ ਬਿਮਾਰੀ ਦਾ ਨਾਂ ਹੈਗਾ ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ ਜਿਹੜੀ ਨਾ ਟ੍ਰਾਈਜੈਮੀਨਲ ਨਰਵ ਹੈ ਜਿਹੜੀ ਫੇਸ ਨੂੰ ਸਪਲਾਈ ਕਰਦੀ ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ ਔਰ ਉਸ ਲੱਗੀ ਹੀਟ ਦੇ ਵਿੱਚ ਇੱਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਚਲੇ ਜਾਂਦੇ ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ ਔਰ ਮੂੰਹ ਵਿੰਗਾ ਹੋ ਜਾਂਦਾ ਹੈ ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ ਦਰਦ ਨਹੀਂ ਹੁੰਦੀ ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ ਫੇਸ ਦੀ ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ ਜਿਹੜਾ ਬੈਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿਮਟਮ ਦੇ ਨਾਲ ਹੀ ਰਿਲੇਟਡ ਹੈ ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ ਮੂੰਹ ਵਿੰਗਾ ਹੋ ਜਾਂਦਾ ਆ ਇੱਕ ਪਾਸੋਂ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ ਔਰ ਡਰੂਲਿੰਗ ਹੋਣੀ ਸ਼ੁਰੂ ਹੋ ਗਈ ਇਹ ਸਾਰੇ ਸਾਈਨ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ ਬਾਕੀ ਐਜ਼ ਏ ਹੋਲ ਚਿਹਰਾ ਐਸੇ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ ਜਿਵੇਂ ਸਵੈਲਿੰਗ ਆ ਗਈ ਹੋਵੇ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ ਸਵੈਲਿੰਗ ਉਹ ਵੀ ਚਿਹਰਾ ਮੋਟਾ ਹੋ ਗਿਆ ਹਾਲਾਂਕਿ ਇਹੋ ਜਿਹਾ ਚਿਹਰੇ ਦਾ ਬੰਦੇ ਦਾ ਹੈ ਨੀ ਸੁੱਕਿਆ ਸਿਰਿਆ ਸੀਗਾ ਜਿਹੜਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਡ ਆ ਗਿਆ ਹੈਗਾ ਜਿਹਨੇ ਬਾਕੀ ਨਰਵ ਨੂੰ ਪ੍ਰੈਸ ਕਰ ਦਿੱਤਾ ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਅੱਜ ਦੀ ਗੰਨਾ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ ਇਹਨੂੰ ਅਸੀਂ ਕਹਿੰਦੇ ਹਾਂ ਜਾਈਗੋਮੈਟਿਕ ਪ੍ਰੋਸੈਸ ਹੱਡੀ ਦੀ ਇਹ ਜਿਹੜਾ ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ ਉੱਪਰ ਨੂੰ ਉਭਰਿਆ ਛਾਂ ਸਮਝ ਲਓ ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਂਦੇ ਹਾਂ ਤੇ ਉਸੇ ਚਮੜੀ ਨਾਰਮਲ ਆ ਜਾਂਦੀ ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਜੇ ਬੰਦੇ ਨੂੰ ਅਡੀਮਾ ਹੋਵੇ ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ ਜੇ ਬੰਦੇ ਦੇ ਹਾਰਟ ਵਿਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਇਸ ਗੱਲ ਦਾ ਸਾਈਨ ਹੈਗਾ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿਚ ਕੁਝ ਨਾ ਕੁਝ ਨੁਕਸ ਆ ਗਿਆ ਹੈ ਹੁਣ ਲੇਟਰ ਓਨ ਸਾਈਨ ਕੀ ਆ ਸਕਦਾ ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ ਉਹ ਤਾਂ ਸਾਰਾ ਕੁਝ ਕਰ ਰਹੇ ਨੇ ਲੇਟਰ ਓਨ ਕੀ ਹੈ ਐਂਗਜ਼ਾਇਟੀ ਡਿਪਰੈਸ਼ਨ ਮੂਡ ਸਵਿੰਗਸ ਗੁੱਸਾ ਅਨਿੰਦਰਾ ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿਚ ਬਾਅਦ ਵਿਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ ਜੋ ਕੁਝ ਹਸਪਤਾਲਾਂ ਦੇ ਵਿਚ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਹਾਨੀ ਦੀਆਂ ਗੱਲਾਂ ਯਾਦ ਦਹਾਨੀ ਆ ਜਾਂਦੀ ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿਚ ਪੈਦਾ ਹੁੰਦੀਆਂ ਨੇ ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ ਕੁਝ ਵੀ ਹੋ ਗਿਆ ਹੋਣ ਤੋਂ ਬਾਅਦ ਜਦੋਂ ਅਸੀਂ ਬਾਅਦ ਵਿਚ ਡਾਕਟਰ ਨੇ ਉਸ ਨੂੰ ਰਿਲੀਜ਼ ਕਰ ਦਿੱਤਾ ਘਰ ਆ ਗਿਆ ਪਤਾ ਵੀ ਉਹ ਸੱਟ ਲੱਗੀ ਸੀ ਜਾਂ ਉਹ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ ਅਸੀਂ ਉਸ ਨੂੰ ਘਰੇ ਲੈ ਕੇ ਆ ਗਏ ਤੇ ਜਦੋਂ ਅਸੀਂ ਵੇਖਿਆ ਭਈ ਇਹ ਹਮੇਸ਼ਾ ਡਿਪਰੈਸ ਰਹਿੰਦਾ ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ ਦੂਸਰੀ ਗੱਲ ਇਹ ਸੌਂਦਾ ਨਹੀਂ ਗਾ ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ ਭਾਈ ਡਾਕਟਰ ਨੇ ਕਹਿਤਾ ਚਲੋ ਬਈ ਠੀਕ ਹੋਣ ਲੈ ਜਾਓ ਤੇ ਆ ਦਵਾਈਆਂ ਨੇ ਪਰ ਜਿਹੜੀਆਂ ਬਲੱਡ ਥਿਨਰ ਤੇ ਇਹ ਉਹ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ ਭਈ ਯਾਰ ਬਲੱਡ ਕਲੋਟਿੰਗ ਦਵਾਈ ਜਿਹਨੂੰ ਕਹੀ ਗਈ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਹੈ ਤਾਂ ਇਹ ਸਿਮਟਮ ਹੋ ਰਹੇ ਨੇ ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ ਉਹ ਫਾਈਨਲਾਈਜ਼ ਨਹੀਂ ਕਰ ਸਕਦੇ ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ ਤਿੰਨ ਚਾਰ ਕੇਸਿਸ ਐਸੇ ਨੇ ਮੈਂ ਚੰਡੀਗੜ੍ਹ ਹੁੰਦਾ ਸੀਗਾ ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਸੀਗੇ ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਦੀ ਡਿੱਗਿਆ ਸਿਰ ਪਰ ਨੇ ਔਰ ਸੱਟ ਲੱਗ ਗਈ ਬੇਹੋਸ਼ ਹੋ ਗਿਆ ਉੱਥੇ ਲੈ ਗਏ ਉਹਨਾਂ ਨੇ ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ ਮੇਰੀ ਭੂਆ ਦਾ ਲੜਕਾ ਸੀਗਾ ਮੈਂ ਉੱਥੇ ਗਿਆ ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ ਮੈਂ ਉਸ ਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਵੀ ਅਸੀਂ ਕੀ ਕਰੀਏ ਇਸਨੂੰ ਹਾਂਜੀ ਕਲਾਈ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ ਹਾਂਜੀ ਸੋ ਇਹਦੀ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ੀਅਸ ਸਡਨ ਆ ਗਈ ਹੈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਉਹਨੂੰ ਕਹਿੰਦੇ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ ਜੇ ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ ਕਦੇ ਛੇ ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ ਕਦੇ ਕਿਤੇ ਪੈ ਜਾਂਦਾ ਸੀਗਾ ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗ ਗਿਆ ਥੱਲੇ ਪੱਤਣ ਸੀਗਾ ਉਹ ਵਧਿਆ ਉਦੋਂ ਬਾਅਦ ਇਹਨੂੰ ਤਕਲੀਫ ਹੋ ਗਈ ਤੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ ਤੇ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਹੋਮਿਓਪੈਥਿਕ ਦਵਾਈਆਂ ਇਸ ਸੰਬੰਧ ਦੇ ਵਿੱਚ ਬਹੁਤ ਕਾਮਯਾਬ ਹਨ ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘੱਟ ਜਾਵੇ ਇਹ ਹੋਣਾ ਚਾਹੀਦਾ ਆ ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ ਕਈ ਵਾਰ ਬੱਚੇ ਕਰਾਈ ਨਹੀਂ ਕਰਦੇ ਬੜਾ ਉਸ ਵੇਲੇ ਬਫਰ ਬਣਿਆ ਹੁੰਦਾ ਕਿ ਬੱਚਾ ਜੰਮਿਆ ਆ ਔਰ ਠੀਕ ਹੈ ਉਸ ਵੇਲੇ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਇਸ ਤੇ 12 ਘੰਟੇ ਕਹਿੰਦੇ ਆ ਇਹ 16 ਘੰਟੇ ਤੋਂ ਵੀ ਲੰਘ ਗਿਆ ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ ਕਰਾਈ ਨਹੀਂ ਕਰਦੇ ਹਾਂਜੀ ਤੇ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਮੈਂ ਕਿਸੇ ਦਾ ਨਹੀਂ ਕਹਿ ਰਿਹਾ ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ ਹਾਲਾਂਕਿ ਉਹਨੂੰ ਉਸ ਬੱਚੇ ਨੇ ਕਹਿੰਦੇ ਜੇ ਇੱਕ ਹੁਣੇ ਤੇ ਜੰਮਿਆ ਬੱਚਿਆਂ ਨੂੰ ਦਵਾਈ ਕੀ ਦਿਓਗੇ ਤੁਸੀਂ ਨਹੀਂ ਸਾਡੀਆਂ ਮੈਡੀਸਨ ਜਿਹੜੀਆਂ ਨੇ ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਵਿੱਚ ਚਮਚੇ ਚ ਰੱਖ ਦੇ ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ ਇਟ ਐਕਸ ਬਣਦੇ ਹੋਈ ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ ਪਹਿਲੀ ਸਟੇਜ ਵਿੱਚ ਬਾਅਦ ਸੋਚਦੇ ਰਹੋ ਤੁਸੀਂ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਕਿ ਇਹਨੂੰ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ ਮੈਨੇਜਰਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ ਅੱਖਾਂ ਦੇ ਜੀਭ ਦੇ ਦੌਰੇ ਪੈਣ ਦੇ ਵੋਮਿਟਿੰਗ ਦੇ ਬਰੂਸ਼ਿਸ ਦੇ ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ ਜਾਂ ਅਨਕੋਨਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗ ਗੱਲਾਂ ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ ਪਰ ਇਨਸੋਮੈਨੀਆ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ ਪਰ ਵੱਡਿਆਂ ਦਾ ਤਾਂ ਸਿਸਟਮ ਦੇ ਨਾ ਵੀ 8 ਘੰਟੇ ਸੌਂ ਲਏਗਾ ਪੂਰਾ ਬਹੁਤ ਜ਼ਿਆਦਾ ਸੌਂ ਲਏਗਾ ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ ਤੇ ਅਸੀਂ ਮੈਡੀਕਲ ਟਰਮ ਯੂਜ਼ ਕਰਦੇ ਹਾਂ ਇਨਸੋਮੈਨੀਆ
2: ਇਨਸੋਮਨੀਆ ਜੀ
0: ਹਾਂ ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿੱਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਆਫਟਰ ਇਫੈਕਟਸ ਦੇ ਵਿੱਚ ਡਿਪਰੈਸ਼ਨ ਹੈਗਾ ਆ ਐਂਗਜ਼ਾਇਟੀ ਹੈਗੀ ਆ ਮੂਡ ਸਵਿੰਗ ਹੈਗਾ ਆ ਗੁੱਸਾ ਨਾ ਕਰੋ ਜੇ ਉਹ ਚਿੜਚਿੜਾ ਹੋ ਗਿਆ ਤਾਂ ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ ਔਰ ਅੱਜ ਤੁਹਾਨੂੰ ਇਹ ਦੱਸ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਕਿਸੇ ਵੇਲੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ ਉਸ ਹਾਲਾਤ ਦੇ ਵਿੱਚ ਅਗਰ ਹਸਪੀਟਲ ਤੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ ਐਂਗਜ਼ਾਇਟੀ ਜਾਂ ਮੂਡ ਸਵਿੰਗ ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ ਇਹ ਅਗਰ ਕਿਸੇ ਬੰਦੇ ਵਿੱਚ ਹੈਗਾ ਆ ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ ਉਹਦੇ ਤੇ ਖਿਜਣ ਦੀ ਲੋੜ ਨਹੀਂ ਹੈਗੀ ਇਹ ਉਹਦੇ ਆਫਟਰ ਇਫੈਕਟਸ ਹਨ ਹੁਣ ਇਸ ਤੋਂ ਬਾਅਦ ਸਾਡੇ ਕੋਲੇ ਕੁਛ ਐਸੀਆਂ ਗੱਲਾਂ ਰਹਿਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਡੀਜਨਰੇਟਿਵ ਚੇਂਜਸ ਹੋ ਗਈਆਂ ਡੀਜਨਰੇਟਿਵ ਚੇਂਜਸ ਕਹਿ ਸਕਦੇ ਤੇ ਇਮੀਜੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨਹੀਂ ਇਮੀਜੀਏਟ ਹੋਣ ਵਾਲੀਆਂ ਨਹੀਂ ਹੈਗੀਆਂ ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਡਿਜ਼ੀਜ਼, ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ। ਯਾਰ ਮੈਂ ਘਰ ਨੂੰ ਜਾਣਾ ਸੀ, ਰਸਤਾ ਤਾਂ ਉਹੀ ਜੇ ਰੋਜ਼ ਮੈਂ ਜਾਣਾ, ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ। ਟੀਚਿੰਗ ਏਬਿਲਿਟੀ ਘੱਟ ਜਾਂਦੀ ਹੈ, ਬਿਲਕੁਲ ਸੋਚ ਨਹੀਂ ਸਕਦੇ। ਆਮ ਸਧਾਰਨ ਦੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਤੋਂ ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ, ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ, ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਰਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਾਰਕਿੰਸਨ। ਪਾਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ, ਪਾਰਕਿੰਸਨ ਵੀ ਤੇ ਅਲਜ਼ਾਈਮਰ ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿੰਪਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ, ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਕੋਵਿਡ ਦੇ ਨਾਂ ਤੇ ਰੱਖ ਦਿੱਤੀ ਗਈ ਜੀ। ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ, ਔਰ ਉਹਦੇ ਸਿੰਪਟਮ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ। ਪਾਰਕਿੰਸਨ ਦੇ ਸਿੰਪਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ, ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ, ਜਰਕਿੰਗ ਹੋਣੀਆਂ, ਕਿਸੇ ਮਸਲ ਦਾ ਸਖਤ ਹੋ ਜਾਣਾ। ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ, ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਾਰਕਿੰਸਨ ਦੇ ਹਾਲਾਤ ਕੀ ਹੁੰਦੇ ਆ, ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਿਹਾ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਨੀਅਰ ਆਪਣੇ ਬੱਚੇ ਨੂੰ ਨਾ ਪਛਾਣੇ, ਇਹ ਮੇਰੇ ਬੱਚੇ ਨੇ, ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ, ਪਰ ਉਹਨੂੰ ਨੀ ਪਤਾ ਵੀ ਮੇਰੇ ਇਹ ਕੀ ਲੱਗਦੇ ਨੇ, ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ। ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ, ਕੁਛ ਤਾਂ ਹੁੰਦੇ ਨੇ, ਕੋਈ ਗੱਲ ਨੀ, ਅੱਜ ਮਾਲਿਸ਼ ਕਰਦੇ ਆ ਰਸਤਾ ਬਾਹਾਂ ਦੀ ਠੀਕ ਹੋ ਜਾਣਗੀਆਂ। ਹੁਣ ਇਹ ਜਿਹੜੀਆਂ ਰੀਟ੍ਰੋਪ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ, ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ। ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ, ਸਾਨੂੰ ਉਮਰ ਨੇ ਨਹੀਂ ਦੇਣਾ। ਦੂਸਰਾ, ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ ਕਿ ਕਿਵੇਂ ਰਿਪੇਅਰ ਹੋਣੀ ਹੈ, ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ, ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਅਸਹਾਏ ਹੋ ਜਾਂਦੇ ਹਾਂ। ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ, ਆਹ ਟ੍ਰੀਟਮੈਂਟ ਹੈਗਾ ਆ, ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ। ਔਰ ਜਿੰਨੀ ਲੇਟ ਉਮਰ ਵਿਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਏ ਹੁੰਦੇ ਹਾਂ, ਜਿੰਨਾ ਅਰਲੀ ਸਟੇਜ ਵਿਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ ਸਟੇਟਸ ਕੋ ਜਿਹਨੂੰ ਕਹਿੰਦੇ ਆ ਸਟੇਟਸ ਕੋ ਰੱਖਣ ਵਿਚ ਕਾਮਯਾਬ ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਤੇ ਨਹੀਂ। ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ, ਚਾਹੇ ਉਹ ਅਲਜ਼ਾਈਮਰ ਹੈ ਜਾਂ ਪਾਰਕਿੰਸਨ ਹੈ, ਅਲਜ਼ਾਈਮਰ ਹੋਗੀ ਯਾਦਾਸ਼ਤ ਨਾਲ ਸੰਬੰਧਿਤ, ਪਾਰਕਿੰਸਨ ਹੋਗੀ ਮਸਲਸ ਨਾਲ ਸੰਬੰਧਿਤ, ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ, ਜਰਕਿੰਗ ਵਗੈਰਾ, ਰਿਜਿਡਿਟੀ ਵਗੈਰਾ, ਮੋਸ਼ਨ ਮੂਵਮੈਂਟਸ ਵਗੈਰਾ, ਇਹਦੇ ਨਾਲ ਸੰਬੰਧਿਤ। ਤੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੀ ਉਹ ਉਹਨਾਂ ਕੋਲ ਰੁਕ ਜਾਵੇ, ਉਸ ਹਾਲਾਤ ਵਿੱਚ ਰੁਕਾ ਰਹਿ ਜਾਵੇ। ਤੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ, ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ, ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ। ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ, ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ, ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਵੇਖ ਲਓ। ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ 'ਚ, ਹਾਲਾਂਕਿ ਬੜੀ ਡਿਟੇਲ ਹੈਗੀ ਹੈ, ਮੈਂ ਥੋੜੇ ਲਫ਼ਜ਼ਾਂ 'ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ। ਟ੍ਰੀਟਮੈਂਟ ਤਾਂ ਡਾਕਟਰ ਨੇ ਕਰਨਾ ਹੈਗਾ, ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ। ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਇਲਾਜ ਕਾਮਯਾਬ ਨਹੀਂ ਹੋ ਰਿਹਾ, ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 408-687-1899 ਜਾਂ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ, ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ ਜਿੱਥੇ ਵੀ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ, ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 408-687-1899 ਪਰ ਕਿਸੇ ਰੁਕ ਗਏ ਜਦੋਂ ਤੁਸੀਂ ਚੁਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿਚ ਇਲਾਜ ਕਰਾਉਂਦੇ ਆ, ਜੇ ਤੁਹਾਡੀ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟਸ ਹਨ ਜਿਹੜੇ ਅਸੀਂ ਵੇਖਣੇ ਨੇ ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ। ਸੋ ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ, ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਸਿੱਖਿਆਦਾਇਕ ਗੱਲ, ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ, ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ, ਯੂਟਿਊਬ ਮੇਰਾ ਚੈਨਲ ਹੈ, ਫੇਸਬੁੱਕ ਮੇਰਾ ਚੈਨਲ ਹੈ, ਇਹਨਾਂ ਦੇ ਨਾਲ ਜੁੜ ਸਕਦੇ ਹੋ ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ ਤਾਂ ਕਿ ਲਗਾਤਾਰ ਤੁਸੀਂ ਇਹ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀਆਂ ਬਿਮਾਰੀਆਂ ਨੂੰ ਅਗਾਊਂ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
3: ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬੜਾ ਧੰਨਵਾਦ ਸਰੋਤੇ ਹੋ ਤੁਹਾਡਾ ਵੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ ਸੋ
2: ਜੀ, ਥੈਂਕ ਯੂ, ਥੈਂਕ ਯੂ,
3: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ।
0: ਅੱਜ ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
2: ਹਾਂ ਜੀ, ਮਲਟੀ ਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ, ਅੰਗਰੇਜ਼ੀ ਚ ਮਲਟੀ ਟਾਸਕਰ ਕਹਿੰਦੇ।
3: ਡਾਕਟਰ ਸਾਹਿਬ ਤੁਸੀਂ ਆਪੇ ਲਿਖਿਆ ਕਿ ਜਦੋਂ ਬੰਦਾ 50-60 ਦੇ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ ਤੁਹਾਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ।
2: ਨਹੀਂ ਨਹੀਂ, ਉਹ ਅਸੀਂ ਪਹਿਲਾਂ ਬੇੜੀਆਂ ਤੋਂ ਉਹਨਾਂ ਨੂੰ ਬੰਨ ਲਈ ਡਾਕਟਰ ਵਿੱਚ ਹੀ
3: ਇਕੱਠੀਆਂ ਕਰ
2: ਲਈਆਂ।
0: ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
2: ਹਾਂਜੀ ਹਾਂਜੀ, ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
3: ਬਹੁਤ ਸ਼ੁਕਰੀਆ।
0: ਮੈਂ ਆਪਣਾ ਕੰਮ ਕਰ ਦੇਣਾ ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਆ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
3: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ।
2: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਖਾਲਸਾ, ਥੈਂਕ ਯੂ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਵਧੀਆ ਵਧੀਆ ਅੱਜ ਡਿਫਰੈਂਟ ਗਾਣੇ ਹੋਣਗੇ ਜੀ, ਮੈਡਮ ਨੂਰ ਜਹਾਂ ਹੋਏਗੀ ਤੇ ਰਲਵੇਂ ਮਿਲਵੇਂ ਗਾਣੇ ਹੋਣਗੇ ਤੇ ਉਹਨਾਂ ਨੂੰ ਆਪਾਂ

करे, आओ सेने चमन में रक्स करे, साज लेकर घटाएं आती हैं, देखकर उनकी

0: ਕਦੀ ਕਦੀ ਏਦਾਂ ਵੀ ਹੁੰਦਾ ਕਿ ਗਜ਼ਲਾਂ ਵੱਲ ਵੀ ਜਾਣਾ ਚਾਹੀਦਾ, ਗਜ਼ਲਾਂ ਜਿਹੜੀਆਂ ਹੈਗੀਆਂ, ਜਾਂ ਕਦੀ ਕਦੀ ਹਿੰਦੀ ਗੀਤ, ਪੰਜਾਬੀ ਵਧੀਆ, ਗੁਰਬਾਣੀ, ਹਰ ਚੀਜ਼ ਆਪਾਂ ਮਿਕਸ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੇ ਮੈਂ ਇੱਕ ਚੀਮਾ ਸਾਹਿਬ, ਲੱਗਦਾ ਕਿ ਜੰਗ ਜਿਹੜੀ ਹੈ ਉਹ ਫੇਰ ਚਾਲੂ ਹੋ ਗਈ ਹੈ ਜੀ, ਤੇ ਹਾਲਾਤ ਫੇਰ ਖਰਾਬ ਹੋਣ ਵਾਲੇ ਲੱਗਦੇ ਆ।
1: ਤੇ ਬਿਲਕੁਲ ਇੱਦਾਂ ਲੱਗ ਰਿਹਾ ਜੀ।
0: ਹਾਂਜੀ, ਫੇਰ ਬਹੁਤ ਕੁਛ ਹੋਣ ਦੇ ਚਾਂਸ ਲੱਗ ਰਿਹਾ ਕਿ ਇਹਦੇ ਨਾਲ ਨੁਕਸਾਨ। ਤੇ ਦੇਖੋ ਇਹ ਚੀਮਾ ਸਾਹਿਬ, ਜਿਹੜਾ ਇਰਾਨ ਹੈ ਨਾ, ਉਹ ਡਰਦਾ ਨਹੀਂ ਹੈ, ਅੜ ਗਿਆ।
1: ਬਿਲਕੁਲ, ਇਰਾਨ ਦੀ ਖਦਸ਼ਾ ਦੀ ਜਿਹੜੀ ਵੱਡੀ ਗੱਲ ਆ, ਉਹ ਕੱਲੇ ਜਿਹੜੇ ਆ ਉਹ ਆਗੂ ਆ ਉਹੀ ਨੀ ਹੈਗੇ, ਪਰਦਾ ਜਿਹੜੀ ਆ ਉਹ ਬੜੀ ਉਤਸ਼ਾਹ ਭਰੀ ਜਿਹੜੀ ਆ ਹੋ ਗਈ ਆ। ਜਦੋਂ ਪਰਦਾ ਇਸ ਤਰ੍ਹਾਂ ਕਿਸੇ ਵੀ ਰਾਜ ਦੇ ਹੱਕ ਦੇ ਵਿੱਚ ਖੜਦੀ ਆ, ਫੇਰ ਉਹ ਖਦਸ਼ਾ ਦੀ ਲੜਾਈ ਖੇਤੀ ਕਿਤੇ ਬੰਦ ਨਹੀਂ ਹੁੰਦੀ ਹੁੰਦੀ, ਕਿਉਂਕਿ ਜਿਹੜੇ ਉਹ ਪਰਦਾ, ਤੁਹਾਨੂੰ ਪਤਾ ਫਿਰ ਪਰਦਾ ਹੀ ਹੁੰਦੀ ਆ ਨਾ ਪਰਦਾ ਦੇ ਵਿੱਚ।
0: ਚੱਕਰ ਇਹ ਆ ਕਿ ਦੇਖੋ ਜਦੋਂ ਸਾਰੇ ਲੋਕ, ਪਹਿਲਾਂ ਰੌਲਾ ਪੈਂਦਾ ਸੀ ਜੀ ਕਿ ਉਹ ਲੋਕ ਬੜੇ ਮੁਜ਼ਾਹਰੇ ਕਰ ਰਹੇ ਆ, ਕਹਿੰਦੇ ਸਰਕਾਰ ਨੂੰ ਲਾਓ, ਅਸੀਂ ਨਵੀਂ ਸਰਕਾਰ ਬਣਾਉਣੀ ਆ, ਕੁੜੀਆਂ ਦਾ ਬੜਾ ਰੋਲ ਵਿੱਚ ਸੀ।
1: ਬਿਲਕੁਲ,
0: ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਿ ਉਹ ਸਾਰੇ ਹੀ ਯੰਗ ਜਨਰੇਸ਼ਨ ਜਿੰਨੀ ਆ ਉਹ ਤਾਂ ਕਹਿੰਦੇ ਫੈਸਲਾ ਕਰਨਾ ਹੀ ਨਹੀਂ ਗਾ,
1: ਅਸੀਂ ਬਿਲਕੁਲ ਬਿਲਕੁਲ
0: ਮਰਾਂਗੇ। ਜਦੋਂ ਜੋਸ਼ ਆ ਜਾਏ ਨਾ ਕੌਮਾਂ ਦੇ ਵਿੱਚ, ਫੇਰ ਉਹ ਖੜੀਆਂ ਹੋ ਜਾਂਦੀਆਂ ਜੀ।
1: ਬਿਲਕੁਲ, ਇਹੀ ਗੱਲਬਾਤ ਹੈਗੀ ਆ ਖਾਕਸਾ ਜੀ। ਤੇ ਆਪਣੇ ਕੋਲ ਖਬਰਾਂ ਖਤਸਾ ਜੀ, ਇਸ ਤਰ੍ਹਾਂ ਖਬਰਾਂ ਕਾਫੀ ਛੋਟੀਆਂ ਛੋਟੀਆਂ ਆਪਾਂ ਨੇ ਤਿਆਰ ਕੀਤੀਆਂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ। ਤੇ ਸਭ ਤੋਂ ਪਹਿਲੀ ਖਬਰ ਇਹ ਆ ਖਾਕਸਾ ਸਾਹਿਬ ਜੀ ਕਿ ਲਿਬਨਾਨ ਦੀ ਜਿਹੜੀ ਧਰਤੀ ਹੈ ਜਿੱਥੇ ਇਜ਼ਰਾਇਲ ਨੇ ਜਾ ਕੇ ਉਹਨਾਂ ਦਾ ਹਿੱਸਾ ਖੋਹਿਆ ਹੋਇਆ ਨਾ, ਉਸ ਹਿੱਸੇ ਦੇ ਵਿੱਚ ਖਾਕਸਾ ਸਾਹਿਬ ਜੀ ਇੱਕ ਖੰਭੇ ਦੇ ਨਾਲ ਜੀਜਸ ਕ੍ਰਾਈਸਟ ਦਾ ਉਹ ਲਾ ਨਹੀਂ ਦਿੰਦੇ ਖੰਭੇ ਦੇ ਉੱਤੇ, ਉਹ ਟੰਗ ਦਿੰਦੇ ਆ ਜਿੱਦਾਂ ਉਹਨੂੰ ਫਾਂਸੀ ਦਿੱਤੀ ਸੀਗੀ ਕ੍ਰੋਸ ਬਣਾ ਕੇ, ਤੇ ਉਹ ਥੱਲੇ ਡਿੱਗਿਆ ਪਿਆ ਤੇ ਉਹ ਲੱਗਦਾ ਪਈ ਉਹ ਢਾਇਆ ਵੀ ਉਹ ਇਜ਼ਰਾਈਲੀ ਫੌਜੀਆਂ ਨੇ। ਤੇ ਉਹਦੇ ਉੱਪਰ ਖਕਸਾ ਦੀ ਉਹ 8 ਜਣੇ ਹੈਗੇ ਆ ਟੋਟਲ ਫੌਜੀ, ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲ ਉਹ ਖੁਆੜਾ ਆ, ਖੁਆੜਾ ਜਿਹਨੂੰ ਆਪਾਂ ਕਹਿੰਦੇ ਆ ਕੁਹਾੜਾ, ਉਹਦਾ ਜਿਹੜਾ ਉਹ ਜਿਹਦੇ ਪਾਸੇ ਉਹ ਲੋਹਾ ਹੁੰਦਾ ਉਧਰਲੇ ਪਾਸਿਓਂ ਫੜ ਕੇ, ਤੇ ਉਹ ਜਿਹੜਾ ਡੰਡਾ ਆ ਉਹ ਉਹਦੇ ਪੈ ਦੇ ਉਹ ਮੂੰਹ ਦੇ ਉੱਤੇ ਉਹਦੇ ਮਾਰਦਾ ਨਜ਼ਰ ਆ ਰਿਹਾ, ਤੇ ਦੂਜਾ ਜਿਹੜਾ ਉਹ ਵੀਡੀਓ ਬਣਾ ਰਿਹਾ ਉਹਦੀ। ਹਾਂਜੀ, ਇਜ਼ਰਾਇਲ ਦੀ ਆਰਮੀ। ਉਹੀ ਗੱਲ ਆਪਾਂ ਕਰਨੀ ਆ ਖਾਕ ਸਾਹਿਬ ਜੀ ਕਿ ਉਹ ਜਿਹੜੇ 6 ਪਿੱਛੇ ਖੜੇ ਆ ਉਹ ਦੇਖ ਰਹੇ ਆ, ਤੇ ਜਿਹੜੀ ਇਜ਼ਰਾਇਲੀ ਫੌਜ ਸੀ ਜਦੋਂ ਉਹਨੂੰ ਪਤਾ ਲੱਗਿਆ ਇਸ ਗੱਲ ਦਾ, ਤੇ ਇਜ਼ਰਾਇਲੀਆਂ ਨੇ ਵੀ ਅਮਰੀਕਾ ਦੇ ਵਿੱਚ ਵੀ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਉਸੇ ਵੇਲੇ ਰੌਲਾ ਪੈ ਗਿਆ, ਤੇ ਉਹ ਜਿਹੜੇ 2 ਫੌਜੀ ਸੀਗੇ ਇੱਕ ਵੀਡੀਓ ਬਣਾ ਰਿਹਾ ਸੀ ਤੇ ਦੂਜਾ ਉਹਦੇ ਮਾਰ ਰਿਹਾ ਸੀਗਾ, ਉਹਨਾਂ ਦੋਨਾਂ ਨੂੰ ਉਹਨੀ ਫੌਜ ਚੋਂ ਕੱਢ ਕੇ 30 ਦਿਨ ਵਾਸਤੇ ਤਾਂ ਜੇਲ੍ਹ ਚ ਦੇ ਦਿੱਤੇ ਆ, ਤੇ ਬਾਕੀ ਅੱਗੇ ਜਾ ਕੇ ਕੀ ਹੋਣਾ ਆ ਉਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਤੇ ਕੇਸ ਚੱਲਣੇ ਆ ਕਿ ਉਹਨਾਂ ਤੋਂ ਉਹਨਾਂ ਨੂੰ ਮਿਲਟਰੀ ਚੋਂ ਸਸਪੈਂਡ ਕੱਢਣਾ ਕੱਢਣਾ ਜਾਂ ਉਹਨਾਂ ਦੀਆਂ ਪੈਨਸ਼ਨਾਂ ਖਤਮ ਕਰਨੀਆਂ, ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਆ। ਤੇ ਪਰ ਉਹਨਾਂ ਨੂੰ 30 ਦਿਨ ਲਈ ਤਾਂ ਗਿਆ ਨਾ, ਜਿਹੜਾ ਮੇਰਾ ਪੁਆਇੰਟ ਆ ਉਹ ਇਹ ਆ ਕਿ ਦੇਖੋ ਇੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਬੇਦੋਸ਼ ਜਿਨ੍ਹਾਂ ਨੇ ਅਜੇ ਇਸ ਦੁਨੀਆਂ ਚ ਕੁਛ ਵੀ ਨਹੀਂ ਦੇਖਿਆ ਉਹਨਾਂ ਨੂੰ ਮਾਰੀ ਜਾਂਦੇ, ਉਹਨਾਂ ਤੇ ਕੋਈ ਰੋਲਾ ਨਹੀਂ ਪਾ ਰਿਹਾ, ਨਾ ਕੋਈ ਕ੍ਰਿਸਚੀਅਨ, ਨਾ ਕੋਈ ਹੋਰ, ਨਾ ਕੋਈ ਲੈਣ, ਨਾ ਇਜ਼ਰਾਈਲੀ, ਪਰ ਇੱਕ ਜਿਹੜੀ ਉਹ ਤਸਵੀਰ ਆ ਉਹਨੂੰ ਜਿਹੜਾ ਆ ਉਹ ਇੱਕ ਜਿੰਦੀ ਜਾਨ ਨੂੰ ਭੁੱਖਾ ਮਾਰਨ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ। ਇਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਆਪਾਂ ਖਾਕ ਸਾਹਿਬ ਜੀ ਅੱਜ ਕੱਲ ਰਹਿ ਰਹੇ ਹਾਂ, ਜਿੱਥੇ ਸੱਚ ਜਿਹੜਾ ਆ ਉਹਦੀ ਕੋਈ ਵੈਲਿਊ ਨਹੀਂ, ਝੂਠ, ਤੂਫਾਨ, ਹੇਰਾ ਫੇਰੀ, ਠੱਗੀ ਤੇ ਧੋਖੇ ਨਾਲ ਜਿਹੜੇ ਪੈਸੇ ਜਿਹਨਾਂ ਲੋਕਾਂ ਦੇ ਕੋਲ ਹੈਗੇ ਆ।
0: ਬਿਲਕੁਲ
1: ਬਿਲਕੁਲ ਬਿਲਕੁਲ, ਉੱਥੇ ਬੋਲਣਾ ਚਾਹੀਦਾ ਬਿਲਕੁਲ। ਤੇ ਅਗਲੀ ਖਬਰ ਖਾਕਸਾ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਸਾਡੇ ਸ਼ਹਿਰ ਦੇ ਆਸੇ ਪਾਸੇ ਜਿਹਨੂੰ ਸੈਂਟਰਲ ਵੈਲੀ ਅਸੀਂ ਕਹਿੰਦੇ ਆ, ਇਹ ਕਾਫੀ ਲੰਬਾ ਚੌੜਾ ਏਰੀਆ ਆ। ਤੇ ਇੱਥੇ ਖਾਕਸਾ ਜੀ ਅੱਜ ਸਵੇਰ ਦਾ ਮੌਸਮ, ਕੱਲ ਰਾਤ ਦਾ ਵੀ ਮੀਂਹ ਪਈ ਜਾਂਦਾ ਸੀਗਾ ਤੇ ਸਵੇਰੇ ਵੀ ਕਦੇ ਹਟ ਜਾਂਦਾ ਕਦੇ ਲੱਗ ਪੈਂਦਾ, ਆ ਹੁਣ ਵੀ ਇੱਕ ਝੁੱਟੀ ਲਾ ਕੇ ਹਟਿਆ, ਜਿੱਦਾਂ ਆਪਣੇ ਉਹ ਇੰਡੀਆ ਦੇ ਵਿੱਚ ਬਰਸਾਤ ਨੂੰ ਨੀ ਪੈਂਦਾ ਹੁੰਦਾ, ਇਕਦਮ ਵੱਡੇ ਵੱਡੇ ਚਣੇ ਥੱਲੇ ਡਿੱਗਦੇ, ਤੇ ਏਦਾਂ ਦਾ ਮੀਂਹ ਪੈ ਕੇ ਹਟਿਆ, ਹੁਣੇ ਹਜੇ ਹਟਿਆ ਹੀ ਆ।
0: ਤੇ
1: ਹਾਂਜੀ, ਅਸੀਂ ਸ਼ੁਕਰ ਵੀ ਮਨਾ ਰਹੇ ਹਾਂ, ਪਰ ਇੱਥੇ ਟੋਰਨੇਡੋ ਵੀ ਆਇਆ, ਟੋਰਨੇਡੋ ਵਾਰਨਿੰਗ 3 ਵਜੇ ਤੀਕਰ ਉਹ ਜਿਹੜੀ ਆ, 2:15 ਵਜੇ ਤੋਂ ਲੈ ਕੇ 3 ਵਜੇ ਤੀਕਰ ਉਹ ਜਿਹੜੀ ਇਨ ਇਫੈਕਟ ਸੀਗੀ ਜਿਹਨੂੰ ਕਹਿੰਦੇ ਆ, ਤੇ ਉਹ ਆਸੇ ਪਾਸੇ ਦੇ ਫਰੈਨੋ ਦੇ ਏਰੀਏ ਤਾਂ ਨਹੀਂ ਅਜੇ ਖਬਰਾਂ ਮੈਂ ਦੇਖੀਆਂ ਵੀ ਨਹੀਂ, ਉਦੋਂ ਬਾਅਦ ਜੋ ਕੁਛ ਹੋਇਆ ਹੋਣਾ, ਪਰ ਉਹ ਇੱਥੇ ਬਾਇਓਲਾ ਸਾਡੇ ਨਾਲੇ ਦੀ ਸ਼ਹਿਰ ਆ, ਉੱਥੇ ਦੇ ਵਿੱਚ ਦੀ ਲੰਘਿਆ ਤੇ ਉਹ ਫਰੈਨੋ ਤੋਂ ਮੇਰਾ ਖਿਆਲ ਬਾਹਰ ਦੀ ਕਿਸੇ ਪਾਸੇ ਦੀ ਲੰਘਿਆ ਟੋਰਨੇਡੋ, ਤੇ ਉਹਨੇ ਨੁਕਸਾਨ ਦੱਸਿਆ ਸੀ ਫੋਨਾਂ ਦੇ ਉੱਤੇ ਵੀ ਵਾਰਨਿੰਗ ਆ ਰਹੀ ਸੀ ਭਾਈ ਤੁਸੀਂ ਕਿਤੇ ਨਾ ਕਿਤੇ ਆਪਣੀ ਸੇਫ ਜਗ੍ਹਾ ਤੇ ਜਾ ਕੇ, ਜਿੱਦਾਂ ਘਰ ਦੇ ਵਿੱਚ ਛੋਟੇ ਕਮਰੇ ਨਾ ਜਿੱਦਾਂ ਬਾਥਰੂਮ ਹੁੰਦਾ ਉਹ ਛੋਟਾ ਹੁੰਦਾ, ਉਹਦੀਆਂ ਕੰਧਾਂ ਨੇੜੇ ਨੇੜੇ ਨੀ, ਉਦਾਂ ਦੀਆਂ ਜਗ੍ਹਾ ਦੇ ਉੱਤੇ ਉਹਨੇ ਵਾਰਨਿੰਗ ਦਿੱਤੀ ਸੀਗੀ ਕਿ ਤੁਸੀਂ ਉੱਥੇ ਜਾ ਕੇ ਲੁਕ ਜਾਓ ਆਪਣੇ, ਕਿ ਇਹ ਜਿਹੜਾ ਨੁਕਸਾਨ ਕਰ ਸਕਦਾ ਤੁਹਾਡੀ ਛੱਤ ਵੀ ਉੜ ਸਕਦੀ ਹੈ, ਜਾਣੀ ਕਿ ਉਹ ਸਾਰੇ ਇੱਥੇ ਵਾਰਨਿੰਗ ਜਿਹੜੀ ਆ ਦੇਤੀ ਸੀਗੀ ਤੇ ਮੀਂਹ ਹੁਣ ਹਟ ਗਿਆ ਤੇ ਬੱਦਲ ਜਿਹੜੇ ਆ ਉਹ ਜਿੱਦਾਂ ਕਹਿੰਦੇ ਹੁੰਦੇ ਉਹ ਬੱਦਲ ਉੱਤੇ ਚੱਲ ਜਾਂਦੇ ਨੇ, ਹੁਣ ਔੜ ਦੇ ਬੱਦਲ ਕਹਿਣ ਲੱਗ ਪਏ, ਇਸ ਤਰ੍ਹਾਂ ਦੇ ਹੋ ਗਏ ਆ ਉਹਨਾਂ ਨੇ ਬੱਦਲ ਚੱਕ ਦਿੱਤਾ ਤੇ ਪਰ ਮੀਂਹ ਹੁਣੇ ਪੈ ਕੇ ਅਜੇ ਹਟਿਆ, ਸੋ ਇਸ ਤਰ੍ਹਾਂ ਦਾ ਮੌਸਮ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਆਸੇ ਪਾਸੇ ਦੇ ਛੋਟੇ ਛੋਟੇ ਸ਼ਹਿਰ ਆ ਜਿਹੜੇ ਉਹਨਾਂ ਦੇ ਵਿੱਚ ਇਹੀ ਸੀਗਾ, ਤੇ ਪਹਾੜਾਂ ਦੇ ਵਿੱਚ ਆ ਜਿਹੜੀ ਬਰਫ਼ ਵੀ ਉਹ ਪੈ ਰਹੀ ਆ ਤੇ ਅਗਲੇ 4-5 ਦਿਨ ਵਾਸਤੇ ਜਿਹੜੀ ਆ ਉਹ ਠੰਡ ਮੁੜ ਕੇ ਫੇਰ ਜਿਹੜੀ ਆ ਉਹ 65 ਡਿਗਰੀ ਜਿਹੜੀ ਆ ਹਾਈਐਸਟ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਦਿੱਕਤ ਜਾਣੀ ਆ, ਸੋ ਮੌਸਮ ਦਾ ਆਪਣੇ ਇਸ ਏਰੀਏ ਦਾ। ਤੇ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਆਪਣੇ ਕੋਲ ਜਿਹੜੀ ਅਮਰੀਕਾ ਦੀ ਫਲੋਰੀਡਾ ਸੂਬਾ ਹੈ ਉੱਥੇ ਖਾਕ ਸਾਹਿਬ ਜੀ ਜਿਹੜੇ ਰੈਪ੍ਰੈਜੈਂਟੇਟਿਵ ਹੈਗੇ ਆ ਉਹਨੇ ਹੈਗੀ ਸੀ ਜਿਹੜੀ ਉਹਨੇ ਖਾਕ ਸਾਹਿਬ ਜੀ ਅਸਤੀਫਾ ਦੇ ਦਿੱਤਾ ਆ, ਤੇ ਉਹਨੇ ਅਸਤੀਫਾ ਇਸ ਕਰਕੇ ਦਿੱਤਾ ਕਿ ਉਹਨੇ ਖਾਕ ਸਾਹਿਬ ਜੀ ਜਿਹੜੀ ਆ ਉਹਦੇ ਤੇ ਕੇਸ ਬਣ ਗਿਆ ਸੀ ਧੋਖਾਧੜੀ ਦਾ, ਪੈਸਾ ਜਿਹੜਾ ਸੀਗਾ ਉਹਨੇ ਉਹਦੀ ਗਲਤ ਵਰਤੋਂ ਕੀਤੀ ਹੋਈ ਸੀ, ਤੇ ਉਹਨੇ ਫਿਰ ਕਾਂਗਰਸ ਵਿਚੋਂ ਜਿਹੜਾ ਉਹਨੂੰ ਕੱਢਣ ਬਾਰੇ ਜਿਹੜੀ ਆ ਵੋਟ
0: ਰਿਪਬਲਿਕਨ ਸੀ
1: ਡੈਮੋਕ੍ਰੈਟ ਸੀ ਹਾਂਜੀ, ਤੇ ਉਹਦੇ ਤੇ ਉਹ ਵੋਟ ਪੈਣੀ ਸੀ ਕਾਂਗਰਸ ਦੇ ਵਿਚ ਉਹਨੂੰ ਕੱਢਣ ਵਾਸਤੇ, ਤੇ ਉਹਨੇ ਉਹ ਵੋਟ ਪੈਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਸੀ ਉਹਨੇ ਅਸਤੀਫਾ ਦੇ ਦਿੱਤਾ, ਕਹਿੰਦੀ ਮੈਂ ਅਸਤੀਫਾ ਦਿੰਨੀ ਆ ਇਹਦੇ ਉੱਤੋਂ, ਤੇ ਮੇਰਾ ਖਿਆਲ ਹੈ ਇਹਨਾਂ ਦਾ ਉਹ ਕੋਈ ਨਾ ਕੋਈ ਕਾਨੂੰਨ ਏਦਾਂ ਦਾ ਆਉਣਾ ਵੀ ਜੇ ਤੁਸੀਂ ਅਸਤੀਫਾ ਦੇ ਦਿਓ ਫਿਰ ਉਹ ਸ਼ਾਇਦ ਤੁਹਾਡੇ ਤੇ ਕੇਸ ਜਿਹੜਾ ਹੁੰਦਾ ਉਹਨੂੰ ਪਤਾ ਨੀ ਖਾਰਜ ਕਰ ਦਿੰਦੇ, ਮਤਲਬ ਮੈਂ ਅੱਗੇ
0: ਥੋੜੀ ਜਿਹੀ ਰਾਇਤਾਂ ਮਿਲ ਜਾਂਦੀਆਂ ਜੇ ਤੁਸੀਂ,
1: ਹਾਂ ਬਸ ਉਹ ਅਸਤੀਫਾ ਦੇ ਦਿੰਦੇ ਆ ਜਿਹੜੇ
0: ਜੇ ਤੁਹਾਨੂੰ ਉਹ ਕੱਢਦੇ ਤੇ ਫਿਰ ਤੁਹਾਡੇ ਲਈ ਸਾਰਾ ਕੁਛ ਹੀ,
1: ਹਾਂ ਉਹ ਤੁਹਾਡੇ ਸਾਰੀਆਂ ਜਿਹੜੀਆਂ ਤੁਹਾਡੇ ਪ੍ਰਿਵਿਲੇਜ ਹੁੰਦੇ ਉਹ ਵਾਪਸ ਲੈ ਲੈਂਦੇ, ਖੋਹ ਲੈਂਦੇ ਆ ਸਾਰਾ ਕੁਝ ਤੁਹਾਡੇ ਕੋਲ, ਇਸੇ ਕਰਕੇ ਉਹਨੇ ਵੀ ਦਿੱਤਾ। ਤੇ ਇਹ ਫਲੋਰੀਡਾ ਸੂਬੇ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਵਿਚੋਂ ਚੁਣੀ ਗਈ ਕਾਂਗਰਸ ਦੀ ਜਿਹੜੀ ਆ ਇਹ ਵੁਮਨ ਸੀਗੀ, ਤੇ ਇਹਦੇ ਉੱਤੇ ਖਾਕ ਸਾਹਿਬ ਜੀ 25 ਜਿਹੜੇ ਆ ਉਹ ਮੁਕਦਮੇ ਚੱਲਦੇ ਸੀਗੇ ਠੱਗੀ ਧੋਖਿਆਂ ਦੇ ਜਿਹੜੇ ਸੀਗੇ, ਤੇ ਫੇਰ ਐਥਿਕ ਕਮੇਟੀ ਆ ਜਿਹੜੀ ਉਹਨੇ ਫੇਰ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ, ਤੇ ਇਹਦਾ ਨਾਂ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਹੈਗਾ ਚੈਰੀ ਫਲਸ ਮਕੌਰਮਿਕ ਨਾਂ ਦੀ ਇਹ ਕਾਂਗਰਸ ਦੀ ਔਰਤ ਆ। ਇਹ ਕਾਂਗਰਸ ਜਦੋਂ ਆਪਾਂ ਕਹਿੰਦੇ ਹਾਂ ਖਾਕ ਸਾਹਿਬ ਜੀ ਕਾਂਗਰਸ ਦੇ ਵਿਚ ਦੋਨੇ ਜਿਹੜੀ ਸੈਨੇਟ ਆ ਉਹ ਵੀ ਆ ਜਾਂਦੀ ਆ ਤੇ ਹਾਊਸ ਆਫ ਰੈਪ੍ਰੈਜੈਂਟੇਟਿਵ ਵੀ ਆ ਜਾਂਦਾ, ਸੋ ਉਹ ਸਾਰੇ ਨੂੰ ਮਿਲਾ ਕੇ ਕਾਂਗਰਸ ਕਹਿੰਦੇ ਆ, ਪਰ ਬਹੁਤੀ ਵਾਰੀ ਜਿਹੜੀ ਖਬਰਾਂ ਦੇ ਵਿਚ ਆ ਉਹਨੂੰ ਕਾਂਗਰਸ ਵੁਮਨ ਹੀ ਕਹਿ ਦਿੰਦੇ ਆ ਕਿਉਂਕਿ ਉਹ ਦੋਨੇ ਹਾਊਸ ਜਿਹੜੇ ਹੁੰਦੇ, ਪਰ ਇਹ ਜਿਹੜੀ ਸੀਗੀ ਇਹ ਹਾਊਸ ਆਫ ਰੈਪ੍ਰੈਜੈਂਟੇਟਿਵ ਦੇ ਵਿਚ ਜਿਹੜੀ ਇਹ ਸੀਗੀ। ਤੇ ਇਹਨੇ ਖਾਕ ਸਾਹਿਬ ਜੀ ਜਿਹੜੇ ਫੈਡਰਲ ਡਿਜ਼ਾਸਟਰ ਫੰਡ ਰਿਲੀਫ ਫੰਡ ਜਿਹੜੇ ਹੁੰਦੇ ਆ ਨਾ ਉਹਦੇ ਵਿਚੋਂ ਪੈਸੇ ਜਿਹੜੇ ਸੀਗੇ ਉਹ ਧੋਖਾਧੜੀ ਕਰਕੇ ਇਹਨੇ ਆਪਣੇ ਪਰਸਨਲ ਲੋੜਾਂ ਵਾਸਤੇ ਜਿਹੜੇ ਉਹ ਵਰਤੇ ਸੀਗੇ, ਤੇ ਇਹ ਕੱਲੀ ਨੀ ਸੀਗੀ, ਇਹਦੇ ਨਾਲ ਜਿਹੜੇ ਇਹਦੇ ਹੋਰ ਵੀ ਸਾਥੀ ਸੀ ਜਿਨ੍ਹਾਂ ਦਾ ਨੰਬਰ ਆਪਣੇ ਕੋਲ ਹੈ ਨੀ ਪੇ ਕਿੰਨੇ ਸੀਗੇ, ਤੇ ਇਹਦਾ ਨਾਂ ਆ ਜਿਹੜਾ ਉਹ ਹੈਗਾ ਖਾਕ ਸਾਹਿਬ ਜੀ ਸ਼ੀਲਾ ਸ਼ੈਰਪਲਿਸ ਮਕੌਰਮਿਕ ਜਿਹੜੀ ਇਹ ਲੇਡੀ ਦਾ ਨਾਂ ਸੀਗਾ। ਸੋ ਖਾਕ ਸਾਹਿਬ ਜੀ ਹੇਰਾਫੇਰੀ ਠੱਗੀਆਂ ਧੋਖੇ ਪਤਾ ਨੀ ਰਹਿ ਨੀ ਹੁੰਦਾ
0: ਜਦੋਂ
1: ਨੀ ਹੁੰਦਾ, ਪਰ ਕੋਈ ਨਾ ਕੋਈ ਆਇਆ ਹੀ ਰਹਿੰਦਾ, ਦੂਏ ਤੀਏ ਮਹੀਨੇ ਬਾਅਦ ਕਿਸੇ ਨਾ ਕਿਸੇ ਆ ਹੀ ਜਾਂਦਾ ਅੱਗੇ, ਤੇ ਪਰ ਇਹ ਸਮਝ ਨੀ ਲੱਗਦੀ ਭੀ ਇਹਨਾਂ ਨੂੰ ਕਿੰਨਾ ਕੁ ਪੈਸਾ ਖਾਕ ਸਾਹਿਬ ਜੀ ਚਾਹੀਦਾ ਹੁੰਦਾ, ਜਿਹੜੇ ਇਹ ਇੰਨੀ ਤਨਖਾਹ ਇਹਨਾਂ ਦੀ ਹੁੰਦੀ ਸਾਰਾ ਕੁਛ ਹੁੰਦਾ, ਇਹ ਫੇਰ ਵੀ ਉੱਤੇ ਦੀ ਸਮਝ ਨੀ ਆਉਂਦੀ ਕੋਈ, ਇਹ ਕਾਰੂ ਬਾਦਸ਼ਾਹ ਵੀ ਇੱਦਾਂ ਦਾ ਹੀ ਸੀਗਾ ਮੇਰਾ ਖਿਆਲ।
0: ਬੜੇ ਬੜੇ ਬੰਦੇ ਜਿਹੜੇ ਆ ਉਹਦੇ ਝੜੇ ਪਏ ਆ, ਤੇ ਹਜੇ ਗਾਂ ਨੂੰ ਕੀ ਹੋਣਾ, ਸਾਰਾ ਕੁਛ ਹੀ ਨਿਕਲਣਾ ਹੌਲੀ ਹੌਲੀ।
1: ਹਾਂਜੀ ਹਾਂਜੀ
0: ਬਿਲਕੁਲ ਜੀ।
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਖਾਕ ਸਾਹਿਬ ਜੀ ਆਪਣਾ ਗੁਆਂਢੀ ਦੇਸ਼ ਆ ਜਿਹੜਾ ਮੈਕਸੀਕੋ,
0: ਹਾਂਜੀ
1: ਇਹਦੇ ਵਿਚ ਉਹ ਤੁਹਾਨੂੰ ਪਤਾ ਪਈ ਡਰੱਗ ਡਰੁੱਗਾਂ ਦਾ ਆਮ ਕਰਕੇ ਰੌਲਾ ਰਹਿੰਦਾ ਹੀ ਆ ਭਾਈ, ਮੈਕਸੀਕੋ ਇੱਧਰ ਨੂੰ ਡਰੱਗ ਲੰਘਣ ਤੋਂ ਬੰਦ ਕਰੇ, ਜੇ ਕਰੇ ਵੋ ਕਰੇ ਉਹ, ਇਹਦਾ ਤੁਹਾਨੂੰ ਪਤਾ ਪਈ, ਮੈਨੂੰ ਤਾਂ ਮੇਰਾ ਖਿਆਲ ਹੈ ਭਾਈ ਜਦੇ ਇੱਥੇ ਆਏ ਉਦੋਂ ਦਾ ਇਹ ਰੌਲਾ ਨਾ ਮੁੱਕਦਾ, ਇਹ ਮੁੱਕਣਾ ਵੀ
0: ਮਾਫੀਆ ਤਕੜਾ ਹੈਗਾ ਡਰੱਗ,
1: ਹਾਂਜੀ ਉਹ ਮੁੱਕਣਾ ਵੀ ਨੀ ਹੈਗਾ ਕਿਉਂਕਿ ਦੂਸਰੇ ਕੰਟਰੀਆਂ ਤੋਂ ਆ ਕੇ ਉਸ ਕੰਟਰੀ ਦੇ ਉਹ ਵੀ ਵਿਚਾਰੇ ਹੁਣ ਕੀ ਕਰਨ, ਉਹ ਅਗਲੇ ਉਹ ਪ੍ਰੈਜੀਡੈਂਟ ਨੂੰ ਮਾਰਨ ਤੇ ਪੈ ਜਾਂਦੇ, ਉਹ ਕਹਿੰਦਾ ਵੀ ਚੰਗਾ ਕਰੀ ਜਾਓ ਮੈਂ ਕੀ ਕਰਾਂ, ਹਨਾ ਇਸ ਤਰ੍ਹਾਂ ਦੀ
0: ਸਿਚੁਏਸ਼ਨ ਪਿੱਛੇ ਜੇ ਹੋਇਆ ਨਹੀਂ ਸੀ ਜਦੋਂ ਉਹਨੂੰ ਅਰੈਸਟ ਕੀਤਾ ਕਿੱਦਾਂ ਉੱਥੇ
1: ਬਿਲਕੁਲ ਬਿਲਕੁਲ ਉਹਨੇ ਤਵਾਹੀ ਮਚਾ ਦਿੱਤੀ
0: ਜਾ ਕੇ ਰੋਕ ਲਏ ਸੀ ਸਾੜ ਦਿੱਤੇ
1: ਤਵਾਹੀ ਮਚਾ ਦਿੱਤੀ ਸੀ ਬੱਸਾਂ ਬੁੱਸਾਂ ਬਿਲਕੁਲ ਹਾਂਜੀ ਤੇ ਇਹਦੇ ਵਿਚ ਹੁਣ ਕੀ ਹੋਇਆ ਖਾਕ ਸਾਹਿਬ ਜੀ ਦੋ ਅਮਰੀਕਨ ਤੇ ਦੋ ਮੈਕਸੀਕਨ ਅਫਸਰ ਜਿਹੜੇ ਸੀਗੇ ਉਹ ਇੱਕ ਗੱਡੀ ਦੇ ਐਕਸੀਡੈਂਟ ਵਿਚ ਮਾਰੇ ਗਏ ਆ ਉੱਥੇ ਮੈਕਸੀਕੋ ਦੇ ਵਿਚ ਹਾਂਜੀ ਇਹ ਵੀ ਸ਼ਾਇਦ ਉਹਨਾਂ ਦੇ ਮੈਂਬਰ ਹੋਣਗੇ ਚਲੋ ਉਹ ਆਪਾਂ ਬਾਅਦ ਚ ਗੱਲ ਕਰਦੇ ਆ ਆਹ ਜਿਹੜੇ ਦੋ ਅਫਸਰ ਸੀਗੇ ਇਹ ਖਾਕ ਸਾਹਿਬ ਦੀ CIA ਦੇ ਅਫਸਰ ਸੀ
0: ਅੱਛਾ ਜੀ
1: ਤੇ ਇਹ ਦੋ ਇਹਨਾਂ ਦੇ ਨਾਲ ਮੈਕਸੀਕਨ ਉਥੋਂ ਦੇ ਸੀਗੇ ਰਾਤੀਏ ਤੇ ਇਹ ਇੱਕ ਜੰਗਲ ਜਿਹੇ ਦੇ ਵਿਚ ਨਾ 10 ਕੁ ਉਹ ਭੱਠੀਆਂ ਜਿਹੜੀਆਂ ਉਹ ਆਹ ਤਿਆਰ ਕਰਦੀਆਂ ਆਹ ਡਰੱਗ ਡਰੁਗ ਜਿਹੜੇ ਆ ਉਹਨਾਂ ਨੇ ਤਾਂ ਏਦਾਂ ਬਣਾਇਆ ਸੀ ਜਿਦਾਂ ਕਿਤੇ ਉਹ ਕਾਰਖਾਨਾ ਹੁੰਦਾ ਕਸਕੇ ਦਾ ਹਿਸਾਬ ਨਾਲ 8-10 ਏਦਾਂ ਲਾਈਨਾਂ ਚ ਲੱਗਿਆ ਉਹਨੇ ਪੂਰਾ ਇਕੁਪਮੈਂਟ ਨਾਲ ਉਹਨਾਂ ਦੇ ਉਹਦੀ ਉਹ ਧੂਆਂ ਨਿਕਲਣ ਵਾਲੇ ਉਹ ਸਲਾਂਸਰ ਜਿਹੇ ਜਿਹੜੇ ਨੀ ਹੁੰਦੇ ਉਹ ਵੀ ਲਾਏ ਹੋਏ ਐਨ ਮਤਲਬ ਏਦਾਂ ਬਣਾਇਆ ਤੇ ਇਹ ਉਥੋਂ ਛਾਪਾ ਮਾਰ ਕੇ ਆ ਰਹੇ ਸੀਗੇ ਚਾਰ ਜਣੇ ਦੋ ਮੈਕਸੀਕਨ ਸੀਗੇ ਏਜੰਟ ਦੋ CIA ਦੇ ਏਜੰਟ ਸੀਗੇ ਚਾਰੇ ਜਣੇ ਆ ਰਹੇ ਸੀਗੇ ਤੇ ਰਾਹ ਚ ਆਉਂਦਿਆਂ ਦਾ ਇਹਨਾਂ ਦਾ ਐਕਸੀਡੈਂਟ ਹੋ ਕੇ ਉਹਦੇ ਨਾਲ ਇਹ ਮਰੇ ਆ ਹਾਂਜੀ ਬਿਲਕੁਲ ਯੈਸ ਇਹੀ ਹੋ ਸਕਦਾ ਹੈ ਉਹਨਾਂ ਨੇ ਮਾਰਤੇ ਹੋਣੇ ਜਿਹਨਾਂ ਦੀਆਂ ਭੱਠੀਆਂ ਢਾ ਕੇ ਆਏ ਸੀਗੀ ਉਹ ਆਸੇ ਪਾਸੇ ਉਹ ਲੁਕੇ ਹੁੰਦੇ ਉਹ ਉੱਥੇ ਹੀ ਹੁੰਦੇ ਉਹ ਜਾਂਦੇ ਨੀ ਕਿਤੇ ਵੀ
0: ਬੰਦੇ ਬੜੇ ਥੋੜੇ ਗਏ ਏਡਾ ਹੌਸਲਾ ਕਿੱਥੇ ਕਰ ਲਿਆ ਚਾਰ ਬੰਦੇ ਜਾਣਾ ਵੀ ਹੈ ਤੇ ਫਿਰ ਪੂਰਾ ਪੂਰੀ ਤਸੱਲੀ ਨਾਲ ਜਾਓ ਜੇ ਇਹ ਤਾਂ ਹੁੰਦਾ CIA ਜਾਂ ਇਹ ਏਜੰਸੀਆਂ ਹੁੰਦੀਆਂ ਜੇ ਚੈੱਕ ਕਰਦੇ ਦੂਰੋਂ ਕਿਸੇ ਕੋ ਕਰਾਉਂਦੇ ਹੁੰਦੇ ਆਪ ਮੂਹਰੇ ਥੋੜੇ ਹੁੰਦੇ ਆ
1: ਹਾਂਜੀ ਹਾਂਜੀ
0: ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਚਾਰ ਜਣੇ ਤੁਰ ਪਏ ਉਧਰ ਨੂੰ ਜਾ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਗਲਤ ਉਹਨਾਂ ਦਾ ਆਪਣੀ ਮੈਨੂੰ ਮੈਂ ਕੋਈ ਸਿਸਟਮ ਦੇ ਵਿੱਚ ਖਰਾਬੀ ਲੱਗਦੀ ਹੈ
1: ਇਹ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਈ ਹੋਣੀ ਆ ਨਾ ਆਪਾਂ ਤਾਂ ਹੁਣ ਅੰਦਾਜ਼ਾ ਹੀ ਲਾ ਸਕਦੇ ਆ ਹੋਣਗੇ ਜਿਆਦਾ ਜਣੇ ਪਰ ਇੱਕ ਗੱਡੀ ਦੇ ਵਿੱਚ ਇਹ ਚਾਰੇ ਜਣੇ ਹੋਣਗੇ ਬਾਕੀ ਦੇ ਜਿਹੜੇ ਆ ਹੋਰ ਆਸੇ ਪਾਸੇ ਹੋਣਗੇ ਉਹ ਉਥੋਂ ਇਹ ਮਤਲਬ ਵਾਪਸ ਆ ਰਹੇ ਸੀ ਰਾਹ ਦੇ ਵਿੱਚ ਇਹ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਬਾਰੇ ਚ ਸ਼ੱਕੀ ਆ ਪਈ ਇਹ ਐਕਸੀਡੈਂਟ ਹੋਇਆ ਕਿ ਇਹ ਕੀਤਾ ਗਿਆ ਸੋ ਇਹ ਗੱਲਬਾਤ ਹੈਗੀ ਆ ਤੇ ਇਹਦੇ ਨਾਲ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਗੱਲਬਾਤ ਅਸਲੀ ਆ ਕਿ ਇੱਥੇ ਮੈਥ ਜਿਹੜੀ ਬਣਾਉਂਦੇ ਆ ਨਾ ਉਹ ਮੈਥ ਆਹ ਜਿਹੜਾ ਡਰੱਗ ਬਣਦਾ ਉਹਦੀਆਂ ਭੱਠੀਆਂ ਸੀਗੀਆਂ ਤੇ ਉਥੋਂ ਇਹ ਵਾਪਸ ਆ ਰਹੇ ਸੀਗੇ ਤੇ ਹੁਣ ਇੱਥੇ ਜਿਹੜਾ ਮਸਲਾ ਇਸ ਗੱਲ ਦਾ ਸਾਹਮਣੇ ਆ ਗਿਆ ਕਿ CIA ਦੇ ਏਜੰਟ ਆ ਜਿਹੜੇ ਮੈਕਸੀਕੋ ਦੀ ਗਵਰਨਮੈਂਟ ਨੂੰ ਦੱਸਣ ਪੁੱਛਣ ਤੋਂ ਬਗੈਰ ਉੱਥੇ ਗਏ ਹੋਏ ਸੀ ਮੇਰਾ ਖਿਆਲ ਹੈ ਇਹ ਜਿਹੜਾ ਏਦਾਂ
0: ਹੋ ਨਹੀਂ ਸਕਦਾ ਚੀਮਾ ਸਾਹਿਬ ਉੱਥੇ ਜਾਣਾ ਤੇ ਫਿਰ ਉਹ ਅਰੈਸਟ ਵੀ ਹੋ ਸਕਦੇ ਸੀ ਫੜੇ ਵੀ ਜਾ ਸਕਦੇ ਦੱਸਿਆ ਤਾਂ ਹੋਏਗਾ ਕਿਤੇ ਏਜੰਸੀਆਂ ਨੂੰ
1: ਬਿਲਕੁਲ ਬਿਲਕੁਲ
0: ਨਾ ਗੱਲ ਪਹੁੰਚੀ ਹੋਵੇ ਇਦਾਂ ਹੋ ਸਕਦਾ
1: ਹਾਂਜੀ ਬਿਲਕੁਲ ਗਵਰਨਮੈਂਟ ਤੱਕਰ ਤੇ ਉੱਥੋਂ ਦੀ ਜਿਹੜੀ ਪ੍ਰੈਜੀਡੈਂਟ ਆ ਉਹਨੂੰ ਇਸ ਗੱਲ ਬਾਰੇ ਕੋਈ ਕਨਸੋਰ ਨਹੀਂ ਸੀਗੀ ਉਹਨੂੰ ਕਿਸੇ ਨੇ ਨਹੀਂ ਦੱਸਿਆ ਨਾ ਮੈਕਸੀਕਨ ਜਿਹੜੇ ਉਹ ਏਜੰਟ ਸੀਗੇ ਨਾ ਹੀ ਅਮਰੀਕਾ ਨੇ ਉਹਨਾਂ ਨੂੰ ਉਹ ਕੀਤਾ ਸੀਗਾ ਕਿ ਹਾਂ ਸਾਡੇ ਬੰਦੇ ਇੱਥੇ ਆ ਰਹੇ ਆ ਉਸ ਗੱਲ ਦਾ ਜਿਹੜਾ ਹੁਣ ਰੌਲਾ ਆ ਉਥੋਂ ਦੀ ਜਿਹੜੀ ਉਹ ਪ੍ਰੈਜੀਡੈਂਟ ਹੈਗੀ ਆ ਮੈਕਸੀਕੋ ਦੀ ਕਲਾਉਡੀਆ ਸ਼ਾਈਨਬਾਮ ਉਹਦਾ ਨਾਂ ਹੈਗਾ ਤੇ ਉਹਨੇ ਕਿਹਾ ਵੀ ਮੈਂ ਇਹਦਾ ਪੂਰਾ ਥੋਰੋਲੀ ਇਨਵੈਸਟੀਗੇਸ਼ਨ ਕਰਾਵਾਂਗੇ ਅਸੀਂ ਤੇ ਇਹ ਹੋਇਆ ਕਿੱਦਾਂ ਆ ਸਾਡੀ ਗਵਰਨਮੈਂਟ ਨੂੰ ਬਿਨਾਂ ਦੱਸਣ ਤੋਂ ਬਗੈਰ ਇਹ ਏਜੰਟ ਉੱਥੇ ਕੀ ਕਰਨ ਗਏ ਸੀਗੇ ਤੇ ਇਹਦੇ ਬਾਰੇ ਹੁਣ ਜਿਹੜਾ ਰੌਲਾ ਉਹ ਪਏਗਾ ਅੱਗੇ ਜਾ ਕੇ ਇਨਵੈਸਟੀਗੇਸ਼ਨ ਹੋਣਾ ਜਾਂ ਕੀ ਹੋਣਾ ਪਰ ਟਰੰਪ ਤੁਹਾਨੂੰ ਪਤਾ ਵੀ ਆਪਣੀ ਸਰਦਾਰੀ ਆ ਜਿਹੜੀ ਉਹਨੂੰ ਬਰਕਰਾਰ ਰੱਖਦੇ ਤੇ ਹੋਰ ਕਿਸੇ ਦੀ ਸਰਦਾਰੀ ਦੀ ਉਹ ਨਹੀਂ ਕੇਅਰ ਕਰਦੇ ਤੇ ਉੱਥੋਂ ਦੀ ਪ੍ਰੈਜੀਡੈਂਟ ਨੇ ਇਹ ਗੱਲ ਕਹਿ ਦਿੱਤੀ ਆ ਕਿ ਤੁਹਾਨੂੰ ਸਾਡੀ ਸਰਦਾਰੀ ਜਿਹਨੂੰ ਸੋਵਰੇਨਿਟੀ ਕਹਿੰਦੇ ਆ ਉਹਦੇ ਬਾਰੇ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀਗਾ ਤੁਹਾਨੂੰ ਸਾਡੀ ਐਡਮਿਸ਼ਨ ਲੈਣੀ ਚਾਹੀਦੀ ਸਾਨੂੰ ਦੱਸਣਾ ਚਾਹੀਦਾ ਸੀ ਕਿ ਹਾਂ ਅਸੀਂ ਤੇਰੇ ਮੁਲਕ ਦੇ ਵਿਚ ਆ ਕੇ ਆਹ ਕੁਛ ਕਰਨਾ ਆ ਸੋ ਉਹਨਾਂ ਦੇ ਵਿਚ ਜਿਹੜੀ ਮਾੜੀ ਮੋਟੀ ਖਟਾਪਟੀ ਆ ਜਿਹੜੀ ਉਹ ਕਿਹਾ ਟੁੱਟ ਜਾਣੀ ਆ ਉਹ ਏਡੀ ਕੋਈ ਗਲਤ ਨਹੀਂ ਉਹ ਤਾਂ ਆਪਣਾ ਫਰਜ਼ ਆ ਭਈ ਹੋ ਕੀ ਰਿਹਾ ਇਸ ਦੁਨੀਆਂ ਦੇ ਵਿਚ ਉਸ ਕਰਕੇ ਆਪਾਂ ਤਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸਿਰਫ ਦੱਸਣਾ ਹੀ ਆ ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਸਾਹਿਬ ਤੇ ਇਰਾਨ ਵਿਚ ਜਿਹੜਾ ਚੱਲ ਰਿਹਾ ਹੈਗਾ ਨਾ ਇਹ ਯੁੱਧ ਇਹਨੂੰ ਬੰਦ ਕਰਨ ਦੇ ਜਿਹੜੇ ਮਾਮਲੇ ਆ ਉਹਦੇ ਵਿਚ ਖਾਕ ਸਾਹਿਬ ਜੀ ਹਰ ਤਕਰੀਬਨ ਜਿੰਨੀ ਵਾਰੀ TV ਤੇ ਦੇਖੀ ਦਾ ਓਨੀ ਵਾਰੀ ਉਹ ਆਪਣੇ ਪ੍ਰੈਜੀਡੈਂਟ ਆ ਜਿਹੜੇ ਉਹ ਗੱਲ ਆ ਜਿਹੜੀ ਉਹ ਬਦਲੀ ਹੁੰਦੀ ਆ ਜਦੋਂ ਮਰਜ਼ੀ ਦੇਖ ਲਓ ਹੁਣ ਇੱਕ ਹੋਰ ਗੱਲ ਹੁੰਦੀ ਆ ਤੇ ਉਦੋਂ 10 ਮਿੰਟ ਬਾਅਦ 20 ਮਿੰਟ ਬਾਅਦ ਦੁਬਾਰਾ ਆਉਂਦੇ ਆ ਤੇ ਉਦੋਂ ਜਿਹੜਾ ਉਹਦੇ ਉਲਟ ਹੁੰਦਾ ਤੇ ਇਹ ਲੜਾਈ ਬੰਦ ਹੋਣ ਦੀਆਂ ਜਿਹੜੀਆਂ ਸਮਾਂ ਆ ਖਾਕ ਸਾਹਿਬ ਜੀ ਉਹ ਦੇਖੋ ਤੈਅ ਹੋ ਚੱਲਿਆ ਮੇਰਾ ਖਿਆਲ ਅੱਜ ਲਾਸਟ ਦਿਨ ਸੀਗਾ ਇਹਦਾ
0: ਲਾਸਟ ਦਿਨ ਸੀ ਚੀਮਾ ਸਾਹਿਬ ਪਰ ਜਿੱਥੇ ਤੱਕ ਮੈਂ ਅੱਜ ਦੇਖ ਰਿਹਾ ਸੀ ਖਬਰਾਂ ਇਹਨਾਂ ਨੇ ਅਟੈਕ ਕਰ ਦਿੱਤਾ ਆਲਰੇਡੀ
1: ਅਮਰੀਕਾ ਨੇ ਅੱਛਾ ਓਹਦੀ ਖਬਰ ਤਾਂ ਨੀ ਮੈਂ ਦੇਖੀ ਆ, ਹੋ ਗਿਆ ਹੋਣਾ, ਕਰਤਾ ਹੋਣਾ, ਕਰ ਦਿੱਤਾ ਹੋਣਾ। ਤੇ ਓਹਦੇ ਵਿਚ ਹੁਣ ਅੱਜ ਅਖੀਰਲਾ ਦਿਨ ਸੀਗਾ ਤੇ ਉਹ ਇਰਾਨ ਜਿਹੜਾ ਸੀਗਾ ਉਹ ਜੋ ਕੁਛ ਟਰੰਪ ਸਾਹਿਬ ਓਹਨੂੰ ਮਨਾਉਣਾ ਚਾਹੁੰਦੇ ਸੀਗੇ ਉਹ ਕਹਿੰਦੇ ਇਹ ਗੱਲਾਂ ਨੀ ਮੈਂ ਮੰਨਣੀਆਂ। ਤੇ ਇਸ ਕਰਕੇ ਅੱਜ ਜਿਹੜਾ ਆ ਉਹ ਜਿਹੜਾ ਪਹਿਲਾਂ ਸਕੇਡਿਊਲ ਬਣਿਆ ਸੀ ਉਹਦੇ ਹਿਸਾਬ ਦੇ ਨਾਲ ਵਾਈਸ ਪ੍ਰੈਜੀਡੈਂਟ ਤੇ ਜੈਰਡ ਕੁਸ਼ਨਰ ਤੇ ਵਿਟਕੋਫ ਨੇ ਜਾਣਾ ਸੀਗਾ ਉੱਥੇ, ਪਰ ਉਹ ਗਏ ਨਹੀਂ ਸੀਗੇ। ਤੇ ਫੇਰ ਉਹ ਉਹਨੇ ਟਰੰਪ ਨੇ ਅੱਜ ਦੀ ਖ਼ਬਰ ਜਿੱਥੋਂ ਤੱਕ ਮੈਂ ਦੇਖੀ ਆ ਖ਼ਬਰ ਆਪਾਂ ਟੀਵੀ ਰੇਡੀਓ ਦੇ ਉੱਤੇ ਹੁਣ ਕਰਨ ਤੋਂ ਪਹਿਲਾਂ, ਉਦੋਂ ਇਹ ਸੀਗਾ ਕਿ ਹਾਂ ਉਹ ਜਾ ਰਹੇ ਆ ਤੇ ਇਰਾਨ ਆ ਜਿਹੜਾ ਉਹ ਮੰਨ ਗਿਆ ਆ ਆਉਣ ਨੂੰ ਉੱਥੇ। ਪਹਿਲਾਂ ਤਾਂ ਉਹਨਾਂ ਨੇ ਨਾ ਕਰਤੀ ਸੀ ਅਸੀਂ ਆਉਣਾ ਹੀ ਨੀਗਾ, ਤੇ ਉੱਥੇ ਜਾਣ ਵਾਸਤੇ ਫਿਰ ਉਹ ਇਰਾਨ ਮੰਨ ਗਿਆ ਸੀਗਾ। ਤੇ ਇਹਦੇ ਨਾਲ ਫਿਰ ਖੱਕ ਸਾਹਿਬ ਜੀ ਹੁਣ ਅਗਲੀ ਗੱਲ ਆ ਜਿਹੜੀ ਹੁਣ ਤੁਸੀਂ ਦੱਸੀ ਆ ਇਹ ਹਮਲਾ ਕਰ ਵੀ ਦਿੱਤਾ ਆ ਉਹਦੇ ਬਾਰੇ ਚ ਨਹੀਂ ਦੇਖਿਆ, ਪਰ ਇਰਾਨ ਜਿਹੜਾ ਆ ਉਹ ਜਦੋਂ ਅਮਰੀਕਾ ਦੀ ਫੌਜ ਨੇ ਖੱਕ ਸਾਹਿਬ ਜੀ ਉਹ ਇੱਕ ਜਹਾਜ਼ ਸੀਗਾ ਉਹਨਾਂ ਦਾ ਉਹ ਆਪਣੇ ਉਧਰ ਪਰੇ ਗਿਆ ਸੀਗਾ ਦੂਰ ਲੰਕਾ ਤੋਂ ਥੱਲੇ ਦੇ ਪਾਸੇ ਸਮੁੰਦਰ ਦੇ ਵਿਚ ਜਿਹੜਾ ਇੰਟਰਨੈਸ਼ਨਲ ਵਾਟਰ ਆ ਉੱਥੇ ਸੀਗਾ, ਤੇ ਉਥੋਂ ਜਾ ਕੇ ਅਮਰੀਕਨ ਫੌਜ ਨੇ ਉਹਨੂੰ ਉਹ ਉਤੋਂ ਉਤਰ ਕੇ ਉਹਦੇ ਤੇ ਉਹਨੂੰ ਗੁਮਰਾਹ ਕਰ ਲਿਆ ਸੀਗਾ, ਜਿਹਨੂੰ ਆਪਾਂ ਕਹਿੰਦੇ ਹੜੱਪ ਲੈਣੀ ਕਿਸੇ ਦੀ ਪ੍ਰੋਪਰਟੀ ਉਹਦੇ ਉਹਦਾ ਵੀ ਰੌਲਾ ਰਾਲਾ ਜਿਹੜਾ ਉਹ ਪੈਂਦਾ ਸੀਗਾ। ਤੇ ਲੜਾਈ ਬੰਦ ਹੋਣ ਦੀ ਜਿਦਾਂ ਤੁਸੀਂ ਹੁਣ ਕਹਿ ਕੇ ਹਟੇ ਇਹ ਲੱਗ ਨੀ ਰਿਹਾ ਵੀ ਇਹ ਬੰਦ ਹੋਣੀ, ਸੋ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ। ਪਰ ਇਹਦੇ ਨਾਲ ਗੱਲ ਇਹ ਵੀ ਆ ਕਿ ਟਰੰਪ ਨੇ ਉਹ ਸਮਾਂ ਵੀ ਵਧਾ ਦਿੱਤਾ ਆ ਕਿ ਕੋਈ ਨੀ ਇੱਕ ਦੋ ਦਿਨ ਹੋਰ ਲੈ ਲਓ, ਜਾਣੀ ਕਿ ਉਹ ਜਿੱਦਾਂ ਪਹਿਲਾਂ ਕਦੇ 10 ਦਿਨ ਦਾ ਫਿਰ 15 ਦਿਨ ਦਾ ਫਿਰ ਮਹੀਨੇ ਦਾ, ਉਸੇ ਤਰ੍ਹਾਂ ਇਹ ਵੀ ਹੁਣ ਜਿਹੜਾ ਆ ਪਹਿਲਾਂ ਇਹਨੇ ਕਿ ਅਸੀਂ 24 ਘੰਟੇ ਹੋਰ ਦੇ ਦਿਓ, ਫਿਰ ਕਹਿਤਾ 2 ਦਿਨ ਦੇ ਦਿਓ, ਤੇ ਇਹਦੇ ਵਿੱਚ ਹੁਣ ਪਤਾ ਨੀ ਅੱਗੇ ਜਾ ਕੇ ਕੀ ਗੱਲਬਾਤ ਆ ਜਿਹੜੀ ਉਹ ਕਿੱਧਰ ਨੂੰ ਜਾਣੀ ਆ। ਤੇ ਜੇ ਬੰਬਾਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਤਾਂ ਉਹ ਖਾਤਾ ਵੀ ਮਸਲਾ ਵਿਗੜਨਾ ਹੀ ਆ। ਤੇ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਹਟੇ ਆ ਕਿ ਇਰਾਨ ਦੀ ਪਰਜਾ ਆ ਜਿਹੜੀ ਉਹ ਪੂਰੇ ਉਤਸ਼ਾਹ ਵਿਚ ਆ, ਤੇ ਇੱਥੋਂ ਤੀਕਰ ਵੀ ਖ਼ਬਰ ਬਾਹਰ ਆਈ ਸੀ ਖਾਤ ਸਾਹਿਬ ਜੀ ਉਹ ਕਹਿੰਦੇ ਆ ਭਾਈ ਜਿਹੜੀ ਇਜ਼ਰਾਈਲ ਦੀ ਪਰਜਾ ਸੀ ਸੋਰੀ ਇਰਾਨ ਦੀ ਪਰਜਾ ਸੀਗੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਸਟੇਟ ਆਫ ਹਰਮੂਸ ਖੋਲੀ ਆ ਇਰਾਨ ਦੀ ਗੌਰਮੈਂਟ ਨੂੰ ਜਾਣੀ ਪਰਜਾ ਕਹਿਣ ਲੱਗ ਪਏ ਸੀ ਕਿ ਤੁਸੀਂ ਤੁਹਾਨੂੰ ਇਹ ਖੋਲਣੀ ਚਾਹੀਦੀ ਨਹੀਂ ਸੀ, ਅਸੀਂ ਤੁਹਾਡੇ ਨਾਲ ਆ ਅਸੀਂ ਲੜਾਂਗੇ। ਸੋ ਇੱਥੋਂ ਤੀਕਰ ਵੀ ਜਿਹੜਾ ਉਹ ਮਾਮਲਾ ਆ ਉਹ ਇਜ਼ਰਾਈਲ ਦੀ ਪਰਜਾ ਦੇ ਵਿਚ ਜਿਹੜਾ ਉਤਸ਼ਾਹ ਹੈਗਾ ਆ ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਕੋਲ ਅਮਰੀਕਾ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਖਾਕ ਸਾਹਿਬ ਜੀ ਹਥਿਆਰ ਆ ਜਿਹੜੇ ਉਹ ਬੜੇ ਬੜੇ ਡੇਂਜਰਸ ਆ ਤੇ ਬਹੁਤ ਕੁਛ ਜਿਹੜਾ ਉਹ ਹੈਗਾ ਆ ਜਿਹੜਾ ਇਰਾਨ ਦੀ ਫੌਜ ਆ ਉਹਦੇ ਨਾਲੋਂ ਕਾਫੀ ਜ਼ਿਆਦਾ ਹੋਣਾ। ਤੇ ਪਰ ਹੁਣ ਏਡੀ ਦੂਰ ਜਾ ਕੇ ਲੜਨਾ ਵੀ ਖਾਕ ਸਾਹਿਬ ਜੀ ਏਡਾ ਸੌਖਾ ਨਹੀਂ ਹੈਗਾ, ਕਿਉਂਕਿ ਦੂਸਰੀ ਗੱਲ ਉਹ ਵੀ ਆ ਕਿ ਉਧਰ ਰੂਸ ਵੀ ਆ ਤੇ ਉਧਰ ਚੀਨ ਵੀ ਆ ਤੇ ਉਧਰ ਨਾਰਥ ਕੋਰੀਆ ਵੀ ਆ। ਤੇ ਇਹ ਖਾਕ ਸਾਹਿਬ ਜੀ ਤੁਹਾਨੂੰ ਯਾਦ ਹੋਣਾ ਜਦੋਂ ਇਰਾਕ ਤੇ ਅਟੈਕ ਕੀਤਾ ਸੀਗਾ ਅਮਰੀਕਾ ਨੇ ਉਦੋਂ ਤੁਹਾਨੂੰ ਪਤਾ ਵੀ ਉਹ ਐਕਸਿਸ ਇਵਲ ਉਦੋਂ ਆਪਣੇ ਬੁਸ਼ ਸੀਗੇ ਪ੍ਰੈਜੀਡੈਂਟ ਜਿਹੜੇ ਛੋਟੇ ਤੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਇਹ ਤਿੰਨ ਦੇਸ਼ ਸੀਗੇ ਇੱਕ ਨਾਰਥ ਕੋਰੀਆ ਇੱਕ ਇਰਾਨ ਤੇ ਇੱਕ ਇਰਾਕ ਇਹਨਾਂ ਤਿੰਨਾਂ ਨੂੰ ਐਕਸਿਸ ਆਫ ਈਵਲ ਕਿਹਾ ਸੀਗਾ, ਜਾਣੀ ਕਿ ਜਿਹੜਾ ਈਵਲ ਹੁਣ ਆਪਾਂ ਕੀ ਕਹਾਂਗੇ ਜਮ ਜਿਹਨੂੰ ਕਹਿ ਦਿੰਦੇ ਆ ਭਾਈ ਇਹ ਇੱਕ ਜਮਾਂ ਦੀ ਜਿਹੜੀ ਆ ਉਹ ਸੰਸਥਾ ਬਣੀ ਹੋਈ ਆ ਧੁਰਾਇਆ ਇਹ ਕਹਿਣ ਦਾ ਮਤਲਬ ਦੁਨੀਆਂ ਦੇ ਰਾਕਸ਼ਾਂ ਦਾ ਇਹ ਉਦੋਂ ਉਹ ਚੱਲਿਆ ਸੀਗਾ। ਤੇ ਫੇਰ ਖਾਕ ਸਾਹਿਬ ਜੀ ਜਿਹੜਾ ਨਾਰਥ ਕੋਰੀਆ ਫਿਰ ਉਦੋਂ ਦਾ ਹੀ ਤੁਹਾਨੂੰ ਪਤਾ ਵੀ ਉਹ ਤਾਂ ਟਰੰਪ ਦੇ ਮੂੰਹ ਚੋਂ ਗੱਲ ਹੀ ਨਿਕਲ ਦਿੰਦਾ ਜਦੋਂ ਕਹਿੰਦਾ ਕੋਈ ਨਾ ਮੈਂ ਕੋਲ ਹੈਗੀ ਮਿਸਲਾਂ। ਤੇ ਪਰ ਪਾਕਿਸਤਾਨ ਨੇ ਵੀ ਫੇਰ ਉਦੋਂ ਬੰਬ ਬਣਾ ਲਿਆ ਤੇ ਇਰਾਕ ਨੂੰ ਫਿਰ ਉਦੋਂ ਢਾ ਦਿੱਤਾ ਗਿਆ ਸੀਗਾ। ਤੇ ਇਰਾਨ ਨੇ ਫਿਰ ਯੂਰੇਨੀਅਮ ਜਿਹੜਾ ਇਹ ਮਸਲਾ ਤਾਂ ਅਸਲ ਚ ਉਹ 1989 ਤੋਂ ਹੀ ਚੱਲ ਰਿਹਾ ਆ, ਸਭ ਤੋਂ ਉਦੋਂ ਪਹਿਲਾਂ 1953 ਤੋਂ ਇਹ ਚੱਲ ਰਿਹਾ ਆ। ਹੁਣ ਜਿਹੜਾ ਇਰਾਨ ਦੇ ਵਿਚ ਰੌਲਾ ਆ ਉਹ ਇਸ ਗੱਲ ਦਾ ਆ ਕਿਉਂਕਿ ਉੱਥੇ ਹੈਗੀ ਹੁਣ ਡੈਮੋਕ੍ਰੇਸੀ, ਭਾਵੇਂ ਉਹ ਇਸਲਾਮਿਕ ਰਿਪਬਲਿਕ ਆ ਪਰ ਹੈਗੀ ਤਾਂ ਡੈਮੋਕ੍ਰੇਸੀ ਆ ਨਾ, ਉਹ ਵੋਟਾਂ ਤਾਂ ਪੈਣੀਆਂ ਨਾ। ਸੋ ਉੱਥੇ ਹੁਣ ਮਸਲਾ ਜਿਹੜਾ ਸਾਡਾ ਆ ਅਮਰੀਕਾ ਦਾ ਸਾਡਾ ਮਸਲਾ ਆ ਉਹ ਇਹ ਆ ਕਿ ਉੱਥੇ ਕੋਈ ਲਿਜਾ ਕੇ ਡਿਕਟੇਟਰ ਜਾਣੀ ਬਾਦਸ਼ਾਹ ਉੱਥੇ ਬਿਠਾਈਏ। ਤੇ ਬਾਦਸ਼ਾਹ ਉਹ ਤੁਹਾਨੂੰ ਪਤਾ ਵੀ ਉਹ ਰਿਜ਼ਾ ਪਹਿਲਵੀ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੁੰਦੇ ਉਹਦਾ ਲੜਕਾ ਜਿਹੜਾ ਉਹ ਇੱਥੇ ਆ ਤੇ ਉਹਨੂੰ ਵੀ ਇਹ ਖ਼ਬਰਾਂ ਦੇ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ ਵੀ ਹਾਂ ਇਹ ਉੱਥੇ ਜਾਊਗਾ। ਸੋ ਰਾਜ ਆ ਖਾਕ ਸਾਹਿਬ ਜੀ ਅਮਰੀਕਾ ਆ ਜਿਹੜਾ ਜਾਂ ਇਹ ਇੰਗਲੈਂਡ ਵਗੈਰਾ ਵੀ ਰਹੇ ਆ ਇਹ ਕਿਸੇ ਮੁਲਕ ਦੇ ਵਿਚ ਡੈਮੋਕ੍ਰੇਸੀ ਰਹਿਣ ਨੀ ਦਿੰਦੇ, ਇਹ ਢੋਲਤਾ ਵਜਾਉਂਦੇ ਹੈਗੇ ਆ ਭਾਈ ਅਸੀਂ ਉੱਥੇ ਡੈਮੋਕ੍ਰੇਸੀ ਲਿਆਉਣੀ ਆ। ਅਸਲ ਦੇ ਵਿਚ ਕੀ ਹੁੰਦਾ ਕਿ ਇਹ ਉੱਥੇ ਜਾਂ ਰਾਜੇ ਦਾ ਰਾਜ ਲਿਆਉਣ ਚ ਖੁਸ਼ ਹੁੰਦੇ ਆ ਕਿਉਂਕਿ ਰਾਜਾ ਜਿਹੜਾ ਆ ਉਹਨੂੰ ਖਾਕ ਸਾਹਿਬ ਜੀ ਦਬਾਉਣਾ ਬੜਾ ਸੌਖਾ ਹੁੰਦਾ ਕਿਉਂਕਿ ਉਹ ਇੱਕ ਰਾਜਾ ਹੁੰਦਾ ਤੇ ਬਾਕੀ ਓਹਦੇ ਥੋੜੇ ਬਹੁਤੇ ਮੰਤਰੀ ਹੁੰਦੇ ਆ ਤੇ ਬਾਕੀ ਓਹਦਾ ਪਰਿਵਾਰ ਹੁੰਦਾ ਓਹਨਾ ਨੂੰ ਡਰਾਵਾ ਧਮਕਾਵਾ ਦੇ ਕੇ ਤੇ ਫੇਰ ਓਹਨਾ ਨੂੰ ਓਥੋਂ ਜਦੋਂ ਚਿੱਤ ਕਰਦਾ ਲਾ ਲੈਂਦੇ ਆ, ਜਦੋਂ ਚਿੱਤ ਕਰਦਾ ਬਿਠਾ ਦਿੰਦੇ ਆ, ਤੇ ਨਹੀਂ ਤਾਂ ਫਿਰ ਜੇ ਓਹਨੂੰ ਰੱਖਣਾ ਆ ਓਥੇ ਤੇ ਫਿਰ ਓਹਨੂੰ ਕਹੀ ਜਾਂਦੇ ਆ ਵੀ ਭਰਾਵਾ ਆਹ ਜੋ ਕੁਛ ਅਸੀਂ ਕਹਿੰਦੇ ਆ ਏਦਾਂ ਕਰੀ ਚੱਲ, ਓਨਾ ਚਿਰ ਤੂੰ ਹੈਗਾ ਆ, ਜਿੱਦਣ ਤੂੰ ਨਾ ਕਰ ਦਿੱਤੀ ਤੇ ਫਿਰ ਅਸੀਂ ਤੇਰੇ ਤੇ ਕੋਈ ਨਾ ਕੋਈ ਲਾ ਕੇ, ਤੂੰ ਤੇਰੇ ਕੋਲ ਐਟਮ ਬੰਬ ਆ, ਤੇਰੇ ਕੋਲ ਆਇਆ, ਤੂੰ ਆ ਸਾਨੂੰ ਡਰੱਗ ਭੇਜਦਾ ਲਾ ਕੇ ਤੇ ਫਿਰ ਤੈਨੂੰ ਅਸੀਂ ਜੇਲ੍ਹ ਚ ਦੇ ਦੇਗੇ। ਸੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ। ਇਜ਼ਰਾਇਲ ਵਿਚ ਵੀ ਇਹੀ ਪੈਸੀ ਜਿਹੜਾ ਉਹ ਰਿਜ਼ਾ ਪਹਿਲਵੀ, ਇੱਥੇ ਰਿਜ਼ਾ ਪਹਿਲਵੀ ਦਾ ਲੜਕਾ ਆ, ਉਹਨੂੰ ਲਿਜਾ ਕੇ ਉੱਥੇ ਦਾ ਰਾਜਾ ਬਣਾਉਣ ਦੇ ਵਿਚ ਬਣਾਉਣ ਦੀ ਜਿਹੜੀ ਪਲੈਨਿੰਗ ਉਹ ਹੈਗੀ ਆ, ਤੇ ਇਹ ਮਸਲਾ ਜਿਹੜਾ ਉਹ ਚੱਲ ਰਿਹਾ ਆ। ਪਰ ਇਸ ਵੇਲੇ ਜਿਹੜਾ ਉਹ ਇਰਾਨ ਦੇ ਵਿਚ ਆ ਜਿਹੜਾ ਉਹ ਪਰਜਾ ਆ ਜਿਹੜੀ ਉੱਥੇ ਦੀ ਉਹ ਬਿਲਕੁਲ ਖਿਲਾਫ ਆ, ਤੇ ਜਿਹੜਾ ਇਰਾਨ ਆ ਉਹਨੇ ਆਪਣੀਆਂ ਜਿਹੜੀਆਂ ਉਹ 10 ਮੰਗਾਂ ਆ ਨਾ ਉਹਨਾਂ ਦੀਆਂ, ਉਹ ਕਹਿੰਦੇ ਪਏ ਕਰਦੇ ਤਾਂ ਅਸੀਂ ਉਹ ਕਰ ਲੈਂਦੇ ਆ ਤੇਰੇ ਨਾਲ ਸਮਝੌਤਾ, ਨਹੀਂ ਤਾਂ ਨਹੀਂ। ਪਰ ਹੁਣ ਜਦੋਂ ਤੁਸੀਂ ਦੱਸ ਕੇ ਹਟੇ ਆ ਵੀ ਲੇਟੈਸਟ ਖ਼ਬਰ ਆ ਜਿਹੜੀ ਉਹਦੇ ਵਿਚ ਜੇ ਅਮਰੀਕਾ ਨੇ ਅਟੈਕ ਕਰ ਦਿੱਤਾ ਤਾਂ ਫੇਰ ਤਾਂ ਉਹ ਸਮਝ ਲਓ ਮਸਲਾ ਜਿਹੜਾ ਉਹ ਨਹੀਂ ਕਿਸੇ ਤੇਰੇ ਨਹੀਂ ਚੜਨਾ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਉਹਦੇ ਵਿਚ ਇਰਾਨ ਨੇ ਪਾਕਿਸਤਾਨ ਵਿਚ ਹੋਣ ਜਾ ਰਹੀ ਜਿਹੜੀ ਮੀਟਿੰਗ ਸੀਗੀ ਉਹਦੇ ਤੋਂ ਬਿਲਕੁਲ ਇਨਕਾਰ ਕਰ ਦਿੱਤਾ, ਕਹਿੰਦੇ ਹੋਏ ਕਿ ਟਰੰਪ ਵੱਲੋਂ ਦਿੱਤੇ ਡਰਾਵਿਆਂ ਤੋਂ ਅਸੀਂ ਡਰਦੇ ਡੁਰਦੇ ਕੋਈ ਨਹੀਂ ਹੈਗੇ, ਤੇ ਇਰਾਨ ਆਪਣੇ ਆਪ ਨੂੰ ਜਿਹੜਾ ਸਰੰਡਰ ਨਹੀਂ ਕਰੇਗਾ, ਭਾਵ ਆਪਣੇ ਆਪ ਨੂੰ ਟਰੰਪ ਹਵਾਲੇ ਨਹੀਂ ਕਰਨਾ। ਸਰੰਡਰ ਕਰਨ ਦਾ ਮਤਲਬ ਹੁੰਦਾ ਵੀ ਤੁਸੀਂ ਯਾਰ ਆ ਚੱਕੋ, ਅਸੀਂ ਕੁਛ ਨਹੀਂ ਹੈਗੇ, ਤੁਸੀਂ ਜਿੱਦਾਂ ਕਹੋਗੇ ਅਸੀਂ ਕਰੀ ਜਾਵਾਂਗੇ, ਪਰ ਇਰਾਨ ਆ ਜਿਹੜਾ ਉਹ ਕਹਿੰਦਾ ਨਹੀਂ ਅਸੀਂ ਇੱਦਾਂ ਨਹੀਂ ਕਰਨੀ। ਤੇ ਉਹ ਸਮੁੰਦਰੀ ਜਹਾਜ਼ ਦੀ ਆਪਾਂ ਗੱਲ ਕਰ ਦਿੱਤੀ ਆ ਵੀ ਉਹਨੇ ਗਵਾਹ ਕਰ ਲਿਆ ਸੀਗਾ ਤੇ ਸਟੇਟ ਆਫ ਹੋਰਮੁਜ਼ ਆ, ਉਹ ਕਹਿੰਦੇ ਪਹਿਲਾਂ ਖੋਲ ਦਿਓ ਤੇ ਸਾਡਾ ਉਹ ਜਹਾਜ਼ ਵੀ ਛੱਡ ਦਿਓ ਤੇ ਫੇਰ ਅਸੀਂ ਗੱਲ ਆ ਜਿਹੜੀ ਕਰਾਂਗੇ। ਤੇ ਪਰ ਅਜੇ ਤੀਕਰ ਕੋਈ ਵੀ ਟੀਵੀ ਦੇ ਵਿੱਚੋਂ ਕਲੀਅਰ ਖ਼ਬਰ ਆ ਜਿਹੜੀ ਉਹ ਤਕਰੀਬਨ ਸਾਹਮਣੇ ਨਹੀਂ ਆ ਰਹੀ, ਉਹ ਕਦੇ ਇੱਥੇ ਆ ਹੋ ਜਾਂਦਾ ਤੇ ਕਦੇ ਉੱਥੇ ਆ ਹੋ ਜਾਂਦਾ, ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ। ਤੇ ਦੇਖੋ ਕਿਹੜਾ ਜ਼ੋਰ ਜ਼ਿਆਦਾ ਪੈਂਦਾ, ਉਧਰ ਰੂਸ ਚਾਈਨਾ ਤੇ ਨਾਰਥ ਕੋਰੀਆ ਦਾ ਜ਼ਿਆਦਾ ਪੈਂਦਾ ਕਿ ਇਧਰੋਂ ਅਮਰੀਕਾ ਤਾਂ ਹੁਣ ਵਿਚਾਰਾ ਕੱਲਾ ਹੀ ਰਹਿ ਗਿਆ, ਖਕਸਾ ਜੀ ਆਪਾਂ ਦਾ ਉਹ ਇੱਕ ਇਜ਼ਰਾਇਲ ਰਹਿ ਗਿਆ, ਤੇ ਨੇਟੋ ਯੂਰੋਪੀਅਨ ਆ ਜਿਹੜੇ ਉਹ ਸਮਝ ਲਓ ਵੀ ਤੁਸੀਂ ਵੱਖਰੇ ਹੋ ਗਏ ਆ।
0: ਕੱਲੀ ਲੜਾਈ ਵੀ ਲੜਨੀ ਹੋਵੇ ਨਾ, ਅਮਰੀਕਾ ਬਹੁਤ ਹੈਵੀ ਆ, ਬਹੁਤ ਕੁਛ ਹੈਗਾ ਆਪਣੇ ਕੋਲ, ਬਹੁਤ
1: ਬਿਲਕੁਲ ਹਥਿਆਰ ਹੈਗੇ ਜੀ ਬਿਲਕੁਲ
0: ਹੈਗੀਆਂ, ਪਰ ਇਹ ਹੁੰਦਾ ਕਿ ਜੰਗ ਦੇ ਨਾਲ ਚਾਰ ਸਾਥੀ ਇਕੱਠੇ ਹੋਣ ਨਾ ਤੇ ਇਕੱਲਾ ਲੜਨ ਗਿਆ, ਚਾਰ ਪਿੱਛੇ ਹੱਲਾ ਮਾਰਨ ਵਾਲੇ ਹੀ ਹੋਣ ਨਾ, ਚੱਕਦੇ ਵੀ ਚੱਕਦੇ ਉਹਦੇ ਨਾਲ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਬਿਲਕੁਲ
0: ਇਹਦੇ ਵਿਚ ਇਹੀ ਹੈ ਕਿ ਚੀਮਾ ਸਾਹਿਬ ਕੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਨਿਪਟਾਇਆ ਜਾਵੇ, ਕੰਮ ਖਤਮ ਕੀਤਾ ਜਾਵੇ,
1: ਬਿਲਕੁਲ
0: ਲੋਕਾਂ ਦੀਆਂ ਆਮ ਲੋਕਾਂ ਦੀਆਂ ਜਾਨਾਂ ਬਚ ਸਕਣ। ਇਹ ਜਿਹੜੇ ਬਰੂਦ ਅੱਜ ਕੱਲ ਚੱਲਦੇ ਆ, ਮਿਜ਼ਾਇਲਾਂ ਚੱਲਦੀਆਂ, ਏਡੇ ਏਡੇ ਵੱਡੇ ਸਿਸਟਮ ਆ, ਉਹਦੇ ਤੋਂ ਚਾਹੇ ਉਹ ਇਸਰਾਇਲ ਦੇ ਲੋਕ ਆ, ਚਾਹੇ ਉਹ ਇਰਾਨ ਦੇ ਆ, ਚਾਹੇ ਕਿਸੇ ਕੰਟਰੀ ਦੇ, ਉਹ ਨਾ ਮਾਰੇ,
1: ਬਿਲਕੁਲ ਬਿਲਕੁਲ
0: ਕਿਸੇ ਦਾ ਵੀ
1: ਬਿਲਕੁਲ।
0: ਆਪਣੇ ਫੌਜੀ ਜਿਹੜੇ ਆ, ਜਵਾਨ ਜਿਹੜੇ ਅਮਰੀਕਾ ਦੇ ਆ, ਉਹ ਵੀ ਵਿਚਾਰੇ ਦੇਖੋ ਜਹਾਜ ਦੇ ਉੱਪਰ ਬੈਠਾ ਬੰਦਾ, ਥੱਲਿਓ ਮਿਜ਼ਾਇਲ ਵੱਜਦੀ ਆ, ਬੰਦੇ ਦੇ ਪੱਖ
1: ਜਾਂਦੇ ਆ, ਬਿਲਕੁਲ ਬਿਲਕੁਲ
0: ਉਹਦੇ ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਆਪ ਤੇ ਵੱਡੇ ਲੀਡਰ ਕੋਠੀਆਂ ਚ ਥੱਲੇ ਬੰਕਰਾਂ ਚ ਵੜ ਕੇ ਬਹਿ ਜਾਂਦੇ ਆ,
1: ਬਿਲਕੁਲ
0: ਆਮ ਜਨਤਾ ਜਿਹੜੀ ਆਮ ਮੁੰਡੇ ਘਰਾਂ ਦੇ ਹੁੰਦੇ ਆ, ਜਵਾਨ ਹੁੰਦੇ ਆ, ਉਹਨਾਂ ਦੀਆਂ ਮੌਤਾਂ ਹੁੰਦੀਆਂ, ਉਹਦਾ ਬਚਾਅ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਚੀਮਾ ਸਾਹਿਬ।
1: ਬਿਲਕੁਲ ਬਿਲਕੁਲ ਤੇ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਖਕਸਾ ਜੀ, ਹੁਣ ਇਹ
0: ਨਹੀਂ ਆਪਾਂ ਲੱਗਦਾ
1: ਅਗਲੀ
0: ਗੱਲਬਾਤ ਤੱਕ ਜਾ ਹੀ ਨਹੀਂ ਹੋਣਾ,
1: ਜਾ ਰਹੀ ਹੋਣਾ ਇੱਕੋ ਮਿੰਟ ਰਹਿ ਗਿਆ। ਅੱਛਾ ਮੈਂ ਤਾਂ ਆਪਣੀ ਤੋਂ ਕਾਫੀ ਬਹੁਤ ਕੀਤੀ ਸੀ, ਚਲੋ ਕੋਈ ਨੀ ਆਪਾਂ ਇੱਕ ਅੱਧਾ ਮਿੰਟ ਉਹਨਾਂ ਦਾ ਲੈ ਲਵਾਂਗੇ। ਤੇ ਇਹਦੇ ਵਿੱਚ ਖਕ ਸਾਹਿਬ ਜੀ ਹੁਣ ਜਿਹੜਾ ਤਾਈਵਾਨ ਆ, ਤੁਹਾਨੂੰ ਪਤਾ ਤਾਈਵਾਨ ਦਾ ਵੀ ਚਾਈਨਾ ਦੇ ਰੌਲਾ ਨਾਲ ਰੌਲਾ ਹੈਗਾ।
0: ਜੀ ਜੀ ਜੀ ਇੱਕ ਮਿੰਟ ਜੀ ਮਾ ਸਾਹਿਬ,
1: ਯੂਰਪ ਤੋਂ ਹੋਰ ਪੈਸੇ ਆ ਜਿਹੜੇ ਉਹ ਖਰਚ ਕਰੋ ਆਪਣੀ ਡਿਫੈਂਸ ਦੇ ਉੱਤੇ। ਉਹਨਾਂ ਨੇ ਪਹਿਲਾਂ ਹੀ ਜਿਹੜਾ $40 billion ਆ ਜਿਹੜਾ ਆਪਣੀ ਡਿਫੈਂਸ ਫੰਡ ਤੇ ਖਰਚਣ ਦਾ ਜਿਹੜਾ ਉਹ ਬਿੱਲ ਪਾਸ ਕਰ ਦਿੱਤਾ, ਪਰ ਅਮਰੀਕਾ ਦੇ ਐਡਮਿਰਲ ਸੈਮੂਅਲ ਪਾਪਾਰੋ ਉਹਨਾਂ ਦਾ ਨਾਂ ਹੈਗਾ, ਉਹਨਾਂ ਨੇ ਕਿਹਾ ਕਿ ਜਿਹੜੀ ਸੈਨੇਟ ਕਮੇਟੀ ਆ ਇਹਨੂੰ ਜਿਹੜੀ ਆ ਉਹ ਕਿਹਾ ਕਿ ਇੱਥੇ ਭਾਈ ਦੇਖੋ ਹੁਣ ਟਰੰਪ ਸਾਹਿਬ ਉਹਦੇ ਤੇ ਜ਼ੋਰ ਪਾ ਰਹੇ ਆ ਕਿ ਤੂੰ ਹੋਰ ਪੈਸੇ ਖਰਚ, ਉਹਨਾਂ ਕੋਲ ਵਿਚਾਰਿਆਂ ਕੋਲ $40 billion ਉਨਾ ਕੇ ਹੋਣਾ, ਉਹ ਕਹਿੰਦੇ ਅਸੀਂ ਇੰਨਾ ਕੁ ਲਾ ਦਿੰਦੇ ਆ। ਪਰ ਹੁਣ ਇਹ ਜਿਹੜੇ ਐਡਮਿਰਲ ਸੈਮੂਅਲ ਸਪੈਰੋ ਆ ਇਹਨਾਂ ਨੇ ਇੱਥੇ ਸੈਨੇਟ ਕਮੇਟੀ ਨੂੰ ਜਿਹੜੀ ਆ ਆਰਮਡ ਫੋਰਸ ਦੀ ਹੁੰਦੀ ਆ ਉਹਨੂੰ ਕਿਹਾ ਆ ਕਿ ਭਾਈ ਤੁਸੀਂ ਇਹ ਇੱਥੇ ਆਂਡੇ ਦਾ ਤੇ ਮੁਰਗੀ ਦਾ ਸਵਾਲ ਨਹੀਂ ਹੈ, ਇਹ ਤੁਸੀਂ ਏਦਾਂ ਕਰੋ ਵੀ ਜੇ ਮੁਰਗੀ ਨੂੰ ਜੇ ਤੁਸੀਂ ਖਾਣਾ ਪਾਉਣਗੇ ਤਾਂ ਨਾ ਤੁਹਾਡੇ ਕੋਲ ਆਂਡਾ ਆਉਣਾ ਤੇ ਨਾ ਤੁਹਾਡੇ ਕੋਲ ਮੁਰਗੀ ਰਹਿਣੀ ਹੈ, ਕੁਛ ਵੀ ਨੀ ਰਹਿਣਾ ਤੇ ਨਾ ਜਿਹੜੀ ਮੁਰਗੀ ਨੂੰ ਤੁਸੀਂ ਖਾਣਾ ਦਿੰਦੇ ਹੋ ਤਿੰਨੇ ਨੀ ਰਹਿਣੇ। ਸੋ ਇਸ ਕਰਕੇ ਉਹ ਕਹਿੰਦਾ ਭਾਈ ਤੁਸੀਂ ਤਾਇਵਾਨ ਦੇ ਉੱਤੇ ਇੰਨਾ ਜਿਹੜਾ ਉਹ ਬੋਝ ਨਾ ਪਾਓ, ਨਹੀਂ ਤਾਂ ਉਹ ਜਿਹੜੇ ਆ ਉਹ ਮਾਰੇ ਜਾਣਗੇ। ਤੇ ਫੇਰ ਹੁਣ ਅਸਲ ਦੇ ਵਿੱਚ ਜਿਹੜਾ ਆ ਉਹ ਮੈਨੂੰ ਲੱਗਦਾ ਭੀ ਦੁਨੀਆਂ ਦੇ ਵਿੱਚ ਪੈਸਾ ਕਕਸ਼ਾ ਵੀ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਲੋੜ ਆ, ਕਿਉਂਕਿ ਮਹਿੰਗਾਈ ਬਹੁਤ ਹੋ ਗਈ ਤੇ ਇਕੋਨਮੀ ਦੀ ਹਾਲਤ ਬੁਰੀ ਆ। ਕਕਸ਼ਾ ਜੀ ਇੱਕ ਛੋਟਾ ਜਿਹਾ ਆਪਾਂ ਇੱਕ ਸਕਿੰਟ ਹੋਰ ਲੈਣਾ, ਜਿਹੜਾ ਲੰਡਨ ਸ਼ਹਿਰ ਆ ਨਾ ਇੰਗਲੈਂਡ ਦੇ ਵਿੱਚ, ਕਕਸ਼ਾ ਜੀ ਉੱਥੇ ਦੇ ਜਿਹੜੇ ਹਾਲਾਤ ਆ ਇਕੋਨਮੀ ਦੇ ਉਹ ਇੰਨੇ ਬੁਰੇ ਆ ਕਿ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ, ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਉੱਥੇ 88,000 ਘਰ ਪ੍ਰਤੀ ਸਾਲ ਬਣਨਾ ਚਾਹੀਦਾ ਲੰਡਨ ਦੇ ਵਿਚ, ਤੇ ਉੱਥੇ ਬਣਿਆ ਕਿੰਨਾ ਪਿਛਲੇ ਸਾਲ ਦੇ ਵਿਚ, ਸਿਰਫ 6,000, ਜਿਹਦੇ ਕਾਰਨ ਉੱਥੇ ਮਹਿੰਗਾਈ ਆ ਜਿਹੜੀ ਉਹਨੂੰ ਅੱਗ ਲੱਗੀ ਪਈ ਆ ਲੋਕਾਂ ਦਾ।
0: ਮਹਿੰਗਾਈ ਨੂੰ ਮਾਰੋ ਗੋਲੀ, ਤੁਸੀਂ ਆਪਣੀ ਦੇਖ ਲੋ ਨਾ ਚੀਮਾ ਸਾਹਿਬ, ਜਦੋਂ ਤੁਸੀਂ 7-Eleven ਤੇ ਕੰਮ ਕਰਦੇ ਸੀ ਪੈਪਸੀ ਦੀ ਵੱਡਾ ਜਿਹੜਾ ਬੋਤਲ ਹੁੰਦੀ ਆ ਉਹ 99 ਸੈਂਟ 1.29 ਦੀ ਹੁੰਦੀ ਸੀ, $3.5 ਦੀ ਹੈ, $4 ਦੀ ਹੈ,
1: ਬਿਲਕੁਲ
0: ਗੁਣਾ ਵੱਧ ਗਈ ਆ। ਇੱਥੇ ਮਹਿੰਗਾਈ ਬਹੁਤ ਜ਼ਿਆਦਾ ਵਾ ਅਮਰੀਕਾ ਦੇ ਵਿਚ, ਪਤਾ ਨੀ ਲੱਗਦਾ। ਅਸੀਂ ਉਹ ਗਰੋਸਰੀ ਲੈਣ ਜਾਓ ਨਾ ਤੁਸੀਂ ਤੇ ਉਹ
1: ਬਿਲਕੁਲ
0: $200 ਦਾ ਆਉਂਦਾ ਹੀ ਕੁਛ ਨੀ ਗਾ, ਛੋਟੀ ਜਿਹੀ
1: ਕ੍ਰੇਡਿਟ ਜੀ। ਮੈਂ ਇੱਥੇ
0: ਉਹਨਾਂ ਨੂੰ ਬੁਲਾ ਲਈਏ ਨਾਲ,
2: ਮੈਂ ਸੁਣ ਰਿਹਾ।
1: ਮੈਂ ਜਦੋਂ ਆਇਆ ਫ੍ਰਿਜਨੋ ਦੇ ਵਿਚ ਕਾਕ ਸਾਹਿਬ ਜੀ,
2: ਮਹਿੰਗਾਈ ਦਾ ਹੱਲ ਕੀ ਹੈਗਾ? ਹਾਂਜੀ
1: ਡਾਕਟਰ ਸਾਹਿਬ, ਗੱਲ ਏਦਾਂ ਹੈ, ਮੈਂ ਜਦੋਂ ਆਇਆ ਸੀ ਇੱਥੇ 59 ਸੈਂਟ ਨੂੰ ਗੈਲਨ ਗੈਸ ਦੀ ਮੈਂ ਪਾਉਂਦਾ ਰਿਹਾ ਤੇ ਆ ਹੁਣ $6 ਦੀ ਹੋਈ ਹੈ ਇੱਥੇ ਫ੍ਰਿਜਨੋ ਦੇ ਵਿਚ, 10 ਗੁਣਾ ਵੱਧ ਗਈ ਆ।
0: ਚੀਮਾ ਸਾਹਿਬ, ਮੇਰੇ ਕੋਲ ਗੈਸ ਸਟੇਸ਼ਨ ਹੁੰਦਾ ਸੀ, 99 ਸੈਂਟ ਨੂੰ ਅਸੀਂ ਵੇਚਦੇ ਰਹੇ ਹਾਂ। ਟਾਈਮ ਦੀਆਂ ਗੱਲਾਂ ਨਾ, ਹੁਣ $5 ਨੂੰ $7 ਨੂੰ ਜੋ ਕਿ ਜਿੱਦਾਂ ਜਿੱਦਾਂ ਟਾਈਮ ਵੱਧਦਾ ਜਾਂਦਾ ਉਨੀ ਤਨਖਾਹ ਵੀ ਵੱਧਦੀ ਆ। ਉਦੋਂ ਤੁਹਾਡਾ ਵੇਜ ਜਿਹੜੀ ਹੁੰਦੀ ਸੀ ਹੁਣ $5-6 ਹੁੰਦੀ ਸੀ, ਹੁਣ $15-20, ਇਹ ਵੀ ਫਰਕ ਪੈਂਦਾ ਨਾ ਹਰ ਚੀਜ਼ ਦੇ ਨਾਲ ਮਹਿੰਗਾਈ ਤੇ ਵਧਣੀ ਹੈ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਸੁਣ ਰਿਹਾ ਸਾਰੀ ਗੱਲ, ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੋ ਰਹੀ ਹੈ, ਪਰ ਕੀ ਅਸੀਂ ਸੋਚਦੇ ਹਾਂ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ? ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ?
1: ਨਹੀਂ ਰਹਿੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ ਨੀ। ਪਰ ਹੁਣ ਜਿਹੜਾ ਇਹ ਡਾਕਟਰ ਸਾਹਿਬ ਜੀ ਜਿਹੜਾ ਇਹ ਨਾ ਵਾਲ ਸਟਰੀਟ ਤੇ ਆਹ ਡੌਨ ਜੋ ਜੇ ਉਹ ਰਬਰਾ ਸਾਰੀ ਮਹਿੰਗਾਈ ਆ ਜਿਹੜੀ ਇਹ ਲੋਕ ਕਰ ਰਹੇ ਆ। ਮਹਿੰਗਾਈ ਕਦੇ ਹੋ ਹੀ ਨਹੀਂ ਸਕਦੀ ਜੇ ਤੁਸੀਂ ਆਪਣੀਆਂ ਲੋੜਾਂ ਨੂੰ ਸੀਮਿਤ ਰੱਖੋ ਤਾਂ। ਬਿਲਕੁਲ
2: ਸੀਮਿਤ ਕਰ ਲੋ ਤੇ ਕੁਝ ਵੀ ਐਸਾ ਨਹੀਂ ਹੋਣਾ ਜਿਹਨੂੰ ਤੁਸੀਂ ਮਹਿੰਗਾਈ ਕਹਿੰਦੇ ਹੋ ਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ,
1: ਕੋਈ ਗੱਲ ਨਹੀਂ ਹੋਣੀ, ਬਿਲਕੁਲ ਗੱਲ ਸਹੀ ਹੈ।
2: ਉਹ ਇੰਨੇ ਵੱਧ ਗਏ ਨੇ ਜਿਹਦੇ ਕਰਕੇ ਸਾਰੀ ਮਹਿੰਗਾਈ ਹੈ, ਕਿਉਂਕਿ ਤੁਹਾਡੀ ਉਹ ਡਿਮਾਂਡ ਹੋ ਗਈ ਨਾ ਕਿਸੇ ਚੀਜ਼ ਦੀ।
1: ਬਿਲਕੁਲ
2: ਡਿਮਾਂਡ ਦੀ ਗੱਲ ਆਉਂਦੀ ਹੈ ਉਦੋਂ ਕੀਮਤ ਵੱਧ ਜਾਂਦੀ ਹੈ,
1: ਕੀਮਤ ਵੱਧ ਜਾਂਦੀ ਬਿਲਕੁਲ
2: ਕਰਦਾ ਸਪਲਾਈ ਦੇ।
1: ਬਿਲਕੁਲ
2: ਜੇ ਸਪਲਾਈ ਵਾਧੂ ਹੋ ਜੂਗੀ ਤੇ ਲਿਪਸਟਿਕਸ ਦੇ ਰੇਟ ਵੀ ਘੱਟ ਜਾਣੇ ਆ ਜੀ।
1: ਹਾਂਜੀ ਬਿਲਕੁਲ,
2: ਪਰ ਨਹੀਂ ਘੱਟ ਰਿਹਾ ਕਿਉਂਕਿ ਨਵੇਂ ਤੋਂ ਨਵੀਂ ਸਾਡੀ ਡਿਮਾਂਡ ਹੀ ਵੱਖਰੀ ਹੋ ਰਹੀ ਹੈ।
1: ਬਿਲਕੁਲ
2: ਹਰ ਫੀਲਡ ਦੇ ਵਿੱਚ ਹੈਗੀ, ਕੱਪੜੇ ਦੀ ਤਾਂ ਜੇ ਕਾਰਾਂ ਦੀ ਤਾਂ ਗੱਡੀ, ਅਸੀਂ ਸਾਈਕਲਾਂ ਤੇ ਵੀ ਕੰਮ ਕਰਦੇ ਸੀ, ਸਾਰਾ ਕੁਝ ਹੁੰਦਾ ਸੀ ਨਾ,
1: ਸਾਰਾ ਕੁਝ ਹੁੰਦਾ ਸੀ ਬਿਲਕੁਲ, ਔਰ ਸਿਹਤ ਵੀ ਵਧੀਆ ਰਹਿੰਦੀ,
2: ਸਾਡੀਆਂ ਲੋੜਾਂ ਤੇ ਸਾਡੇ ਖਰਚੇ ਜਿਹੜੇ ਸੀ ਉਹ ਲਿਮਿਟਡ ਸੀ। ਹਾਂਜੀ
0: ਬਹੁਤ ਜ਼ਿਆਦਾ ਕੰਨ ਪਾੜਦੀ ਹੈ
1: ਕਿਹਦੀ, ਮੇਰੀ ਆਵਾਜ਼ ਕਿ ਡਾਕਟਰ ਸਾਹਿਬ ਦੀ?
0: ਤੁਹਾਡੀ, ਤੁਹਾਨੂੰ ਹਮੇਸ਼ਾ ਮੈਂ ਕਹਿੰਦਾ ਹੁੰਦਾ ਵਾ
1: ਇਹਦੀ ਆਵਾਜ਼ ਮੁਕੀ ਗੱਲ ਹੈ, ਇਹ
0: ਇੰਨੇ ਕੋ ਜਾਂ ਫਿਰ ਤੁਸੀਂ ਉੱਚੀ ਬੋਲਦੇ ਹੋ ਜਾਂ ਫਿਰ ਉਹ ਤੁਹਾਡਾ ਵੈਲਿਊ ਜ਼ਿਆਦਾ ਹੈਗਾ।
1: ਹੁਣ ਠੀਕ ਆ,
0: ਡਾਕਟਰ ਸਹੀ ਕਹਿ ਰਿਹਾ,
2: ਇਹ ਮੈਨੂੰ ਲੱਗਦਾ ਹੈ ਕਿ ਇਹ ਬਦਾਮਾਂ ਦੇ ਅੰਗੂਰਾਂ ਦੇ ਸ਼ਹਿਰ ਚ ਰਹਿੰਦੇ ਨੇ, ਇਹ ਬਦਾਮ ਅੰਗੂਰ ਜ਼ਿਆਦਾ ਖਾਂਦੇ ਆ,
0: ਇਹ ਕਦੇ ਤੁਹਾਡੇ ਤੇ ਨਹੀਂ ਤੋੜ ਲਿਆਉਂਦੇ?
2: ਮੈਨੂੰ ਐਵੇਂ ਹੀ ਲੱਗਦਾ ਹੈਗਾ, ਉਹ ਵੀ ਨੇੜੇ ਹੀ ਹੈ ਇਹਨਾਂ ਦੇ, ਮੇਰੇ ਖੇਤ ਵੀ ਇਹਨਾਂ ਦੇ ਨੇੜੇ ਹੀ ਹੈ, ਮੈਨੂੰ ਐ ਹੀ ਲੱਗਦਾ। ਮੈਂ ਤੇ ਜਾ ਕੇ ਨਹੀਂ ਇਹਨਾਂ ਨਾਲ ਕਰਦੇ ਕੰਮ,
0: ਡਾਕਟਰ ਸਾਹਿਬ ਅੱਜ ਸ਼ੋ ਕਰਨ ਦੇ ਯਾਰ, ਚਲੋ ਇੱਥੇ ਕੋਈ ਨੀ ਹੋਣਾ, ਮੈਂ ਤੋੜ ਲਿਆਉਣਾ, ਬੋਰਾ ਭਰ ਲਿਆਉਂਦੇ
1: ਆ।
2: ਚਲੋ ਗੱਲ ਤੋਂ ਇਹ ਆ ਵੀ ਸਾਰੀਆਂ ਗੱਲਾਂ ਦੇ ਨਾਲੋਂ ਸਿਹਤ ਜ਼ਰੂਰੀ ਹੈ,
1: ਬਿਲਕੁਲ ਸਭ ਤੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਜੀ,
2: ਸਿਹਤ ਜ਼ਰੂਰੀ ਹੈ। ਜੇ ਸਿਹਤ ਤੁਹਾਡੀ ਠੀਕ ਆ ਤੇ ਥੋੜੇ ਬਹੁਤੇ ਲਾਲ ਪਲਾਲ ਵੀ ਤੁਸੀਂ ਕਰ ਸਕਦੇ ਹੋ, ਮਿਹਨਤ ਨਾਲ ਉਸੀ ਉਪਜ ਪੈਦਾ ਕਰ ਸਕਦੇ ਹੋ ਵੀ ਤੁਹਾਡੇ ਉਹ ਲਾਲ ਪਲਾਲ ਪੂਰੇ ਹੋ ਜਾਣ, ਤੇ ਨਹੀਂ ਉੱਲੀ ਗੁੱਲੀ ਜੁੱਲੀ,
1: ਬਿਲਕੁਲ
2: ਚੀਜ਼ਾਂ ਦੀ ਰਿਕੁਆਇਰਮੈਂਟ ਹੈ ਬੰਦੇ ਦੀ, ਤੇ ਜੇ ਇਹਨਾਂ ਤਿੰਨ ਚੀਜ਼ਾਂ ਨੂੰ ਲਿਮਿਟਡ ਕਰ ਲੈਣ ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ।
1: ਬਿਲਕੁਲ
2: ਸੋ ਓਹਦੇ ਮੁਤਾਬਕ ਸਾਰਾ ਕੁਛ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਿਲ ਹੈ। ਜਿਸ ਹਾਲਾਤ ਅਸੀਂ ਚੱਲ ਰਹੇ ਹਾਂ, ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ, ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ। ਹਾਂਜੀ, ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ, ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ, ਅਸੀਂ ਤੇ ਮੂਨ ਤੇ ਜਾਣਾ ਹੈ ਜਾਂ ਅਸੀਂ ਹੋਰ ਸਾਰੇ ਪਲੈਨਟ ਜਿਹੜੇ ਉਹ ਵੇਖ ਕੇ ਆਉਣੇ ਨੇ ਜਾਂ ਇਸ ਤਰ੍ਹਾਂ ਨਿਕਲਣਾ। ਸੋ ਖੈਰ, ਡਿਵੈਲਪਮੈਂਟ ਐਵੇਂ ਹੁੰਦੀ ਆਈ ਏ, ਸਾਨੂੰ ਨਹੀਂ ਸੀ ਪਤਾ। ਲੋਕ ਉਦੋਂ ਵੀ ਜਿਉਂਦੇ ਸੀਗੇ ਜਦੋਂ ਸਿਰਫ ਚੰਦਾ ਮਾਮਾ ਹੀ ਸੀਗਾ।
1: ਬਿਲਕੁਲ,
2: ਜਦੋਂ ਚੰਦਾ ਮਾਮਾ ਹੀ ਸੀਗਾ ਉਦੋਂ ਵੀ ਜਿਉਂਦੇ ਸੀ, ਤੇ ਹੁਣ ਇੱਕ ਖਾਹਿਸ਼ ਵੱਧ ਗਈ ਹੈ ਉਹਨੂੰ ਵੇਖ ਕੇ ਆ ਕੇ, ਖਾਹਿਸ਼ ਵੱਧ ਗਈ ਵੀ ਲੋਕ ਉੱਥੇ ਸ਼ਾਇਦ ਕਿਸੇ ਦਿਨ ਬਸਤੀਆਂ ਬਣਾਉਣਗੇ, ਕੁਝ ਐਸਾ ਕਰਨਗੇ। ਸੋ ਖੈਰ, ਇਹ ਚੀਜ਼ਾਂ ਮਹਿੰਗਾਈ ਪੈਦਾ ਕਰਦੀਆਂ ਨੇ। ਆਓ ਆਪਾਂ ਕਮ ਸੇ ਕਮ ਸਰੀਰ ਨੂੰ ਤਾਂ ਸਿਹਤਮੰਦ ਰੱਖ ਲਈਏ ਨਾ।
1: ਜੀ ਡਾਕਟਰ ਸਾਹਿਬ, ਤੁਹਾਨੂੰ ਸਬਜੈਕਟ ਵਿਸ਼ਾ ਯਾਦ ਹੋਣਾ ਜਿਹਦੇ ਤੇ ਆਪਾਂ ਅੱਜ ਗੱਲ ਕਰਨੀ ਸੀਗੀ?
2: ਨਹੀਂ, ਮੈਨੂੰ ਯਾਦ ਨਹੀਂ ਆ ਗਿਆ, ਦੱਸ ਦਿਓ ਤੁਸੀਂ, ਕਿਉਂਕਿ ਮੈਂ ਕਰ ਗਿਆ ਪ੍ਰੋਗਰਾਮ।
1: ਹਾਂਜੀ, ਲਿੰਫੋਮਾ, ਲਿੰਫੋਮਾ।
0: ਚੀਮਾ ਸਾਹਿਬ ਸਪੀਕਰ ਪਾੜਦੇ ਆ, ਤੁਸੀਂ ਸਾਡੀ ਆਵਾਜ਼ ਦਾ ਦੇਖ ਲੋ, ਆਪਣੀ ਦਾ ਦੇਖ ਲੋ, ਡਾਕਟਰ ਸਾਹਿਬ ਦੀ ਦੇਖ ਲੋ, ਬਹੁਤ ਉੱਚੀ ਜਾਂ ਤਾਂ ਪਿੱਛੇ ਹੋ ਜਾਓ ਤੁਸੀਂ ਮਾਈਕ ਤੋਂ।
1: ਤੁਹਾਡੀ ਆਵਾਜ਼ ਤਾਂ ਮੈਨੂੰ ਮਸੀ ਸੁਣਦੀ ਆ, ਇਹ ਹੁਣ ਪਤਾ ਨਹੀਂ ਇਧਰੋਂ ਕਿੰਨੂੰ।
0: ਮੈਂ ਦੇਖੋ ਕੰਟਰੋਲ ਕਰ ਲੈਣਾ ਨਾ ਜਿਆਦੀ ਵੱਧ, ਮੈਂ ਹੁਣ ਜੇ ਤੁਹਾਡੀ ਕੰਟਰੋਲ ਕਰਾਂ ਤੇ ਡਾਕਟਰ ਸਾਹਿਬ ਦੀ ਵੀ ਨਾਲ ਕੰਟਰੋਲ ਹੋ ਜਾਣੀ ਆ, ਇਹ ਗੱਲ।
1: ਉਹ ਫੇਰ ਰੌਲਾ ਇਧਰੋਂ ਆ, ਡਾਕਟਰ ਸਾਹਿਬ ਇਧਰੋਂ ਨਹੀਂ ਹੈਗਾ,
0: ਰੌਲਾ ਹੈਗਾ। ਤੁਸੀਂ ਹੌਲੀ ਬੋਲੋ, ਪਿੱਛੇ ਥੋੜਾ ਮਾਈਕ ਤੋਂ ਪਿੱਛੇ
2: ਬੋਲੋ। ਚਲੋ ਚਲੋ, ਤੁਸੀਂ ਲੜੋ ਨਾ। ਮੈਂ ਇਹ ਸਮਝਦਾ ਹਾਂ ਜਿੰਨੇ ਵੀ ਲਾਈਪੋਮਾ ਜਾਂ ਲਿੰਫੋਸਾਈਟ ਸਾਰਕੋਮਾ ਜਾਂ ਇਸ ਡਿਵੈਲਪਮੈਂਟ ਦੇ ਅਲੱਗ ਅਲੱਗ ਨਾਂ ਨੇ। ਸਾਰਕੋਮਾ ਵਗੈਰਾ ਕੈਂਸਰ ਦੇ ਆ ਜਾਂਦਾ ਜਾਂ ਹੋਰ ਕੈਂਸਰ ਦੀ ਅਲੱਗ ਅਲੱਗ ਤਰ੍ਹਾਂ ਦੀ ਐਕਸਪੀ ਸੈਂਸਿਸ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ। ਬੜੀਆਂ ਸਾਰੀਆਂ ਉਹਦੀਆਂ ਡਿਵੀਜ਼ਨ ਹਨ ਚੀਮਾ ਸਾਹਿਬ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਸੈੱਲਾਂ ਦੀ ਡਿਵੀਜ਼ਨ ਹੁੰਦੀ, ਪਰ ਅਸਲ ਵਿੱਚ ਮੁੱਖ ਕਾਰਨ ਉਹਦਾ ਇਹ ਹੁੰਦਾ ਹੈ ਕਿ ਜਦੋਂ ਹਰੇਕ ਸੈੱਲ ਦੇ ਵਿੱਚੋਂ ਇੱਕ ਮੂਵਮੈਂਟ ਹੋ ਰਹੀ ਹੈ, ਸੈੱਲ ਦੇ ਵਿੱਚ ਬਲੱਡ ਜਾ ਰਿਹਾ ਹੈ ਔਰ ਉਹਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਬਾਹਰ ਵਾਪਸ ਆ ਰਿਹਾ ਹੈਗਾ। ਪਰ ਜਦੋਂ ਕੋਈ ਚੀਜ਼ ਕਿਸੇ ਵੀ ਥਾਂ ਤੇ ਰੁਕ ਜਾਂਦੀ ਹੈ, ਉਸ ਵੇਲੇ ਕੁਦਰਤ ਦਾ ਇੱਕ ਨਿਯਮ ਹੈਗਾ ਆ ਕਿ ਇਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਵੇ। ਕਿ ਬਹੁਤੀ ਬਦਮਾਸ਼ੀ ਕਿਸੇ ਥਾਂ ਤੇ ਸ਼ੁਰੂ ਹੋ ਜਾਵੇ ਨਾ, ਉਸ ਵੇਲੇ ਪੁਲਿਸ ਕੀ ਕਰਦੀ ਆ ਕਿ ਘੇਰਾ ਪਾ ਲੈਂਦੀ ਹੈ। ਜੇ ਫਿਰ ਵੀ ਨਹੀਂ ਕੰਟਰੋਲ ਹੁੰਦੀ ਤੇ ਫਿਰ ਉਹ ਕਹਿੰਦੇ ਨੇ ਜੀ ਜੇਲਾਂ ਚ ਭੇਜ ਦੋ, ਇਹ ਬੰਦੇ ਕੰਟਰੋਲ ਨਹੀਂ ਪਾਉਣ ਵਾਲੇ। ਸੋ ਜਿੰਨੇ ਵੀ ਲਾਈਪੋਮਾ ਹਨ ਜਾਂ ਜਿੰਨੀਆਂ ਵੀ ਡਿਵੈਲਪਮੈਂਟ ਹਨ ਜਾਂ ਜਿੰਨੇ ਵੀ ਟਿਊਮਰ ਹਨ, ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਦੇ ਆ ਭਾਈ ਕੋਈ ਨਾ ਕੋਈ ਸ਼ਰਾਬ, ਕੋਈ ਨਾ ਕੋਈ ਚੀਜ਼ ਚਲਦੀ ਚਲਦੀ ਕਿਸੇ ਥਾਂ ਤੇ ਰੁਕ ਗਈ ਹੈ ਔਰ ਉਸ ਰੁਕਣ ਵਾਲੀ ਚੀਜ਼ ਨੂੰ, ਕਿਉਂਕਿ ਪਾਣੀ ਜਿੱਥੇ ਵੀ ਖੜਾ ਹੋਏਗਾ ਉਹ ਗੰਦਲਾ ਹੋਏਗਾ, ਬਦਬੂ ਹੋਏਗੀ, ਉਹਦੇ ਚ ਸੈਪਟਿਕ ਫੈਲੇਗੀ, ਹੋਰ ਵੀ ਬਹੁਤ ਕੁਛ ਹੋਣਾ ਸ਼ੁਰੂ ਹੋ ਜਾਏਗਾ। ਚੀਜ਼ ਨੂੰ ਬਚਾਉਣ ਵਾਸਤੇ ਕੁਦਰਤ ਦਾ ਇੱਕ ਨਿਯਮ ਹੈ ਕਿ ਉਹਦੇ ਉੱਪਰ ਕੈਲਸੀਫਿਕੇਸ਼ਨ ਕਰ ਦੇਣਾ ਜਾਂ ਇੰਜ ਕਹਿ ਦੋ ਜੇਲ ਬਣਾ ਦੇਣਾ, ਭਾਈ ਇੱਥੇ ਜੇਲ ਬਣਾ ਦਿੱਤੀ, ਇੱਥੇ ਇਹਨਾਂ ਨੂੰ ਰੱਖ ਦੋ, ਇਹ ਹੋਰ ਗਾਂ ਨਾ ਤੁਰੇ ਤੇ ਬਾਕੀ ਦਾ ਸਿਸਟਮ ਤੁਰਦਾ ਰਹੇ। ਸਿਸਟ ਹੁੰਦੇ ਆ ਜਦੋਂ ਹਜੇ ਤੱਕ ਚਲਦੀ ਚਲਦੀ ਕੋਈ ਚੀਜ਼ ਲਿਕੁਇਡ ਫਾਰਮ ਦੇ ਵਿੱਚ ਰੁਕੀ ਹੈ ਤੇ ਉਸ ਵੇਲੇ ਅਸੀਂ ਇਹਨੂੰ ਸਿਸਟ ਕਹਿੰਦੇ ਹਾਂ, ਤੇ ਇਹਦੇ ਉੱਪਰ ਜਿਹੜਾ ਚਾਰਜ ਫਿਰ ਇੱਕ ਮੈਂਬਰੇਨ ਕੁਦਰਤ ਬਣਾ ਦਿੰਦੀ ਹੈ, ਇਹਨੂੰ ਕੈਪਸੂਲ ਕਹਿੰਦੇ ਨੇ। ਇਨਕੈਪਸੂਲੇਟਡ ਟਿਊਮਰ ਜਾਂ ਇਨਕੈਪਸੂਲੇਟਡ ਸਿਸਟ, ਉਹ ਇਹ ਹੁੰਦੀ ਹੈ ਕਿ ਇਹਦੇ ਅੰਦਰ ਕੋਈ ਚੀਜ਼ ਐਸੀ ਹੈ ਜਿਹੜੀ ਸਰੀਰ ਵਾਸਤੇ ਨਾ ਮੁਆਫਕ ਹੈਗੀ ਹੈ ਤੇ ਉਹਦੇ ਤੋਂ ਅਸੀਂ ਸਰੀਰ ਨੂੰ ਬਚਾਉਣਾ ਹੈ। ਵੀ ਜੇ ਇਹ ਸਰੀਰ ਦੇ ਵਿੱਚ ਚਲੇ ਗਈ ਤੇ ਇਹਦਾ ਨੁਕਸਾਨ ਹੋ ਗਿਆ। ਕਈ ਵਾਰ ਤੁਸੀਂ ਦੇਖਿਆ ਹੋਣਾ ਨਾ, ਦਰਵਾਜੇ ਦੇ ਵਿੱਚ ਉਂਗਲੀ ਆ ਜਾਵੇ ਨਾ ਤਾਂ ਨੀਲੀ ਕਾਲੀ ਹੋ ਜਾਂਦੀ, ਉੱਥੇ ਖੂਨ ਇਕੱਠਾ ਹੋ ਜਾਂਦਾ। ਹੁਣ ਉਹੀ ਖੂਨ ਅਗਰ ਸਰੀਰ ਦੇ ਵਿੱਚ ਦਾਖਲ ਹੋਏਗਾ ਤੇ ਅਲਟੀਮੇਟ ਉਹ ਨੁਕਸਾਨ ਕਰੇਗਾ, ਕਿਉਂਕਿ ਉੱਥੇ ਇਕੱਠਾ ਹੋ ਗਿਆ, ਉਹਦੇ ਚ ਹੋਰ ਬਹੁਤ ਕੁਝ ਇਕੱਠਾ ਹੋ ਗਿਆ, ਹੋਰ ਬਹੁਤ ਕੁਝ ਉੱਥੋਂ ਦੀ ਸੈਪਟਿਕ ਰਲ ਗਈ ਹੈ ਤੇ ਉਹਨੂੰ ਕੁਦਰਤ ਬਚਾਉਣਾ ਚਾਹੁੰਦੀ ਹੈ ਤੇ ਫਿਰ ਬਾਹਰ ਦੀ ਚਮੜੀ ਉਧਰ ਉਧਰ ਕੇ ਹੌਲੀ ਹੌਲੀ ਉਹ ਸੁੱਕਿਆ ਹੋਇਆ ਖੂਨ ਉੱਥੋਂ ਬਾਹਰ ਨਿਕਲਦਾ। ਇਸੇ ਤਰ੍ਹਾਂ ਹੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਅੰਗਾਂ ਦੇ ਵਿੱਚ ਜਿਸੇ ਹਾਂਜੀ ਹੈਲੋ
1: ਜੀ ਜੀ
2: ਹਾਂ ਜਿਸ ਤਰ੍ਹਾਂ ਦਾ ਵੀ ਸਰਕੂਲੇਸ਼ਨ ਹੈ, ਉਹ ਅਗਰ ਚੱਲਦਾ ਚੱਲਦਾ ਸਰਕੂਲੇਸ਼ਨ ਰੁਕ ਗਿਆ ਤੇ ਪਲੈਟਰ ਸਰਕੂਲੇਸ਼ਨ ਦੀ ਤਾਂ ਮੈਂ ਤੁਹਾਨੂੰ ਗੱਲ ਅੱਗੇ ਦੱਸੀ ਹੋਈ ਹੈ, ਇੱਕ ਪਾਸੇ ਕਿਸੇ ਪਾਸੇ ਰੁਕ ਜਾਵੇ ਤੇ ਬਾਕੀ ਅਗਲੇ ਅੰਗਾਂ ਨੂੰ ਸਪਲਾਈ ਕਰਨ ਵਾਸਤੇ ਨਾਲ ਦੀਆਂ ਲੰਘਦੀਆਂ ਹੋਈਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸਪਲਾਈ ਕਰ ਦਿੰਦੀਆਂ। ਇਹਦੇ ਘਰੇ ਮਰਗ ਹੋ ਜਾਏ ਨਾ ਤੇ ਫਿਰ ਆਂਢ ਗੁਆਂਢ ਵਾਲੇ ਕਹਿੰਦੇ ਨੇ ਭਾਈ ਇਹਨਾਂ ਦੇ ਮਰਗ ਹੋ ਗਈ, ਅੱਜ ਇਹਨਾਂ ਦੇ ਚੁੱਲ੍ਹਾ ਨੀ ਬਲਣਾ ਤੇ ਤੁਸੀਂ ਬਈ ਰੋਟੀ ਦਾਲ ਬਣਾ ਕੇ ਲੈ ਆਓ ਤੇ ਜਿਹੜੇ ਇਹਨਾਂ ਦੇ ਘਰੇ ਆਉਣ ਵਾਸਤੇ ਆਉਣ ਉਹਨਾਂ ਨੂੰ ਰੋਟੀ ਦਾਲ ਪਾਣੀ ਦੇ ਦਿਓ।
1: ਬਿਲਕੁਲ
2: ਇਹਨੂੰ ਕਹਿੰਦੇ ਆ ਕੋਲੈਟਰਲ ਸਰਕੂਲੇਸ਼ਨ। ਸੋ ਇਸੇ ਤਰ੍ਹਾਂ ਦਾ ਕੋਲੈਟਰਲ ਸਰਕੂਲੇਸ਼ਨ ਕੁਦਰਤ ਉਸੇ ਵੇਲੇ ਖੜਾ ਕਰ ਦਿੰਦੀ ਹੈ, ਪਰ ਇਸ ਚੀਜ਼ ਨੂੰ ਇਹ ਹੋਰ ਦੂਜਿਆਂ ਨੂੰ ਖਰਾਬ ਨਾ ਕਰੇ ਉਹਦੇ ਉੱਪਰ ਇੱਕ ਕੋਟ ਕਰ ਦਿੰਦੀ ਹੈ ਜਿਹਨੂੰ ਅਸੀਂ ਕੈਲਸੀਫਿਕੇਸ਼ਨ ਕਹਿੰਦੇ ਹਾਂ
1: ਜੀ।
2: ਇੱਕ ਮੈਂਬਰੇਨ ਚ ਕਨਵਰਟ ਹੋ ਜਾਂਦਾ ਤੇ ਅਲਟੀਮੇਟ ਇਹਦੇ ਜਿਹੜਾ ਅੰਦਰ ਵਾਲਾ ਪਾਣੀ ਜਾਂ ਮਵਾਦ ਕੋਈ ਵੀ ਚੀਜ਼, ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਸ਼ੁਰੂ ਹੁੰਦੀ ਨਾ ਜਿਹਨੂੰ ਲਾਈਕੋਮਾ ਤੁਸੀਂ ਕਹਿੰਦੇ ਪਏ ਹੋ, ਔਰ ਇਹ ਸਾਰੇ ਚੀਜ਼ਾਂ ਪਹਿਲਾਂ ਲਿਕੁਇਡ ਚ ਹੁੰਦੀਆਂ ਹਨ, ਅਲਟੀਮੇਟ ਉਹਦੇ ਵਿੱਚੋਂ ਜਿਹੜਾ ਲਿਕੁਇਡ ਤੱਤ ਹੈ ਉਹ ਹੌਲੀ ਹੌਲੀ ਉੱਥੇ ਚੂਸਿਆ ਜਾਂਦਾ, ਜਾਂ ਇੰਝ ਕਹਿ ਲਓ ਜਾਂ ਬਾਹਰ ਜਿਵੇਂ ਹੁੰਦਾ ਇਵੈਪੋਰੇਟ ਹੋ ਜਾਂਦਾ ਹੈਗਾ। ਔਰ ਜਦੋਂ ਜਿਵੇਂ ਪਾਣੀ ਨਿਤਰਿਆ ਹੋਇਆ ਉਹ ਬਾਹਰ ਪਾਸੇ ਕੱਢ ਦੋ ਗੰਦਾ ਸਾਰੇ ਜਮੇ, ਉਹ ਫਿਰ ਸਿਸਟ ਹੋ ਜਾਂਦਾ ਤੇ ਫਿਰ ਅਸੀਂ ਉਹਨੂੰ ਟਿਊਮਰ ਕਹਿੰਦੇ ਹਾਂ। ਸਿਸਟ ਦੀ ਪਰਿਭਾਸ਼ਾ ਹੀ ਇਹ ਹੈਗੀ ਆ ਕਿ ਜਦੋਂ ਕੋਈ ਵੀ ਰੁਕਿਆ ਹੋਇਆ ਸਲਾਬ ਕਿਸੇ ਇੱਕ ਥਾਂ ਤੇ ਗੰਢ ਬਣ ਕੇ ਇਕੱਠਾ ਹੋ ਗਿਆ ਆ ਔਰ ਉਹ ਲਿਕੁਇਡ ਫਾਰਮ ਦੇ ਵਿੱਚ ਹੈਗਾ ਆ ਤੇ ਉਹਨੂੰ ਅਸੀਂ ਕਹਿੰਦੇ ਹਾਂ ਸਿਸਟ, ਠੀਕ ਆ। ਤੇ ਜਦੋਂ ਉਹਦੇ ਵਿੱਚੋਂ ਜਿਹੜਾ ਲਿਕੁਇਡ ਪੋਜੀਸ਼ਨ ਹੈਗੀ ਆ ਉਹਨੂੰ ਬਾਹਰ ਚੂਸ ਲਿਆ ਗਿਆ ਤੇ ਉਹਦੇ ਚ ਸਖ਼ਤ ਚੀਜ਼ ਜਿਹੜੀ ਬਾਕੀ ਸੋਲਿਡ ਸਬਸਟਾਂਸ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਆ, ਉਹ ਸੋਲਿਡ ਸਬਸਟਾਂਸ ਅਗਰ ਉੱਥੇ ਰਹਿ ਗਿਆ ਤੇ ਉਹ ਹਾਰਡ ਟਿਊਮਰ ਬਣ ਜਾਂਦਾ। ਉਸ ਤੋਂ ਬਾਅਦ ਇਸ ਹਾਰਡ ਟਿਊਮਰ ਦੇ ਵਿੱਚ ਇਟਸੈਲਫ ਹੀ ਜਿਹੜੀ ਸੈਪਟਿਕ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਬਾਹਰ ਦੇ ਜਿਹੜੇ ਸੈੱਲ ਹਨ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਖਾ ਕੇ ਅਲਟੀਮੇਟ ਇਹ ਵੱਡਾ ਕੁਦਰਤ ਵੀ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਹ ਸੈੱਲ ਆਪਣੇ ਆਪ ਇਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਅਲਟੀਮੇਟ ਟਿਊਮਰ ਜਿਹੜੇ ਨੇ ਬਹੁਤ ਵੱਡੇ ਵੱਡੇ ਹੁੰਦੇ ਜਾਂਦੇ ਨੇ। ਜਿਵੇਂ ਆਮ ਤੌਰ ਤੇ ਜਿਹੜੇ ਸਿਸਟ ਹੁੰਦੇ ਨੇ ਖਾਸ ਤੌਰ ਤੇ ਜਿਵੇਂ ਓਵਰੀ ਹੈ ਜਾਂ ਇਸ ਤਰ੍ਹਾਂ ਦੇ ਗਲੈਂਡਸ ਹਨ ਉਹਨਾਂ ਚ ਬਹੁਤ ਵੱਡੇ ਵੱਡੇ ਸਿਸਟ ਹੋ ਜਾਂਦੇ ਨੇ, ਜਿਵੇਂ ਮਾਸਪੇਸ਼ੀਆਂ ਹੁੰਦੀਆਂ ਨੇ ਇਹਨਾਂ ਚ ਜਿਹੜੇ ਹੋ ਜਾਂਦੇ ਨੇ ਅਸੀਂ ਲਾਈਪੋਮਾ ਕਹਿ ਦਿੰਦੇ ਹੈਗੇ ਆ। ਜਿਵੇਂ ਅੰਤਾਂ ਦੀਆਂ ਅੰਤੜੀਆਂ ਦੇ ਵਿੱਚ ਹੋ ਗਿਆ ਤੇ ਉਹਨੂੰ ਸਾਰਕੋਮਾ ਵਗੈਰਾ ਤੇ ਲਿੰਫੋਮਾ ਵਗੈਰਾ ਕਹਿ ਦਿੰਦੇ, ਜਿਹੜਾ ਤੁਸੀਂ ਤੁਹਾਡਾ ਸਵਾਲ ਸੀਗਾ ਵੀ ਲਿੰਫੋਮਾ ਜਿੱਥੇ ਵੀ ਲਿੰਫ ਜ਼ਿਆਦਾ ਹੈਗਾ ਆ ਅਗਰ ਲਿੰਫ ਇਕੱਠਾ ਹੋ ਗਿਆ ਉਸ ਥਾਂ ਤੇ ਉਹਨੂੰ ਅਸੀਂ ਲਿੰਫੋਮਾ ਕਹਿੰਦੇ ਹਾਂ, ਠੀਕ ਆ। ਔਰ ਉਸ ਨੂੰ ਕਵਰ ਕਰਨ ਵਾਸਤੇ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਆ ਵੀ ਇਹਦੇ ਉੱਪਰ ਇੱਕ ਮੈਂਬਰੇਨ ਉਹਨੂੰ ਅਸੀਂ ਕੈਪਸੂਲੇਟਡ ਕਹਿੰਦੇ ਹਾਂ, ਇਹ ਕੈਪਸੂਲੇਟਡ ਹੈਗਾ, ਕੁਦਰਤ ਨੇ ਇਸ ਨੂੰ ਇੱਥੇ ਕਵਰ ਕਰ ਦਿੱਤਾ ਕਿ ਦੂਜੀਆਂ ਥਾਵਾਂ ਤੇ ਨਾ ਰਹੇ। ਪਰ ਕੋਈ ਵੀ ਥਾਂ ਤੇ ਐਸਾ ਹੋ ਜਾਵੇ, ਮੰਨ ਲੈ ਜਾ ਕਿਸੇ ਛੱਪੜ ਦਾ ਗੰਦਾ ਪਾਣੀ ਪਿੰਡ ਚ ਨਾ ਪਵੇ, ਤੁਸੀਂ ਚਾਰਜ ਫਿਰ ਉਹਦੇ ਬਾਉਂਡਰੀ ਕਰ ਦਿੱਤੀ ਆ, ਪਰ ਅਲਟੀਮੇਟ ਤੁਹਾਨੂੰ ਸੁੱਕਣਾ ਹੈ ਨਾ
1: ਜੀ,
2: ਸਖ਼ਤ ਹੋਣਾ ਹੈ ਨਾ। ਸੋ ਇਸੇ ਤਰ੍ਹਾਂ ਕਰਕੇ ਜਿਹੜੇ ਟਿਊਮਰ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਇੱਕ ਤਰ੍ਹਾਂ ਦੀ ਸੈਕੰਡ ਗ੍ਰੇਡ ਦੀ ਗੱਲ ਹੈਗੀ। ਪਰ ਇਹ ਸਾਰੇ ਜਿਵੇਂ ਪਹਾੜ ਵੱਧਦੇ ਆ ਨਾ, ਪਹਾੜ ਵੱਧਦੇ ਆ ਨਾ ਆਟੋਮੈਟਿਕ ਵੱਧਦੇ ਆ ਨਾ, ਜਿਵੇਂ ਗੁਰਬਾਣੀ ਦੇ ਵਿੱਚ ਵੀ ਹੈ ਨਾ ਅੰਡੇ ਜੇਰ ਸੇਤ ਕੇ ਜੁੱਤ ਪੋਜੇ, ਚਾਰ ਕਿਸਮਾਂ ਹਨ ਜੀਵਨ ਦੀਆਂ। ਇਹ ਟਿਊਮਰ ਵੀ ਇਸੇ ਤਰ੍ਹਾਂ ਇਹਨਾਂ ਦੀ ਉੱਪਰ ਹੋਰ ਡਿਪੋਜੀਸ਼ਨ ਹੁੰਦੀ ਰਹਿੰਦੀ ਹੈ। ਬਾਹਰ ਤੋਂ ਵੀ ਇਸ ਨੂੰ ਕਵਰ ਕਰਨ ਵਾਸਤੇ ਕੁਦਰਤ ਵੀ ਨਿਯਮ ਕਰਦੀ ਰਹਿੰਦੀ ਹੈ, ਅੰਦਰ ਦਾ ਜਿਹੜਾ ਇਹਨਾਂ ਦਾ ਮਟੀਰੀਅਲ ਹੁੰਦਾ ਹੈ ਉਹਦਾ ਵੀ ਫੈਲਾਓ ਹੁੰਦਾ ਕਿ ਅੰਦਰੋਂ ਉਧਰੋਂ ਉਹਨੂੰ ਖੋਰਦਾ ਰਹਿੰਦਾ ਹੈਗਾ। ਸੋ ਇਸੇ ਤਰ੍ਹਾਂ ਜਿਹੜੇ ਟਿਊਮਰ ਜਾਂ ਸਿਸਟ ਨੇ ਉਹ ਵੱਡੇ ਹੁੰਦੇ ਜਾਂਦੇ ਨੇ। ਔਰ ਮੈਂ ਜਿਸ ਵੇਲੇ ਮੈਡੀਕਲ ਕਾਲਜ ਦੇ ਸਟੂਡੈਂਟ ਸੀ ਮੈਨੂੰ ਉਦੋਂ ਦੀ ਇੱਕ ਘਟਨਾ ਯਾਦ ਹੈਗੀ ਹੈ ਕਿ ਕਿਸੇ ਬੀਬੀ ਦੇ 9.5 ਕਿਲੋ ਦਾ ਓਵੇਰੀਅਨ ਸਿਸਟ ਕੱਢਿਆ ਗਿਆ।
1: ਓ ਮਾਈ ਗੋਡ,
2: ਮੇਰੇ ਤਾਂ ਪ੍ਰੈਗਨੈਂਸੀ ਹੈਗੀ, ਵੈਸੇ ਅੱਜ ਤੱਕ ਇੱਥੇ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ। ਔਰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ ਸਟੂਡੈਂਟ ਸੀਗਾ, ਹਾਂਜੀ। ਔਰ ਉਹ ਓਵੇਰੀਅਨ ਸਿਸਟ ਸਮਝੀ ਰਹੀ ਮੈਂ ਪ੍ਰੈਗਨੈਂਟ ਹਾਂ, ਕਿਉਂਕਿ ਬਹੁਤ ਸਾਰੀਆਂ ਨਿਸ਼ਾਨੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਪ੍ਰੈਗਨੈਂਸੀ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ ਤੇ ਡਾਊਟਫੁਲ ਇਹੀ ਰਿਹਾ ਹੈਗਾ ਕਿ ਸ਼ਾਇਦ ਇਹ ਪ੍ਰੈਗਨੈਂਸੀ ਹੋਵੇ। ਔਰ ਚਲਦੇ ਚਲਦੇ ਕਈ ਪ੍ਰੈਗਨੈਂਸੀਆਂ ਵੀ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ 7-8-9 ਮਹੀਨੇ ਬਲੀਡਿੰਗ ਹੁੰਦੀ ਰਹਿੰਦੀ ਹੈ ਤੇ ਔਰਤ ਨੂੰ ਡਾਊਟ ਹੁੰਦਾ ਵੀ ਨਹੀਂ ਸ਼ਾਇਦ ਪ੍ਰੈਗਨੈਂਸੀ ਨਹੀਂ ਹੋਈ, ਫੇਰ ਕੁਛ ਸ਼ੱਕ ਪੈਂਦਾ ਤੇ ਡਾਕਟਰਾਂ ਕੋਲੇ ਜਾਂਦੇ ਨੇ। ਪਰ ਕੁਝ ਐਸੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਚ ਬਲੀਡਿੰਗ ਬਿਲਕੁਲ ਹੀ ਨਹੀਂ ਹੁੰਦੀ ਤੇ ਚੀਜ਼ ਪੇਟ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਇਹ ਡਿਪੈਂਡ ਕਰਦਾ ਹੈਗਾ ਆ, ਮੈਂ ਉਹਦੀ ਵਿਆਖਿਆ ਉਸ ਵੇਲੇ ਵੀ ਸੀਮਾ ਸਾਹਿਬ ਪਹਿਲਾਂ ਵੀ ਕੀਤੀ ਸੀ, ਹੁਣ ਫਿਰ ਮੈਂ ਦੁਬਾਰਾ ਦੱਸ ਦਿਆਂ ਕੱਖ ਸਾਹਿਬ ਕਿ ਜਿਹੜਾ ਇੰਡੋਮੈਟਰੀ ਆ ਜੇ ਤਾਂ ਉਹਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਕੋਈ ਪ੍ਰੈਸ਼ਰ ਪੈ ਰਿਹਾ, ਜੇ ਤਾਂ ਇੰਟਰਨਲ ਪ੍ਰੈਗਨੈਂਸੀ ਤੇ ਗੱਲ ਵੱਖਰੀ ਹੈ ਤੇ ਜੇ ਓਵੇਰੀਅਨ ਸਿਸਟ ਹੈ ਤੇ ਉਹ ਯੂਟਰਸ ਦੇ ਬਾਹਰ ਆ, ਪਰ ਉਹ ਤਾਂ ਜੇ ਪ੍ਰੈਸ਼ਰ ਲੋਅਰ ਸੈਗਮੈਂਟ ਜਿਹੜਾ ਯੂਟਰਸ ਦੇ ਉੱਪਰ ਪੈ ਰਿਹਾ ਹੈਗਾ ਤੇ ਇਹਦਾ ਮਤਲਬ ਕੀ ਹੈ ਕਿ ਉੱਤੋਂ ਬਲੀਡਿੰਗ ਹੋਣ ਵਾਲਾ ਜਿਹੜਾ ਸਰਾਬ ਹੈ ਨਿਕਲਣ ਵਾਲਾ ਬਲੱਡ ਆ ਉਹ ਬਾਹਰ ਨਹੀਂ ਜਾ ਸਕੇਗਾ। ਪਰ ਜੇ ਕਿਸੇ ਸਾਈਡ ਵਾਲੇ ਪੋਰਸ਼ਨ ਤੇ ਹੈਗੇ ਆ ਤੇ ਉਸ ਹਾਲਾਤ ਦੇ ਵਿੱਚ ਇਹ ਜਿਹੜੀ ਬਲੀਡਿੰਗ ਆ ਉਹ ਬੀਬੀਆਂ ਨੂੰ ਆਮ ਤੌਰ ਤੇ ਰਹਿ ਰਹਿ ਕੇ ਜਿਹਨੂੰ ਸਪੋਟਿੰਗ ਕਹਿੰਦੇ ਨੇ ਉਹ ਸਪੋਟਿੰਗ ਐਸੀ ਹੁੰਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਇਹ ਕਾਰਨ ਹੁੰਦੇ ਨੇ ਔਰ ਅਲਟੀਮੇਟਲੀ ਇਹ ਜਿਹੜੇ ਸਿਸਟ ਨੇ ਟਿਊਮਰ ਵੀ ਬਣ ਜਾਂਦੇ ਨੇ, ਬਹੁਤ ਵੱਡੇ ਵੱਡੇ ਟਿਊਮਰ ਦੀ ਸ਼ਕਲ ਦੀ, ਕਿਉਂਕਿ ਉਹ ਡਰਾਈ ਹੋ ਗਿਆ, ਸਖ਼ਤ ਹੋ ਗਿਆ, ਵੱਡਾ ਹੋ ਗਿਆ, ਤਾਂ ਇਸ ਨੂੰ ਅਸੀਂ ਟਿਊਮਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਠੀਕ ਹੈ। ਸੋ ਅੱਜ ਕੱਲ ਵੈਸੇ ਇਹ ਸੋਚਿਆ ਜਾਵੇ ਤੇ ਇਹਦਾ ਵੱਡਾ ਸਰਜੀਕਲ ਜਿਹੜੀ ਹੈ ਬਹੁਤ ਜ਼ਿਆਦਾ ਇਫੈਕਟਿਵ ਇਹਦੇ ਵਿੱਚ ਇਸ ਕਰਕੇ ਹੈਗੀ ਆ ਕਿ ਅਸੀਂ ਉਹਨੂੰ ਲੋਕਲਾਈਜ਼ਡ ਏਰੀਏ ਦੇ ਵਿੱਚੋਂ ਕੱਢ ਦਿੰਦੇ ਹਾਂ। ਪਰ ਪਿੱਛੇ ਮਕਸਦ ਇਹ ਹੁੰਦਾ ਆ ਵੀ ਕਿਸੇ ਦੇ ਵੀ ਸਰੀਰ ਵਿੱਚ ਅਗਰ ਇਸ ਤਰ੍ਹਾਂ ਦੀ ਡਿਪੋਜ਼ੀਸ਼ਨ ਹੋਣੀ ਸ਼ੁਰੂ ਹੋਈ ਹੈ ਤੇ ਉਹ ਕੱਲੀ ਇੱਕ ਥਾਂ ਤੇ ਨਹੀਂ ਹੈ, ਕਿਸੇ ਹੋਰ ਥਾਂ ਤੇ ਵੀ ਹੋ ਸਕਦੀ ਹੈ। ਇਸ ਕਰਕੇ ਉਹਨਾਂ ਹਾਲਾਤਾਂ ਨੂੰ ਟ੍ਰੀਟ ਕਰਨਾ ਬੜਾ ਜ਼ਰੂਰੀ ਹੈ। ਤੁਸੀਂ ਵੇਖਿਆ ਹੋਣਾ ਕਿ ਕਈ ਵਾਰਾਂ ਕਿਸੇ ਨੂੰ ਇੱਕ ਪਾਸੇ ਟਿਊਮਰ ਹੋਇਆ, ਕਿਸੇ ਨੂੰ ਦੂਸਰੀ ਪਾਸੇ ਟਿਊਮਰ ਵੀ ਹੋ ਗਿਆ, ਕਿਸੇ ਦਾ ਇੱਕ ਥਾਇਰਾਇਡ ਗਲੈਂਡ ਦਾ ਇੱਕ ਪਾਸੇ ਹੋ ਗਿਆ, ਗੋਇਟਰ ਹੋ ਗਿਆ, ਫਿਰ ਉਹਦਾ ਦੂਸਰੇ ਪਾਸੇ ਵੀ ਹੋ ਗਿਆ, ਕਿਸੇ ਦਾ ਲਾਈਪੋਮਾ ਵਗੈਰਾ ਕਿਸੇ ਮਾਸਪੇਸ਼ੀ ਦੇ ਉੱਤੇ, ਕਿਸੇ ਸ਼ੋਲਡਰ ਦੇ ਉੱਤੇ, ਕਿਸੇ ਛਾਤੀ ਦੇ ਉੱਪਰ ਜਾਂ ਕਿਸੇ ਬੈਕ ਦੇ ਉੱਪਰ ਇੱਕ ਥਾਂ ਤੇ ਲਾਈਪੋਮਾ ਹੋਇਆ, ਉਹ ਕੱਢ ਦਿੱਤਾ, ਉਸ ਤੋਂ ਬਾਅਦ ਫਿਰ ਦੂਸਰੀ ਜਗ੍ਹਾ ਵੀ ਹੋ ਗਿਆ। ਉਹਦਾ ਕਾਰਨ ਇਹ ਆ ਕਿ ਜਿਹੜੇ ਸੀਰਮ ਸਾਰੀ ਬਾਡੀ ਦੇ ਵਿੱਚ ਸਰਕੂਲੇਟ ਕਰ ਰਹੇ ਹਨ ਉਹਨਾਂ ਦੀ ਆਪਣੀ ਇੱਕ ਕੰਸੈਂਟ੍ਰੇਸ਼ਨ ਹੈ, ਜਿਸ ਬੰਦੇ ਵਿੱਚ ਇਹ ਟੈਂਡੈਂਸੀ ਬਣ ਗਈ ਵੀ ਇਹਦੇ ਵਿੱਚ ਗਿਲਤੀਆਂ ਬਣਦੀਆਂ, ਪੰਜਾਬੀ ਚ ਕਹਿ ਲਓ ਗਿਲਤੀਆਂ ਬਣਦੀਆਂ, ਇਹ ਗਿਲਤੀਆਂ ਬਣਨ ਦੀ ਜਿਨ੍ਹਾਂ ਨੂੰ ਟੈਂਡੈਂਸੀ ਹੋ ਗਈ ਹੈ, ਇਹ ਓਨੀ ਦੇਰ ਤੱਕ ਪਰਮਾਨੈਂਟ ਹੱਲ ਨਹੀਂ ਹੋ ਸਕਦਾ ਜਦ ਤੱਕ ਅਸੀਂ ਉਹਦੀ ਸਾਰੇ ਹਾਲਾਤ ਨੂੰ ਸਮਝ ਕੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਦਿੰਦੇ ਕਿ ਉਹ ਜਿਹੜੇ ਸੀਰਮ ਸੰਘਣੇ ਹੋ ਗਏ ਨੇ ਉਹ ਨਾਰਮਲ ਕੰਸਿਸਟੈਂਸੀ ਦੇ ਵਿੱਚ ਆ ਜਾਣ। ਬਾਇਲ ਹੈਗਾ ਉਹਦੀ ਨਾਰਮਲ ਕੰਸਿਸਟੈਂਸੀ ਹੈ, ਸਾਡੇ ਗੈਸਟ੍ਰਿਕ ਜੂਸਿਸ ਹੈਗੇ ਨੇ ਉਹਨਾਂ ਦੀ ਇੱਕ ਨਾਰਮਲ ਕੰਸਿਸਟੈਂਸੀ ਹੈ, ਸਾਡਾ ਇੱਕ CSF ਸੈਰੇਬਰਲ ਸਪਾਈਨਲ ਫਲੂਇਡ ਹੈਗਾ ਜਾਂ ਰੀੜ੍ਹ ਦੀ ਹੱਡੀ ਚੱਲਦਾ ਹੈਗਾ ਜਾਂ ਬ੍ਰੇਨ ਜਾਂਦਾ, ਉਹਦੀ ਇੱਕ ਨਾਰਮਲ ਕੰਸਿਸਟੈਂਸੀ ਹੈਗੀ ਹੈ, ਬਲੱਡ ਦੀ ਸਾਡੀ ਆਪਣੀ ਇੱਕ ਕੰਸਿਸਟੈਂਸੀ ਹੈਗੀ ਹੈ। ਜਿੰਨੀਆਂ ਵੀ ਚੀਜ਼ਾਂ ਇਹ ਚੱਲ ਰਹੀਆਂ ਹਨ, ਜਿਵੇਂ ਬਲੂਰਲ ਫਲੂਇਡ ਹੈਗਾ ਉਹਦੀ ਆਪਣੀ ਇੱਕ ਕੰਸਿਸਟੈਂਸੀ ਹੈ, ਪੈਰੀਕਾਰਡੀਅਲ ਫਲੂਇਡ ਹੈਗਾ ਉਹਦੀ ਇੱਕ ਆਪਣੀ ਕੰਸਿਸਟੈਂਸੀ ਹੈ। ਸੋ ਇਹ ਸਾਰੀਆਂ ਕੰਸਿਸਟੈਂਸੀਆਂ ਜਿੰਨੀਆਂ ਵੀ ਹਨ ਇਹਨਾਂ ਦੇ ਲਿਕੁਇਡ ਦੀ ਆਪਣੀ ਰੇਸ਼ੋ, ਜਦੋਂ ਇਹਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਆ ਤੇ ਉਦੋਂ ਇਹ ਫਰਕ ਪਿਆ ਹੋਇਆ ਚੀਜ਼ ਹੀ ਸਾਰੇ ਸਰੀਰ ਚ ਸਰਕੂਲੇਟ ਕਰਦਾ ਤੇ ਕਿਤੇ ਰੁਕ ਜਾਂਦਾ ਆ। ਕਈ ਵਾਰ ਉਹਦੇ ਕਾਰਨ ਐਕਸੀਡੈਂਟਲ ਹੁੰਦੇ ਨੇ, ਸੱਟ ਲੱਗੀ ਸੀ ਉਸ ਤੋਂ ਬਾਅਦ ਉਹ ਚੀਜ਼ ਉੱਥੇ ਰੁਕ ਗਈ, ਗਿਲਤੀ ਬਣ ਗਈ। ਕਈ ਵਾਰਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਫੇਰ ਕਿਸੇ ਥਾਂ ਤੇ ਐਸਾ ਹੋ ਗਿਆ ਟਿਊਮਰ ਬਣ ਗਿਆ ਪੇਟ ਵਿੱਚ, ਕਈਆਂ ਦੇ ਟਿਊਮਰ ਹੋ ਜਾਂਦੇ ਨੇ ਬਾਹਰ ਦੀ ਸਕਿਨ ਦੇ ਵਿੱਚ ਹੋ ਜਾਂਦੇ ਨੇ, ਕਈਆਂ ਦੇ ਮੋਢਿਆਂ ਦੇ ਛਾਤੀ ਦੇ ਅੱਗੇ ਪਿੱਛੇ ਹੋ ਜਾਂਦੇ ਨੇ। ਉਹਨਾਂ ਦਾ ਕਾਰਨ ਇਹੀ ਹੁੰਦਾ ਹੈ ਵੀ ਉਹ ਜਿਹੜੇ ਐਕਚੁਅਲੀ ਸੀਰਮ ਹਨ ਉਹ ਸੰਘਣੇ ਹੋ ਗਏ ਨੇ, ਸਰਕੂਲੇਟ ਕਰਨੇ ਪਏ ਸੀਗੇ ਜਾਂ ਕਿਸੇ ਥਾਂ ਤੇ ਰੁਕ ਗਏ, ਰੁਕ ਜਾਂਦੇ ਆ ਤੇ ਫਿਰ ਉਹਦੀਆਂ ਆਹੀ ਕੰਡੀਸ਼ਨਾਂ ਹੁੰਦੀਆਂ ਨੇ, ਸਟੇਜਸ ਜਿਹੜੀਆਂ ਹੁੰਦੀਆਂ ਨੇ, ਪਹਿਲੀ ਸਿਸਟ ਦੀ ਹੈ, ਦੂਸਰੀ ਉਹਦੀ ਟਿਊਮਰ ਦੀ ਹੈਗੀ ਹੈ, ਔਰ ਜਿਹੜਾ ਉਹਦਾ ਰੈਜ਼ੋਲੂਸ਼ਨ ਆ ਕੁਦਰਤ ਵੱਲੋਂ ਰੈਜ਼ੋਲੂਸ਼ਨ ਜਿਹੜਾ ਹੈਗਾ। ਕਈ ਵਾਰ ਐਸਾ ਹੁੰਦਾ ਕਿ ਉਹ ਕੈਲਸੀਫਿਕੇਸ਼ਨ ਦਾ ਜਿਹੜਾ ਕੋਟ ਬਣਿਆ ਹੋਇਆ ਆ ਉਹ ਟੁੱਟਦਾ ਹੈਗਾ ਆ, ਜਦੋਂ ਉਹ ਟੁੱਟਦਾ ਹੈਗਾ ਆ ਤੇ ਉਸ ਵੇਲੇ ਉਹ ਸਾਰੇ ਸਰੀਰ ਦੇ ਵਿੱਚ ਵੀ ਫੈਲ ਸਕਦਾ, ਜਿਵੇਂ ਕਿ ਉਹਦੀ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਲਿੰਫ ਨੋਡਸ ਦੀ, ਹਾਂਜੀ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀਰੀਅਸ ਵੀ ਉਹ ਹੋ ਜਾਂਦਾ ਹੈਗਾ ਆ। ਪਰ ਬਹੁਤੇ ਸਾਰੇ ਸਿਸਟ ਜਿਹੜੇ ਹੁੰਦੇ ਨੇ ਉਹਨਾਂ ਦਾ ਅਜੇ ਲਿੰਕ ਬਾਹਰ ਵਾਲੇ ਪਾਸਿਓਂ ਟੁੱਟਿਆ ਨਹੀਂ ਹੁੰਦਾ, ਔਰ ਜੇ ਅਸੀਂ ਉਹ ਸਾਰੇ ਦਾ ਸਾਰਾ ਉਹਦਾ ਕੈਪਸੂਲ ਹੈਗਾ ਆ ਉਹ ਉਸ ਨੂੰ ਬਾਹਰ ਨਹੀਂ ਕੱਢਦੇ ਤੇ ਇਹ ਫਿਰ ਦੁਬਾਰਾ ਉਥੇ ਰੀਅਪੀਅਰ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਛੱਪੜ ਚੋਂ ਪਾਣੀ ਤੇ ਗੰਦਾ ਕੱਢ ਦਿੱਤਾ ਤੇ ਛੱਪੜ ਭਰਿਆ ਹੀ ਨੀਗਾ ਤੇ ਪਾਣੀ ਤੇ ਫਿਰ ਇਕੱਠਾ ਹੋਜੂਗਾ। ਸੋ ਉਹ ਜਿਹੜਾ ਕਵਰਿੰਗ ਬਣਿਆ ਹੋਇਆ ਆ ਉਹਨੂੰ ਸਿਸਟਿਕ ਕੈਪਸੂਲੇਸ਼ਨ ਕਹਿੰਦੇ ਨੇ। ਉਹ ਜਿਹੜਾ ਸਿਸਟ ਬਣਿਆ ਹੋਇਆ ਉਹਦੇ ਚਾਰ ਫਿਰ ਉਹਦੀਆਂ ਆਹੀ ਕੰਡੀਸ਼ਨਾਂ ਹੁੰਦੀਆਂ ਨੇ, ਸਟੇਜਸ ਜਿਹੜੀਆਂ ਹੁੰਦੀਆਂ ਨੇ, ਪਹਿਲੀ ਸਿਸਟ ਦੀ ਹੈ, ਦੂਸਰੀ ਉਹਦੀ ਟਿਊਮਰ ਦੀ ਹੈਗੀ ਹੈ, ਔਰ ਜਿਹੜਾ ਉਹਦਾ ਰੈਜ਼ੋਲੂਸ਼ਨ ਆ ਕੁਦਰਤ ਵੱਲੋਂ ਰੈਜ਼ੋਲੂਸ਼ਨ ਜਿਹੜਾ ਹੈਗਾ। ਕਈ ਵਾਰ ਐਸਾ ਹੁੰਦਾ ਕਿ ਉਹ ਕੈਲਸੀਫਿਕੇਸ਼ਨ ਦਾ ਜਿਹੜਾ ਕੋਟ ਬਣਿਆ ਹੋਇਆ ਆ ਉਹ ਟੁੱਟਦਾ ਹੈਗਾ ਆ, ਜਦੋਂ ਉਹ ਟੁੱਟਦਾ ਹੈਗਾ ਆ ਤੇ ਉਸ ਵੇਲੇ ਉਹ ਸਾਰੇ ਸਰੀਰ ਦੇ ਵਿੱਚ ਵੀ ਫੈਲ ਸਕਦਾ, ਜਿਵੇਂ ਕਿ ਉਹਦੀ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਲਿੰਫ ਨੋਡਸ ਦੀ, ਹਾਂਜੀ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀਰੀਅਸ ਵੀ ਉਹ ਹੋ ਜਾਂਦਾ ਹੈਗਾ ਆ। ਪਰ ਬਹੁਤੇ ਸਾਰੇ ਸਿਸਟ ਜਿਹੜੇ ਹੁੰਦੇ ਨੇ ਉਹਨਾਂ ਦਾ ਅਜੇ ਲਿੰਕ ਬਾਹਰ ਵਾਲੇ ਪਾਸਿਓਂ ਟੁੱਟਿਆ ਨਹੀਂ ਹੁੰਦਾ, ਔਰ ਜੇ ਅਸੀਂ ਉਹ ਸਾਰੇ ਦਾ ਸਾਰਾ ਉਹਦਾ ਕੈਪਸੂਲ ਹੈਗਾ ਆ ਉਹ ਉਸ ਨੂੰ ਬਾਹਰ ਨਹੀਂ ਕੱਢਦੇ ਤੇ ਇਹ ਫਿਰ ਦੁਬਾਰਾ ਉਥੇ ਰੀਅਪੀਅਰ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਛੱਪੜ ਚੋਂ ਪਾਣੀ ਤੇ ਗੰਦਾ ਕੱਢ ਦਿੱਤਾ ਤੇ ਛੱਪੜ ਭਰਿਆ ਹੀ ਨੀਗਾ ਤੇ ਪਾਣੀ ਤੇ ਫਿਰ ਇਕੱਠਾ ਹੋਜੂਗਾ। ਸੋ ਉਹ ਜਿਹੜਾ ਕਵਰਿੰਗ ਬਣਿਆ ਹੋਇਆ ਆ ਉਹਨੂੰ ਸਿਸਟਿਕ ਕੈਪਸੂਲੇਸ਼ਨ ਕਹਿੰਦੇ ਨੇ। ਉਹ ਜਿਹੜਾ ਸਿਸਟ ਬਣਿਆ ਹੋਇਆ ਉਹਦੇ ਚਾਰ ਚ ਫਿਰ ਇੱਕ ਕੈਪਸੂਲ ਬਣਿਆ ਹੋਇਆ ਮੈਂਬਰੇਨ ਦਾ, ਜਦ ਤੱਕ ਕਿਉਂਕਿ ਕੁਦਰਤ

0: ਘਰ ਨਹੀਂ ਕੱਢਦੇ ਤੇ ਇਹ ਫਿਰ ਦੁਬਾਰਾ ਉੱਥੇ ਰੀਅਪੀਅਰ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਛੱਪੜ ਚੋਂ ਪਾਣੀ ਤੇ ਗੰਦਾ ਕੱਢ ਦਿੱਤਾ ਤੇ ਛੱਪੜ ਭਰਿਆ ਹੀ ਨੀਗਾ ਤੇ ਪਾਣੀ ਤੇ ਫਿਰ ਇਕੱਠਾ ਹੋਜੂਗਾ। ਸੋ ਉਹ ਜਿਹੜਾ ਕਵਰਿੰਗ ਬਣਿਆ ਹੋਇਆ ਆ ਉਹਨੂੰ ਸਿਸਟਿਕ ਕੈਪਸੂਲੇਸ਼ਨ ਕਹਿੰਦੇ ਨੇ। ਉਹ ਜਿਹੜਾ ਸਿਸਟ ਬਣਿਆ ਹੋਇਆ ਉਹਦੇ ਚਾਰਜ ਫਿਰ ਇੱਕ ਕੈਪਸੂਲ ਬਣਿਆ ਹੋਏਗਾ ਮੈਂਬਰੇਨ ਦਾ, ਜਦ ਤੱਕ ਕਿਉਂਕਿ ਕੁਦਰਤ ਨੇ ਉਹਨੂੰ ਕਵਰ ਕੀਤਾ ਹੋਇਆ ਇਹ ਬਾਹਰ ਨਾ ਜਾਵੇ। ਸੋ ਜਦ ਤੱਕ ਅਸੀਂ ਉਹਨੂੰ ਰਿਮੂਵ ਨਹੀਂ ਕਰਦੇ ਉਹਦੇ ਵਿੱਚ ਫਿਰ ਵਾਰ ਵਾਰ ਦੁਬਾਰਾ ਦੁਬਾਰਾ ਉਹ ਇਸੇ ਤਰ੍ਹਾਂ ਦਾ ਟਿਊਮਰ ਗਿਲਟੀ ਬਣਦੀ ਰਹਿੰਦੀ। ਕਈ ਲੋਕ ਡਿਸਚਾਰਜ ਕਰ ਦਿੰਦੇ ਨੂੰ ਆ ਜੀ ਫੋੜਾ ਤਾਂ ਅਸੀਂ ਵਧਾ ਦਿੱਤਾ, ਤੇ ਕਈ ਕਹਿੰਦੇ ਨੇ ਇਹਦਾ ਤੇ ਭਰਨ ਫਿਸਣ ਹੋ ਗਿਆ ਜੀ, ਫੋੜਾ ਇੱਕ ਦਾ ਬਣਦਾ ਆ ਫਿਰ ਵਗ ਜਾਂਦਾ ਆ ਫਿਰ ਦੁਬਾਰਾ ਹੋਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੇ ਲੋਕ ਸੁਣਦੇ ਹੋਣਗੇ ਆਪਣੀ ਆਮ ਪੰਜਾਬੀ ਕਹਾਵਤ ਆਮ ਘਰਾਂ ਦੇ ਵਿੱਚ ਵਾਪਰਦੀ ਹੈ ਵੀ ਫੋੜਾ ਇਹਦਾ ਜੀ ਭਰਨ ਫਿਸਣ ਹੋ ਗਿਆ ਆ,
1: ਕਦੀ ਬਿਲਕੁਲ ਸੁਣਦੇ ਰਹੇ ਆ
0: ਵਗ ਜਾਂਦਾ ਫਿਰ ਦੁਬਾਰਾ ਹੋ ਜਾਂਦਾ। ਕਾਰਨ ਹੁੰਦਾ ਆ ਕਿ ਜਿਹੜਾ ਕੁਦਰਤ ਨੇ ਬਾਕੀ ਸਰੀਰ ਨੂੰ ਬਚਾਉਣ ਵਾਸਤੇ ਇਹਦੇ ਉੱਪਰ ਇੱਕ ਕਵਰਿੰਗ ਬਣਾਇਆ ਹੋਇਆ ਸੀਗਾ ਮੈਂਬਰੇਨ ਦਾ, ਛੱਪੜ ਬਣਾਇਆ ਹੋਇਆ ਸੀਗਾ ਉਹਦੇ ਚ ਫਿਰ ਦੁਬਾਰਾ ਪਾਣੀ ਭਰ ਗਿਆ ਉਹਦੇ ਚ ਫਿਰ ਦੁਬਾਰਾ ਉਹ ਕੁਛ ਹੋ ਗਿਆ। ਇਸ ਕਰਕੇ ਇਹਨਾਂ ਚੀਜ਼ਾਂ ਦਾ ਹੱਲ ਇਹੀ ਆ ਕਿ ਜਦੋਂ ਸਰਜਰੀ ਵੀ ਕਰਦੇ ਆ ਨਾ, ਮੈਂ ਵੈਸੇ ਲਾਈਪੋਮਾ ਬਹੁਤ ਸਰਜਰੀਆਂ ਕੀਤੀਆਂ, ਮੇਰੇ ਆਪਣਾ ਹਾਸਪਿਟਲ ਸੀਗਾ, ਮੇਰਾ ਆਪਣਾ ਇੰਡੋਰ ਸੀਗਾ ਕੋਟੀ ਸੇਗਾ ਦੇ, ਜਿਹੜੇ ਲੋਕ ਸੁਣਦੇ ਹੋਣ ਉਹਨਾਂ ਨੂੰ ਪਤਾ ਹੋਊਗਾ। ਔਰ ਮੈਂ ਤਕਰੀਬਨ ਰੋਜ਼ਾਨਾ ਹੀ ਇਸ ਤਰ੍ਹਾਂ ਦੇ, ਖਾਸ ਤੌਰ ਤੇ ਤੁਸੀਂ ਸਮਝਦੇ ਬਈ ਗਾਇਨੀ ਦਾ ਵੈਗੁਰੂ ਨੇ ਬੜੀ ਕਿਰਪਾ ਮੇਰੇ ਤੇ ਕੀਤੀ ਹੋਈ ਹੈ ਉਸ ਤਰ੍ਹਾਂ ਦੇ, ਮੈਂ ਮੇਰੇ ਹਾਸਪਿਟਲ ਦੇ ਵਿੱਚ ਰੋਜ਼ਾਨਾ ਹੀ ਇੱਕ ਦੋ ਸਰਜਰੀਆਂ ਮੈਂ ਕਰਦਾ ਹੀ ਸੀਗਾ। ਤਰੀਕੇ ਦੇ ਨਾਲ ਮੈਡੀਸਿਨ ਦੇ ਕੇ ਵੀ ਮੈਂ ਸਰਦੀਆਂ ਉੱਥੇ ਕਰਦਾ ਰਿਹਾ ਹਾਂ, ਕੋਟੀ ਸੇਗਾ ਦੇ ਵਿੱਚ ਮੇਰਾ ਆਪਣਾ ਜਿਹੜਾ ਓਪਰੇਸ਼ਨ ਥੀਏਟਰ ਵੀ ਮੈਂ ਸੈਪਰੇਟ ਬਣਾਇਆ ਸੀਗਾ। ਸੋ ਇਹ ਚੀਜ਼ ਹੁੰਦੀ ਕਿ ਜਦ ਤੱਕ ਜਿਹੜੇ ਵੀ ਭਰਨ ਫਿਸਣ ਵਾਲੇ ਟਿਊਮਰ ਤੁਸੀਂ ਕਹਿੰਦੇ ਹੋ ਜਾਂ ਇਸ ਤਰ੍ਹਾਂ ਦਾ ਕੋਈ ਟਿਊਮਰ ਹੁੰਦਾ ਆ ਜਿਹਨੂੰ ਲਾਈਪੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਬੇਸਿਕਲੀ ਅਸੀਂ ਇੰਟੇਸਟਾਈਨ ਦੇ ਨਾਲ ਜ਼ਿਆਦਾਤਰ ਜੋੜ ਕੇ ਵੇਖਦੇ, ਉੱਥੇ ਲਿੰਫ ਬਹੁਤ ਜ਼ਿਆਦਾ ਹੁੰਦਾ ਹੈ ਔਰ ਲਿੰਫ ਰੁਕ ਗਿਆ ਔਰ ਉਹਦੇ ਵਿੱਚ ਗਾਹ ਜਾ ਕੇ ਕੈਂਸਰ ਡਿਵੈਲਪਮੈਂਟ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਵੈਸੇ ਕੈਂਸਰ ਸੰਭਾਵਨਾ ਦੀ ਗੱਲ ਮੈਂ ਤੁਹਾਨੂੰ ਇਹ ਦੱਸੀ ਸੀਗੀ ਬਈ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਫਿੰਸੀ, ਕੋਈ ਗਿਲਤੀ, ਚਾਹੇ 10 ਸਾਲ ਤੁਰੀ ਜਾਵੇ ਤੁਹਾਡੇ ਸਰੀਰ ਦੇ ਦਸ, ਕੋਈ ਐਸੀ ਪ੍ਰੋਬਲਮ ਨਹੀਂ, ਕੁਛ ਨਹੀਂ। ਪਰ ਜਦੋਂ ਉਹ ਦੁਬਾਰਾ ਦਰਦ ਕਰਨੀ ਸ਼ੁਰੂ ਕਰ ਦੇਵੇ ਜਾਂ ਉਹਦੇ ਵਿੱਚ ਬਲੱਡ ਦਾ ਲੀਕੇਜ ਹੋਣਾ ਸ਼ੁਰੂ ਹੋ ਜਾਵੇ, ਭਾਵ ਕੀ ਆ ਉਹਦੇ ਅੰਦਰ ਸਰਕੂਲੇਸ਼ਨ ਜਾਣਾ ਸ਼ੁਰੂ ਹੋ ਗਿਆ, ਉਹਨੂੰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਉਸ ਵੇਲੇ ਉਹ ਸਮਝੋ ਖਤਰਨਾਕ ਹੈਗਾ। ਉਸ ਵੇਲੇ ਉਸਦਾ ਉਸ ਤੋਂ ਪਹਿਲਾਂ ਚੰਗੀ ਗੱਲ ਆ। ਇਸੇ ਕਰਕੇ ਅਸੀਂ ਆਮ ਗਿਲਤੀਆਂ ਦੇ ਵਾਸਤੇ ਡਾਕਟਰ ਲੋਕ ਰਿਕਮੈਂਡ ਕਰਦੇ ਨੇ ਕਿ ਭਾਈ ਇਹ ਕਢਵਾ ਦਿਓ, ਕਿ ਆਉਣ ਵਾਲੇ ਸਮੇਂ ਦੇ ਵਿੱਚ ਗਲਤੀ ਕੋਈ ਖਤਰਾ ਨਾ ਬਣ ਜਾਵੇ, ਕਹੀਂ ਪਹਿਲਾਂ ਹੀ ਖਤਰੇ ਨੂੰ ਇਸ ਤਰ੍ਹਾਂ ਖਤਮ ਕਰ ਲਈਏ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਭਾਵਨਾ ਹਨ ਔਰ ਰਿਪੀਟ ਕਿਉਂ ਨਹੀਂ ਹੁੰਦਾ। ਕਈ ਲੋਕ ਕਹਿੰਦੇ ਵੀ ਡਾਕਟਰ ਜੀ ਜੇ ਤੁਸੀਂ ਜਿਹੜੀ ਗੱਲ ਕਰਦੇ ਪਏ ਵੀ ਸਾਰੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਸੀਰਮ ਹੋ ਗਏ ਤੇ ਫਿਰ ਰਿਪੀਟ ਕਿਉਂ ਨਹੀਂ ਹੁੰਦਾ, ਕਈਆਂ ਦੀਆਂ ਜੇਕਰ ਗਿਲਤੀਆਂ ਕੱਢ ਵੀ ਦਿੰਦੇ ਨੇ ਡਾਕਟਰ ਫਿਰ ਵੀ ਰਿਪੀਟ ਨਹੀਂ ਹੁੰਦਾ। ਉਹਦਾ ਮਤਲਬ ਇਹ ਆ ਕਿ ਜਿਸ ਸਮੇਂ ਤੱਕ ਉਸ ਨੇ ਰੈਪੀਟੇਸ਼ਨ ਹੋਣਾ ਹੈ ਨਾ, ਸਾਨੂੰ ਉਮਰ ਉਹਨਾਂ ਇਜਾਜ਼ਤ ਨਹੀਂ ਦੇ ਰਹੀ। ਜਾਂ ਕਿਸੇ ਹਾਲਾਤ ਦੇ ਵਿੱਚ ਐਸਾ ਹੁੰਦਾ ਕਿ ਉਹ ਟਿਊਮਰ ਤੁਸੀਂ ਇੱਕ ਥਾਂ ਤੋਂ ਗਿਲਤੀ ਜਿਹੜੀ ਉਹ ਰਿਮੂਵ ਕਰ ਦਿੱਤੀ ਹੈਗੀ ਹੈ, ਉਸ ਤੋਂ ਬਾਅਦ ਜੇ ਡਾਕਟਰ ਨੇ ਪਰਹੇਜ਼ ਪ੍ਰੀਕਾਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਹਾਲਾਤ ਦੱਸਿਆ ਆ ਤੇ ਉਸ ਤੋਂ ਬਾਅਦ ਇਹ ਦੁਬਾਰਾ ਕਿਸੇ ਹੋਰ ਥਾਂ ਤੇ ਨਹੀਂ ਹੋਇਆ। ਸੋ ਇਸ ਤਰ੍ਹਾਂ ਦੀਆਂ ਸਾਰੀਆਂ ਕੰਡੀਸ਼ਨਾਂ ਹੁੰਦੀਆਂ ਨੇ। ਇਸੇ ਕਰਕੇ ਪਰਹੇਜ਼ ਪ੍ਰੀਕਾਸ਼ਨ ਜਿਹੜਾ ਇਲਾਜ ਨਾਲੋਂ ਵੀ ਜ਼ਿਆਦਾ ਬੈਟਰ ਹੁੰਦਾ ਕਿ ਕਿਸੇ ਵੀ ਕੰਡੀਸ਼ਨ ਦੇ ਵਿੱਚ ਪਰਹੇਜ਼ ਪ੍ਰੀਕਾਸ਼ਨ ਕੀਤਾ ਜਾਵੇ। ਕੁਝ ਸਰੀਰ ਦੇ ਅੰਗ ਇਸ ਤਰ੍ਹਾਂ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਲਾਈਪੋਮਾ ਜਾਂ ਇਸ ਤਰ੍ਹਾਂ ਦੀਆਂ ਗਿਲਤੀਆਂ ਜਿਹੜੀਆਂ ਬਣਨੀਆਂ ਨੇ ਉਹ ਆਮ ਸੰਭਾਵਨਾ ਹੁੰਦੀ। ਪਹਿਲੀ ਤਾਂ ਮੈਂ ਓਵਰੀ ਦੀ ਤੁਹਾਨੂੰ ਗੱਲ ਦੱਸ ਦਿੱਤੀ ਹੈ ਜਾਂ ਯੂਟਰਸ ਦੇ ਵਿੱਚ ਫਾਈਬਰਾਇਡ ਵਗੈਰਾ ਹੋਣ ਦੀ ਤੁਹਾਨੂੰ ਮੈਂ ਗੱਲ ਦੱਸ ਦਿੱਤੀ ਹੈਗੀ ਹੈ। ਇਸੇ ਤਰ੍ਹਾਂ ਹੀ ਬ੍ਰੈਸਟ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹ ਆਮ ਬਣ ਜਾਂਦੀਆਂ ਨੇ, ਖਾਸ ਤੌਰ ਤੇ ਬੱਚੀਆਂ ਨੂੰ ਬੱਚਾ ਹੋਣ ਤੋਂ ਬਾਅਦ ਜਦੋਂ ਦੁੱਧ ਪਿਉਂਦੀਆਂ ਨੇ ਉਸ ਵੇਲੇ ਐਸਾ ਹੋ ਜਾਂਦਾ ਹੈਗਾ ਕਿ ਕਿਸੇ ਥਾਂ ਤੇ ਮਿਲਕ ਡੈਕਟ ਦੇ ਵਿੱਚ ਦੁੱਧ ਰੁਕ ਜਾਂਦਾ ਤੇ ਉੱਥੇ ਰੁਕਿਆ ਆਇਆ ਉਹ ਛੱਪੜ ਬਣ ਗਿਆ, ਉਹ ਗੰਦਾ ਹੋ ਗਿਆ, ਉਹਦੇ ਟਿਊਮਰ ਬਣਨਾ ਸ਼ੁਰੂ ਹੋ ਗਿਆ। ਕਈ ਬੀਬੀਆਂ ਐਸੀਆਂ ਨੇ ਕਿ ਉਹ ਬੱਚਿਆਂ ਨੂੰ ਦੁੱਧ ਪਿਉਣਾ ਹੀ ਨਹੀਂ ਚਾਹੁੰਦੀਆਂ, ਹਾਂਜੀ, ਤੇ ਸ਼ੁਰੂ ਤੋਂ ਲੈ ਕੇ ਉਸ ਨੂੰ ਦਬਾ ਦਿੰਦੀਆਂ ਤੇ ਉਹ ਪ੍ਰੈਸ਼ਰ ਜਿਹੜਾ ਉਹ ਕਿਸੇ ਥਾਂ ਤੇ ਗਿਲਤੀ ਬਣ ਜਾਂਦਾ ਹੈਗਾ। ਹੁੰਦਾ ਦੁੱਧ ਹੀ ਹੈ ਲੇਕਿਨ ਭਾਵੇਂ ਨਾ ਸਾਫ਼ ਪਾਣੀ ਵੀ ਹੋਵੇ ਜਦੋਂ ਖੜਾ ਰਹੂਗਾ ਗੰਦਾ ਹੋਜੂਗਾ, ਉਹਦੇ ਇਸ ਤਰ੍ਹਾਂ ਦੀ ਚੀਜ਼ਾਂ ਪੈਦਾ ਹੋ ਜਾਣਗੀਆਂ ਜਿਹੜੀਆਂ ਤੁਹਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀਆਂ ਤੇ ਅਲਟੀਮੇਟ ਉੱਥੇ ਆਮ ਤੌਰ ਤੇ ਬ੍ਰੈਸਟ ਟਿਊਮਰ, ਬ੍ਰੈਸਟ ਦੇ ਕੈਂਸਰ ਜਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਆਮ ਤੌਰ ਤੇ ਇਸ ਕਰਕੇ ਵੱਧਦੀਆਂ ਹਨ। ਔਰ ਇਸੇ ਤਰ੍ਹਾਂ ਹੀ ਯੂਟਰਸ ਦੇ ਵਿੱਚ ਜਿਹੜੇ ਫਾਈਬਰਾਇਡਸ ਵਗੈਰਾ ਬਣਦੇ ਨੇ ਜਾਂ ਕੋਈ ਅੰਦਰ ਸਿਸਟ ਬਣਦੇ ਨੇ ਜਾਂ ਇਹਨੂੰ ਕਹਿੰਦੇ ਨੇ ਕਈ ਤਰ੍ਹਾਂ ਦੇ ਮੋਲਰ ਪ੍ਰੈਗਨੈਂਸੀ, ਮੈਂ ਇਹਨੂੰ ਮੋਲਰ ਕਹਿ ਸਕਦਾ। ਕਈ ਵਾਰ ਆਮ ਤੌਰ ਤੁਸੀਂ ਬੀਬੀਆਂ ਤੋਂ ਸੁਣਿਆ ਹੋਣਾ ਪੱਤ ਲੱਗ ਗਿਆ ਜੀ ਉਸ ਨੂੰ, ਜੀ ਪ੍ਰੈਗਨੈਂਸੀ ਡਿਵੈਲਪ ਨਹੀਂ ਹੋਈ, ਸ਼ੱਕ ਸੀ ਪ੍ਰੈਗਨੈਂਸੀ ਹੈਗੀ ਹੈ, ਟੈਸਟ ਵੀ ਪੌਦੇ ਤੇ ਆਉਣੇ ਸ਼ੁਰੂ ਹੋ ਗਏ ਲੇਕਿਨ ਉਹ ਬੱਚਾ ਅੰਦਰ ਡਿਵੈਲਪ ਨਹੀਂ।

0: ਹੈਗਾ ਤੇ ਉਹ ਇੱਕ ਸੁੰਗੜ ਗਿਆ ਚਿੱਚੜ ਤਰ੍ਹਾਂ ਲੱਗ ਕੇ ਤੇ ਤੁਹਾਡੀ ਬੱਚੇਦਾਨੀ ਦੇ ਕਿਸੇ ਸਾਈਡ ਤੇ ਲੱਗਿਆ ਰਹਿ ਜਾਂਦਾ, ਅਲਟੀਮੇਟ ਵਧਣਾ ਸ਼ੁਰੂ ਹੋ ਜਾਂਦਾ। ਔਰ ਕਈ ਵਾਰ ਐਸਾ ਹੁੰਦਾ ਆ ਕਿ ਬੱਚੇਦਾਨੀ ਦੀ ਅੰਦਰ ਵਾਲੀ ਤਹਿ ਦੇ ਵਿੱਚ ਇਸ ਤਰ੍ਹਾਂ ਦੀਆਂ ਗਿਲਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਜੀ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਡਾਕਟਰ ਕਈ ਵਾਰ ਕਹਿੰਦੇ ਭਾਈ ਤੇ ਤੈਨੂੰ ਬੱਚਾ ਨਹੀਂ ਹੋ ਸਕਦਾ, ਜਾਂ ਅੱਜ ਕੱਲ ਉਸ ਨੂੰ ਕੋਟਰਾਈਜ਼ ਕਰਕੇ ਵੀ ਕੱਢਦੇ ਹੈਗੇ ਨੇ। ਕਈ ਵਾਰ ਐਸੀਆਂ ਵੀ ਕੰਡੀਸ਼ਨਾਂ ਮੈਂ ਜੋ ਜਾਣਦਾ ਹਾਂ ਉਹ ਐਸੀਆਂ ਵੀ ਕੰਡੀਸ਼ਨਾਂ ਹੋਈਆਂ ਨੇ ਕਿ ਇੱਕ ਪਾਸੇ ਤੇ ਇੱਕ ਵਾਰ ਬੀਬੀ ਨੇ ਕਹਿ ਦਿੱਤਾ ਪਤ ਲੱਗ ਗਿਆ, ਜਾਂ ਡਾਕਟਰਾਂ ਨੇ ਡਾਇਗਨੋਸ ਕਰਕੇ ਕਹਿ ਦਿੱਤਾ ਵੀ ਤੇਰਾ ਉਹ ਅੰਦਰ ਮੋਲ ਜਿਹਾ ਸੀ ਰੁਕ ਗਿਆ ਹੈ, ਹੁਣ ਬਲੀਡਿੰਗ ਆ ਗਈ ਰੁਕ ਗਿਆ ਬਾਹਰ ਨਿਕਲ ਗਿਆ ਹੈ, ਅਲਟੀਮੇਟ ਉਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਹੋ ਜਾਂਦੀ ਹੈ, ਪ੍ਰੈਗਨੈਂਸੀ ਨਾਰਮਲ ਡਿਵੈਲਪ ਕਰਦੀ ਹੈ। ਪਰ ਕਈ ਵੇਰਾਂ ਇਸ ਤਰ੍ਹਾਂ ਦੀ ਲੱਗੀ ਹੋਈ ਪੱਤ ਵਾਲਾ ਉਹ ਬਣਿਆ ਹੋਇਆ ਚਿੱਚੜ ਜਿਹਨੂੰ ਅਸੀਂ ਮੋਲ ਕਹਿੰਦੇ ਹਾਂ ਜਾਂ ਮੋਲਰ ਪ੍ਰੈਗਨੈਂਸੀ ਕਹਿੰਦੇ ਹਾਂ, ਉਹ ਕਾਫੀ ਸਾਲਾਂ ਤੱਕ ਅੰਦਰ ਰਹਿੰਦੀ ਹੈ, ਕੋਈ ਪ੍ਰੋਬਲਮ ਨਹੀਂ ਹੁੰਦੀ। ਪਰ ਅਲਟੀਮੇਟ ਇੱਕ ਸਟੇਜ ਆਉਂਦੀ ਹੈ ਕਿ ਉਹਦੇ ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਹਾਰਮੋਨਲ ਚੇਂਜ ਹੁੰਦੀ ਹੈ, ਵੈਸੇ ਤੇ ਔਰਤ ਵਿਚਾਰੀ ਹਰ ਮਹੀਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਹੈ ਹਾਂਜੀ, ਪਰ ਜਦੋਂ ਹੀ ਮੈਨੋਪੋਜ਼ ਦੀ ਕੰਡੀਸ਼ਨ ਆਉਂਦੀ ਹੈ, ਉਸ ਵੇਲੇ ਮੈਨੋਪੋਜ਼ ਤੋਂ ਪਹਿਲਾਂ ਇੱਕ ਕੰਡੀਸ਼ਨ ਹੈ ਚੀਮਾ ਸਾਹਿਬ ਜਿਹਨੂੰ ਪੀਰੀਅਡ ਪੀਰੀਅਡ ਦੇ ਵਿੱਚ ਬੇਸਿਕਲੀ ਹਾਰਮੋਨ ਘਟਨੇ ਸ਼ੁਰੂ ਹੋ ਜਾਂਦੇ ਨੇ, ਪਰ ਮਾਸਿਕ ਧਰਮ ਰਹਿ ਰਹਿ ਕੇ ਆਉਣਾ ਸ਼ੁਰੂ ਹੋ ਜਾਂਦਾ, ਕਿਸੇ ਨੂੰ 2 ਮਹੀਨੇ ਬਾਅਦ, ਕਿਸੇ ਨੂੰ 1 ਮਹੀਨੇ ਬਾਅਦ, ਕਿਸੇ ਨੂੰ 3 ਮਹੀਨੇ ਬਾਅਦ, ਰੁਕ ਰੁਕ ਕੇ ਆਉਣਾ ਸ਼ੁਰੂ ਹੋ ਜਾਂਦਾ। ਉਸ ਹਾਲਾਤ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਖਤਰਾ ਬਣਿਆ ਰਹਿੰਦਾ ਬਈ ਕਿਤੇ ਕੋਈ ਮੋਲ ਰੁਕਿਆ ਹੋਵੇ, ਕਿਤੇ ਕੋਈ ਇਹੋ ਜਿਹੀ ਕੰਡੀਸ਼ਨ ਬਣੀ ਹੋਵੇ ਤੇ ਉਹ ਕੈਂਸਰਸ ਵਿੱਚ ਡਿਵੈਲਪਮੈਂਟ ਨਾ ਹੋਵੇ, ਤੇ ਜਦੋਂ ਬਲੀਡਿੰਗ ਨਹੀਂ ਰੁਕਦੀ ਤੇ ਡਾਕਟਰ ਨੇ ਚੰਗਾ ਜੀ ਹੁਣ ਬੱਚੇਦਾਨੀ ਦੀ ਲੋੜ ਨਹੀਂ, ਬੱਚੇਦਾਨੀ ਕੱਢ ਦਿਓ। ਪਰ ਜਿਹੜੀ ਹੁਣ ਤੱਕ ਦੀ ਨਵੀਂ ਰਿਸਰਚ ਆ ਉਹ ਇਹ ਕਹਿੰਦੀ ਆ ਵੀ ਬੱਚੇਦਾਨੀ ਦਾ ਇੱਕ ਆਪਣਾ ਯੋਗਦਾਨ ਹੈ, ਭਾਵੇਂ ਕਿ ਬੱਚੇ ਪੈਦਾ ਕਰਨਾ ਤੇ ਉਸ ਤੋਂ ਬਾਅਦ ਕਹਿੰਦੇ ਇਹਦੀ ਵੇਸਟ ਨਹੀਂ, ਇਹਦਾ ਕੋਈ ਕੰਮ ਨਹੀਂ ਹੈਗਾ, ਨਹੀਂ ਇਹਦਾ ਫਿਰ ਵੀ ਕੰਮ ਹੈਗਾ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਤੁਸੀਂ ਬੜੀ ਡੂੰਘੀ ਗੱਲ ਕੀਤੀ ਆ। ਬਹੁਤੇ ਡਾਕਟਰ ਇਸੇ ਤਰ੍ਹਾਂ ਸੋਚਦੇ ਆ ਤੇ ਜਿਹੜੇ ਅੰਗ ਦੀ ਲੋੜ ਨਹੀਂ, ਪਰ ਕੁਦਰਤ ਨੇ ਜੋ ਇੱਕ ਬਾਲ ਵੀ ਜਿਹੜੇ ਸਿਆਣੇ ਬਜ਼ੁਰਗ ਆ ਉਹ ਕਹਿੰਦੇ ਹੁੰਦੇ ਸੀ ਇਸ ਸਰੀਰ ਦੇ ਉੱਤੇ ਇੱਕ ਇੱਕ ਬਾਲ ਕੱਲਾ ਕੱਲਾ ਕਾਣਿਆ ਜਿਹੜਾ ਉਹਦਾ ਵੀ ਇਹਨੂੰ ਸਰੀਰ
0: ਦਾ ਮਕਸਦ ਹੈ, ਕੋਈ
1: ਮਕਸਦ ਆ, ਕੋਈ ਬਿਲਕੁਲ
0: ਕੋਈ ਮਕਸਦ ਆ। ਅਸੀਂ ਹੁਣ ਤੱਕ ਮੈਂ ਦੂਜੀ ਐਗਜ਼ਾਮਪਲ ਦੇ ਸਕਦਾ ਜੀ, ਹੁਣ ਤੱਕ ਅਸੀਂ ਇਹ ਸਮਝਦੇ ਰਹੇ ਹਾਂ ਵੀ ਅਪੈਂਡਿਕਸ ਤੇ ਯਾਰ ਐਵੇਂ ਵਾਧੂ ਫਾਲਤੂ ਨਾਲ ਹੀ ਬਣੀ ਹੋਈ ਹੈ,
1: ਬਿਲਕੁਲ ਬਿਲਕੁਲ।
0: ਔਰ ਇੱਕ ਵੇਰਾ ਐਸੀ ਕੰਡੀਸ਼ਨ ਚੱਲੀ ਸੀ ਜਿਹੜੀ ਡਾਕਟਰਾਂ ਨੇ ਪ੍ਰੂਵ ਕੀਤੀ ਸੀ ਵੀ ਜੇ ਬੱਚਾ ਜੰਮਦਾ ਮਾਂ ਬਾਪ ਚਾਹੁੰਦੇ ਨੇ ਨਾ, ਜਿਵੇਂ ਸੁਨਤ ਵਾਲੀ ਗੱਲ ਹੈਗੀ ਹੈ, ਬੱਚਿਆਂ ਦੀ ਮਾਂ ਬਾਪ ਚਾਹੁੰਦੇ ਨੇ ਤੇ ਉਸੇ ਵੇਲੇ ਮੌਕੇ ਤੇ ਸੁਨਤ ਕਰ ਦਿੰਦੇ ਨੇ ਕਿ ਫਾਈਮੋਸਿਸ ਵਰਗੀ ਕੰਡੀਸ਼ਨ ਨਾ ਆਵੇ। ਮੁਸਲਮਾਨ ਧਰਮ ਨੇ ਉਹਨੂੰ ਆਪਣਾ ਸਿੰਬਲ ਬਣਾ ਲਿਆ, ਇਸ ਕਰਕੇ ਲੋਕ ਨਹੀਂ ਚਾਹੁੰਦੇ। ਕਈ ਵਾਰ ਇਹ ਫਾਇਦੇ ਵੀ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਹੋਣ ਵਾਲੀਆਂ ਨੇ ਉਹ ਬਚ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਇਹ ਜਿਹੜੀ ਚੀਜ਼ ਹੈਗੀ ਆ ਜਿਹੜੀ ਅਸੀਂ ਕਹਿ ਰਹੇ ਹਾਂ ਅਪੈਂਡਿਕਸ ਦੇ ਸੰਬੰਧ ਦੇ ਵਿੱਚ, ਅਸੀਂ ਹੁਣ ਤੱਕ ਇਹ ਸਮਝਦੇ ਰਹੇ ਹਾਂ ਵੀ ਇਹਦਾ ਤਾਂ ਕੋਈ ਮਕਸਦ ਹੀ ਨਹੀਂ ਹੈਗਾ। ਹੁਣ ਮੈਂ ਸਮਝਦਾ ਵੀ 10-15 ਸਾਲ ਪਹਿਲਾਂ ਦੀ ਗੱਲ ਆ, ਜਦੋਂ ਇਹ ਨਵੀਂ ਰਿਸਰਚ ਦੀ ਸਟੱਡੀ ਅਸੀਂ ਕਰਦੇ ਹਾਂ ਤਾਂ ਉਹਦੇ ਸਾਨੂੰ ਪਤਾ ਲੱਗਦਾ ਵੀ ਨਹੀਂ ਭਾਈ ਇਹਦਾ ਤਾਂ ਬਹੁਤ ਵੱਡਾ ਯੋਗਦਾਨ ਹੈ, ਇਹ ਤਾਂ ਲਿੰਫ ਗਲੈਂਡ ਹੈਗਾ ਆ। ਔਰ ਜਿੰਨੇ ਵੀ ਬਾਡੀ ਦੇ ਵਿੱਚ ਲਿੰਫ ਗਲੈਂਡ ਹਨ, ਜਿੰਨੇ ਵੀ ਬਾਡੀ ਦੇ ਵਿੱਚ ਲਿੰਫ ਚੈਨਲ ਹਨ, ਇਹਨਾਂ ਸਾਰਿਆਂ ਦਾ ਪਰਪਜ਼ ਇਹ ਹੈ WBC ਨੂੰ ਸਾਫ਼ ਕਰਨਾ। ਜਿਹੜੀ ਪ੍ਰੋਟੈਕਟਿਵ ਫੋਰਸ ਹੈ, ਸਰੀਰ ਨੂੰ ਬਚਾਉਣ ਵਾਲੀ ਫੋਰਸ ਹੈ WBC, ਵਾਈਟ ਬਲੱਡ ਕਾਰਪਲਸਸ, ਇਹ ਹਰ ਬਿਮਾਰੀ ਨਾਲ ਲੜਨ ਵਾਸਤੇ ਸਾਡਾ ਸਹਿਯੋਗ ਕਰਦੇ ਨੇ। ਟੀਬੀ ਵਾਸਤੇ ਵੱਖਰੇ ਹੈ ਨੇ, ਦਮੇ ਵਾਸਤੇ ਵੱਖਰੇ ਹੈਗੇ ਨੇ। ਅੱਜ ਜਿਵੇਂ ਮੈਂ ਕਈ ਵਾਰ ਗਿਣਤੀ ਕੀਤੀ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਸਾਰੇ ਸੈੱਲਾਂ ਦਾ ਆਪਣਾ ਆਪਣਾ ਯੋਗਦਾਨ ਹੈ, ਸਾਰੀਆਂ ਫੋਰਸ ਨੇ ਸਾਰੀਆਂ। ਔਰ ਇਹ ਕੰਮ ਕੌਣ ਕਰਦੇ ਨੇ? ਲਿੰਫ ਗਲੈਂਡਸ, ਲਿੰਫ ਚੈਨਲਸ। ਔਰ ਹੁਣ ਪਤਾ ਲੱਗਿਆ ਕਿ ਭਾਈ ਅਪੈਂਡਿਕਸ ਦਾ ਲਿੰਫ ਚੈਨਲ ਦੇ ਨਾਲ ਸੰਬੰਧਿਤ ਗਲੈਂਡ ਹੈਗਾ ਆ, ਇਹਦਾ ਇੱਕ ਪਰਪਸ ਤਾਂ ਇਹ ਵੀ ਹੈਗਾ ਤੇ ਦੂਸਰਾ ਇਹ ਆ ਜਿਵੇਂ ਕੋਈ ਥ੍ਰੈਸ਼ਹੋਲਡ ਹੁੰਦਾ ਨੀ ਕੋਈ ਪ੍ਰੈਸ਼ਰ ਨੂੰ ਬਚਾਉਣ
1: ਵਾਸਤੇ,
0: ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਕਿਉਂਕਿ ਸਮਾਲ ਇੰਟਸਟਾਈਨ ਜਿੱਥੇ ਇਲੀਅਮ ਦਾ ਆਖਰੀ ਪੋਰਸ਼ਨ ਆ ਕੇ ਲਾਰਜ ਇੰਟਸਟਾਈਨ ਨਾਲ ਮਿਲਦਾ ਹੈ, ਉੱਥੇ ਇੱਕ ਵਾਲਵ ਲੱਗਿਆ ਹੋਇਆ, ਉਹਨੂੰ ਅਸੀਂ ਸਿਕਲ ਵਾਲਵ ਕਹਿੰਦੇ ਹਾਂ। ਉਹ ਵਾਲਵ ਜਿਹੜਾ ਲੱਗਿਆ ਹੋਇਆ ਉਹਦੇ ਉਦੋਂ ਤੱਕ ਜਿਹੜਾ ਸਾਡਾ ਸਟੂਲ ਹੈ ਮਾਰਿਆ, ਉਹਦੇ ਵਿੱਚ ਸਾਰਾ ਕੁਝ ਨਿਚੋੜਿਆ ਜਾ ਚੁੱਕਾ, ਉਹਦੇ ਉੱਪਰ ਇੱਕ ਜਾਲ ਵਿਛਿਆ ਜਿਹਨੂੰ ਅਸੀਂ ਮਸੈਂਟਰੀ ਕਹਿੰਦੇ ਹਾਂ, ਮਸੈਂਟਰੀ ਰਾਹੀਂ ਸਾਰੀ ਖੁਰਾਕ ਚੂਸੀ ਜਾ ਚੁੱਕੀ ਹੈ। ਔਰ ਇੱਥੇ ਆ ਕੇ ਬਾਕੀ ਲਿਕੁਇਡ ਪੋਰਸ਼ਨ ਜਿਹੜਾ ਬਚ ਗਿਆ ਉਹਨੇ ਜੰਪ ਕਰ ਕਰਕੇ ਉੱਪਰ ਜਿਹੜੀ ਹੈ ਸਾਡੀ ਲਾਰਜ ਇੰਟੈਸਟਾਈਨ ਦਾ ਅਸੈਂਡਿੰਗ ਪੋਰਸ਼ਨ ਹੈ ਉਹਦੇ ਚ ਚੜਨਾ, ਉਹਨੂੰ ਅਸੀਂ ਸੀਕਲ ਵਾਲਵ ਕਹਿੰਦੇ ਹਾਂ। ਔਰ ਅਗਲੇ ਪਾਸੇ ਇਹ ਇਸ ਤਰ੍ਹਾਂ ਦਾ ਅਪੈਂਡਿਕਸ ਵਧਿਆ ਹੋਇਆ ਹਿੱਸਾ ਕੁਦਰਤ ਨੇ ਲਾਇਆ ਹੋਇਆ ਹੈ ਬਈ ਕਈ ਵਾਰ ਉੱਥੇ ਮਲ ਰੁਕ ਜਾਵੇ ਇਨਫੈਕਸ਼ਨ ਹੋ ਸਕਦਾ ਹੈ ਉਸ ਚੀਜ਼ ਨੂੰ ਬਚਾਉਣ ਵਾਸਤੇ ਇਹ ਲਿੰਫ ਗਲੈਂਡ ਹੈਗਾ ਆ ਜਿਹੜਾ ਕਿ ਉਹਦੀ ਸਫਾਈ ਕਰਦਾ ਹੈ ਔਰ ਇਹਦੇ ਵਿੱਚ ਕਈ ਵਾਰਾਂ ਜਿਹੜਾ ਮਲ ਆ ਰੁਕ ਜਾਂਦਾ ਆ ਕੇ ਹਾਂਜੀ ਲੀਥੋ ਗੇਲ ਅਸੀਂ ਨੂੰ ਕਹਿੰਦੇ ਆ ਮਲ ਆ ਕੇ ਰੁਕ ਗਿਆ ਤੇ ਉਹਦੇ ਕਰਕੇ ਕਈ ਵਾਰ ਇਨਫੈਕਸ਼ਨ ਵੀ ਹੋ ਜਾਂਦਾ ਬੇਚਾਰਾ ਆਪਣਾ ਆਪ ਹੀ ਬਚਾਅ ਨਹੀਂ ਕਰ ਸਕਦਾ ਹੈਗਾ ਬਹੁਤ ਸਾਰੀਆਂ ਕੰਡੀਸ਼ਨਾਂ ਹਨ ਜਿਹੜੀਆਂ ਸਰੀਰ ਦੇ ਵਿੱਚ ਟਿਊਮਰ ਬਣਾਉਂਦੀਆਂ ਨੇ ਗ੍ਰਿਧੀਆਂ ਬਣਾਉਂਦੀਆਂ ਨੇ ਸਿਸਟ ਬਣਾਉਂਦੀਆਂ ਨੇ ਮੋਟੇ ਤੌਰ ਤੇ ਕੰਮ ਇਹੀ ਹੈ ਕਿ ਚਲਦੀ ਹੋਈ ਟ੍ਰੇਨ ਚਲਦੀ ਹੋਈ ਟ੍ਰੈਫਿਕ ਜਿਹੜੀ ਕਿਸੇ ਥਾਂ ਤੇ ਰੁਕ ਜਾਵੇ ਔਰ ਉਹ ਆਮ ਰੁਟੀਨ ਦੀ ਟ੍ਰੈਫਿਕ ਵਾਸਤੇ ਪ੍ਰੋਬਲਮ ਬਣ ਜਾਵੇ ਕੁਦਰਤ ਉਸ ਨੂੰ ਉਸ ਪਾਸੇ ਇਕੱਠਾ ਕਰਕੇ ਰੋਕ ਲੈਂਦੀ ਉੱਥੇ ਵੀ ਇਹ ਤਾਂ ਜਿਵੇਂ ਟ੍ਰੈਫਿਕ ਦੇ ਐਕਸੀਡੈਂਟ ਹੋ ਗਿਆ ਕਿਸੇ ਥਾਂ ਤੇ ਤੇ ਬਈ ਪੁਲਿਸ ਵਾਲੇ ਆਏ ਉਹਨਾਂ ਨੇ ਗੱਡੀ ਨੂੰ ਪਾਸੇ ਕਰ ਦਿੱਤਾ ਤਾਂ ਕਿ ਟ੍ਰੈਫਿਕ ਦੇ ਚਾਲੂ ਰਹੇ ਨਾ ਉਹ ਜਿਹੜੀ ਗੱਡੀ ਨੂੰ ਪਾਸੇ ਕਰ ਦਿੱਤਾ ਗਿਆ ਉੱਥੇ ਉਹ ਫਿਰ ਕਾਰਵਾਈ ਬਾਅਦ ਚ ਕਰਦੇ ਕਰਾਉਂਦੇ ਰਹਿੰਦੇ ਹੈਗੇ ਨੇ ਔਰ ਇਹਨਾਂ ਨੂੰ ਅਸੀਂ ਲਾਈਪੋਮਸ ਕਹਿੰਦੇ ਹਾਂ ਇਹਨਾਂ ਨੂੰ ਅਸੀਂ ਸਿਸਟ ਪੈਰਾ ਕਹਿੰਦੇ ਹਾਂ ਈਮਾ ਸਾਹਿਬ ਤੁਹਾਡਾ ਕੋਈ ਹੋਰ ਬਾਕੀ ਰਹਿ ਗਿਆ ਇਸ ਗੱਲ ਵਿੱਚ ਕੁਐਸਚਨ
1: ਨਹੀਂ ਉਹ ਕੋਈ ਨਾ ਆਪਾਂ ਫਿਰ ਜਦੋਂ ਫੇਰ ਆਊਗਾ ਫਿਰ ਪੁੱਛ ਲਵਾਂਗੇ ਤੁਸੀਂ ਕਿਹੜਾ ਕਿਤੇ ਜਾਣਾ ਇੱਥੇ ਰਹਿਣਾ
0: ਕੋਈ ਪਤਾ ਨੀ ਜਾਣ ਦਾ ਤਾਂ ਕਿਸੇ ਦਾ ਵੀ ਮਤਲਬ ਕੱਲ ਪਰਸੋਂ ਚੋਂ ਤੁਹਾਡਾ ਸਵਾਲ ਸੀ ਉਹ ਹੱਲ ਹੋ ਗਿਆ
1: ਹਾਂਜੀ ਹਾਂਜੀ ਬਿਲਕੁਲ
0: ਚਲੋ ਮੈਂ ਹੁਣ ਇਸ ਪਾਸੇ ਆ ਰਿਹਾ ਕਿ ਅਸੀਂ ਕਾਫੀ ਦਿਨਾਂ ਤੋਂ ਇਹ ਵਿਚਾਰ ਕਰ ਰਹੇ ਹਾਂ ਕਿਉਂਕਿ ਸਾਡੀ ਟ੍ਰੇਨ ਸਿਰ ਤੋਂ ਸ਼ੁਰੂ ਹੋਈ ਸੀ ਤੇ ਸਿਰ ਦੇ ਅੰਗਾਂ ਦੇ ਵਿੱਚ ਅਗਰ ਕੋਈ ਨੁਕਸ ਪੈਂਦਾ ਹੈ ਤੇ ਬਾਹਰ ਸਾਨੂੰ ਕਿਹੜੀਆਂ ਨਿਸ਼ਾਨੀਆਂ ਅਸੀਂ ਹੁਣ ਬਾਹਰ ਦੀਆਂ ਨਿਸ਼ਾਨੀਆਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ ਸਾਰੇ ਸਰੀਰ ਦੇ ਅੰਗਾਂ ਦੀ ਸ਼ਨਾਖਤ ਮੈਂ ਤੁਹਾਨੂੰ ਦੱਸਣੀ ਹੈ ਕਿ ਕਿਹੜੇ ਕਿਹੜੇ ਅੰਗ ਦੇ ਵਿੱਚ ਅੰਦਰ ਸਾਨੂੰ ਅੰਗਾਂ ਦਾ ਪਤਾ ਹੈਗਾ ਆ ਪਰ ਕਿੱਥੇ ਕਿੱਥੇ ਹੈਗਾ ਉਹਦੇ ਚ ਕੀ ਨੁਕਸ ਪਿਆ ਤੇ ਬਾਹਰ ਕੀ ਹੋਏਗਾ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸਿਰ ਦੀਆਂ ਗੱਲਾਂ ਕੀਤੀਆਂ ਸੀ ਉਸ ਤੋਂ ਬਾਅਦ ਅਸੀਂ ਨੈਕ ਦੀਆਂ ਗੱਲਾਂ ਕੀਤੀਆਂ ਤਰਨ ਜਿਹੜੀ ਗਰਦਨ ਹੈ ਇਹਦੀਆਂ ਗੱਲਾਂ ਕੀਤੀਆਂ ਸੀ ਅਸੀਂ ਛਾਤੀ ਚ ਪਹੁੰਚੇ ਸਾਂ ਔਰ ਜਿਸ ਜਿਸ ਏਰੀਏ ਦੇ ਵਿੱਚ ਵੀ ਮੈਂ ਪਹੁੰਚ ਰਿਹਾ ਹਾਂ ਉੱਥੇ ਉਹਦੀ ਬਣਤਰ ਕਿਵੇਂ ਹੈਗੀ ਹੈ ਕੀ ਕੁਛ ਉਹਦੇ ਅੰਦਰ ਹੈਗਾ ਆ ਕਿਹਦੇ ਕਿਹਦੇ ਵਿੱਚ ਨੁਕਸ ਪੈ ਸਕਦਾ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਕਰਦੇ ਹਾਂ ਵੀ ਇਹਦੇ ਵਿੱਚ ਜੇ ਨੁਕਸ ਪੈ ਜਾਵੇ ਤੇ ਫਿਰ ਭਾਈ ਬਾਹਰੋਂ ਸਾਨੂੰ ਕਿਵੇਂ ਪਤਾ ਲੱਗੂਗਾ ਅਸੀਂ ਛਾਤੀ ਦੇ ਵਿੱਚ ਪਹੁੰਚੇ ਹਾਂ ਤੇ ਇਹ ਸਾਰੀਆਂ ਗੱਲਾਂ ਉਹਦੀ ਬਣਤਰ ਦੀ ਗੱਲ ਹੋ ਚੁੱਕੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਅੰਗ ਹੈਗੇ ਨੇ ਉਹ ਮੈਂ ਦੱਸ ਚੁੱਕਿਆ ਹਾਂ ਔਰ ਅਸੀਂ ਫਿਰ ਮੇਨ ਤੌਰ ਤੇ ਹਾਰਟ ਦੀ ਗੱਲ ਲੈ ਕੇ ਚੱਲੇ ਹੋਏ ਆ ਕਿਉਂਕਿ ਹਾਰਟ ਬਹੁਤ ਵੱਡਾ ਇੰਪੋਰਟੈਂਟ ਅੰਗ ਆ ਵੀ ਜੇ ਖੁਰਾਕ ਦੀ ਸਪਲਾਈ ਨਹੀਂ ਹੋਈ ਤੇ ਸਾਡੀ ਫੌਜ ਲੜੂਗੀ ਕਿਥੋਂ ਇਸ ਕਰਕੇ ਇਹ ਪਹਿਲਾਂ ਇਹ ਚੀਜ਼ ਜਿਹੜੀ ਚੀਜ਼ ਆ ਉਹ ਕੁਦਰਤ ਨੇ ਪੈਦਾ ਕੀਤੀ ਜਿਹੜੀ ਪ੍ਰੈਗਨੈਂਸੀ ਦੇ ਪੰਜਵੇਂ ਹਫ਼ਤੇ ਦੇ ਵਿੱਚ ਪੈਦਾ ਹੋ ਗਈ ਸੀ ਉਦੋਂ ਤੋਂ ਲੈ ਕੇ ਸਹਿਲ ਪੱਤਰ ਮੈਂ ਜੰਤੂ ਪਾਏ ਤਾਂ ਕਰੇ ਜੇ ਕਾਗੇ ਕਰ ਭਰਿਆ ਹਾਂਜੀ ਉਹ ਪਹਿਲਾਂ ਹੀ ਕੁਦਰਤ ਐਸਾ ਨਿਯਮ ਬਣਾ ਦਿੰਦੀ ਹੈ ਵੀ ਇੱਥੇ ਇਸ ਤਰ੍ਹਾਂ ਦੇ ਜੀਵ ਪੈਦਾ ਹੋਣੇ ਨੇ ਉਹਦੇ ਚ ਇਸ ਤਰ੍ਹਾਂ ਦੀ ਖੁਰਾਕ ਇਹਨਾਂ ਨੂੰ ਚਾਹੀਦੀ ਹੈ ਔਰ ਉਸੇ ਤਰ੍ਹਾਂ ਦਾ ਬੰਦੋਬਸਤ ਆ ਨਵਾਂ ਪੈਦਾ ਹੋਣ ਵਾਲੇ ਜੀਵ ਵਾਸਤੇ ਵੀ ਕੁਦਰਤ ਨੇ ਕੀਤਾ ਹੋਇਆ ਸੋ ਉਸ ਦੀ ਇੰਪੋਰਟੈਂਸ ਦੀ ਗੱਲ ਆਪਾਂ ਕਰ ਰਹੇ ਹਾਂ ਔਰ ਮੈਂ ਇਹ ਦੱਸਿਆ ਸੀ ਵੀ ਹਾਰਟ ਦੀ ਬਣਤਰ ਦੱਸ ਦਿੱਤੀ ਸੀਗੀ ਚਾਰ ਚੈਂਬਰ ਨੇ ਔਰ ਰਾਈਟ ਲੈਫਟ ਚੈਂਬਰ ਦੇ ਵਿਚਕਾਰ ਇੱਕ ਬਾਉਂਡਰੀ ਹੈਗੀ ਹੈ ਵਾਲ ਹੈ ਕੰਪਲੀਟ ਸਾਡੇ ਸਰੀਰਾਂ ਵਿੱਚ ਕੰਪਲੀਟ ਵਾਲ ਹੈ ਜੋ ਜਦ ਬੱਚਾ ਹੁੰਦਾ ਹੈ ਉਦੋਂ ਉਹ ਵਾਲ ਕੰਪਲੀਟ ਨਹੀਂ ਹੁੰਦੀ ਉੱਪਰ ਵਾਲੇ ਖਾਨਿਆਂ ਦੇ ਵਿੱਚ ਇੱਕ ਸਾਂਝ ਬਣੀ ਹੋਈ ਹੈ ਔਰ ਇੱਕ ਸੁਰਾਖ ਰੱਖਿਆ ਹੋਇਆ ਉਹਨੂੰ ਅਸੀਂ ਫੋਰਾਮਿਨ ਓਵਲ ਕਿਹਾ ਹੋਇਆ ਸੀਗਾ ਔਰ ਇਹਦੇ ਵਿੱਚ ਜਦੋਂ ਤੱਕ ਅੰਦਰੋਂ ਸਾਡੀ ਬੰਦ ਗਲੀ ਸੀਗੀ ਇਹ ਸਾਡੀ ਬੰਦ ਗਲੀ ਸੀ ਰਾਈਟ ਵੈਂਟ੍ਰੀਕਲ ਚੋਂ ਲੈ ਕੇ ਜਿਹੜੀ ਨਾਲੀ ਖੂਨ ਲੈ ਕੇ ਜਾਂਦੀ ਫੇਫੜਿਆਂ ਨੂੰ ਸਾਫ਼ ਕਰਨ ਵਾਸਤੇ ਵੀ ਇਹਦੇ ਜੋ ਕਾਰਬਨ ਡਾਈਆਕਸਾਈਡ ਕੱਢੋ ਆਕਸੀਜਨ ਪਾ ਰਹੇ ਹੋ ਔਰ ਉਹ ਰਸਤਾ ਹੀ ਬੰਦ ਸੀਗਾ ਕਿਉਂਕਿ ਹੁਣ ਮਾਂ ਦੇ ਪੇਟ ਵਿੱਚ ਤੇ ਸਾਰਾ ਕੰਮ ਮਾਂ ਕਰਕੇ ਭੇਜ ਰਹੀ ਸੀਗੀ ਇਸ ਕਰਕੇ ਇਹਦੀ ਬਹੁਤੀ ਲੋੜ ਵੀ ਨਹੀਂ ਹੈਗੀ ਸੀ ਔਰ ਇਹ ਸਾਰਾ ਵਿਧਾਨ ਜਿਹੜਾ ਸੀ ਉਹ ਚੱਲਦਾ ਹੋਇਆ ਚੱਲ ਰਿਹਾ ਸੀ ਭਾਈ ਸੱਜਾ ਪਾਸਾ ਅਲੱਗ ਹੈਗਾ ਆ ਖੱਬਾ ਪਾਸਾ ਅਲੱਗ ਹੈਗਾ ਆ ਰਾਈਟ ਸਾਈਡ ਕੰਟਰੈਕਸ਼ਨ ਸਰੀਰ ਦਾ ਤੇ ਲੈਫਟ ਸਾਈਡ ਕੰਟਰੈਕਸ਼ਨ ਸਰੀਰ ਦਾ ਇਹ ਇੱਕ ਇੱਕ ਸਕਿੰਟ ਦੇ ਪਿਛ ਹਿੱਸੇ ਦੇ ਵਿੱਚ ਫਰਕ ਪਾ ਕੇ ਇਹ ਚੱਲਦੇ ਰਹਿੰਦੇ ਨੇ ਔਰ ਉਹਦੀ ਜਿਹੜੀ ਸਾਊਂਡ ਆਵਾਜ਼ ਹੈ ਉਹ ਡਾਕਟਰ ਲੋਕ ਸਾਰੇ ਸੁਣਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਫਰੈਕਸ਼ਨ ਆਫ ਏ ਮਿੰਟ ਹੈ ਉਹਦੇ ਵਿੱਚ ਜਿਹੜੀ ਡਿਵੀਜ਼ਨ ਹੁੰਦੀ ਰਹਿੰਦੀ ਜੇ ਕਿਉਂਕਿ ਇਹਨਾਂ ਚ ਵਾਲਵ ਲੱਗੇ ਨੇ ਸੱਜੇ ਖਾਨੇ ਦੇ ਵਿੱਚੋਂ ਜਿਹੜਾ ਸੱਜੇ ਹੇਠਾਂ ਵਾਲੇ ਖਾਨੇ ਚ ਜਾਂਦਾ ਹੈ ਟ੍ਰਾਈਕਸਪਰ ਵਾਲਵ ਉਹਦੇ ਵਿੱਚੋਂ ਫਿਰ ਅੱਗੇ ਫੇਫੜਿਆਂ ਨੂੰ ਜਾਂਦਾ ਹੈ ਉਹ ਇੱਕ ਸੈਮੀ ਲੂਨਰ ਵਾਲਵ ਫੇਫੜਿਆਂ ਤੋਂ ਵਾਪਸ ਜਿਹੜਾ ਆਉਂਦਾ ਹੈਗਾ ਆ ਉਹਨਾਂ ਨੂੰ ਫੇਰ ਅਸੀਂ ਕਹਿੰਦੇ ਆ ਉਸ ਉਥੋਂ ਵਾਪਸ ਆ ਰਹੀਆਂ ਨੇ ਵੇਨਸ ਔਰ ਉਹ ਰਾਈਟ ਜਿਹੜਾ ਹੈ ਖੱਬੇ ਪਾਸੇ ਦੀ ਉੱਪਰ ਵਾਲਾ ਐਟਰੀਅਮ ਚ ਖੂਨ ਪਾਉਂਦੀਆਂ ਨੇ ਖੱਬੇ ਪਾਸੇ ਦੇ ਐਟਰੀਅਮ ਚ ਜਦੋਂ ਭਾਰ ਵੱਧ ਜਾਂਦਾ ਆ ਹੇਠਾਂ ਵਾਲਾ ਬਾਈਕ ਐਸਪਰ ਵਾਲਾ ਖੁੱਲ ਗਿਆ ਤੇ ਲੈਫਟ ਵੈਂਟਰੀਕਲ ਚ ਚਲਾ ਗਿਆ ਖੂਨ ਉਹਦੇ ਉੱਪਰ ਫੇਰ ਅੱਗੇ ਬਾਈਕ ਸੈਮੀ ਲੂਨਰ ਵਾਲਵ ਹੈ ਸੈਮੀ ਲੂਨਰ ਲੂਨਰ ਅਸੀਂ ਚੰਦ ਨੂੰ ਕਹਿੰਦੇ ਆ ਤੇ ਚੰਦ ਜਿਵੇਂ ਅੱਧਾ ਹੁੰਦਾ ਉਹਦੇ ਮੁਤਾਬਕ ਅੱਧਾ ਇਸ ਤਰ੍ਹਾਂ ਦਰਵਾਜ਼ਾ ਇੱਕ ਪਾਸੇ ਬੰਦ ਹੋਣ ਵਾਲਾ ਤੇ ਖੁੱਲਣ ਵਾਲਾ ਇਸ ਤਰ੍ਹਾਂ ਦਾ ਹੁੰਦਾ ਹੈ ਜਦੋਂ ਹਾਰਟ ਕੰਟਰੈਕਟ ਕਰਦਾ ਹੈ ਖੂਨ ਬਾਹਰ ਨਿਕਲਦਾ ਹੈ ਤੇ ਜਦੋਂ ਹਾਰਟ ਰਿਲੈਕਸ ਕਰਦਾ ਹੈ ਉਹ ਖੂਨ ਵਾਪਸ ਨਹੀਂ ਆਉਂਦਾ ਨਾਲੀ ਦੇ ਵਿੱਚ ਤੇ ਵਾਪਸ ਆਉਂਦਾ ਆ ਪਰ ਉਸ ਚੈਂਬਰ ਦੇ ਵਿੱਚ ਲੈਫਟ ਵੈਂਟਰੀਕਲ ਚ ਵਾਪਸ ਨਹੀਂ ਆ ਸਕਦਾ ਕਿਉਂਕਿ ਉਹ ਸੈਮੀ ਲੂਨਰ ਵਾਲਵ ਨੂੰ ਬੰਦ ਕਰ ਦਿੰਦਾ ਇਹੀ ਕੰਮ ਜਿਹੜਾ ਸੀ ਰਾਈਟ ਵੈਂਟਰੀਕਲ ਚ ਵੀ ਹੁੰਦਾ ਸੀਗਾ ਇੱਥੇ ਵੀ ਸੈਮੀ ਲੂਨਰ ਵਾਲਵ ਸੀਗਾ ਵੀ ਇਹ ਖੂਨ ਪੰਚ ਕਰਕੇ ਫੇਫੜੇ ਚ ਸੁੱਟ ਤਾਂ ਦਿੰਦਾ ਹੈ ਲੇਕਿਨ ਜਦੋਂ ਰਿਲੈਕਸ ਹੁੰਦਾ ਆ ਨਾਲੀ ਵਿੱਚ ਬਚਿਆ ਹੋਇਆ ਖੂਨ ਵਾਪਸ ਨਾ ਆ ਜਾਵੇ ਇਹ ਬੰਦ ਹੋ ਜਾਂਦਾ ਹੈਗਾ ਸੋ ਇਸ ਤਰ੍ਹਾਂ ਦਾ ਇਹਨਾਂ ਦਾ ਚਲਨ ਸੀਗਾ ਫਿਰ ਮੈਂ ਇਹਨੂੰ ਤੁਹਾਨੂੰ ਆਸਾਨੀ ਨਾਲ ਸਮਝਾਉਣ ਵਾਸਤੇ ਇਹ ਗੱਲ ਕਿਹਾ ਸੀਗਾ ਵੀ ਹਾਰਟ ਜਿਹੜੀਆਂ ਬਹੁਤੀਆਂ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ ਲੈਫਟ ਸਾਈਡਡ ਹਾਰਟ ਫੇਲੀਅਰ ਕੰਜੈਨੀਟਲ ਹਾਰਟ ਫੇਲੀਅਰ ਜਾਂ ਕੰਜੈਸਟਿਵ ਹਾਰਟ ਫੇਲੀਅਰ ਅਸੀਂ ਅਲੱਗ ਅਲੱਗ ਨਾਂ ਰੱਖੇ ਨੇ ਅਸਲ ਕੰਮ ਕੀ ਹੈ ਕਿ ਹਾਰਟ ਦਾ ਕੰਮ ਚੱਲਣੋਂ ਘੱਟ ਗਿਆ ਜਾਂ ਉਹਦੇ ਚ ਕੋਈ ਪ੍ਰੋਬਲਮ ਆ ਗਈ ਸੋ ਪਿਛਲੇ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿੱਤਾ ਸੀਗਾ ਵੀ ਜਿਹੜਾ ਕੰਜੈਨੀਟਲ ਹੈਗਾ ਆ ਉਹ ਸਾਡੇ ਫੋਰਾਮੈਨ ਓਵਲ ਦੇ ਨਾਲ ਰਲਿਆ ਹੋਇਆ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਸਾਨੂੰ ਫੇਫੜਿਆਂ ਦੀ ਲੋੜ ਹੀ ਨਹੀਂ ਆਕਸੀਜਨ ਵੀ ਮਾਂ ਦੇ ਕੇ ਭੇਜ ਰਹੀ ਖੁਰਾਕ ਵੀ ਮਾਂ ਦੇ ਕੇ ਭੇਜ ਰਹੀ ਤੇ ਸਾਰਾ ਕੁਝ ਅਨਲਿਮਿਟਡ ਹਿੱਸੇ ਦੇ ਵਿੱਚ ਉਹ ਭੇਜ ਰਹੀ ਹੈ ਸੋ ਫਿਰ ਇਹਨਾਂ ਦੀ ਲੋੜ ਹੀ ਨਹੀਂ ਹੈਗੀ ਸੋ ਇਸ ਕਰਕੇ ਇਹ ਜਿਹੜਾ ਹੈਗਾ ਫੋਰਾਮੈਨ ਓਵਲ ਉਸ ਵੇਲੇ ਕੁਦਰਤ ਨੇ ਖਿੜਕੀ ਰੱਖੀ ਹੋਈ ਹੈ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾਣ ਵਾਸਤੇ ਔਰ ਉਹ ਜਾਂਦਾ ਰਹਿੰਦਾ ਮਤਲਬ ਕੀ ਹੋਇਆ ਰਾਈਟ ਵੈਂਟਰੀਕਲ ਜਿਹੜਾ ਆ ਉਹ ਉਸ ਵੇਲੇ ਕਾਰ ਆਮਦ ਨਹੀਂ ਹੈ ਪਲਮੋਨਰੀ ਆਰਟਰੀ ਇਸ ਤੋਂ ਲੈ ਕੇ ਜਿਹੜੀ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਹੀ ਹੈ ਉਹ ਕਾਰ ਆਮਦ ਨਹੀਂ ਹੈ ਉਹ ਕੰਮ ਨਹੀਂ ਕਰਦੀ ਕਿਉਂਕਿ ਉਹਦੇ ਵਿੱਚ ਖੂਨ ਆ ਹੀ ਨਹੀਂ ਰਿਹਾ ਅੱਗੇ ਸਪਲਾਈ ਹੋ ਨਹੀਂ ਰਹੀ ਕਿਉਂਕਿ ਦਰਵਾਜ਼ਾ ਬੰਦ ਆ ਜਿਹਨੂੰ ਬੰਦ ਕਰੀ ਕਹਿ ਸਕਦੇ ਸੀ ਸੋ ਇਸ ਹਾਲਾਤ ਦੇ ਵਿੱਚ ਕੰਜੈਨੀਟਲ ਡਿਫੈਕਟ ਜਿਹੜੇ ਨੇ ਉਹ ਰਹਿ ਜਾਂਦੇ ਨੇ ਅਸੀਂ ਸਮਝਦੇ ਹਾਂ ਕਿ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਤੇ ਮੈਂ ਇਸ ਇਨਵਾਇਰਮੈਂਟ ਦੀ ਗੱਲ ਵੀ ਤੁਹਾਡੇ ਨਾਲ ਮੈਨੂੰ ਨਹੀਂ ਪਤਾ ਵੀ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਹੋਇਆ ਕਿ ਨਹੀਂ ਹੋਇਆ ਕਿਉਂਕਿ ਹਿੰਦੀ ਅੰਗਰੇਜ਼ੀ ਦੇ ਵਿੱਚ ਅਲੱਗ ਅਲੱਗ ਪ੍ਰੋਗਰਾਮਾਂ ਚ ਮੈਂ ਦੱਸ ਚੁੱਕਿਆ ਹਾਂ ਕਿ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਇਹ ਸਾਡੇ ਚ ਸਾਡਾ ਜੀਵਨ ਸਾਡਾ ਚੱਲਦਾ ਹੀ ਇਸੇ ਤਰ੍ਹਾਂ ਹੈਗਾ ਜਿਵੇਂ ਮੱਛੀ ਦਾ ਪਾਣੀ ਚ ਚੱਲਦਾ ਹੈਗਾ ਸਾਡਾ ਜਿਹੜਾ ਸਾਹ ਕਿਰਿਆ ਜਾਂ ਜੀਵਨ ਦਾ ਚੱਲਣ ਹੈ ਉਹ ਇਸ ਪ੍ਰੈਸ਼ਰ ਦੇ ਵਿੱਚ ਚੱਲਦਾ ਹੈਗਾ ਪਰ ਬੱਚੇ ਦਾ ਇਸ ਪ੍ਰੈਸ਼ਰ ਚ ਨਹੀਂ ਚੱਲਦਾ ਬੱਚਾ ਇਸ ਤੋਂ ਸੇਫ ਹੈਗਾ ਆ ਔਰ ਬਹੁਤ ਸਾਰੇ ਜਿਹੜੇ ਮੈਂਬਰੇਨ ਸੀ ਜਿਹੜੇ ਪੇਟ ਦੇ ਤਿੰਨ ਮਸਲ ਮੈਂ ਤੁਹਾਨੂੰ ਦੱਸੇ ਸੀਗੇ ਇੰਟਰਨਲ ਤੇ ਐਕਸਟਰਨਲ ਓਬਲਿਕ ਹੈ ਟ੍ਰਾਂਸਵਰਸ ਹੈ ਲੌਂਗੀਟੂਡੀਨਲ ਹੈ ਇਹ ਮਸਲ ਸੀਗੇ ਇੰਟਰਨਲ ਐਕਸਟਰਨਲ ਸਾਰੀਆਂ ਡਿਫਾਰਮਾਂ ਸੀਗੀਆਂ ਇਹਦੇ ਕਰਕੇ ਉਸ ਤੋਂ ਬਾਅਦ ਯੂਟਰਸ ਦੇ ਮਸਲ ਸੀਗੇ ਜਿਹੜਾ ਪਹਿਲਾ ਬਰਾਡ ਲਿਗਾਮੈਂਟ ਸੀ ਦੂਸਰਾ ਮਾਇਓਮੈਟ੍ਰੀਅਮ ਸੀਗਾ ਤੀਸਰਾ ਇੰਡੋਮੈਟ੍ਰੀਅਮ ਸੀਗਾ ਇਹਦੇ ਵਿੱਚ 20 ਬੱਚਾ ਹੈਗਾ ਆ ਤੇ ਆਪਣੇ ਗਲਾਫ ਦੇ ਵਿੱਚ ਅਲੱਗ ਲਪੇਟਿਆ ਸੀ ਜਿਹਨੂੰ ਅਸੀਂ ਐਮਨੀਓਨ ਕਹਿੰਦੇ ਹਾਂ ਹਾਂਜੀ ਸੋ ਇੰਨਾ ਕੁਛ ਸੀ ਕਿ ਪ੍ਰੈਸ਼ਰ ਬੱਚੇ ਤੱਕ ਨਹੀਂ ਸੀ ਪਹੁੰਚਦਾ ਉਸ ਵੇਲੇ ਮਾਂ ਹੀ ਜੋ ਕਿਰਿਆ ਕਰ ਰਹੀ ਸੀ ਉਹਦੇ ਮੁਤਾਬਕ ਹੀ ਚੱਲ ਰਿਹਾ ਸੀਗਾ ਔਰ ਹੁਣ ਜਦੋਂ ਕਿ ਬੱਚਾ ਬਾਹਰ ਆ ਗਿਆ ਜਦੋਂ ਹੀ ਉਹਦਾ ਨੱਕ ਮੂੰਹ ਸਿਰ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਤੇ ਪ੍ਰੈਸ਼ਰ ਇਹਦੇ ਉੱਪਰ ਪੈਂਦਾ ਉਸੇ ਵੇਲੇ ਹੀ ਪ੍ਰੈਸ਼ਰ ਦੇ ਨਾਲ ਆ ਜਿਹੜਾ ਸਾਡਾ ਟ੍ਰਾਈਕਸਪਿਡ ਜਿਹੜਾ ਐਟਰੀਓ ਵੈਂਟਰੀਕਲ ਉਹਨੂੰ ਤੁਸੀਂ ਕਹਿ ਸਕਦੇ ਹੋ ਐਟਰੀਓ ਵੈਂਟਰੀਕਲ ਰਾਈਟ ਸਾਈਡ ਦਾ ਐਟਰੀਓ ਵੈਂਟਰੀਕਲ ਵਾਰਮ ਖੁੱਲ ਜਾਂਦਾ ਆ ਔਰ ਸੈਮੀ ਲੂਨਰ ਵਾਲਵ ਨੂੰ ਇਕਦਮ ਪ੍ਰੈਸ ਕਰਦਾ ਆ ਉਹ ਖੁੱਲਦਾ ਤੇ ਪਲਮੋਨਰੀ ਆਰਟਰੀ ਦੇ ਜਿਹੜਾ ਖੂਨ ਜਾ ਕੇ ਫੇਫੜਿਆਂ ਚ ਜਾਣਾ ਸ਼ੁਰੂ ਹੋ ਜਾਂਦਾ ਫੇਫੜੇ ਪ੍ਰੈਸ਼ਰ ਦੇ ਨਾਲ ਖੁੱਲ ਜਾਂਦੇ ਸੋ ਇਸ ਕੰਡੀਸ਼ਨ ਦੇ ਮੁਤਾਬਕ ਜੇ ਇਹ ਕੰਡੀਸ਼ਨ ਬਾਅਦ ਵਿੱਚ ਵੀ ਚਾਲੂ ਰਹਿੰਦੀ ਹੈ ਆਮ ਤੌਰ ਤੇ ਇਸ ਕੰਡੀਸ਼ਨ ਨੂੰ ਜਦੋਂ ਬੱਚਾ ਪੈਦਾ ਹੋ ਗਿਆ ਉਸ ਸੁਰਾਖ ਦੀ ਲੋੜ ਨਹੀਂ ਰਹਿ ਗਈ ਔਰ ਉਹ ਸੁਰਾਖ ਕੁਦਰਤੀ ਤੌਰ ਤੇ ਆਪਣੇ ਆਪ ਬੰਦ ਹੋਣਾ ਸ਼ੁਰੂ ਹੋ ਜਾਂਦਾ ਮੈਂ ਇਹਦੀ ਮਿਸਾਲ ਦਿੱਤੀ ਸੀਗੀ ਮੈਨੂੰ ਕਈ ਵਾਰ ਭੁਲੇਖਾ ਰਾਜ ਹੁੰਦਾ ਵੀ ਤੁਹਾਡੇ ਰੇਡੀਓ ਦੇ ਪ੍ਰੋਗਰਾਮ ਤੇ ਗੱਲ ਹੋਈ ਹੈ ਕਿ ਨਹੀਂ ਹੋਈ ਜਾਂ ਕਿਹੜੇ ਪ੍ਰੋਗਰਾਮ ਚ ਹੋਈ ਕਿ ਨਹੀਂ ਮੈਂ ਇਸ ਕਰਕੇ ਕਈ ਵਾਰ ਰਿਪੀਟ ਵੀ ਕਰ ਰਿਹਾ ਹੁੰਦਾ ਇਹਨਾਂ ਗੱਲਾਂ ਨੂੰ ਭਾਈ ਜੇ ਬਾਲਟੀ ਦਾ ਹੇਠੋਂ ਥੱਲਾ ਪੂਰਾ ਹੋਵੇ ਉਹਦੇ ਵਿੱਚ ਉੱਪਰ ਕੋਈ ਚੀਜ਼ ਪੈ ਰਹੀ ਹੈ ਉਛਲਣ ਲੱਗ ਗਈ ਹੈ ਤੇ ਜਿੱਥੇ ਵੀ ਸੁਰਾਖ ਉਹਨੂੰ ਮਿਲਿਆ ਉਹਦੇ ਵਿੱਚ ਨਿਕਲੂਗੀ ਨਾ ਜਿਹੜਾ ਸਾਈਨੋ ਆਰਟਰੀਅਲ ਜੰਕਸ਼ਨ ਹੈ ਜਿੱਥੇ ਬਾਹਰੋਂ ਖੂਨ ਹਾਰਟ ਦੇ ਵਿੱਚ ਆ ਹੀ ਰਿਹਾ ਹੈਗਾ ਆ, ਉਹਦੇ ਵਿੱਚ ਤਾਂ ਉਹਨੇ ਪਾ ਦਿੱਤਾ, ਹੁਣ ਜਾਏਗਾ ਕਿੱਥੇ? ਅਗਲੇ ਪਾਸੇ ਸੁਰਾਖ ਕੁਦਰਤ ਨੇ ਬਣਾ ਦਿੱਤਾ, ਚੰਗਾ ਬਈ ਸੱਜੇ ਪਾਸਿਓਂ ਖੱਬੇ ਪਾਸੇ ਚਲਾ ਜਾਵੇ ਤੇ ਉਦੋਂ ਜਾਂਦਾ ਰਿਹਾ। ਹੁਣ ਜਦੋਂ ਕਿ ਆਰਟਰੀਓ ਵੈਂਟ੍ਰੀਕਲ ਸੈਕਟਮ ਜਿਹੜਾ ਸੀ, ਜਿਹੜਾ ਉਸ ਥਾਂ ਤੇ ਦਰਵਾਜ਼ਾ ਕੁਦਰਤ ਨੇ ਲਾਇਆ ਆ, ਉਹ ਪ੍ਰੈਸ਼ਰ ਦੇ ਨਾਲ ਖੁੱਲ ਗਿਆ। ਉਹ ਖੁੱਲ ਗਿਆ ਤੇ ਜੇ ਬਾਲਟੀ ਦੇ ਥੱਲੇ ਦੇ ਹੇਠਾਂ ਸੁਰਾਖ ਕਰ ਦਿੱਤਾ ਜਾਵੇ ਤੇ ਫਿਰ ਬਾਲਟੀ ਦੇ ਬਾਹਰੋਂ ਤਾਂ ਨਹੀਂ ਨਾ ਉਛਲੇਗਾ, ਫਿਰ ਤਾਂ ਅਲਟੀਮੇਟਲੀ ਇੱਕ ਰਸਤਾ ਖੁੱਲ ਗਿਆ ਉਹ ਤੁਹਾਨੂੰ ਜਾਏਗਾ, ਤੇ ਹੌਲੀ ਹੌਲੀ ਜਿਹੜਾ ਰਸਤਾ ਕਾਰ ਆਮਦ ਨਹੀਂ ਹੈ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਅਸੀਂ ਲਿਮਿਟ ਰੱਖ ਲਈ ਹੈ ਕਿ ਵਿਦ ਇਨ 6 ਮੰਥ ਇਹ ਬੰਦ ਹੋਣਾ ਚਾਹੀਦਾ ਹੈ, ਮੈਕਸੀਮਮ 18 ਮਹੀਨਿਆਂ ਦੇ ਵਿੱਚ ਅਸੀਂ ਸਮਝਦੇ ਹਾਂ। ਜਿਵੇਂ ਫੌਂਟਾਨਲ ਦੀ ਗੱਲ ਮੈਂ ਕਰਤੀ ਸੀ ਕਿ ਫੌਂਟਾਨਲ ਵੀ ਸਾਡਾ ਵਿਦ ਇਨ 80 ਮੰਥ ਜਾਂ ਸਿਰ ਦੇ ਵਿੱਚ ਤਾਲੂ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਪਹਿਲਾਂ ਸੋਫਟ ਹੁੰਦਾ ਆ ਬੱਚੇ ਦਾ, 18 ਮਹੀਨਿਆਂ ਦੇ ਵਿੱਚ ਇਸ ਨੂੰ ਹੱਡੀ ਚ ਕਨਵਰਟ ਹੋਣਾ ਚਾਹੀਦਾ। ਠੀਕ ਉਸੇ ਤਰ੍ਹਾਂ ਹੀ ਇਹ ਜਿਹੜਾ ਹੈ ਉਹ ਫੋਰਾਮਿਨ ਓਵਲ ਇਸ ਨੂੰ ਬੰਦ ਹੋ ਜਾਣਾ ਚਾਹੀਦਾ ਹੈਗਾ, ਕਿਉਂਕਿ ਹੁਣ ਇਹਦੀ ਲੋੜ ਨਹੀਂ ਰਹੀ ਤੇ ਸਰੀਰ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਤਾਂ ਹੋ ਹੀ ਰਹੀ ਹੈ, ਡਿਵੈਲਪਮੈਂਟ ਹੋ ਹੀ ਰਹੀ ਹੈ ਤੇ ਉਸ ਡਿਵੈਲਪਮੈਂਟ ਦੇ ਮੁਤਾਬਕ ਅੱਗੇ ਪਿੱਛੇ ਇਹ ਵੀ ਸਵੈਟਰ ਬੁਣਿਆ ਜਾਊਗਾ, ਤੇ ਸਵੈਟਰ ਬੁਣਿਆ ਜਾਊਗਾ ਤੇ ਸੁਰਾਖ ਜਿਹੜਾ ਕਿਸੇ ਥਾਂ ਤੇ ਹੈਗਾ ਉਹ ਬੰਦ ਹੋ ਜਾਊਗਾ। ਪਰ ਕਈ ਵੇਲਾ ਕਈ ਕੰਡੀਸ਼ਨਾਂ ਦੇ ਕਰਕੇ ਇਹ ਬੰਦ ਨਹੀਂ ਹੁੰਦਾ। ਤੁਸੀਂ ਮੈਂ ਇੱਕ ਇਸ ਨੂੰ ਫਾਰਮੇਸ ਨਾਲ ਵੀ ਜੋੜਦਾ ਹਾਂ ਕਿ ਸਾਡੇ ਸਰੀਰ ਦੇ ਵਿੱਚ ਕਨੈਕਟਿਵ ਟਿਸ਼ੂ ਹੁੰਦੇ ਨੇ ਜਿਨ੍ਹਾਂ ਦਾ ਜੁੜਨਾ ਵੀ ਮੁਸ਼ਕਲ ਹੁੰਦਾ ਆ, ਜਿਨ੍ਹਾਂ ਦਾ ਅੱਗੇ ਜੋੜ ਬਣਾਉਣਾ ਵੀ ਮੁਸ਼ਕਲ ਹੁੰਦਾ ਆ, ਉਹਨਾਂ ਦੀ ਆਪਣੀ ਸਕੀਮ ਹੈ ਜਿਵੇਂ ਉਹ ਚੱਲਦੇ ਨੇ। ਤੁਸੀਂ ਵੇਖਿਆ ਹੋਣਾ ਵੀ ਗੋਡੇ ਤੇ ਲੱਤ ਤੇ ਕਿਤੇ ਸਾਡੀ ਪੁਰਾਣੀ ਸੱਟ ਲੱਗੀ ਹੋਵੇ ਨਾ, ਤੇ ਉੱਥੇ ਸਕਾਰ ਫਾਰਮੇਸ਼ਨ ਹੁੰਦੀ, ਸਾਡੀ ਚਮੜੀ ਨਾਲ ਵੱਖਰੀ ਚਮੜੀ ਬਣੀ ਹੁੰਦੀ। ਇਸ ਤਰ੍ਹਾਂ ਦਾ ਜੇ ਹਾਲਾਤ ਅੰਦਰ ਉਸ ਫੋਰਾਮਿਨ ਓਵਲ ਦੇ ਵਿੱਚ ਡਿਵੈਲਪ ਹੋ ਗਿਆ ਹੋਵੇ ਤੇ ਫਿਰ ਸੁਰਾਖ ਬੰਦ ਨਹੀਂ ਹੁੰਦਾ, ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਥੋੜਾ ਬਹੁਤ ਰਹਿ ਜਾਂਦਾ ਹੈ। ਔਰ ਉਹਦਾ ਡਿਫੈਕਟ ਜਿਹੜਾ ਆਪਾਂ ਇਹ ਕਰ ਰਹੇ ਹਾਂ ਕੰਜੈਨੀਟਲ ਹਾਰਟ ਡਿਫੈਕਟ, ਉਹ ਹੈ ਕੀ ਆ? ਉਹ ਇਹ ਹੈਗਾ ਕਿ ਇਹਦੇ ਰਾਹੀਂ ਵੀ ਕੁਛ ਨਾ ਕੁਛ ਬਾਹਰੋਂ ਬਲੱਡ ਆਇਆ, ਇਕਦਮ ਹੇਠਾਂ ਜਾਣ ਦੀ ਥਾਂ ਸੱਜੇ ਪਾਸੇ ਖੱਬੇ ਪਾਸੇ ਵੀ ਨਿਕਲ ਗਿਆ ਥੋੜਾ ਬਹੁਤ। ਜਦੋਂ ਇਹ ਖੱਬੇ ਪਾਸੇ ਖੂਨ ਨਿਕਲ ਗਿਆ, ਖੱਬੇ ਆਰਟਰੀਅਮ ਦੇ ਵਿੱਚ ਪੈ ਗਿਆ, ਤਾਂ ਭਾਵ ਕੀ ਹੈ? ਇਹ ਤਾਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੁਣ, ਔਰ ਇਹਦੇ ਵਿੱਚ ਉਸ ਵੇਲੇ ਆਕਸੀਜਨ ਵੀ ਘੱਟ ਆ, ਇਹਦੇ ਵਿੱਚ ਸਰੀਰ ਚੋਂ ਇਕੱਠਾ ਹੋਇਆ ਗਾਰਬੇਜ ਵੀ ਹੈਗਾ ਆ, ਤੇ ਭਾਈ ਉਸ ਤੋਂ ਬਾਅਦ ਕੁਝ ਹਿੱਸਾ ਜਿਹੜਾ ਉਹ ਬੰਦ ਗਲੀ ਪੁਲਮੋਨਰੀ ਆਰਟਰੀ ਵਾਲਾ ਸੀਗਾ ਉਹ ਚਾਲੂ ਹੋ ਗਿਆ, ਨਾਰਮਲ ਸਿਸਟਮ ਵੀ ਚਾਲੂ ਹੋ ਗਿਆ, ਪਰ ਇਹ ਸੁਰਾਖ ਵੀ ਹੈਗਾ ਜਿਹਦੇ ਵਿੱਚ ਲੀਕ ਹੁੰਦਾ ਰਿਹਾ। ਤੇ ਭਾਵ ਕੀ ਹੋਇਆ ਕਿ ਆਕਸੀਜਨੇਟਡ ਬਲੱਡ ਦੇ ਵਿੱਚ ਡੀ ਆਕਸੀਜਨੇਟਡ ਬਲੱਡ ਵੀ ਮਿਕਸ ਅਪ ਹੁੰਦਾ ਰਿਹਾ, ਲੈਫਟ ਐਟਰੀਅਮ ਦੇ ਵਿੱਚ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਿਹਾ। ਤੇ ਜਦੋਂ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਹੂਗਾ ਇਹਦਾ ਮਤਲਬ ਕੀ ਹੋਇਆ ਕਿ ਟੋਟਲ ਬਲੱਡ ਦੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਏਗੀ, ਟੋਟਲ ਬਲੱਡ ਦੇ ਵਿੱਚ ਖੁਰਾਕ ਦੀ ਮਾਤਰਾ ਜਿਹੜੀ ਅੱਗੇ ਸੈੱਲਾਂ ਨੂੰ ਚਾਹੀਦੀ ਹੈ ਉਹ ਘੱਟ ਜਾਏਗੀ, ਪਰ ਉਹੀ ਬਲੱਡ ਹੇਠਾਂ ਲੈਫਟ ਵੈਂਟ੍ਰੀਕਲ ਚ ਜਾਏਗਾ ਤੇ ਉਹ ਲੈਫਟ ਵੈਂਟ੍ਰੀਕਲ ਨੇ ਸਾਰੇ ਸਰੀਰ ਨੂੰ ਸਪਲਾਈ ਕਰਨਾ ਹੈਗਾ। ਹੁਣ ਭਾਵ ਕੀ ਹੋਇਆ ਵੀ ਜਿਹੜੀ ਸਪਲਾਈ ਆਈ ਹੈ ਉਹ ਸਾਰੀ ਉਸੇ ਤਰ੍ਹਾਂ ਹੀ ਗਈ ਹੈ ਜਿਹਦੇ ਵਿੱਚ ਟੋਟਲ ਕੰਸਨਟ੍ਰੇਸ਼ਨ ਆਕਸੀਜਨ ਦੀ ਘੱਟ ਹੈ, ਟੋਟਲ ਉਹਦੇ ਚ ਫੂਡ ਮਟੀਰੀਅਲ ਜਿੰਨੇ ਵੀ ਸਾਰੇ ਸੀ ਜਾਣੇ ਚਾਹੀਦੇ ਸੀਗੇ ਉਹ ਘੱਟ ਹੈਗੇ ਨੇ, ਤੇ ਫਿਰ ਕੀ ਹੋਏਗਾ? ਬੱਚੇ ਦੀ ਡਿਵੈਲਪਮੈਂਟ ਰੁਕ ਜਾਏਗੀ ਔਰ ਬੱਚੇ ਨੂੰ ਤੁਰਨ ਫਿਰਨ ਵੇਲੇ ਸਾਹ ਚੜੇਗਾ, ਕਿਉਂਕਿ ਆਕਸੀਜਨ ਪਹਿਲੀ ਚੀਜ਼ ਹੈ, ਪਹਿਲੀ ਲੋੜ ਹੈ, ਥਕਾਵਟ ਨਾ ਹੋਵੇ। ਬੱਚੇ ਦੂਜੇ ਖੇਡਦੇ ਹੋਣਗੇ, ਉਹ ਬੈਠਾ ਹੋਏਗਾ, ਚੱਲ ਨਹੀਂ ਸਕੇਗਾ, ਬਹੁਤਾ ਦੌੜੇਗਾ ਤੇ ਇਕਦਮ ਬਹੁਤ ਜ਼ਿਆਦਾ ਦਿਲ ਧੜਕਣਾ ਸ਼ੁਰੂ ਹੋ ਜਾਏਗਾ। ਔਰ ਕਈ ਵਾਰ ਇਸ ਤਰ੍ਹਾਂ ਦੇ ਬੱਚਿਆਂ ਦਾ ਅਗਰ ਤੁਸੀਂ ਕਮੀਜ਼ ਤੋਂ ਉੱਪਰ ਕਰਕੇ ਦੇਖੋ ਨਾ ਤੇ ਉਹ ਉੱਥੇ ਤੁਹਾਨੂੰ ਦਿਖਾਈ ਦੇਵੇਗਾ ਵੀ ਜਿਵੇਂ ਬਹੁਤ ਫਟ ਫਟ ਕੋਈ ਚੀਜ਼ ਵੱਜ ਰਹੀ ਹੈ, ਔਰ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਖਤਰੇ ਵੀ ਹੋ ਜਾਂਦੇ ਨੇ। ਸੋ ਇਹ ਕੰਜੈਨੀਟਲ ਪ੍ਰੋਬਲਮ ਪਹਿਲਾਂ ਤਾਂ ਇਹਦਾ ਸਾਡੇ ਕੋਲ ਕੋਈ ਹੱਲ ਨਹੀਂ ਸੀ ਹੁੰਦਾ, ਲੇਕਿਨ ਅੱਜ ਕੱਲ ਤੇ ਸਰਜਰੀ ਨੇ ਬਹੁਤ ਮਾਰ ਕੇ ਮਾਰੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਕੁਦਰਤ ਦੇ ਨਿਯਮ ਵਿੱਚ ਰਹਿ ਗਈਆਂ ਰੁਕਾਵਟਾਂ ਹਨ, ਉਹਨਾਂ ਨੂੰ ਦੂਰ ਕਰਨ ਵਾਸਤੇ ਸਰਜਰੀ ਨੇ ਬਹੁਤ ਵੱਡੇ ਕੰਮ ਕੀਤੇ ਨੇ, ਔਰ ਅੱਜ ਕੱਲ ਇਹਦੀ ਸਰਜਰੀ ਤੇ ਆਮ ਹੀ ਹੋਣ ਲੱਗ ਗਈ ਹੈ, ਔਰ ਉਸ ਫੋਰਾਮੈਨ ਓਵਲ ਨੂੰ ਸਟਿਚ ਕਰ ਦਿੱਤਾ ਜਾਂਦਾ ਹੈਗਾ ਤਾਂ ਕਿ ਇਧਰ ਪਾਸੇ ਜਿਹੜਾ ਮਿਕਸ ਹੋ ਰਿਹਾ ਸੀਗਾ ਉਹ ਮਿਕਸ ਨਾ ਹੋਵੇ, ਤੇ ਰੂਟੀਨ ਦੇ ਵਿੱਚ ਪੂਰੀ ਆਕਸੀਜਨ ਫੇਫੜਿਆਂ ਵਿੱਚੋਂ ਲੈ ਕੇ ਤੇ ਫੇਰ ਹੀ ਇਹ ਜਿਹੜੇ ਸਾਰੇ ਸਰੀਰ ਵਿੱਚ ਜਾਵੇ, ਤੇ ਓਦੋ ਹੀ ਬੱਚਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਨਿਸ਼ਾਨੀਆਂ ਫਿਰ ਉਹੀ ਨੀਲੇ ਬੁੱਲ ਹੋ ਗਏ ਨੀਲੇ ਹੋਠ ਹੋ ਗਏ ਅੱਖਾਂ ਅੱਗੇ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ ਨੌ ਜਿਹੜੇ ਨਿਕਲ ਨੇਲਸ ਹੋ ਗਏ ਜਿਵੇਂ ਤੁਹਾਨੂੰ ਦੱਸਿਆ ਸੀ ਤੁਹਾਡੀ ਮੂੰਹ ਦੀ ਮਾਰੀ ਹੋਈ ਉਹ ਨਿਸ਼ਾਨੀਆਂ ਤਾਂ ਆਪਾਂ ਜਿਹੜੀ ਦੱਸੀਆਂ ਨਾ ਤੁਹਾਨੂੰ ਚੈਸ ਦੀਆਂ ਨਿਸ਼ਾਨੀਆਂ ਉਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਹੀ ਇੱਥੇ ਅਸੀਂ ਸ਼ਾਮਿਲ ਕਰ ਸਕਦੇ ਹਾਂ ਔਰ ਇਸ ਹਾਲਾਤ ਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਫੈਕਟ ਠੀਕ ਹੈ ਔਰ ਇਹ ਕੰਜੈਨੀਟਲ ਮਤਲਬ ਭਾਵੇਂ ਪਹਿਲਾਂ ਤੋਂ ਲੈ ਕੇ ਆ ਰਹੇ ਹੋ ਪਹਿਲਾਂ ਤੁਸੀਂ ਲੈ ਕੇ ਆ ਰਹੇ ਹੋ ਜਦੋਂ ਸਰੀਰ ਚ ਬਾਹਰ ਆਇਆ ਤੁਹਾਡਾ ਉਦੋਂ ਇਹ ਗੱਲ ਤੁਸੀਂ ਲੈ ਕੇ ਆ ਰਹੇ ਹੋ ਪਰ ਹੁਣ ਵੀ ਤੁਹਾਡੇ ਤੋਂ ਅਜੇ ਦਰੁਸਤ ਨਹੀਂ ਹੋਈ ਇਹ ਸਰੀਰ ਕਵਰ ਨਹੀਂ ਕਰ ਸਕਿਆ ਔਰ ਜਿਹੜੇ ਮਟੀਰੀਅਲ ਗਾਰੇ ਨਾਲ ਇਹਨੇ ਕਵਰ ਕਰਨਾ ਸੀ ਉਹ ਹੀ ਪੂਰਾ ਨਹੀਂ ਹੋ ਰਿਹਾ ਇਸ ਕਰਕੇ ਇਹਦੇ ਵਾਸਤੇ ਸਰਦੀ ਦਾ ਅੱਜ ਕੱਲ ਬਹੁਤ ਆਮ ਚੀਜ਼ ਹੈ ਜਿਹੜੀਆਂ ਆਮ ਸਧਾਰਨ ਸਿਮਟਮ ਹੈ ਤੁਹਾਨੂੰ ਦੱਸ ਦਿੱਤੇ ਨੇ ਜਿੰਨੇ ਵੀ ਹਾਰਟ ਦੇ ਸਿਮਟਮ ਨੇ ਤੁਹਾਨੂੰ ਦੱਸੇ ਨੇ ਉਹ ਸਾਰੇ ਉਹੀ ਹੋਣਗੇ ਕੰਜੈਸ਼ਨ ਹੋਏਗਾ ਵਾਰ ਵਾਰ ਬੱਚੇ ਆਮ ਤੌਰ ਤੇ ਛੋਟੇ ਬੱਚੇ ਨੂੰ ਆਮ ਤੌਰ ਤੇ ਡਾਕਟਰਾਂ ਕੋਲੇ ਵਾਰ ਵਾਰ ਲੈ ਕੇ ਜਾਣਾ ਪੈਂਦਾ ਇਹਨੂੰ ਤਾਂ ਜੀ ਬੁਖਾਰ ਹੋ ਗਿਆ ਜੀ ਮਾੜੀ ਜੀ ਖੰਘ ਲੱਗੀ ਜੀ ਬੁਖਾਰ ਹੋ ਗਿਆ ਜੀ ਇਹਨੂੰ ਤੇ ਖੰਘ ਆਉਣੀ ਸ਼ੁਰੂ ਹੋ ਗਈ ਜੀ ਇਹੋ ਜਿਹੀ ਆਮ ਨਿਸ਼ਾਨੀਆਂ ਹੁੰਦੀਆਂ ਨੇ ਇਹ ਜਿਆਦਾ ਤੁਰ ਫਿਰ ਨਹੀਂ ਸਕਦਾ ਜਿੱਥੇ ਪਾਇਆ ਉੱਥੇ ਪਿਆਇਆ ਰਹਿ ਜਾਂਦਾ ਹਿਲਦਾ ਜੁਲਦਾ ਹੀ ਨਹੀਂ ਹੈਗਾ ਇਹਦੀ ਐਕਟੀਵਿਟੀ ਘੱਟ ਹੈਗੀ ਹੈ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਔਰ ਕਈ ਵਾਰਾਂ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਜੇ ਇਹ ਸਿਸਟਮ ਬੈਕਲੌਗ ਲਾ ਦੇਵੇ ਭਾਰ ਨਹਿਰ ਦੇ ਵਿਚ ਦਾਖ ਲੱਗ ਜਾਵੇ ਤੇ ਫਿਰ ਕੀ ਹੋਏਗਾ ਇਹੋ ਜਿਹੇ ਬੱਚਿਆਂ ਦੇ ਪੈਰਾਂ ਤੇ ਗਿੱਟਿਆਂ ਤੇ ਇਹਨਾਂ ਥਾਵਾਂ ਤੇ ਸੋਜ ਹੋਣੀ ਸ਼ੁਰੂ ਹੋ ਜਾਏਗੀ ਮੂੰਹ ਵੀ ਐ ਲੱਗੇਗਾ ਜੀ ਫੁੱਲਿਆ ਹੋਇਆ ਹੈਗਾ ਕਿਉਂਕਿ ਖੂਨ ਉੱਪਰੋਂ ਵੀ ਢੇਠਾਂ ਵਾਪਸ ਆ ਰਿਹਾ ਨਾ ਔਰ ਉਹ ਸਾਰੇ ਦਾ ਸਾਰਾ ਟ੍ਰਾਂਸਮਿਟ ਨਹੀਂ ਹੋ ਰਿਹਾ ਕਿਉਂਕਿ ਫੋਰਾਮਿਨ ਓਵਲ ਵੀ ਛੋਟਾ ਹੋ ਗਿਆ ਪਹਿਲੇ ਜਿੰਨਾ ਨਹੀਂ ਰਿਹਾ ਉਸ ਹਾਲਾਤ ਦੇ ਵਿਚ ਡਿਵੈਲਪਮੈਂਟ ਸਾਰੀ ਰੁਕੀ ਹੋਈ ਹੈ ਜਿਹਦੇ ਕਰਕੇ ਆਮ ਤੌਰ ਤੇ ਇਹਨਾਂ ਬੱਚਿਆਂ ਦਾ ਵੀਕਨੈਸ ਤੇ ਹੋਏਗੀ ਲੇਕਿਨ ਮੂੰਹ ਵੀ ਫੁੱਲਿਆ ਹੋਇਆ ਪੈਰ ਗਿੱਟੇ ਇਹਨਾਂ ਦੀ ਸੋਚ ਜੀ ਲੱਗਦੀ ਹੋਈ ਹੋਈ ਹੈ ਇਹ ਸਾਰੀਆਂ ਕੰਜੈਨੀਟਲ ਹਾਰਟ ਡਿਫੈਕਟ ਦੀਆਂ ਨਿਸ਼ਾਨੀਆਂ ਹਨ ਔਰ ਇਹਨਾਂ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ ਖਾਸ ਤੌਰ ਤੇ ਇਹ ਗੱਲ ਵੈਸੇ ਤਾਂ ਰਿਊਮੈਟਿਕ ਹਾਰਟ ਡਿਜ਼ੀਜ਼ ਜਿਹੜੀ ਹੈ ਉਹ ਵੀ ਕੰਜੈਨੀਟਲ ਹੋ ਸਕਦੀ ਹੈ ਵੈਸੇ ਤੇ ਹੋਰ ਬਹੁਤ ਸਾਰੇ ਕਾਰਨ ਐਸੇ ਹੈਗੇ ਨੇ ਜਿਹੜੇ ਲੈ ਕੇ ਆ ਰਹੇ ਹਾਂ ਅਸੀਂ ਮਾਂ ਬਾਪ ਵੱਲੋਂ ਵੀ ਲੈ ਕੇ ਆ ਸਕਦੇ ਹਾਂ ਪਰ ਮੋਟੇ ਤੌਰ ਤੇ ਜਿਹੜਾ ਅੱਜ ਕੱਲ ਦਾ ਪ੍ਰੀਵਲੈਂਟ ਜਿਹੜੀ ਗੱਲ ਹੈਗੀ ਹੈ ਵੀ ਇਹ ਸਭ ਤੋਂ ਜ਼ਿਆਦਾ ਹੁੰਦਾ ਆ ਉਹ ਇਹ ਹੁੰਦਾ ਬੱਚਿਆਂ ਦੇ ਫੋਰਾਮਿਨ ਓਵਲ ਦਾ ਡਿਫੈਕਟ ਇਹ ਪੂਰੀ ਤਰ੍ਹਾਂ ਕਲੋਜ਼ ਨਹੀਂ ਹੋਇਆ ਜਿਹਦੇ ਕਰਕੇ ਅਸੀਂ ਇਹਨੂੰ ਕਹਿੰਦੇ ਕਿ ਭਾਈ ਇਹ ਕੰਜੈਨੀਟਲ ਡਿਫੈਕਟ ਹੈ ਇਹ ਬਾਹਰ ਆ ਕੇ ਅਕਵਾਇਰਡ ਨਹੀਂ ਹੋਇਆ ਇੱਕ ਅਕਵਾਇਰਡ ਹੁੰਦਾ ਇੱਕ ਜਿਹੜਾ ਕੰਜੈਨੀਟਲ ਜਿਹੜਾ ਮਾਂ ਬਾਪ ਦਾ ਡੋਬੋ ਅਸੀਂ ਲੈ ਕੇ ਆ ਰਹੇ ਹਾਂ ਅਕਵਾਇਰਡ ਹੁੰਦਾ ਜਿਹੜਾ ਹੁੰਦੀਆਂ ਸਾਡੀਆਂ ਗਲਤੀਆਂ ਦੇ ਕਰਕੇ ਪੀ ਪੀ ਸ਼ਰਾਬ ਤੇ ਅਸੀਂ ਲਿਵਰ ਖਰਾਬ ਕਰ ਲਿਆ ਇਹ ਅਕਵਾਇਰਡ ਹੋ ਗਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਕੰਮਾਂ ਕਰਕੇ ਹੋਈਆਂ ਨੇ ਉਹਨਾਂ ਨੂੰ ਅਸੀਂ ਅਕਵਾਇਰਡ ਕਹਿੰਦੇ ਹਾਂ ਔਰ ਦੂਸਰਿਆਂ ਨੂੰ ਅਸੀਂ ਅਲੱਗ ਵੰਡ ਵਿਚ ਰੱਖ ਰੱਖਦੇ ਹਾਂ ਜਿਵੇਂ ਇਹਨੂੰ ਅਸੀਂ ਕੰਜੈਨੀਟਲ ਕਹਿ ਦਿੰਦੇ ਉਸ ਤੋਂ ਬਾਅਦ ਅਗਲੀ ਗੱਲ ਹੋ ਗਈ ਕਿ ਰਾਈਟ ਸਾਈਡਡ ਹਾਰਟ ਫੇਲੀਅਰ ਹੁਣ ਭਾਈ ਰਾਈਟ ਸਾਈਡਡ ਹਾਰਟ ਫੇਲੀਅਰ ਨੂੰ ਅਸੀਂ ਵੱਖਰੇ ਤੌਰ ਤੇ ਕਿਉਂ ਲੈ ਰਹੇ ਹਾਂ ਕਿਉਂਕਿ ਲੈਫਟ ਸਾਈਡ ਦਾ ਸਪੀਜ਼ ਹੋਣਾ ਕੰਟਰੈਕਟ ਹੋਣਾ ਤੇ ਰਿਲੈਕਸ ਹੋਣਾ ਖੱਬੇ ਪਾਸੇ ਨਾਲੋਂ ਵੱਖਰਾ ਹੈਗਾ ਆ ਇਹਨੂੰ ਜਿਹੜੇ ਕੰਟਰੋਲ ਕਰਨ ਵਾਲਾ ਸਿਸਟਮ ਹੈ ਮੈਂ ਉਹਦਾ ਤੁਹਾਨੂੰ ਦੱਸਿਆ ਸੀ ਏ ਵੀ ਨੋਡ ਐਸ ਏ ਨੋਡ ਬੰਡਲ ਆਫ ਹੇਜ ਇਹ ਉਹ ਬ੍ਰਾਂਚ ਜਾਂ ਇਹ ਟ੍ਰਾਂਸਫਾਰਮਰ ਹੈਗੇ ਨੇ ਕਰੰਟ ਜਿਹੜੇ ਸਪਲਾਈ ਕਰਦੇ ਨੇ ਇਸ ਚੀਜ਼ ਨੂੰ ਉਹਨਾਂ ਦੇ ਕਰਕੇ ਕਈ ਵਾਰਾਂ ਕੋਈ ਇਸ ਤਰ੍ਹਾਂ ਦੇ ਡਿਫੈਕਟ ਪੈ ਸਕਦੇ ਨੇ ਕਈ ਵਾਰਾਂ ਕਿਸੇ ਅਲੱਗ ਹਿੱਸੇ ਦੇ ਵਿਚ ਕੋਈ ਸੋਜ ਹੋ ਗਈ ਰੂਮੈਟਿਕ ਟਾਈਪ ਦੀ ਕੋਈ ਗੱਲ ਆ ਗਈ ਇਹ ਇਹਨਾਂ ਕੰਡੀਸ਼ਨਾਂ ਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ ਤੇ ਹੁਣ ਅੰਦਾਜ਼ਾ ਇਹ ਲਾਓ ਭਾਈ ਰਾਈਟ ਸਾਈਡ ਫੇਲੀਅਰ ਅਸੀਂ ਕਹਿ ਰਹੇ ਹਾਂ ਇਹਦਾ ਮਤਲਬ ਕੀ ਹੋਇਆ ਭਾਈ ਰਾਈਟ ਸਾਈਡ ਜਿਹੜਾ ਆ ਉਹ ਖੱਬੇ ਪਾਸੇ ਨੂੰ ਪੂਰਾ ਖੂਨ ਸਪਲਾਈ ਕਰ ਰਹੇ ਜਿਹੜਾ ਦਾ ਕੰਮ ਹੈ ਉਹ ਕਰ ਨਹੀਂ ਰਿਹਾ ਉਹਦਾ ਕੰਮ ਆ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਖੂਨ ਭੇਜਣਾ ਵਾਇਆ ਫੇਫੜਿਆਂ ਨੂੰ ਵਾਇਆ ਫੇਫੜਿਆਂ ਦੇ ਇਹਨੇ ਭੇਜਣਾ ਹੈਗਾ ਆ ਪਰ ਇਹ ਸੱਜਾ ਪਾਸਾ ਕੰਮ ਨਹੀਂ ਕਰ ਰਿਹਾ ਡਿਫੈਕਟ ਕਿਤੇ ਜੀ ਇਹ ਬਾਅਦ ਦੀ ਗੱਲ ਡਿਸਕ੍ਰਿਪਸ਼ਨ ਹੈਗੀ ਹੈ ਕਿ ਕਿਹੜੇ ਵਾਲਵ ਦੇ ਵਿਚ ਫਰਕ ਪੈ ਗਿਆ ਜਿਹਦੇ ਕਰਕੇ ਐਸਾ ਹੋ ਗਿਆ ਇਹ ਅੱਗੇ ਸ਼ਨਾਖਤ ਦੀ ਗੱਲ ਹੈ ਪਰ ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ ਕਿ ਜੇ ਰਾਈਟ ਸਾਈਡ ਫੇਲੀਅਰ ਹੋਇਆ ਤੇ ਫਿਰ ਕੀ ਹੋਏਗਾ ਉਹਦੇ ਵਿਚ ਰਾਈਟ ਐਟਰੀਅਮ ਜਾਂ ਰਾਈਟ ਵੈਂਟ੍ਰੀਕਲ ਐਨਲਾਰਜ ਹੋ ਜਾਏਗਾ ਭਾਰ ਵੱਧ ਗਿਆ ਅੱਗਾ ਜਾ ਨਹੀਂ ਰਿਹਾ ਕੋਈ ਡਿਫੈਕਟ ਹੋ ਗਿਆ ਉਹਦੇ ਵਿਚ ਇਹ ਆਪਣਾ ਜਿਹੜਾ ਰਾਈਟ ਵੈਂਟ੍ਰੀਕਲ ਹੈ ਕੰਟਰੈਕਟ ਹੀ ਨਹੀਂ ਕਰ ਰਿਹਾ ਕੰਟਰੈਕਟ ਕਰੂਗਾ ਤੇ ਬਾਹਰ ਭੇਜੂਗਾ ਨਾ ਸੋ ਉਸ ਹਾਲਾਤ ਦੇ ਵਿਚ ਕੀ ਹੋਏਗਾ ਕਿ ਬੈਕਲੌਗ ਲੱਗੇਗਾ ਬੈਕਲੌਗ ਲੱਗੇਗਾ ਤੇ ਪਿਛਲੇ ਪਾਸੇ ਸਾਰੇ ਅੰਗਾਂ ਦੇ ਵਿਚ ਇੱਕ ਕੰਜੈਸ਼ਨ ਦੇ ਸਾਈਨ ਸਾਨੂੰ ਦਿਖਾਈ ਦਿੰਦੇ ਨੇ ਜਿਹਦੇ ਵਿਚ ਸਵੈਲਿੰਗ ਜਿਹੜੀ ਹੋਣੀ ਉਹ ਨਾਰਮਲ ਗੱਲ ਆ ਬਾਕੀ ਅੱਗੇ ਆਮ ਤਾਂ ਅਸੀਂ ਕਹਿੰਦੇ ਨਾ ਕਿੱਤੇ ਗੁੱਟੇ ਤੇ ਕੱਲੀ ਸੋਚ ਹੁੰਦੀ ਹੈ ਬੈਕਵਰਡ ਪਰ ਜ਼ਿਆਦਾਤਰ ਇਸ ਹਾਲਾਤ ਦੇ ਵਿਚ ਪੇਟ ਦੇ ਵਿਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ, ਬਾਹਾਂ ਦੇ ਵਿਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹਦਾ ਭਾਵ ਇਹੀ ਆ ਕਿ ਬਾਹਰਲੇ ਪਾਸੋਂ ਖੂਨ ਤੇ ਇਕੱਠਾ ਹੋ ਕੇ ਆ ਰਿਹਾ, ਔਰ ਖਾਸ ਤੌਰ ਤੇ ਸਾਡੇ ਬ੍ਰੇਨ ਦੇ ਵਿਚ, ਬ੍ਰੇਨ ਕਿਉਂਕਿ ਬ੍ਰੇਨ ਨੂੰ ਬਹੁਤ ਜ਼ਿਆਦਾ ਖੂਨ ਸਪਲਾਈ ਹੁੰਦਾ, ਤੁਹਾਨੂੰ ਦੱਸਿਆ ਨਾ ਦੋ ਕੈਰੋਟਿਡ ਆਰਟਰੀਆਂ ਸਪਲਾਈ ਕਰ ਰਹੀਆਂ ਨੇ, ਔਰ ਉਹ ਖੂਨ ਸਪਲਾਈ ਕਰ ਰਹੀਆਂ ਨੇ, ਹੁਣ ਉਹਦਾ ਖੂਨ ਵਾਪਸ ਹੀ ਨਹੀਂ ਆ ਰਿਹਾ ਤੇ ਸਿਰ ਨੂੰ ਕੀ ਹੋਊਗਾ, ਬੋਝਲ ਹੋ ਜਾਊਗਾ, ਸੋਚ ਹੀ ਨਹੀਂ ਸਕੂਗਾ, ਦਿਮਾਗੀ ਤੌਰ ਤੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਏਗੀ। ਬਾਕੀ ਜਿੰਨੇ ਵੀ ਅੰਗ ਨੇ ਉਹਨਾਂ ਵਿਚ ਕਿਹਾ ਵੀ ਜਿਹੜਾ ਆਉਣ ਵਾਲੀ ਚੀਜ਼ ਪ੍ਰੈਸ਼ਰ ਨਾਲ ਆ ਗਈ, ਪਰ ਜਾਣ ਵਾਲੀ ਚੀਜ਼ ਹੈ ਨੀ, ਕੋਈ ਜਾ ਨਹੀਂ ਰਹੀ, ਪ੍ਰੈਸ਼ਰ ਬੈਕਲੌਗ ਲੱਗਿਆ ਹੋਇਆ, ਤਾਂ ਤੁਸੀਂ ਅੰਦਾਜ਼ਾ ਲਾਓ ਵੀ ਉਸ ਹਾਲਾਤ ਵਿਚ ਕੀ ਹੋ ਸਕਦਾ, ਸਾਰੇ ਅੰਗ ਬੋਝਲ ਹੋ ਜਾਣਗੇ, ਸਾਰੇ ਅੰਗਾਂ ਦਾ ਕੰਮ ਜਿਹੜਾ ਉਹ ਘੱਟ ਜਾਏਗਾ। ਰਾਈਟ ਸਾਈਡ ਦੇ ਸਿਸਟਮ ਫੇਲ ਹੋਣ ਨਾਲ, ਹਾਰਟ ਦੇ ਫੇਲ ਹੋਣ ਨਾਲ ਜਾਂ ਇਹਦੇ ਵਿਚ ਡਿਫੈਕਟ ਪੈਣ ਦੇ ਨਾਲ, ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਬਾਕੀ ਸਾਰੇ ਸਰੀਰ ਦੇ ਵਿਚ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਣਗੀਆਂ। ਔਰ ਹਾਰਟ ਦੀਆਂ ਨਿਸ਼ਾਨੀਆਂ ਤੁਸੀਂ ਸਾਰੀਆਂ ਜੋੜ ਲਓ, ਮੈਂ ਵਾਰ ਵਾਰ ਉਹਨੂੰ ਰਿਪੀਟ ਨਾ ਕਰਾਂ, ਜਿਹੜੀ ਵੀ ਟਾਈਟਨੈਸ ਹੋਣੀ ਹੈ, ਜਿਹੜੀ ਕੰਜੈਸ਼ਨ ਹੋਣਾ ਹੈ, ਜਿਹੜੇ ਸਾਹ ਤੇਜ਼ ਤੇ ਚੱਲਣੇ ਨੇ, ਇਹ ਸਾਰੀਆਂ ਗੱਲਾਂ। ਪਰ ਜਦੋਂ ਵੀ ਰਾਈਟ ਸਾਈਡ ਦੇ ਹਾਰਟ ਫੇਲਿਅਰ ਹੁੰਦਾ ਆ, ਆਮ ਤੌਰ ਤੇ ਇਹਦੇ ਵਿਚ ਨਾਲ ਬੁਖਾਰ ਹੋਣਾ ਇੱਕ ਲਾਜ਼ਮੀ ਕੰਡੀਸ਼ਨ ਬਣੀ ਹੋਈ ਹੈ, ਔਰ ਕੰਸੈਪਟਿਕ ਹੋ ਗਈ ਹੈ, ਬਹੁਤ ਚੀਜ਼ਾਂ ਬਹੁਤ ਰੁਕ ਗਈਆਂ ਹੈਗੀਆਂ ਨੇ, ਔਰ ਇਸ ਹਾਲਾਤ ਵਿਚ ਇਹ ਸਾਰੀ ਕੰਡੀਸ਼ਨ ਸਾਡੇ ਸਾਹਮਣੇ, ਸ਼ਾਰਟਨੈਸ ਆਫ ਬ੍ਰੈਥ ਹੈਗਾ ਆ, ਭਾਰ ਆਟੋਮੈਟਿਕਲੀ ਵਧਣਾ, ਜਿਹੜੀ ਜਾਣ ਵਾਲੀ ਚੀਜ਼ ਰੁਕ ਹੀ ਨਹੀਂ ਰਹੀ, ਸੈੱਲਾਂ ਦੇ ਵਿਚ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ, ਜੀ ਕੱਚਾ ਹੋਣ ਵਾਲੀਆਂ ਗੱਲਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਾਰ ਵਾਰ ਕਹਿ ਚੁੱਕੇ ਹਾਂ ਕਿ ਹਾਰਟ ਦੇ ਕਿਸੇ ਵੀ ਨੁਕਸ ਦੇ ਵਿਚ ਤੁਸੀਂ ਇਹਨਾਂ ਗੱਲਾਂ ਨੂੰ ਨਾਲ ਜੋੜ ਹੀ ਸਕਦੇ, ਵੀ ਇਹ ਤਾਂ ਹੈਗਾ ਹੀ ਹੈਗਾ ਆ। ਤੇ ਬਾਕੀ ਸਾਰੇ ਅੰਗਾਂ ਦੇ ਵਿਚ ਜਦੋਂ ਕੰਜੈਸ਼ਨ ਹੋ ਜਾਏਗਾ, ਹੁਣ ਸਾਡੇ ਕੋਲੇ ਲਿਵਰ ਨੂੰ ਚੈੱਕ ਕਰਨ ਵਾਸਤੇ ਜਾਂ ਹੋਰ ਜਿਹੜੇ ਬਾਕੀ ਪੇਟ ਦੇ ਅੰਗ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ, ਜਾਂ ਈਵਨ ਪੈਲਵਿਕ ਆਰਗਨ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ, ਸਾਡੇ ਕੋਲ ਅਲੱਗ ਅਲੱਗ ਐਸਟੀਮੇਸ਼ਨ ਬਣਿਆ ਹੋਇਆ ਕਿ ਅਸੀਂ ਇਹਨਾਂ ਦੇ ਵਿਚ ਜੇ ਕੋਈ ਪ੍ਰੈਸ਼ਰ ਹੋਵੇ, ਜੇ ਕੋਈ ਕੰਜੈਸ਼ਨ ਹੋਵੇ ਤੇ ਕੀ ਸਿੰਪਟਮਸ ਹੋਣਗੇ, ਜਿਵੇਂ ਭਾਰ ਪੈਣਾ, ਬੀਬੀਆਂ ਆਮ ਤੌਰ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ, ਜਾਂ ਜਿਹੜੇ ਆਦਮੀ ਹੁੰਦੇ ਨੇ ਉਹਨਾਂ ਨੂੰ ਵਾਰ ਵਾਰ ਪਿਸ਼ਾਬ, ਪ੍ਰੋਸਟੇਟ ਰੋਕ ਹੀ ਨਹੀਂ ਰਿਹਾ ਬੇਚਾਰਾ, ਕੰਜੈਸ਼ਨ ਹੋ ਗਿਆ ਉਹਦੇ ਵਿਚ, ਆਹ ਉੱਪਰੋਂ ਪ੍ਰੈਸ਼ਰ ਆ ਰਿਹਾ ਹੈ, ਅਲਟੀਮੇਟ ਕੀ ਹੋਏਗਾ, ਇਸ ਥਾਂ ਤੇ ਹੈਵੀਨੈਸ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ। ਸੋ ਇਸ ਤਰ੍ਹਾਂ ਦੇ ਸਿੰਪਟਮ ਆਮ ਤੌਰ ਤੇ ਰਾਈਟ ਸਾਈਡਡ ਹਾਰਟ ਫੇਲਿਅਰ ਦੇ ਕਰਕੇ ਹੁੰਦੇ ਨੇ। ਔਰ ਦੋ ਗੱਲਾਂ ਜਦ ਮੈਂ ਕਰਦੀ, ਮੈਂ ਸਮਝਦਾ ਵੀ ਜੇ ਮੈਂ ਜ਼ਿਆਦਾ ਇਹਨੂੰ ਡਿਟੇਲ ਕਰਾਂ ਤਾਂ ਤੁਸੀਂ ਆਪਸ ਮਿਕਸ ਅਪ ਨਾ ਕਰ ਰਹੇ ਹੋ, ਕੰਜੈਨੀਟਲ ਹਾਰਟ ਡਿਫੈਕਟ ਜਿਹੜਾ ਕਿ ਪੂਰਾ ਮਨੋਵਲ ਦੇ ਨਾਲ ਸੰਬੰਧਿਤ ਹੈ, ਰਾਈਟ ਸਾਈਡਡ ਹਾਰਟ ਫੇਲਿਅਰ ਜਿਹੜਾ ਕਿ ਆਮ ਤੌਰ ਤੇ ਇਹ ਸਾਬਤ ਕਰਦਾ ਆ ਕਿ ਜਿਹੜਾ ਖੂਨ ਬਾਹਰੋਂ ਆਉਣਾ ਹੈ ਹਾਰਟ ਨੂੰ ਵਾਪਸੀ, ਉਹ ਆ ਕੇ ਇਸ ਥਾਂ ਤੇ ਭਰ ਗਿਆ ਆ, ਪਰ ਇਹ ਸੱਜਾ ਪਾਸਾ ਅੱਗੇ ਸਪਲਾਈ ਨਹੀਂ ਕਰ ਰਿਹਾ, ਅੱਗੇ ਜੋ ਇਹਨੂੰ ਕਰਨਾ ਚਾਹੀਦਾ, ਜਿਹੜੀ ਵਰਕਸ਼ਾਪ ਚ ਇਹਨੂੰ ਭੇਜਣਾ ਚਾਹੀਦਾ ਸੀ ਖੂਨ ਨੂੰ, ਉਸ ਨੂੰ ਇਹ ਨਹੀਂ ਭੇਜ ਰਿਹਾ। ਇਸ ਕਰਕੇ ਇਹਦੀਆਂ ਜਿਹੜੀਆਂ ਨੇ ਇਹ ਸਾਰੀਆਂ ਇਹ ਨਿਸ਼ਾਨੀਆਂ, ਸਾਇਨੋਸਿਸ ਦੀਆਂ ਨਿਸ਼ਾਨੀਆਂ ਹੋਣਗੀਆਂ ਹੀ ਹੋਣਗੀਆਂ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ, ਸਵੈਲਿੰਗ ਹੋਏਗੀ ਹੋਏਗੀ, ਸਾਰੇ ਅੰਗਾਂ ਵਿਚ ਭਾਰ ਵਧੇਗਾ ਹੀ ਵਧੇਗਾ, ਇਹੋ ਜਿਹੀਆਂ ਕੰਡੀਸ਼ਨਾਂ ਹੋਣਗੀਆਂ। ਸੋ ਇਹ ਸਾਰੀਆਂ ਅਸੀਂ ਅੱਜ ਦੀਆਂ ਗੱਲਾਂ ਰੱਖਦੇ ਹਾਂ। ਦੋ ਗੱਲਾਂ ਰਹਿ ਗਈਆਂ ਹਾਰਟ ਦੇ ਸੰਬੰਧ ਵਿਚ ਮੋਟੀਆਂ ਮੋਟੀਆਂ, ਹਾਲਾਂਕਿ ਹਾਰਟ ਦੇ ਨੁਕਸ ਤੇ ਬਹੁਤ ਜ਼ਿਆਦਾ ਨੇ, ਵਾਲਵ ਦੀਆਂ ਗੱਲਾਂ ਵੀ ਕਰਾਂਗੇ ਤੇ ਬਹੁਤ ਲੰਬਾ ਚੌੜਾ ਹੋ ਜਾਏਗਾ। ਦੋ ਗੱਲਾਂ, ਲੈਫਟ ਸਾਈਡਡ ਹਾਰਟ ਫੇਲਿਅਰ ਤੇ ਕੰਜੈਸਟਿਵ ਹਾਰਟ ਫੇਲਿਅਰ, CHF ਬੜਾ ਨਾਂ ਲੈਂਦੇ ਡਾਕਟਰ ਆਮ ਲੋਕ, CHF ਕੰਜੈਸਟਿਵ ਹਾਰਟ ਫੇਲਿਅਰ। ਸੋ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਆਪਾਂ ਅਗਲੇ ਪ੍ਰੋਗਰਾਮ ਦੇ ਵਿਚ ਕਰਾਂਗੇ, ਇੰਨਾ ਕਿ ਯਾਦ ਰਹਿ ਜੇ, ਰਲ ਕੱਢਣਾ ਹੋ ਜੇ ਵੀ ਰਾਈਟ ਸਾਈਡ ਕੀ ਕਿਹਾ ਸੀ ਤੇ ਲੈਫਟ ਸਾਈਡ ਕੀ ਕਿਹਾ ਸੀ। ਮੈਂ ਰਾਈਟ ਸਾਈਡ ਦੀਆਂ ਗੱਲਾਂ ਕੀਤੀਆਂ ਨੇ, ਔਰ ਫੋਰਾਮੈਨੋਵਲ ਵੀ ਰਾਈਟ ਸਾਈਡ ਨਾਲ ਹੀ ਸੰਬੰਧਿਤ ਹੈਗਾ, ਰਾਈਟ ਸਾਈਡ ਦਾ ਸੁਰਾਖ ਬੰਦ ਨਹੀਂ ਹੋਇਆ, ਇਹ ਖੱਬੇ ਪਾਸੇ ਵਾਧੂ ਪਾਣੀ ਭੇਜੀ ਜਾ ਰਿਹਾ ਹੈਗਾ, ਬੇਲੋੜਾ ਪਾਣੀ ਭੇਜੀ ਜਾ ਰਿਹਾ ਹੈਗਾ ਜੀ। ਸੋ ਗਲੀਆਂ ਚ ਲੜਾਈਆਂ ਵੀ ਹੋ ਜਾਂਦੀਆਂ, ਯਾਰ ਤੂੰ ਪਾਣੀ ਗਲੀ ਚ ਛੱਡ ਦਿੱਤਾ ਹੈਗਾ ਤੇ ਗਲੀ ਤਾਂ ਸਾਰਿਆਂ ਨੂੰ ਲੰਘਣਾ ਹੈਗੀ, ਹਾਂਜੀ। ਸੋ ਇਸ ਤਰ੍ਹਾਂ ਦੇ ਨੁਕਸ ਜਿਹੜੇ ਨੇ ਇਹ ਸਾਡੇ ਇਹਦੇ ਵਿਚ ਪੈਦਾ ਹੋ ਜਾਂਦੇ ਨੇ, ਪਰ ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿਚ ਯਾਦ ਰੱਖਣ ਦੀ ਲੋੜ ਆ ਵੀ ਦਰਦ ਹਮੇਸ਼ਾ ਹੀ ਸ਼ਾਮਲ ਹੈ, ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿਣਾ ਹੈ। ਔਰ ਜੇ ਅਸੀਂ ਅਗਲੇ ਲੈਫਟ ਸਾਈਡ ਦੀ ਗੱਲ ਕਰਾਂਗੇ ਤੇ ਪ੍ਰੈਸ਼ਰ ਸਾਨੂੰ ਛਾਤੀ ਚ ਕੱਲਾ ਮਹਿਸੂਸ ਹੁੰਦਾ ਆ, ਪਰ ਜਦੋਂ ਅਸੀਂ ਰਾਈਟ ਸਾਈਡ ਦੀ ਗੱਲ ਕਰਾਂਗੇ ਤੇ ਇਹ ਪ੍ਰੈਸ਼ਰ ਤੇ ਹੈਵੀਨੈਸ ਸਾਰੇ ਸਰੀਰ ਚ ਹੈਗਾ ਆ, ਕਿਉਂਕਿ ਸਾਰੇ ਸਰੀਰ ਨੂੰ, ਸਾਰੀ ਟ੍ਰੈਫਿਕ ਪਿੱਛੇ ਰੁਕੀ ਹੈ ਨਾ, ਸਾਰੀ ਟ੍ਰੈਫਿਕ ਪਿੱਛੇ ਰੁਕੀ, ਅੱਗੇ ਜਾ ਨਹੀਂ ਰਹੀ, ਕੰਮ ਨਹੀਂ ਹੋ ਰਿਹਾ, ਤੇ ਇਸ ਕਰਕੇ ਸਾਰੇ ਸਰੀਰ ਦੇ ਵਿਚ ਹੈਵੀਨੈਸ ਹੋਏਗੀ। ਲੈਫਟ ਤੇ ਰਾਈਟ ਦੇ ਵਿਚ ਬਹੁਤ ਵੱਡਾ ਇਸ ਗੱਲ ਦਾ ਅੰਤਰ ਹੈਗਾ ਆ, ਔਰ ਰੰਗ ਸੈਨੋਸਿਸ ਹੋਣਾ ਸਾਰਿਆਂ ਦੇ ਵਿਚ ਹੀ ਹੋਏਗਾ, ਪਰ ਰੰਗ ਪੀਲਾ ਹੋਣਾ ਇਹ ਆਮ ਤੌਰ ਤੇ ਦੂਸਰੇ ਪਾਸੇ ਜਦੋਂ ਖੂਨ ਜਾ ਹੀ ਨੀ ਰਿਹਾ, ਆਕਸੀਜਨ ਜਾ ਹੀ ਨਹੀਂ ਰਹੀ, ਰੰਗ ਪੀਲਾ ਹੋਏਗਾ ਤੇ ਅਨੀਮਿਕ ਹੋਏਗਾ ਹੀ ਹੋਏਗਾ। ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਯਾਦ ਰੱਖਣ ਦੀ ਲੋੜ ਹੈ। ਤੁਰਨ ਫਿਰ ਨਹੀਂ ਸਕਦਾ, ਵਾਕਿੰਗ ਨਹੀਂ ਕਰ ਸਕਦਾ, ਐਕਸਰਸਾਈਜ਼ ਨਹੀਂ ਕਰ ਸਕਦਾ, ਚੈੱਕ ਕਰਦਾ ਤੇ ਸਾਹ ਚੜਦਾ ਆ, ਔਰ ਦਿਲ ਬਹੁਤ ਜ਼ਿਆਦਾ ਧੜਕਦਾ ਜਿਹੜਾ ਬਾਹਰੋਂ ਵਿਜ਼ੀਬਲ ਹੁੰਦਾ ਆ, ਸਾਨੂੰ ਬਾਹਰੋਂ ਵਿਜ਼ੀਬਲ ਹੋਣਾ ਸ਼ੁਰੂ ਹੋ ਜਾਂਦਾ ਵੀ ਬਾਹਰ ਧੜਕਦਾ ਕਿਤੇ ਐਨਾ ਪਸਲੀਆਂ ਤੋੜ ਕੇ ਬਾਹਰ ਆ ਜਾਵੇ। ਹਾਂਜੀ, ਸੋ ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਜਿੰਨੇ ਵੀ ਫਿਜ਼ੀਕਲ ਸਾਇਨ ਦੱਸੇ ਸੀ ਨਾ, ਉਂਗਲਾਂ ਵਾਲੇ ਤੁਹਾਡੇ ਸੀ, ਸ਼ਾਰਟਨੈਸ ਆਫ ਬ੍ਰੈਥ ਵਾਲੇ ਸੀਗੇ, ਜਿਹੜੀ ਡਰਾਈ ਕਫ ਵਾਲੀ ਗਾਇਆ ਸੀਗੇ, ਰੈਪਿਡ ਤੇ ਇਰੈਗੂਲਰ ਜਿਹੜੀ ਪਲਸ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਸਾਰੀ ਨਿਸ਼ਾਨੀਆਂ ਹਰੇਕ ਦੇ ਨਾਲ ਤੁਸੀਂ ਲਾ ਸਕਦੇ ਹੋ। ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿੱਚ ਇਹ ਗੱਲਾਂ ਹੋਣਗੀਆਂ ਹੀ ਹੋਣਗੀਆਂ ਜੀ। ਔਰ ਇਹ ਰਾਈਟ ਸਾਈਡ ਹਾਰਟ ਫੇਲੀਅਰ ਦੇ ਵਿੱਚ ਇੱਕ ਖਾਸ ਕੰਡੀਸ਼ਨ ਹੈਗੀ ਹੈ, ਉਲਟੀ ਖੂਨ ਦੀ ਆਉਣਾ, ਹੋ ਗਿਆ ਨਾ ਬੈਕ ਸਾਈਡ ਹੋ ਗਿਆ ਨਾ, ਸੋ ਅਲਟੀਮੇਟ ਫੇਫੜਿਆਂ ਦੇ ਵਿੱਚ ਵੀ ਬੈਕ ਸਾਈਡ ਹੋ ਗਿਆ ਨਾ, ਸੋ ਉਹਦੇ ਨਾਲ ਖੂਨ ਦੀ ਉਲਟੀ ਆਣਾ ਵੀ ਇੱਕ ਸਿਮਟਮ ਜੁੜ ਜਾਂਦਾ ਆ, ਜਿਹਨੂੰ ਅਸੀਂ ਬਹੁਤ ਸੀਰੀਅਸ ਸਮਝਦੇ ਹਾਂ, ਸੀਰੀਅਸ ਇੰਡੀਕੇਸ਼ਨ ਹੈਗੀ। ਵੈਸੇ ਤਾਂ ਹਾਰਟ ਦੀ ਕੋਈ ਵੀ ਗੱਲ ਹੋ ਜਾਵੇ ਨਾ ਤੇ ਉਹਨੂੰ ਸੀਰੀਅਸ ਸਮਝਦੇ ਹਾਂ, ਕਿਉਂਕਿ ਮੇਨ ਆਰਗਨ ਹੈ ਨਾ ਬਾਡੀ ਦਾ। ਇਸ ਜਦੋਂ ਖੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣ ਨਾ, ਉਦੋਂ ਜੀ ਮਸਾਲੇ ਬਹੁਤ ਖਤਰਨਾਕ ਜੀ ਗੱਲ ਹੋ ਜਾਂਦੀ ਹੈ, ਤੇ ਇਮੀਡੀਏਟ ਸਾਨੂੰ ਸਰਜੀਕਲ ਇੰਟਰਫੇਰੈਂਸ ਉਹਦੀ ਕਰਨੀ ਪੈਂਦੀ ਹੈ। ਹੁਣ ਤਾਂ ਹੈ ਸਾਡੇ ਕੋਲ ਪ੍ਰਬੰਧ, ਕਿਸੇ ਜ਼ਮਾਨੇ ਵਿੱਚ ਨਹੀਂ ਹੁੰਦੇ ਸੀਗੇ, ਤੇ ਜਦੋਂ ਨਹੀਂ ਹੁੰਦੇ ਸੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਜਾਂਦੀਆਂ ਸੀ। ਔਰ ਇਸ ਤਰ੍ਹਾਂ ਦੇ ਬੱਚਿਆਂ ਦੀ
1: ਡਾਕਟਰ ਸਾਹਿਬ, ਫਿਰ ਜਦੋਂ ਖੂਨ ਦੀ ਉਲਟੀ ਹੁੰਦੀ ਹੈ ਤਾਂ ਮਤਲਬ ਫੇਫੜਿਆਂ ਦੇ ਵਿੱਚੋਂ ਜਿਹੜਾ ਹਾਰਟ ਨੂੰ ਜਾਣਾ ਸੀ ਖੂਨ, ਉਹ ਮੂਹਰਿਓਂ ਪਲੱਗ ਹੋ ਗਿਆ ਤੇ ਉਹ ਫੇਫੜਿਆਂ ਦੇ ਵਿੱਚੋਂ ਬਾਹਰ ਨੂੰ ਆ ਰਿਹਾ, ਇਹੀ ਮਤਲਬ ਹੋਇਆ ਨਾ?
0: ਫੇਫੜਿਆਂ ਦੇ ਵਿੱਚੋਂ ਵੀ ਤਾਂ ਉਸ ਤਰ੍ਹਾਂ ਵਾਪਸ ਜਾਂਦਾ ਹੈ ਨਾ, ਪਰ ਉਹ ਨਹੀਂ ਜਾ ਰਿਹਾ ਨਾ, ਬੈਕਲੌਗ ਤਾਂ ਹਰੇਕ ਅੰਗ ਚ ਲੱਗ ਗਿਆ ਨਾ।
1: ਠੀਕ ਹੈ, ਉਹ ਫੇਫੜਿਆਂ ਦੇ ਵਿੱਚੋਂ ਮਤਲਬ ਖੂਨ ਦੀ ਉਲਟੀ ਫੇਫੜਿਆਂ। ਮੇਰਾ ਸਵਾਲ ਇਹ ਹੈ ਜੀ,
0: ਗੱਲ ਕਰ ਰਹੇ ਹੋ,
1: ਹਾਂਜੀ
0: ਗੱਲ ਕਰ ਰਹੇ ਹੋ, ਉਹ ਚਾਰ ਵੇਨ ਜਿਹੜੀਆਂ ਚਾਰ ਅਸੀਂ ਗੱਲ ਕਰ ਰਹੇ ਹਾਂ ਵੇਨਸ ਦੀ, ਜਿਹੜੀਆਂ ਫੇਫੜਿਆਂ ਦੇ ਵਿੱਚੋਂ ਖੂਨ ਆਕਸੀਜਨੇਟਡ ਖੱਬੇ ਪਾਸੇ ਲੈ ਕੇ ਆ ਰਹੀਆਂ ਨੇ। ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਸਾਰੇ ਅੰਗਾਂ ਦੇ ਵਿੱਚੋਂ, ਉਹ ਇੱਕ ਵੱਖਰਾ ਸਿਸਟਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ, ਹਾਰਟ ਦਾ ਮਤਲਬ ਇਹ ਨਹੀਂ ਹੈਗਾ ਵੀ ਹਾਰਟ ਦੇ ਕੋਲ ਤਾਂ ਸਾਰਾ ਹੀ ਖੂਨ ਹੈ, ਜਿੰਨਾ ਮਰਜ਼ੀ ਖਾ ਲਵੇ।
1: ਹਾਂਜੀ ਹਾਂਜੀ,
0: ਐ ਨਹੀਂ, ਅੰਤਲੀਆਂ ਚ ਸਾਰੀ ਖੁਰਾਕ ਖਾਈਏ ਤੇ ਅੰਤਲੀਆਂ ਜਿੰਨਾ ਮਰਜ਼ੀ ਖੂਨ ਰੱਖ ਲੈਣਾ, ਐ ਨਹੀਂ ਹੁੰਦਾ। ਉਹਨਾਂ ਨੂੰ ਸਪਲਾਈ ਜਿਹੜੀ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਹੋਣੀ, ਲੰਗਰ ਚ ਬੈਠ ਕੇ ਸਾਰਿਆਂ ਦੇ ਬਰਾਬਰ ਹੀ ਹੋਣੀ। ਤਾਂ ਫੇਫੜਿਆਂ ਨੂੰ ਵੀ ਤਾਂ ਸਪਲਾਈ ਹੋ ਰਹੀ ਹੈ ਨਾ, ਫੇਫੜਿਆਂ ਨੂੰ ਵੀ ਜਿਹੜੀ ਸਪਲਾਈ ਹੋ ਰਹੀ ਹੈ ਉਹ ਵੀ ਤਾਂ ਰੁਕ ਗਈ ਹੈ ਨਾ ਫੇਫੜਿਆਂ ਦੇ ਵਿੱਚ, ਉਹ ਫੇਫੜੇ ਚ ਰੁਕ ਗਈ ਹੈ, ਜਿਸ ਕਰਕੇ ਜਦੋਂ ਓਵਰ ਹੋ ਗਏ ਤੇ ਇਹਨਾਂ ਦੇ ਕੋਲ ਇੱਕ ਰਸਤਾ ਹੈਗਾ ਨਾ ਬਾਹਰ ਕੱਢਣ ਦਾ, ਫੇਫੜਿਆਂ ਕੋਲ ਇੱਕ ਰਸਤਾ ਹੈਗਾ ਬਾਹਰ ਕੱਢਣ ਦਾ, ਔਰ ਇਹ ਖੂਨ ਦੀ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ,
1: ਬਾਹਰ ਕੱਢਦਾ, ਇਹੀ ਮੇਰਾ ਸਵਾਲ ਸੀ। ਬਿਲਕੁਲ ਜੀ,
0: ਸੋ ਇਹ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ ਨੇ। ਇਹ ਇੱਕ ਬਹੁਤ ਸੀਰੀਅਸ ਕੰਡੀਸ਼ਨ ਹੈ ਜਿਹੜੀ ਕਿ ਸਾਡੇ ਰਾਈਟ ਸਾਈਡ ਹਾਰਟ ਫੇਲੀਅਰ ਦੇ ਨਾਲ ਸੰਬੰਧਿਤ ਹੋਏਗੀ। ਠੀਕ ਹੈ, ਸੋ ਉਮੀਦ ਕਰਦੇ ਹਾਂ ਵੀ ਆਪਾਂ ਅੱਜ ਬਾਕੀ ਗੱਲਾਂ ਵੀ ਕਰੀਆਂ ਤੇ ਉਹਦੇ ਨਾਲ ਅਸੀਂ ਇਹ ਕੰਜੈਸਟਿਵ ਹਾਰਟ ਫੇਲੀਅਰ ਦੇ ਜਾਂ ਸਾਡਾ ਜਿਹੜਾ ਹੈਗਾ ਆ ਕੰਜੈਨੀਟਲ ਹਾਰਟ ਫੇਲੀਅਰ, ਇਹਦੀ ਅਸੀਂ ਗੱਲ ਕੀਤੀ ਰਾਈਟ ਸਾਈਡ ਹਾਰਟ ਫੇਲੀਅਰ ਦੀ। ਸੋ ਇਹ ਸਾਰੇ ਸਰੋਤੇ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਅਗਰ ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅੱਜ ਅਵੇਸਲੇ ਹੋਣ ਦੀ ਲੋੜ ਨਹੀਂ ਹੈਗੀ, ਅੱਜ ਇਸ ਵਾਸਤੇ ਸਰਜੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੈਗੀ ਤੇ ਬਹੁਤ ਹੀ ਇੰਪੋਰਟੈਂਟ ਹੈਗੀ ਹੈ, ਜਿਹੜੀ ਕਿ ਜਾਨ ਲੇਵਾ ਜਾਨ ਬਚਾ ਸਕਦੀ। ਸਾਡੀ ਹਾਲਾਤ ਇਸ ਤਰ੍ਹਾਂ ਦੇ ਨੇ, ਜਾਨ ਲੇਵਾ ਨੇ, ਲੇਕਿਨ ਜੇ ਸਰਜੀਕਲ ਇੰਟਰਫੇਰੈਂਸ ਮੌਕੇ ਤੇ ਮਿਲ ਗਈ ਹੈ ਤੇ ਸੇਵ ਕਰ ਸਕਦੀ ਸਾਡੀ ਜਾਨ। ਸੋ ਅੱਜ ਦਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਹਾਂ ਇੱਥੇ ਹੀ। ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਦੋ ਗੱਲਾਂ ਮੇਰੀਆਂ ਰਹਿ ਗਈਆਂ, ਕੰਜੈਸਟਿਵ ਹਾਰਟ ਫੇਲੀਅਰ ਕੀ ਹੈਗਾ ਤੇ ਲੈਫਟ ਸਾਈਡ ਹਾਰਟ ਫੇਲੀਅਰ ਕੀ ਹੈਗਾ, ਇਹਦੀਆਂ ਨਿਸ਼ਾਨੀਆਂ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਸਿਸਟਮ ਦੇ ਉੱਪਰ ਤੁਰਾਂਗੇ, ਚਾਹੇ ਫੇਫੜੇ ਨੇ ਜਾਂ ਸਾਡਾ ਮੀਡੀਆਸਟਾਈਨਮ ਹੈ, ਉਹਦੇ ਵਿੱਚ ਜਿਹੜੇ ਅੰਗ ਨੇ ਉਹਦੀਆਂ ਬਾਹਰ ਨਿਸ਼ਾਨੀਆਂ ਸਾਨੂੰ ਕੀ ਦਿਖਾਈ ਦੇਣਗੀਆਂ, ਕਿਉਂਕਿ ਬਹੁਤ ਇੰਪੋਰਟੈਂਟ ਹੈਗੀਆਂ। ਸੋ ਇਹ ਗੱਲ ਅਸੀਂ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ ਜਿਸ ਤਰ੍ਹਾਂ ਵੀ ਚੱਲੇਗਾ। ਸੋ ਅੱਜ ਦਾ ਸਮਾਂ ਸਮਾਪਤ ਕਰਦੇ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਲੱਗਦਾ ਕਿ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਤੇ ਲੱਭਣਾ ਚਾਹੁੰਦੇ ਹੋ ਵੀ ਕਿਸ ਕਰਕੇ ਇੰਪਰੂਵਮੈਂਟ ਨਹੀਂ ਹੋਣੀ ਹੋ ਰਹੀ ਤਾਂ ਉਸ ਦਾ ਸੈਕਿੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣ ਦੀ ਵੀ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਥੈਂਕ ਯੂ ਬਹੁਤ ਤੁਸੀਂ ਅੱਜ ਉਹ ਜਿਹੜਾ ਸੀ ਮਸਲਾ ਹੱਲ ਕੀਤਾ ਜਿਹੜਾ ਸਵਾਲ ਤੁਹਾਨੂੰ ਕੱਲ ਪੁੱਛਿਆ ਸੀ ਪਰਸੋਂ ਪੁੱਛਿਆ ਸੀ ਤੇ ਵੈਰੀ ਨਾਈਸ ਤੁਹਾਡਾ ਜਿਹੜਾ ਉਹ ਸਮਝਾਉਣ ਦਾ ਤਰੀਕਾ ਉਹ ਬਹੁਤ ਸੁਪੀਰੀਅਰ ਹੈ ਆਈ ਡੂ ਐਪਰੀਸ਼ੀਏਟ ਦੈਟ ਸਾਡੇ ਸਰੋਤੇ ਵੀ ਮੇਰਾ ਖਿਆਲ ਆ ਬਈ ਸਾਰੇ ਇਹਨੂੰ ਪਸੰਦ ਕਰਦੇ ਹੋਣਗੇ ਇਹਨਾਂ ਪ੍ਰੋਗਰਾਮਾਂ ਨੂੰ ਥੈਂਕ ਯੂ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਖੱਕ ਸਾਹਿਬ ਮੇਰਾ ਖਿਆਲ ਆ ਮੈਨੂੰ
2: ਲੱਗਦਾ ਆਵਾਜ਼ ਬਹੁਤ ਤੇਜ਼ ਆਉਂਦੀ ਹੈ ਇੱਕ ਬੰਨੇ ਥੋੜੀ ਮੱਧਮ ਆਉਂਦੀ ਹੈ ਫਿਰ ਕੰਨਾਂ ਨੂੰ ਪੈਂਦੀ ਹੈ ਬੜੀ ਮਿਹਰਬਾਨੀ ਚੀਮਾ ਸਾਹਿਬ ਇਹਨੂੰ ਕੰਟਰੋਲ ਕਰਾਵਾਂਗਾ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ ਕਿੱਦਾਂ ਕਰਨਾ ਤੇ ਕੋਈ ਮਸਲਾ ਨੀ ਗਾ ਤੇ ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਧੰਨਵਾਦ ਡਾਕਟਰ ਸਾਹਿਬ ਦੀਆਂ ਗੱਲਾਂ ਵੱਲ ਥੋੜਾ ਜਿਹਾ ਧਿਆਨ ਦਿਆ ਕਰੋ ਬੜੀਆਂ ਜ਼ਰੂਰੀ ਹੈ ਇਹ ਦੇਖੋ ਮੁਖ ਦੇ ਵਿਚ ਤੁਹਾਨੂੰ ਮਿਲ ਰਿਹਾ ਤੁਸੀਂ ਕਿਤੇ ਡਾਕਟਰ ਕੋ ਪੁੱਛਣ ਜਾਓ ਉਹਨੂੰ ਤਾਂ ਪਹਿਲਾਂ ਅਗਲੇ ਕਹਿੰਦੇ ਇੱਥੇ ਫੀਸ ਕੱਢ ਫੀਸ ਕੱਢ ਫੇਰ ਦੱਸੂਗਾ ਕੀ ਹੁੰਦਾ ਉਹ ਤੇ ਤੁਸੀਂ ਪੂਰਾ ਨੌਲੇਜ ਲੈ ਰਹੇ ਹੋ ਤੇ ਲਿਆ ਕਰੋ ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਗਾਂ ਵੀ ਦੱਸਿਆ ਕਰੋ
1: ਉਹਦਾ ਕਾਕਾ ਵੀ ਭੋਲਾ ਤੁਸੀਂ ਪੰਡਿਤ ਕੋ ਚਲੇ ਜਾਓ ਉਹ ਵੀ ਇਹੀ ਕਹਿੰਦਾ ਪਹਿਲਾਂ ਦੱਸਣਾ ਰੱਖੇ ਤੇ ਫੇਰ ਦੱਸੂ ਇਹ ਡਾਕਟਰ ਹੀ ਆ ਕੱਲੇ ਜਿਹੜੇ ਮੁਫ਼ਤ ਵਿਚ ਬਣ ਰਹੇ
2: ਰੱਬ ਨੇ ਸੇਵਾ ਪਰਮਾਤਮਾ ਨੇ ਲਾਈ ਹੈ ਤੇ ਸੇਵਾ ਮਿਹਰਬਾਨੀ ਤੁਹਾਡੀ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ

कुछ और नजर आते हैं, बाखुदा शक्ल से तो चोर।

ਆਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਚੂੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪਰਵਾਜ਼ ਰੇਡੀਓ ਫਰੈਂਕਫਰਟ। ਜੀ ਹਾਂ, ਪਰਵਾਜ਼ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ, ਐਕਸਪੋਜ਼ ਯੂਅਰ ਸੈਲਫ ਹਾਰਡ ਇਸ ਇਟਸ ਵੰਡਰਫੁਲ ਲਵਲੀ ਯੂਅਰ ਸਿਨੇਮਾ ਵਿਦ ਯੂਅਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਆਈ। ਤੁਸੀਂ ਇਸ ਸੰਸਾਰ ਨੂੰ ਕਿਸ ਤਰ੍ਹਾਂ ਰਹਿੰਦੇ ਹੋ ਦੋਸਤੋ? ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ, ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ।

ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੁਣੀ ਪੰਜਾਬ ਤੇ ਪੰਜਾਬੀ ਦੇ ਗੱਲਬਾਤ ਕਰਨਗੇ ਹਮੇਸ਼ਾ ਜੀ ਪਰ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ ਉਹ ਸਟੇਟ ਦੀਆਂ ਕਰਨਗੇ ਵੀ ਆਰ ਓਨਲੀ ਫੋਨ ਕਾਲ ਅਵੇ ਵੀ ਰਿਸਪੈਕਟ ਯੂ ਐਂਡ ਯੂਰ ਲੀਡਰ ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ ਬਿਲਕੁਲ ਦੋਸਤੋ ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਔਨ www.parvazradio.com ਜੀ www.parvazradio.parvazradio.parvaz is a one word and all are small words radio.com ਆਪ ਤੇ ਤੁਸੀਂ ਸੁਣਦੇ ਹੋ ਮੈਂ ਤਕਰੀਬਨ ਹਰ ਵਾਰੀ ਰਿਕਵੈਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ ਐਵੇਂ ਮਿਆਨ ਬਦਲਦੇ ਰਹਿੰਦੇ ਹੋ ਸੋਹਾਂ ਤੇ ਵਾਅਦੇ ਝੂਠੇ ਨੇ ਸਾਡਾ ਧਿਆਨ ਬਦਲਦੇ ਰਹਿੰਦੇ ਹੋ ਸੁੱਚਾ ਸਿਆ ਤੇਰਾ ਅਸਲੀ ਅੱਡਾ ਵੇਖ ਲਿਆ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਵੈਰੀ ਗੁੱਡ ਆਫਟਰਨੂਨ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ ਦਿਨ ਭੱਜੇ ਹੀ ਜਾ ਰਹੇ ਨੇ ਝੱਟ ਹੀ ਵੀਕਐਂਡ ਆ ਜਾਂਦਾ ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ ਤੇ ਦੋਸਤੋ ਗੱਲ ਇੱਦਾਂ ਅਗਰ ਤੁਸੀਂ 30 ਸਾਲ ਦੇ ਹੋ 40 ਦੇ 50 ਸਾਲ ਦੇ ਹੋ ਮਾੜੀ ਜੀ ਝਾਤੀ ਮਾਰੋ 50 ਸਾਲ ਕਿੰਨੀ ਛੇਤੀ ਲੰਘ ਗਏ ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ ਰੋਜ਼ ਕੁਝ ਨਵਾਂ ਸਿੱਖੋ ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ ਦੇਸ਼ ਪ੍ਰਤੀ ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ ਅੱਜ ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ ਵੇਖੋ ਉਹਦੇ 'ਚ ਕਿੰਨੀ ਤਬਦੀਲੀ ਆਈ ਹੈ ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ ਇੱਕ ਜਿਹੜਾ ਰਿਵਾਕਸਨ ਕਹਿਣ ਡਿਆ ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ ਸੋ ਅੱਜ ਹੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ ਬਹੁਤ ਸੋਹਣਾ ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ 20 ਹੈ ਤੇ ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ ਨਾ ਗਰਮੀ ਨਾ ਠੰਡ ਮਾੜੀ ਜੀ ਠੰਡੀ ਹਵਾ ਹੈਗੀ ਹੈ ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਹੈ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ ਤੇ ਸਾਡਾ ਟੈਲੀਫੋਨ ਨੰਬਰ 0049 171
4869514 00 41 6 9 514 48 69 514 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਇਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰੈਡ ਹੈ ਜਿਹੜੀ ਫਰੀਡਮ ਸਰਾਸੇ 106 ਦੇ ਵਿੱਚ ਹੈ। ਤੇ ਤੁਹਾਡੀ ਆ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਾਸੇ 106 ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰੈਡ ਹੈ ਜਿਹੜੀ ਫਰੀਡਮ ਸਰਾਸੇ 106 ਦੇ ਵਿੱਚ ਹੈ। ਤੇ ਤੁਹਾਡੀ ਆ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਾਸੇ 106 ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ

ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ। ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ ਜਿਸ ਤਰ੍ਹਾਂ ਮੈਂ ਅਰਜ ਕੀਤੀ ਆ ਕਿ ਫਰੀਡਮ ਸਟਾਸੇ 106 ਫੀਸਿਸ਼ ਸਿਕਸ ਆਇਨ ਸਿਕਸ ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ ਹਾਂਜੀ ਤੇ ਕਾਫੀ ਦੇਰ ਲੱਗੀ ਰਹੀ। ਉਦੋਂ ਅਸੀਂ ਤਾਂ ਇੱਡੇ ਕੁਝ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ ਇੰਜੋਏ ਕਰੋ ਗਾਣਾ।

0: सो दोस्तों गल इदा है भाई, सोचने वाली गल ए है कि हजारां साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां ते कारां तो हवाई जहाजां तक पहुंच गए हां। हुण असी चाची नूं आंटी कहिंदे हां, हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता असी, तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां। हर तरह की मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे आविष्कार जेड़े तुसी गिन रहे हो, बदलाव दे जड़े ने, ये विज्ञान ते पछम दा दिता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते और जापान आलियां दा हरा रंग उन्हां दा बसंती रंग उन्हां दा ते झंडे च तुहाडा किहड़ा रंग है भारतीयो, ते भारतीय जिहड़ा जवाब देण लगा कहिंदा झंडे च डंडा किहदा साडा, हां झंडे च डंडा तुहाडा। पहला तां तुसी गुलाम सी, ठीक है जी, पिछले 80 सालां तो तुसा कोई अंतरराष्ट्रीय खोज कीती है, सिफारशी टट्टू, नकलां मारन वाले, डिग्रियां मुल लैण वाले आविष्कार की करनगे यार। एक बारी ना एक टेक्निकल इंस्टीट्यूट दे स्टूडेंटा ने जहाज बना लिया इंडिया च, बड़ी वड्डी गल है, जहाज बना लिया, ते उहदे लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंटां ने किदां दा जहाज बनाया ने, सारिआं ने पैराशूट पा ले, ते प्रिंसीपल अगली सीट पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उड़ाउण लगे ने मुंडे, ते पहली बारी मतलब कि तुहानू कोई खौफ नहीं, तुसी पैराशूट भी नहीं लिया हैगा, हालांकि सारे प्रोफेसरां कोल पैराशूट ने, पायलटां कोल भी पैराशूट ने, तुसी क्यों नहीं पैराशूट लिया, तुसी इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी। ते प्रिंसीपल कहिंदा, लैंडिंग नूं ते गोली मारो, इह जहाज उड़ना ही नहीं, मैं काहदे वास्ते पैराशूट लै के बां, मैं अपने स्टूडेंटां नूं नहीं जाणदा किदां दे हैगे ने। हां, वड्डी देण नवे नवे आविष्कार जरूर करनगे, MPhil दियां डिग्रियां, हांजी PhD दियां डिग्रियां नकली ते नकलां मार के मिल रहियां ने, ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗਡੋਰ ਜੀ ਇਹਨਾਂ ਦੇ ਹੱਥ ਹੋਈ, ਇਹਨਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਹਨਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕਿਉਂਕਿ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਸਨ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰ ਤਾਂ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂ ਗਏ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਗਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਦੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਸ਼ੁਆਸ਼ਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, 1 ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ, ਅਸੀਂ ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪਣੀ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਈ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ ਸਿਰਫ, ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ। ਅਸੀਂ ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ? ਤੇ ਜੇ ਤੁਸੀਂ ਇੰਨਾ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਹਿਬ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਦੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ। ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰਨ ਲਿਆ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚੀਆਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ। ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਐਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ। ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਨ੍ਹਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਨ੍ਹਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਇਹ ਅਰਮਾਨ ਨਾਲ ਲੋਕੀ ਆਪੋ ਆਪਣੇ ਘਰ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ। ਘਰ ਘਰ ਜਗਰਾਤੇ, ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਆ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਭਾ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕਰ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾ ਮਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਕੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲਿਓ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੁੱਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿੱਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਨਿਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਹੈ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ, ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿੱਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿੱਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ, ਇਹ ਵੀ ਠੀਕ ਨੇ। ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ, ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਉਹ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜ਼ੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ। ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਅੱਛਾ, ਮੈਨੂੰ ਯਾਦ ਹੈ 40 ਕੁ ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜ੍ਹਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲਾਂ ਨਾ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜ੍ਹਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ ਅਸੀਂ ਵੀ, ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ, ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵਰਜਣ ਟਲੀਆਂ ਖੜਕਣ ਛੈਣੇ ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਆ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕੜ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਥ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸ ਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਇਹਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਆ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬਾਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ, ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਹਾਂਜੀ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਚੱਲ ਰਿਹਾ, ਸਾਡੇ ਸਰੋਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਵਿੱਚੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲਾਈਨ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਦਿਨ ਆਏ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖੇਤਵਾਨ ਆ, ਉਹ ਆਪਾਂ ਸਾਂਝੀ ਕਰਦੇ ਆ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਪ੍ਰੇਰਣਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਡਿਤ ਸਿੱਖ ਜੋੜੇ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖਿਆ ਇਹ ਸੰਬੰਧ ਦੇ ਵਿਚ ਮੇਰੇ ਨਾਲ ਮਾਛੋਵਾੜਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਿ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਹਾਂ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ, ਗੱਲਬਾਤ ਫਿਰ ਆਪਾਂ ਜਾਰੀ ਰੱਖਾਂਗੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨਸੀ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ, ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ
2: ਤੁਹਾਨੂੰ ਬੈਠ ਕੇ।
0: ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ, 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ, ਹਾਲਾਂਕਿ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਤੇ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਨੇ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸੁਵਰਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਉਹ ਤਾਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਕਿ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਲੱਗਦੇ ਆ ਕਿ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਨ੍ਹਾਂ ਤੇ ਈਡੀ ਦੀ ਰੇਡ ਪਈ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਦਿੱਲੀ ਵਾਲੇ ਚੜਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਅਜੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨੀ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ, ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਏਪਨ ਆਏ ਬਹੁਤ ਵੱਡੀ ਪੱਧਰ ਤੇ। ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ, ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ ਵਿੱਚ।
2: ਚਲੋ ਸਰ, ਕੋਸ਼ਿਸ਼ ਕਰੋ,
0: ਦੇਖਾਂਗੇ ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ। ਹੋਰ ਪੁੱਛਾ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆਪ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
0: ਠੀਕ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ
0: ਯੂ, ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ।
1: ਹਾਂਜੀ, ਸਰਕਾਰ ਦੇ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰੋ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ।
2: ਹਾਂ, ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
0: ਠੀਕ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
0: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ।
1: ਹਾਂਜੀ, ਸਰਕਾਰ ਦੇ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰੋ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ,
0: ਠੀਕ,
1: ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ।
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ।

0: जी बबी जी।
1: हां जी बता दो बाबा साहब, मेरा मतलब हुंदा भी परिवार जेड़ा बेड़ा
0: जी
1: वो थोड़ा जा होर खुला करो
0: जी। थैंक यू वेरी मच।
1: हां ए आने वाले समय दे विच प्रोग्राम जेड़ा फंड लाइव चलाया करना
0: ठीक
1: ते आंदे जांदे होर नुआं नु सारे नु मिलाया करना।
0: मेहरबानी।
1: हां
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾਇਆ ਕਰਾਂ। ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਡਿਆ ਸਾਂ।
1: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ। ਥੈਂਕ ਯੂ। ਦੱਬੀ ਜੀ ਕਿਸੇ ਹੋਰ ਨੂੰ ਮੇਰਾ ਖਿਆਲ ਹੈ ਨਹੀਂ ਜਿਹੜੀ ਕੱਟੀ ਗਈ ਹੈ ਆਪਣੀ ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਰੂਮ ਨਾਲ। ਬੱਬੀ ਜੀ ਲਾਈਨ ਕੱਟੀ ਗਈ ਸੀ।
1: ਹਾਂਜੀ
0: ਅੱਛਾ ਅੱਛਾ ਅੱਛਾ ਠੀਕ ਹੈ। ਮੈਂ ਕਿਹਾ ਤੁਸੀਂ ਉਹ ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ। ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬੱਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ। ਹਾਂਜੀ ਹਾਂਜੀ
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ। ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।

0: ਬਾਬੇ ਜੀ ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
1: ਹਲੋ ਜੀ
0: ਬੱਬੀ ਹਲੋ ਜੀ ਕਿੱਥੇ ਹਾਲ ਬੱਬੀ ਜੀ ਸੁਣ ਰਹੇ ਹੋ ਮੈਨੂੰ ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ ਬੱਬੀ ਜੀ ਸੁਣ ਰਹੇ ਹੋ ਮੈਨੂੰ।

ਗਈ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

0: सो दोस्तों मैं माफी चाहना हाँ कि साड़ी गलबात बबी जी उन्हां नाल नहीं हो सकी क्योंकि कुछ टेक्निकल प्रॉब्लम करके मेरे वाल टेक्निकल प्रॉब्लम नहीं कोई आई उन्हां दी कॉल जिहड़ी सी कुछ सैकंड विच ही बंद हो जांदी सी ते उधर कोई टेक्निकल चलो एनी हाउ हो सकदा मैं अपनी गलबात चालू रखदा ना गाना भी कोई ना कोई एंटरटेनमेंट भी करता रहा अपना टाइम मैं पूरा करना मैं दोस्तों गलबात कर रहा थी भारतीयों के पखंड पुणे ते एक्टर पुणे ते अपने समाज का जिहड़ा दुखांत है जिहड़ा जिहड़ा रूप सानू पसंद नहीं उहदे उत्ते मेरी गलबात चल रही थी ते उहनू ही मैं थोड़ा जिहा अगे वधाउणा जिहड़े मेरे 15-20 मिनट रह गए ने मैं अज कर लिया सी कि साडा ना जिहड़ा मतलब कि पुलिस वालियां तों गल मेरे खत्म कीती सी कि देखो पुलिस साडी जिहड़ी पुलिस है असीं कोई क्राइम करदे हां जां भारतीय नागरिक कोई भी कोई क्राइम करदा ते उहदी सजा उहनूं मिलनी चाहीदी है जुर्माना उहनूं होना चाहीदा है पर साडे जिहड़े अधिकारी ने पुलिस अधिकारी वह बहुत गंदियां गालां मावां भैणां दियां कढ़दे ने बाजार दे विच लागों दी लेडीज भी लंघ रहियां हुंदियां ने बेशर्मी दे तरीके दे नाल इह पुलिस दा किहड़ा स्टाइल है डिसिपलिन दा किहड़ा तरीका है इह ते बदतमीजी दी इंतहा है कि असीं जिहदे कोई कानून भंग होया वो भैण या मां का की कसूर है उहदे विच जिहनूं इह गाला कढ रहा ते इहदे मोढे ते सार लगे ने इहनूं शर्म आउणी चाहीदी है कढणी क्यों लिया गाला उहदे नाल सिद्धी गलबात जुर्माना करो जिहड़ा उहदा हुंदा उह कानूनी कारवाई करो जिहड़ी उहदे नाल हो रही है इह शर्म वाली गल है नंबर दो दे उत्ते जिस तरह मैं हुण गल इस तरह कि साडा जिहड़ा सिस्टम है ना उह है ही इदां दा साहित दे केंद्र गवारां दे हथ विच राजनीति बदकारां दे हथ विच जख्म सीने तलवारां दे हथ विच सोने दा कम लोहारां दे हथ विच महान भारत दी महिमा वेखो राष्ट्रीय मुद्दे गदारां दे हथ सब काम पुठे कोई एक अद्धा ठीक भी कोई अचंगे अफसर भी है मैं ये नहीं कह दिया कि ए तो लैके जेड तक ही है पर ए दी 99% ठग चोर उचके उच्चियां पोस्टां ते बैठे ते जेड़े वधिया जेंटल एजुकेटेड लोग उच्चियां पोस्टां तक पहुंचे सन वो माहौल वेख के भी उन्हां वर्गे बन गए जे मीह पै रहा तो तुहानू भी छतरी लैनी पवेगी बाहर जाण वास्ते शायद वह भी इना लवेख के इना वर्गे हो गए ने हुण धार्मिकता की गल होण डई सी हर पिंड विच दो दो तीन तीन गुरद्वारे दे मंदर ने हर महल्ले च गुरद्वारा है ऐं लगदा है असी धर्म नूं बड़े समर्पित लोग पिंड पिंड पिंड दे विच मतलब कि एक ना टुटा जिहा स्कूल होएगा उहदे कमरे चोंदे ने दो चार महीने तो उहदा नलका खराब है एवें 200-300 रुपया नलके ते लगना पिंड विचों जां पिंड दी पंचायत चों उह कोई ठीक नहीं करवाएगा नलका ही ठीक नहीं करवाएगा इह सरकारां दे कम है हां जी कोई टॉयलेट नहीं बनवा के देगा पिंड विचों स्कूल दे विच बच्चों नूं बल्कि कोई पखा ही लवा दे जे पखा खराब हो जाए उन्हें कोई ठीक नहीं करवा के दिंदा सरकार ही करे जो कुछ करे तो सरकार की करती है तुहानूं पता ही है सरकार दीआं फाइलां किद्दां तुरदीआं ने पिंड वाले कोई मदद नहीं करनगे पर पिंड वाले अपने नलायक पुत्र दे विआह ते 20-30 लख दी रोटी खवा देंगे बाकी खर्चा छड्डो अपने नलायक पुत्र ते जिहड़ा घर दा काम ही नहीं कर लिया ते नौकरी चाकरी ते गौरमेंट दा फर्ज बनता ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ 4-5 ਮੈਰਿਜਾਂ ਦੇ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ। ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ 10-10 20 ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਤੇਨਾ ਲਈ ਫਿਰਨ ਡਏ ਨੇ। ਅੱਗੇ 10 ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, 10 ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨੀ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਓਏ, ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਓਏ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਬਣਿਆ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਚੁਕਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਹੀ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਏਦਾਂ ਦੇ ਸਨ, ਹੁਣ ਵੀ ਏਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਨ੍ਹਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਟੈਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾ ਦਿੱਤਾ ਤੁਸੀਂ? ਕੋਈ ਰੱਬ ਬਣਾ ਦਿੱਤਾ ਜਿਹਦੀ ਪੂਜਾ ਕਰਨ ਰਹੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਟੈਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ, ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ ਵਾ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ, ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਹੈ ਕਿ ਨਰਕ ਬਣਾਉਣਾ ਹੈ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕਾਟੇ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਦਿਲਜੀਤ ਬਾਰੇ ਗੱਲਾਂ ਹੋਣਗੀਆਂ ਜੀ। ਇੱਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ, ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ। ਤੇ ਲਓ ਕੁਛ ਅੱਜ ਦਿਲਜੀਤ ਦੇ ਗੀਤ ਹੈ। ਦਿਲਜੀਤ ਦੁਸਾਂਝ ਦਾ ਦਿਨ ਹੈ ਜੀ, ਉਹਨਾਂ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਤੇ ਉਹਨਾਂ ਦੇ ਗੀਤ ਤੇ ਫਿਰ ਬਾਕੀ ਪ੍ਰੋਗਰਾਮ ਨਾਲ ਚੱਲਦੇ ਰਹਿਣਗੇ। ਲਓ ਜੀ ਦਿਲਜੀਤ ਹੁਣ ਲੱਗਿਆ।

0: ਬਾਜਵਾ ਸਾਹਿਬ ਨੇ ਇੱਕ ਬਹੁਤ ਵਧੀਆ ਵੀਡੀਓ ਬਣਾਈ ਹੈ, ਪੋਡਕਾਸਟਿੰਗ ਕੀਤੀ ਹੈ, ਜਿਹਦੇ ਵਿੱਚ ਵਾਕਿਆ ਜਿਹੜੇ ਸਾਡੇ ਲੋਕ ਨਾ ਬੋਲਣ ਤੋਂ ਖਿਜਕ ਰੱਖਦੇ ਆ ਕਿ ਵੀ ਇਹਨਾਂ ਦੇ ਨਾਲ ਨਾ ਬੋਲੋ, ਇਹ ਕੁਛ ਫਿਰ ਉਹ ਗੁੱਸਾ ਕਰਨਗੇ ਲੋਕ, ਪਰ ਇੱਕ ਸੱਚਾਈ ਦੇ ਉੱਪਰ ਬਾਜਵਾ ਸਾਹਿਬ ਨੇ ਇੱਕ ਬਰਿੰਦਰ ਸਿੰਘ ਬਾਜਵਾ ਹੁਣਾਂ ਨੇ ਬਣਾਈ ਹੈ, ਮੈਂ ਉਹ ਸਾਰੀ ਸੁਣ ਰਿਹਾ ਸੀ ਤੇ ਮੇਰਾ ਦਿਲ ਕੀਤਾ ਕਿ ਮੈਂ ਵੀ ਇਹ ਸੇਮ ਜਿਹੜੀ ਵੀਡੀਓ ਹੈ ਇਹਨੂੰ ਪਲੇਅ ਕਰਾਂ ਤੁਹਾਡੇ ਤੱਕ, ਕਿਉਂਕਿ ਤੁਹਾਡੀ ਸਾਡੀ ਆਵਾਜ਼ ਪਰਿਵਾਰ ਰੇਡੀਓ ਦੀ ਪੂਰੀ ਦੁਨੀਆਂ ਤੱਕ ਜਾਂਦੀ ਹੈ, ਔਰ ਚਾਹਵਾਂਗਾ ਕਿ ਸਾਰੇ ਸਰੋਤੇ ਜਿੰਨੇ ਵੀ ਵੀਰ ਭੈਣ ਭਰਾ ਜਿੱਥੇ ਵੀ ਸੁਣਦੇ ਇੱਕ ਵਾਰੀ ਇਹ ਗੱਲਬਾਤ ਸੁਣਨੀ, ਬਹੁਤ ਤੁਹਾਨੂੰ ਸਲੀਹਤ ਦਾ ਪਤਾ ਲੱਗੇਗਾ ਕਿ ਹੁੰਦਾ ਕੀ ਹੈ ਸਾਡੇ ਸਿਸਟਮ ਦੇ ਵਿੱਚ। ਸੋ ਉਹ ਵੀਡੀਓ ਮੈਂ ਤੁਹਾਡੇ ਨਾਲ ਰੂਬਰੂ ਕਰਦਾ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਸਾਡੇ ਅੱਜ ਦੇ ਇਸ ਬਾਜਵਾ ਟਾਕ ਸ਼ੋਅ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦਾ ਉਹ ਸਿੰਗਰ, ਪੰਜਾਬ ਦਾ ਉਹ ਗਾਇਕ ਦਿਲਜੀਤ ਦੋਸਾਂਝ, ਜਿਸ ਦੀਆਂ ਕਿ ਅੱਜ ਇਕੱਲੇ ਪੰਜਾਬ ਦੇ ਵਿੱਚ ਨਹੀਂ, ਇੰਡੀਆ ਵਿੱਚ ਨਹੀਂ, ਏਸ਼ੀਆ ਦੇ ਵਿੱਚ ਨਹੀਂ, ਸਾਰੀ ਦੁਨੀਆਂ ਦੇ ਵਿੱਚ ਹੀ ਉਸ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਹਨ। ਇਹ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਬੰਦਾ ਉਪਰ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਦੀ ਚੜਾਈ ਹੁੰਦੀ ਹੈ, ਤਾਂ ਉਸ ਸਮੇਂ ਨੈਗੇਟਿਵ ਪੋਜ਼ਿਟਿਵ ਜਿਹੜੀਆਂ ਗੱਲਾਂ ਸਾਰੀਆਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਹਨ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਦਿਲਜੀਤ ਦੋਸਾਂਝ ਦਾ, ਜਿਹੜਾ ਇੱਕ ਟੂਰ ਚੱਲ ਰਿਹਾ ਅੱਜ ਕੱਲ੍ਹ। ਪਿਛਲੇ ਕੁਝ ਦਿਨ ਉਨ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਏ ਸੀ ਐਡਮਿੰਟਨ ਕੈਲਗਰੀ ਵਿਚ ਕੈਨੇਡਾ ਦੇ ਵਿਚ, ਉਥੇ ਗੱਲ ਚੱਲ ਰਹੀ ਸੀ, ਅੱਜ ਸਾਰੇ ਸੋਸ਼ਲ ਮੀਡੀਆ ਤੇ ਹਰ ਪਾਸੇ ਇਹ ਗੱਲ ਚੱਲਦੀ ਹੈ ਕਿ ਉਥੇ ਕੁਝ ਸਾਡੇ ਵੀਰਾਂ ਦੇ ਵੱਲੋਂ ਜਦੋਂ ਖਾਲਿਸਤਾਨੀ ਝੰਡੇ ਉਥੇ ਦਿਖਾਏ ਗਏ, ਤਾਂ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਸੀ ਉਨ੍ਹਾਂ ਨੇ ਜਿਹੜਾ ਸੀ ਉਨ੍ਹਾਂ ਨੂੰ ਕੀ ਬੋਲਿਆ। ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਅੱਜ ਅਸੀਂ ਸਾਰੀ ਦੁਨੀਆਂ ਦੇ ਵਿਚ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਹਮੇਸ਼ਾ ਸਾਡੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਸਾਡੀ ਪਹਿਚਾਣ ਨਹੀਂ ਬਣਦੀ। ਜਦੋਂ 9/11 ਹੋਇਆ ਸੀ ਤੇ ਕਹਿੰਦੇ ਸੀ ਪਤਾ ਨਹੀਂ ਲੱਗਦਾ ਕਿ ਸਿੱਖ ਕੌਣ ਹੈ, ਗਲਤ ਆਈਡੈਂਟੀ ਦੇ ਨਾਲ ਜਿਹੜਾ ਸਾਡਾ ਨੁਕਸਾਨ ਸ਼ੁਰੂ ਹੋਇਆ ਸੀ। ਅਸੀਂ ਹਰ ਪਾਸੇ ਜਾ ਕੇ ਵੇਖਦੇ ਰਹੇ ਹਾਂ ਕਿ ਸਾਡੀ ਜਿਹੜੀ ਪੱਗ ਦੀ ਪਹਿਚਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚੇਗੀ, ਅਸੀਂ ਕੌਣ ਹਾਂ ਅਤੇ ਕਿੱਥੋਂ ਆਏ ਹਾਂ, ਸਾਡਾ ਪਿਛੋਕੜ ਕੀ ਹੈ। ਮੈਂ ਕੋਈ ਕਿਸੇ ਦੀ ਵੀ ਇਸ ਦੇ ਵਿਚ ਸਾਈਡ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਇਹ ਜ਼ਰੂਰ ਕਹਾਂਗਾ ਕਿ ਅੱਜ ਜਿਹੜਾ ਦਿਲਜੀਤ ਦੋਸਾਂਝ ਹੈ, ਜਿਸ ਮੁਕਾਮ ਤੇ ਉਹ ਪਹੁੰਚਿਆ ਹੈ, ਅੱਜ ਤੱਕ ਕੋਈ ਵੀ, ਇਕੱਲੇ ਪੰਜਾਬ ਦਾ ਨਹੀਂ ਮੈਂ ਕਹਾਂਗਾ, ਇੰਡੀਆ ਦਾ ਕੋਈ ਵੀ ਇੱਦਾਂ ਦਾ ਕੋਈ ਐਕਟਰ, ਕੋਈ ਸਿੰਗਰ ਇੱਥੋਂ ਤੱਕ ਨਹੀਂ ਪਹੁੰਚ ਸਕਿਆ। ਜਿਸ ਵੀ ਪਲੇਟਫਾਰਮ ਦੇ ਉੱਤੇ ਦਿਲਜੀਤ ਦੋਸਾਂਝ ਗਿਆ ਹੈ, ਉਸਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਠੋਕ ਕੇ ਕੀਤੀ ਹੈ। ਪੰਜਾਬ, ਪੰਜਾਬੀਅਤ ਦੀ ਗੱਲ, ਪੰਜਾਬੀ ਆ ਗਏ ਹੋਏ, ਇਹ ਹਮੇਸ਼ਾ ਹੀ ਉਸਦੀ ਜਿਹੜੀ ਗੱਲ ਹਰ ਪਾਸੇ ਜਿਹੜੇ ਛੋਟੇ ਛੋਟੇ ਬੱਚੇ, ਜਿਹੜਾ ਸਾਡਾ ਯੂਥ ਹੈ, ਜਿਹੜਾ ਭਾਵੇਂ ਪਹਿਲਾਂ ਪੰਜਾਬੀ ਸਭਿਆਚਾਰ ਤੋਂ, ਪੰਜਾਬੀ ਗੀਤਾਂ ਤੋਂ, ਬੋਲੀ ਤੋਂ ਵੀ ਦੂਰ ਹੁੰਦਾ ਜਾ ਰਿਹਾ ਸੀ, ਉਹ ਵੀ ਅੱਜ ਜਿਹੜੇ ਭਾਵੇਂ ਇੱਥੇ ਇੰਗਲਿਸ਼ ਬੋਲਦੇ, ਇੱਥੇ ਬਹੁਤ ਬੱਚੇ ਹਨ, ਜਿੱਥੇ ਵੀ ਦਿਲਜੀਤ ਦਾ ਸ਼ੋਅ ਹੁੰਦਾ ਹੈ ਉੱਥੇ ਪਹੁੰਚ ਜਾਂਦੇ ਹਨ। ਅੱਜ ਅਸੀਂ ਜੇ ਦੇਖੀਏ, ਇੱਕ ਪਾਸੇ ਹਾਲੀਵੁੱਡ, ਬਾਲੀਵੁੱਡ, ਸਾਰੇ ਹੀ ਵੁੱਡ ਜਿੰਨੇ ਵੀ ਹੈਗੇ ਲਾ ਲਓ ਤੁਸੀਂ, ਉਹ ਸਾਰੇ ਕਿਤੇ ਆਏ ਹੋਣ, ਅਜੇ ਦਿਲਜੀਤ ਕੱਲਾ ਇਸਨੇ ਇੱਦਾਂ ਦੇ ਇੱਕ ਰੈਕਰਡ ਪੈਦਾ ਕੀਤੇ ਹਨ ਕਿ 55,000 ਬੰਦਾ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿਚ ਉਸ ਨੂੰ ਜਿਹੜੇ ਪ੍ਰੋਗਰਾਮ ਦੇਖਣ ਗਏ ਹਨ। ਇੱਕ ਬਹੁਤ ਹੀ ਵੱਡਾ ਉਹ ਜਿਹੜਾ ਇੱਕ ਰੈਕਰਡ ਬਣਿਆ ਹੈ, ਅਤੇ ਜਿੱਥੇ ਵੀ ਗਿਆ ਹੈ ਉਸਨੇ ਕਦੇ ਗਦਰੀ ਬਾਬਿਆਂ ਦੀ ਗੱਲ ਕੀਤੀ ਹੈ, ਕਾਮਾਗਟੂ ਦੀ ਗੱਲ ਕੀਤੀ ਹੈ, ਪੁਰਾਣੇ ਇਤਿਹਾਸ ਦੀ ਗੱਲ ਕੀਤੀ ਹੈ, ਉਸਨੇ ਪੰਜਾਬੀ ਦੀ ਗੱਲ ਹਮੇਸ਼ਾ ਕੀਤੀ ਹੈ, ਅਤੇ ਪੰਜਾਬੀ ਆ ਗਏ ਉਹਦਾ ਜਿਹੜਾ ਨਾਰਾ ਉਸਨੇ ਕਦੇ ਵੀ ਨਹੀਂ ਛੱਡਿਆ। ਅੱਜ ਹੁਣ ਜਦੋਂ ਹਰ ਇੱਕ ਨੂੰ ਆਪਣਾ ਆਪਣਾ ਹੱਕ ਹੈ, ਜਿੱਦਾਂ ਹੁਣ ਆਪਾਂ ਨੂੰ ਪਤਾ ਹੈ ਕਿ ਬਾਹਰਲੇ ਕੰਟਰੀਆਂ ਦੇ ਵਿਚ ਵੀ 1984 ਤੋਂ ਬਾਅਦ ਜਿਹੜਾ ਇੱਕ ਸੰਘਰਸ਼ ਸ਼ੁਰੂ ਹੋਇਆ ਸੀ, ਜਿਹੜੀ ਖਾਲਿਸਤਾਨ ਦੀ ਲਹਿਰ ਤੁਰੀ ਸੀ, ਉਸ ਤੋਂ ਬਾਅਦ ਵੱਖਰੇ ਵੱਖਰੇ ਸਮੇਂ ਤੇ ਜਥੇਬੰਦੀਆਂ ਕਾਫੀ ਜਿਹੜੀਆਂ ਇਸ ਬਾਰੇ ਉਨ੍ਹਾਂ ਨੇ ਬਹੁਤ ਸਟਰਗਲ ਵੀ ਕੀਤਾ, ਸਜ਼ਾਵਾਂ ਵੀ ਕੱਟੀਆਂ, ਅਤੇ ਬਹੁਤ ਲੰਮਾ ਸਮਾਂ ਕਰ ਰਹੀਆਂ ਹਨ ਅਤੇ ਅੱਜ ਵੀ ਕਰ ਰਹੇ ਹਨ। ਕਿਸੇ ਵੀ ਕਲਾਕਾਰ ਨੂੰ ਜਾਂ ਕਿਸੇ ਨੂੰ ਧੱਕੇ ਦੇ ਨਾਲ ਅਸੀਂ ਕਹੀਏ ਕਿ ਤੂੰ ਸਾਡੇ ਖਾਲਿਸਤਾਨ ਦੀ ਸਪੋਰਟ ਕਰ, ਤੂੰ ਸਾਡੇ ਹਿੰਦੁਸਤਾਨ ਦੀ ਸਪੋਰਟ ਕਰ, ਤੂੰ ਜਿਸ ਵੀ ਕੰਟਰੀ ਦੀ ਗੱਲ ਕਰਦੇ ਹੋ, ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ। ਸਾਡਾ ਵੀ ਹਰ ਜਗ੍ਹਾ ਤੇ ਵਿਰੋਧ ਕਰਨ ਦਾ ਅਤੇ ਆਪਣੀ ਮੰਗ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ। ਸ਼ੋਆਂ ਦੇ ਵਿੱਚ ਜਾ ਕੇ ਆਪਾਂ ਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਉਹਦੇ ਸ਼ੋਅ ਦੇ ਵਿੱਚ ਉੱਥੇ ਹਰ ਕੰਟਰੀ ਦੇ ਲੋਕ ਜਾ ਰਹੇ ਹਨ, ਉੱਥੇ ਸਾਰੇ ਹੀ ਕੰਟਰੀਆਂ ਦੇ ਲੋਕ ਆਪਣੇ ਆਪਣੇ ਝੰਡੇ ਲੈ ਕੇ ਆਪਣੇ ਆਪਣੇ ਫਲੈਗ ਲੈ ਕੇ ਉੱਥੇ ਜਾ ਕੇ ਇਹ ਦਿਖਾਉਣਾ ਸ਼ੁਰੂ ਕਰ ਦੇਣ, ਉੱਥੇ ਸ਼ੋਅ ਘੱਟ ਹੋਵੇਗਾ ਤੇ ਡੰਡਿਆਂ ਦੀ ਲੜਾਈ ਜ਼ਿਆਦਾ ਹੋਏਗੀ, ਇੱਕ ਦੂਜੇ ਦੇ ਸਿਰ ਤੇ ਡੰਡੇ ਹੀ ਵੱਜਣਗੇ ਫਿਰ ਜਦੋਂ ਉੱਥੇ ਜਾ ਕੇ ਇਹ ਕੰਮ ਕਰੋਗੇ। ਇਹ ਗੱਲਾਂ ਅਸੀਂ ਹਮੇਸ਼ਾ ਹੀ ਪੰਥ ਦੇ ਨਾਲ ਖੜੇ ਰਹੇ ਹਾਂ ਅਤੇ ਅੱਜ ਵੀ ਖਰੇ ਸਮੇਂ ਤੇ ਜਥੇਬੰਦੀਆਂ ਕਾਫੀ ਜਿਹੜੀਆਂ ਇਸ ਬਾਰੇ ਉਨ੍ਹਾਂ ਨੇ ਬਹੁਤ ਸਟਰਗਲ ਵੀ ਕੀਤਾ, ਸਜਾਵਾਂ ਵੀ ਕੱਟੀਆਂ ਅਤੇ ਬਹੁਤ ਲੰਮਾ ਸਮਾਂ ਕਰ ਰਹੀਆਂ ਹਨ ਅਤੇ ਅੱਜ ਵੀ ਕਰ ਰਹੇ ਹਨ। ਕਿਸੇ ਵੀ ਕਲਾਕਾਰ ਨੂੰ ਜਾਂ ਕਿਸੇ ਨੂੰ ਧੱਕੇ ਦੇ ਨਾਲ ਅਸੀਂ ਕਹੀਏ ਕਿ ਤੂੰ ਸਾਡੇ ਖਾਲਿਸਤਾਨ ਦੀ ਸਪੋਰਟ ਕਰ, ਤੂੰ ਸਾਡੇ ਹਿੰਦੁਸਤਾਨ ਦੀ ਸਪੋਰਟ ਕਰ, ਤੂੰ ਜਿਸ ਵੀ ਕੰਟਰੀ ਦੀ ਗੱਲ ਕਰਦੇ ਹੋ, ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ। ਸਾਡਾ ਵੀ ਹਰ ਜਗ੍ਹਾ ਤੇ ਵਿਰੋਧ ਕਰਨ ਦਾ ਅਤੇ ਆਪਣੀ ਮੰਗ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ। ਸ਼ੋਆਂ ਦੇ ਵਿੱਚ ਜਾ ਕੇ ਆਪਾਂ ਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਉਹਦੇ ਸ਼ੋਅ ਦੇ ਵਿੱਚ ਉੱਥੇ ਹਰ ਕੰਟਰੀ ਦੇ ਲੋਕ ਜਾ ਰਹੇ ਹਨ, ਉੱਥੇ ਸਾਰੇ ਹੀ ਕੰਟਰੀਆਂ ਦੇ ਲੋਕ ਆਪਣੇ ਆਪਣੇ ਝੰਡੇ ਲੈ ਕੇ ਆਪਣੇ ਆਪਣੇ ਫਲੈਗ ਲੈ ਕੇ ਉੱਥੇ ਜਾ ਕੇ ਇਹ ਦਿਖਾਉਣਾ ਸ਼ੁਰੂ ਕਰ ਦੇਣ, ਉੱਥੇ ਸ਼ੋਅ ਘੱਟ ਹੋਵੇਗਾ ਤੇ ਡੰਡਿਆਂ ਦੀ ਲੜਾਈ ਜ਼ਿਆਦਾ ਹੋਏਗੀ, ਇੱਕ ਦੂਜੇ ਦੇ ਸਿਰ ਤੇ ਡੰਡੇ ਹੀ ਵੱਜਣਗੇ ਫਿਰ ਜਦੋਂ ਉੱਥੇ ਜਾ ਕੇ ਇਹ ਕੰਮ ਕਰੋਗੇ। ਇਹ ਗੱਲਾਂ ਅਸੀਂ ਹਮੇਸ਼ਾ ਹੀ ਪੰਥ ਦੇ ਨਾਲ ਖੜੇ ਰਹੇ ਹਾਂ ਅਤੇ ਅੱਜ ਵੀ ਖੜੇ ਹਾਂ, ਪਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨ ਨਾ, ਇਹ ਸਾਨੂੰ

ਇੱਕ ਦੂਜੇ ਦੇ ਸਿਰ ਚ ਡੰਡੇ ਵੱਜਣਗੇ ਫਿਰ ਜਦੋਂ ਉੱਥੇ ਜਾ ਕੇ ਇਹ ਕੰਮ ਕਰੋਗੇ। ਇਹ ਗੱਲਾਂ ਅਸੀਂ ਹਮੇਸ਼ਾ ਹੀ ਪੰਥ ਦੇ ਨਾਲ ਖੜੇ ਰਹੇ ਹਾਂ ਅਤੇ ਅੱਜ ਵੀ ਖੜੇ ਹਾਂ, ਪਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨ ਇਹ ਸਾਨੂੰ ਜ਼ਰੂਰ ਜ਼ਰੂਰ ਪਿੱਛੇ ਨੂੰ ਖੜਦੀਆਂ ਹਨ। ਅਤੇ ਜਿਹੜੇ ਸਾਡੇ ਨਾਲ ਤੁਰਨ ਵਾਲੇ ਬੰਦੇ ਹਨ, ਕਈ ਹੋ ਸਕਦਾ ਕਿਸੇ ਨੂੰ ਇਹ ਗੱਲ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ, ਮੈਂ ਆਪਣੇ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਸੀ। ਜਿੱਥੇ ਅਸੀਂ ਹੋਰ ਬੜੇ ਤਰੀਕੇ ਹਨ ਇਹ ਮੰਗ ਰੱਖਣ ਦੇ, ਕਿਤੇ ਗੱਲ ਕਰਨ ਦੇ, ਕੀ ਸਾਡੇ ਕੋਲ ਹੁਣ ਇੱਕ ਸ਼ੋਆਂ ਦਾ ਹੀ ਜਿਹੜਾ ਸ਼ੋਆਂ ਦੇ ਵਿੱਚ ਹੀ ਸਾਡਾ ਰਹਿ ਗਿਆ ਕਿ ਜਿਸ ਸ਼ੋਅ ਦੇ ਵਿੱਚ ਜ਼ਿਆਦਾ ਲੋਕ ਆਏ ਹੋਣ ਉੱਥੇ ਅਸੀਂ 5-7-10 ਬੰਦੇ ਜਾ ਕੇ ਇਹ ਜਿਹੜੀ ਉੱਥੇ ਆਪਾਂ ਲਹਿਰਾਈਏ, ਇਸ ਦੇ ਨਾਲ ਆਪਾਂ ਨੂੰ ਕਿੰਨਾ ਕੁ ਜਿਹੜਾ ਫਾਇਦਾ ਹੋਣ ਵਾਲਾ ਹੈ। ਜਿੰਨੇ ਲੋਕ ਜਿੰਨੇ ਉਹਦੇ ਫੈਨ ਹਨ, ਜਿੰਨੇ ਦਲਜੀਤ ਦੋਸਾਂਝ ਨੂੰ ਸੁਣ ਜਾਂਦੇ ਹਨ, ਉਹ ਜਦੋਂ ਗੱਲ ਹੀ ਪੰਜਾਬ ਦੀ ਕਰਦਾ ਹੈ ਉਸ ਦੇ ਨਾਲ ਆਪਾਂ ਇੱਦਾਂ ਹੈ ਅਸੀਂ ਆਪਸ ਦੇ ਵਿੱਚ ਹੀ ਇੱਕ ਵੱਡੀ ਪਹੁੰਚ, ਆਪਸ ਦੇ ਵਿੱਚ ਹੀ ਗਰੋਬਰਬਾਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿੰਨੇ ਉਹਦੇ ਫੈਨ ਹੋਣਗੇ, ਉਹ ਕੁਦਰਤੀ ਗੱਲ ਹੈ ਕਿ ਅੱਜ ਕੱਲ ਜਿਹੜੇ ਲੋਕ ਵੱਜੇ ਨੇ ਕਲਾਕਾਰਾਂ ਦੇ ਨਾਲ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਕਲਾਕਾਰਾਂ ਨੂੰ ਆਪਣਾ ਕਦੇ ਵੀ ਮਾਡਲ ਕਦੇ ਹੀਰੋ ਨਹੀਂ ਸਮਝਣਾ ਚਾਹੀਦਾ, ਉਹ ਸਿਰਫ ਐਂਟਰਟੇਨ ਦਾ ਸਾਧਨ ਹੈ। ਪਰ ਉਹ ਸਾਰੇ ਹੀ ਜਿਹੜੇ ਹਨ ਉਹ ਸਾਰੇ ਦੇ ਸਾਰੇ ਹੀ ਤੁਹਾਡੇ ਖਿਲਾਫ ਗੱਲਾਂ ਕਰਨਗੇ ਆਪਣੇ। ਕਿਉਂ ਆਪਾਂ ਇਹ ਜਿਹੜੀ ਇੱਦਾਂ ਦੇ ਰਸਤੇ ਆਪਾਂ ਕਿਉਂ ਚੁਣ ਰਹੇ ਹਾਂ ਜਿੱਥੇ ਲੋਕ ਐਂਟਰਟੇਨ ਕਰਨ ਜਾਂਦੇ ਹਨ, ਉੱਥੇ ਵੀ ਅਸੀਂ ਕਿਉਂ ਮਾਹੌਲ ਖਰਾਬ ਕਰਦੇ ਹਾਂ ਜਾ ਕੇ? ਸਾਨੂੰ ਅਸੀਂ ਬਹੁਤੇ ਬੰਦੇ ਇਸ ਕਰਕੇ ਨਹੀਂ ਬੋਲਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮੰਦੀ ਜਿਹੜੀ ਸ਼ਬਦਾਵਲੀ ਬੋਲੀ ਜਾਂਦੀ ਹੈ, ਗੰਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਜਿਹੜਾ ਗੱਲ ਦੇ ਨਾਲ ਨਹੀਂ ਸਹਿਮਤ ਉਸ ਨੂੰ ਆਪਣੇ ਵਿਚਾਰਾਂ ਦੀ ਗੱਲ ਕਰੋ, ਨਾ ਕਿ ਉਹਨੂੰ ਗੰਦ ਬੋਲੋ ਇਹਨਾਂ ਜਾ ਕੇ। ਸਭ ਤੋਂ ਜ਼ਿਆਦਾ ਇਹ ਸਾਡੇ ਹਿੱਸੇ ਕਿਉਂ ਆਇਆ ਹੈ? ਸਾਨੂੰ ਹਰ ਇੱਕ ਨੂੰ ਜਿਹੜੀ ਗੱਲ ਚੰਗੀ ਨਹੀਂ ਲੱਗਦੀ ਸਾਨੂੰ ਉਸ ਦੇ ਬਾਰੇ ਜ਼ਰੂਰ ਬੋਲਣਾ ਚਾਹੀਦਾ ਹੈ। ਉਹ ਆਪਣੇ ਬੜੇ ਤਰੀਕੇ ਹਨ, ਅਸੀਂ ਅਜੇ ਸਟੈਪ ਅੱਗੇ ਨੂੰ ਤੁਰਨਾ ਹੈ ਕਿ ਅਸੀਂ ਇਸ ਦੇ ਨਾਲ ਹੋਰ ਧੱਕੇ ਦੇ ਨਾਲ ਅਸੀਂ ਲੋਕਾਂ ਦੇ ਨਾਲ ਆਪਣੀ ਜਿਹੜੀ ਦੁਸ਼ਮਣੀ ਵਧਾਉਣੀ ਹੈ। ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਨੀ ਚਾਹੁੰਦਾ ਸੀ। ਜਿੰਮੀ ਫਾਲਨ ਦਾ ਜਿਹੜਾ ਸ਼ੋਅ ਹੈ ਜਿਸ ਦੇ ਵਿੱਚ ਅਮਰੀਕਾ ਦੇ ਕਿ ਦੁਨੀਆਂ ਭਰ ਦੇ ਜਿਹੜੇ ਐਕਟਰ ਹਨ ਉਹ ਵੀ ਤਰਸ ਰਹੇ ਹਨ ਕਿ ਕਿਸੇ ਤਰੀਕੇ ਦੇ ਨਾਲ ਉਸ ਦੇ ਸ਼ੋਅ ਦੇ ਵਿੱਚ ਜਾਇਆ ਜਾਵੇ। ਦਲਜੀਤ ਉਸ ਦੇ ਸ਼ੋਅ ਵਿੱਚ 2 ਵਾਰੀ ਘੱਟੋ ਘੱਟ ਜਾ ਕੇ ਆਇਆ, ਉਥੇ ਜਾ ਕੇ ਉਨ੍ਹਾਂ ਨੂੰ ਉਹਨੇ ਪੰਜਾਬੀ ਬੋਲਣ ਲਾ ਦਿੱਤਾ, ਉਹ ਵੀ ਪੰਜਾਬੀ ਬੋਲਦੇ, ਉਨ੍ਹਾਂ ਨੂੰ ਕਹਿੰਦੇ ਪਿੱਛੇ ਪਿੱਛੇ ਪੰਜਾਬੀ ਬੋਲੋ, ਉਥੇ ਵੀ ਪੰਜਾਬੀ ਦੀ ਗੱਲ ਕੀਤੀ। ਉਥੇ ਸਾਰੇ ਜਦੋਂ ਉਹ ਥੋੜਾ ਜਿਹਾ ਗਾ ਰਹੇ ਸੀ, ਸਾਰੇ ਗੋਰੇ ਜਿੰਨੇ ਲੋਕ ਸੀ ਸਾਰੇ ਝੂਮ ਰਹੇ ਸਨ ਅਤੇ ਉਹ ਸਰਚ ਕਰਕੇ ਦੇਖ ਰਹੇ ਸਨ ਕਿ ਜਦੋਂ ਕਹਿੰਦੇ ਪੰਜਾਬੀ ਆ ਗਏ ਹੋਏ। ਹੁਣ ਤੇ ਮੋਰ ਦੈਨ ਨੈਸ਼ਨਲ ਮੀਡੀਆ ਤੁਹਾਡੀ ਗੱਲ ਦਾ ਜਿਹੜਾ ਮੈਸੇਜ ਪਹੁੰਚ ਰਿਹਾ, ਆਪਾਂ ਕਿੰਨਾ ਕੁ ਇੱਕ ਬੰਦੇ ਨੂੰ ਪੁਸ਼ ਕਰਾਂਗੇ, ਕਿੰਨਾ ਕੁ ਇੱਕ ਬੰਦੇ ਨੂੰ ਆਪਾਂ ਦੁਖੀ ਕਰਾਂਗੇ, ਕਿੰਨਾ ਕੁ ਉਹ ਅੱਕ ਕੇ ਫਿਰ ਇੱਥੋਂ ਤੱਕ ਉਹ ਬੋਲੇਗਾ। ਜੇ ਅਸੀਂ ਇੱਕ ਮਿੰਟ ਦੇ ਵਿੱਚ ਹੀ ਅਸੀਂ ਇੱਕ ਬੰਦੇ ਦੀਆਂ ਸਿਫਤਾਂ ਕਰਨ ਲੱਗ ਪੈਂਦੇ ਹਾਂ, ਇੱਕ ਮਿੰਟ ਦੇ ਵਿੱਚ ਅਸੀਂ ਉਸਦੇ ਖਿਲਾਫ ਹੋ ਜਾਂਦੇ ਹਾਂ। ਜਦੋਂ ਉਹਨੇ ਜਸਵੰਤ ਸਿੰਘ ਖਾਲੜਾ ਦੀ ਮੂਵੀ ਬਣਾਈ ਨਹੀਂ ਰਿਲੀਜ਼ ਹੋਵੇ, ਅਸੀਂ ਕਹਿੰਦੇ ਸੀ ਇਹ ਇੱਕ ਬੜਾ ਵੱਡਾ ਸਿੱਖ, ਇਹਨੇ ਬੜਾ ਵਧੀਆ ਕੰਮ ਕੀਤਾ। 1984 ਦੀ ਜਦੋਂ ਬਣਾਈ ਸੀ ਉਹਨੇ ਦਿਖਾਇਆ ਸੀ ਪੰਜਾਬ ਦਾ, ਉਦੋਂ ਵੀ ਆਪਾਂ ਕਹਿੰਦੇ ਸੀ। ਜਦੋਂ ਕਦੇ ਵੀ ਆਪਾਂ ਨੂੰ ਜਿਹੜੀ ਸਾਡੇ ਹੱਕ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਅਸੀਂ ਉਸ ਨੂੰ ਇੱਕ ਪੰਥ ਦਾ ਹੀਰੋ ਬਣਾ ਦਿੰਦੇ ਹਾਂ, ਜਦੋਂ ਸਾਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਅਸੀਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਹੀ, ਇੱਥੋਂ ਤੱਕ ਕਿ ਗਦਾਰ ਦੇ ਸਾਰਿਆਂ ਨੇ ਹੱਥ ਵਿੱਚ ਹੀ ਫੜਿਆ। ਕੀ ਹੁਣ ਕੁਛ ਇੱਕ ਸਾਡੇ ਜਿਹੜੇ ਲੋਕ ਹਨ ਸਾਡੇ ਉਹੀ ਹਰ ਇੱਕ ਨੂੰ ਇਹ ਦੇਣਗੇ ਵੀ ਕੌਣ ਸਿੱਖ ਹੈ, ਕੌਣ ਗਦਾਰ ਏ ਅਤੇ ਕੌਣ ਸੱਚਾ ਸਿੱਖ ਏ, ਕੌਣ ਖਾਲਿਸਤਾਨੀ ਏ, ਕੌਣ ਇੰਡੀਅਨ ਏ, ਕੌਣ ਕੀ ਏ? ਇਹ ਅਸੀਂ ਇਹ ਸਾਰਿਆਂ ਦੇ ਲੋਕਾਂ ਨੂੰ ਸਰਟੀਫਿਕੇਟ ਦੇਵਾਂਗੇ। ਆਪਾਂ ਜਿਹੜੇ ਕੰਮ ਦੇ ਵਿੱਚ ਲੱਗੇ ਹਾਂ ਆਜ਼ਾਦੀ ਦੀ ਗੱਲ ਜਿਹੜੀ ਕਰਦੇ ਹੋ ਕਰਦੇ ਰਹੋ ਅਤੇ ਦੁਨੀਆਂ ਨੂੰ ਆਪਣੇ ਵਿਚਾਰਾਂ ਦੇ ਨਾਲ ਲੈ ਕੇ ਆਓ, ਨਾ ਕਿ ਧੱਕੇ ਦੇ ਨਾਲ ਤੁਸੀਂ ਉਸ ਆਜ਼ਾਦੀ ਦਾ ਜਿਹੜਾ ਪੈਂਡਾ ਗਾਹ ਨੂੰ ਵੱਧ ਰਹੇ ਹੋ ਉਸ ਦੇ ਵਿੱਚ ਧੱਕਾ ਨਹੀਂ ਤੁਸੀਂ ਕਿਸੇ ਨਾਲ ਕਰੋਗੇ। ਜਿੰਨਾ ਧੱਕਾ ਕਰੋਗੇ ਲੋਕੀ ਛੱਡਦੇ ਜਾਣਗੇ। ਦੇਖੋ ਅੱਜ ਤੋਂ ਸਮੇਂ ਤੋਂ ਪਹਿਲਾਂ ਜਿਹੜੇ ਮੁਜ਼ਾਹਰੇ ਹੁੰਦੇ ਸੀ ਜਦੋਂ ਲੋਕ ਵੀ ਨਹੀਂ ਸੀ ਆਈ, ਕਿੰਨੀ ਕਿੰਨੀ ਦੁਨੀਆਂ ਸਾਰਿਆਂ ਦੇ ਨਾਲ ਜਾਂਦੀ ਸੀ। 1984 ਤੋਂ ਬਾਅਦ 86, 87, 88 ਦੇ ਵਿੱਚ ਦੇਖ ਲਓ, ਅੱਜ ਜਦੋਂ ਤੁਸੀਂ ਡੈਮੋਸਟ੍ਰੇਸ਼ਨ ਕਰਦੇ ਹੋ ਮੁਜ਼ਾਹਰੇ ਕਰਦੇ ਹੋ ਕਿੰਨੇ ਲੋਕ ਨਾਲ ਜਾਂਦੇ, ਫਿਰ ਸਾਰਿਆਂ ਨੂੰ ਗਦਾਰ ਕਹੀ ਜਾਵੋਗੇ? ਆਪਣੇ ਵਿਚਾਰਾਂ ਦੀ ਜ਼ਰੂਰ ਸਾਂਝ ਪਾਓ, ਉਨ੍ਹਾਂ ਨੂੰ ਵਿਚਾਰਾਂ ਦੇ ਨਾਲ ਆਪਣੇ ਨਾਲ ਲੈ ਕੇ ਆਓ। ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਹੀ ਆਪਣੇ ਦੇ ਨਾਲੋਂ ਜੇ ਆਪਣੇ ਵਿਚਾਰ ਨਹੀਂ ਮਿਲਦੇ ਤਾਂ ਉਨ੍ਹਾਂ ਦੇ ਉੱਤੇ ਥੋਪੀ ਜਾਈਏ। ਦਲਜੀਤ ਦੋਸਾਂਝ ਦਾ ਦੇਖੋ, ਜਦੋਂ ਉਹਨੇ ਪਾਕਿਸਤਾਨੀ ਕੁੜੀ ਦੇ ਨਾਲ ਇੱਕ ਫਿਲਮ ਬਣਾਈ ਉਦੋਂ ਸਾਰੇ ਉਹਨੂੰ ਕਹਿ ਇੰਡੀਆ ਵਾਲੇ ਜਿਹੜੇ ਸਨ ਉਹਦੇ ਉਦੋਂ ਖਿਲਾਫ਼ ਹੋ ਗਏ, ਕਹਿੰਦੇ ਜੀ ਇਹ ਖਾਲਿਸਤਾਨੀ ਬਣ ਗਿਆ। ਜਦੋਂ ਉਹਨੇ ਚਮਕੀਲੇ ਵਾਲੀ ਫਿਲਮ ਬਣਾਈ ਉਦੋਂ ਉਹ ਫਿਰ ਗਦਾਰ ਬਣ ਗਿਆ। ਜਦੋਂ ਉਹ ਅਬਾਨੀਆ ਦੇ ਚਲਾ ਗਿਆ ਉਦੋਂ ਫਿਰ ਕਹਿੰਦੇ ਕਿ ਇਹ ਅਬਾਨੀਆ ਦੇ ਕਿਉਂ ਗਿਆ, ਇਹ ਉੱਥੇ ਕਿਉਂ ਗਿਆ? ਜਦੋਂ ਅਬਾਨੀਆ ਦੇ

0: ਅੱਗੇ ਵੀ ਆਪਾਂ ਦੇਖਿਆ ਸੀ ਐਕਟਰ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਸੀ। ਹਰ ਇੱਕ ਬੰਦਾ ਇੱਕ ਫੇਮ ਚਾਹੁੰਦਾ ਵੇ, ਹਰ ਇੱਕ ਬੰਦਾ ਨੂੰ ਇਹ ਜ਼ਰੂਰ ਹੁੰਦਾ ਮੇਰਾ ਨਾਂ ਹੋਵੇ। ਪਰ ਦਿਲਜੀਤ ਜਿੱਥੇ ਵੀ ਜਾਂਦਾ ਗਾਣੇ ਵੀ ਪੰਜਾਬੀ ਦੇ ਗਾਉਂਦਾ, ਬੋਲਦਾ ਵੀ ਪੰਜਾਬੀ ਏ, ਗੱਲ ਵੀ ਪੰਜਾਬੀਆਂ ਦੀ ਕਰਦਾ ਅਤੇ ਪੰਜਾਬੀਆਂ ਦਾ ਹੀ ਉਹ ਨਾਰਾ ਮਾਰਦਾ। ਉਸ ਤੋਂ ਬਾਅਦ ਜਦੋਂ ਹੜਾਂ ਦੀ ਗੱਲ ਆਈ ਸੀ, ਜਦੋਂ ਉਥੇ ਵੀ ਉਹਨੇ ਸਭ ਤੋਂ ਪਹਿਲਾਂ ਜਿਹੜਾ ਉਹ ਕਲਾਕਾਰ ਸੀ ਜਿਸਨੇ ਉਸਦੇ ਵਿਚ ਯੋਗਦਾਨ ਪਾਇਆ, ਉਦੋਂ ਆਪਾਂ ਸਾਰੇ ਕਹਿੰਦੇ ਸੀ ਇਹ ਬੰਦਾ ਹੀ ਇਕ ਦਲਜੀਤ ਵਰਗਾ ਹੈ ਹੀ ਕੋਈ ਨੀਗਾ, ਦਲਜੀਤ ਦੋਸਾਂਝ ਇਸ ਦੀ ਬੈਸਟ ਵਨ। ਇਕ ਦੋ ਦਿਨ ਦੇ ਵਿਚ ਅਸੀਂ ਉਸ ਨੂੰ ਉਪਰ ਚੁੱਕ ਦਿੰਦੇ ਹਾਂ, ਦੋ ਚੋ ਦਿਨਾਂ ਦੇ ਬਾਅਦ ਫਿਰ ਅਸੀਂ ਉਹਨੂੰ ਥੱਲੇ ਸੁੱਟ ਦਿੰਦੇ ਹਾਂ। ਉਹ ਇਕ ਐਂਟਰਟੇਨ ਕਰਦਾ, ਉਹ ਇਕ ਸਿੰਗਰ ਏ, ਉਹ ਇਕ ਗਾਉਣ ਵਾਲਾ, ਉਹ ਵਧੀਆ ਪਰਫਾਰਮਰ ਵੇ। ਉਹ ਜਿਸ ਤਰੀਕੇ ਨਾਲ ਇਕ ਸਿੰਗਰ ਇਕ ਪਰਫਾਰਮਰ ਜਿਹੜਾ ਪੰਜਾਬੀ ਬੋਲੀ ਦਾ ਜਿਹੜਾ ਉਹ ਮੈਸੇਜ ਦੇ ਰਿਹਾ ਨਾ, ਉਹ ਇਕ ਬੜਾ ਵਧੀਆ ਮੈਸੇਜ ਦੇ ਰਿਹਾ। ਵੀ ਸ਼ੁਡ ਪ੍ਰਾਊਡ ਆਫ ਹਿਮ। ਉਹ ਕੋਈ ਨਾ ਕਿਸੇ ਜਥੇਬੰਦੀ ਦਾ ਲੀਡਰ ਏ, ਨਾ ਉਹ ਕਿਸੇ ਹਿੰਦੁਸਤਾਨ ਦਾ ਲੀਡਰ ਏ, ਨਾ ਉਹ ਕੋਈ ਖਾਲਿਸਤਾਨ ਦਾ ਲੀਡਰ ਏ, ਨਾ ਹੋਰ ਕਿਸੇ ਦਾ ਲੀਡਰ ਏ। ਅਸੀਂ ਉਹਦੇ ਕੋਲ ਕਿਉਂ ਇੰਨੀਆਂ ਡਿਮਾਂਡ, ਕਿਉਂ ਅਸੀਂ ਇੰਨਾ ਕੁਝ ਉਹਦੇ ਕੋਲ ਲੱਭਦੇ ਹਾਂ ਕਿ ਸਭ ਕੁਝ ਹੀ ਅਸੀਂ ਉਹਦੇ ਜਾ ਕੇ ਉਹਦੇ ਪ੍ਰੋਗਰਾਮ ਤੇ ਜਾ ਕੇ ਉਹਨੂੰ ਦਿਖਾ ਕੇ ਉਹਨੂੰ ਖਜਾਈਏ, ਉਹ ਕੁਝ ਬੋਲੇ ਤੇ ਫਿਰ ਆਪਾਂ ਇਕ ਵਾਰੀ ਉਹਨੂੰ ਫਿਰ ਗਦਾਰੀ ਦਾ ਜਿਹੜਾ ਆਪਾਂ ਚੁੱਕੀ ਫਿਰਦੇ ਹਾਂ ਜਿਹਨੂੰ ਮਰਜ਼ੀ ਗਦਾਰੀ ਕਹਿਣ ਵਾਲਾ, ਉਹ ਉਸਦੇ ਮੱਥੇ ਦੇ ਉੱਤੇ ਜਿਹੜਾ ਸੁੱਟ ਦਈਏ। ਇਹ ਆਪਾਂ ਨੂੰ ਗੱਲਾਂ ਜਿਹੜੀਆਂ ਹਨ ਬੜੇ ਆਪਾਂ ਨੂੰ ਧਿਆਨ ਨਾਲ ਇਹ ਸੋਚਣੀਆਂ ਪੈਣਗੀਆਂ ਅਤੇ ਇਹਨਾਂ ਗੱਲਾਂ ਤੋਂ ਜ਼ਰੂਰ ਸਾਵਧਾਨ ਹੋਣਾ ਪਏਗਾ। ਆਪਾਂ ਜੇ ਸਟੈਪ ਬਾਏ ਸਟੈਪ ਅੱਗੇ ਨੂੰ ਵਧ ਰਹੇ ਹੋ, ਜਿਹੜੇ ਪੰਜਾਬੀ ਮੀਡੀਆ ਦੇ ਵਿਚ ਪੰਜਾਬੀ ਨੈਸ਼ਨਲ ਚੈਨਲਾਂ ਦੇ ਉੱਤੇ, ਦੁਨੀਆਂ ਭਰ ਦੇ ਚੈਨਲਾਂ ਦੇ ਉੱਤੇ ਅੱਜ ਜੇ ਤੁਹਾਡੀ ਦਸਤਾਰ ਦੀ ਕੋਈ ਗੱਲ ਹੋਣ ਲੱਗੀ ਹੈ, ਤੁਹਾਡੀ ਕੋਈ ਬੋਲੀ ਦੀ ਗੱਲ ਹੋਣ ਲੱਗੀ ਹੈ, ਤੁਹਾਡੇ ਕੋਈ ਪੰਜਾਬ ਦੀ ਗੱਲ ਹੋਣ ਲੱਗੀ ਹੈ, ਜਿਹੜੇ ਕਰਦੇ ਹਨ, ਜਿਹੜੇ ਇੱਥੇ ਤੱਕ ਪਹੁੰਚਾਉਂਦੇ ਹਨ, ਪਹਿਲੀ ਗੱਲ ਤੇ ਇੱਥੋਂ ਤੱਕ ਇੰਨਾ ਇਕੱਠ ਕਰਨਾ, ਇਸ ਲੈਵਲ ਤੇ ਪਹੁੰਚਣਾ, ਅੱਜ ਤੱਕ ਦੁਨੀਆਂ ਦੇ ਇਤਿਹਾਸ ਦੇ ਵਿਚ ਪਹਿਲਾ ਕਲਾਕਾਰ ਹੈ। ਮੰਗਲਵਾਰ ਵੀ ਸ਼ੋਅ ਸੋਲਡ ਆਊਟ, ਬੁੱਧਵਾਰ ਵੀ ਸੋਲਡ ਆਊਟ, ਮੈਡੀਸਨ ਸਕੇਅਰ ਗਾਰਡਨ ਦੋ ਦਿਨ ਲਗਾਤਾਰ ਉਸਦਾ ਸ਼ੋਅ ਜਿਹੜਾ ਹੈ ਉਹਨੇ ਅਨਾਊਂਸ ਕੀਤਾ ਮਿੰਟਾਂ ਦੇ ਵਿਚ ਹੀ। ਸੋ ਕਿੰਨੇ ਉਸ ਨੂੰ ਲੋਕੀ ਸੁਣ, ਜਿਹੜੇ ਉਹਨੂੰ ਲੋਕੀ ਸੁਣਨ ਵਾਲੇ ਹਨ, ਜਿਹੜੇ ਉਹਦੇ ਫੈਨ ਹਨ, ਉਸ ਨੂੰ ਜਿਹੜੇ ਪਿਆਰ ਕਰਦੇ ਹਨ, ਕੀ ਅਸੀਂ ਉਨ੍ਹਾਂ ਨੂੰ ਜਾ ਕੇ ਉਨ੍ਹਾਂ ਦੇ ਇੰਨੇ ਬੰਦਿਆਂ ਵਿਚ ਆਪਣੇ ਉਥੇ ਹੀ ਇਕ ਸਾਨੂੰ ਤਰੀਕਾ ਲੱਭ ਗਿਆ ਜਿਹੜਾ ਮੈਸੇਜ ਦੇਣ ਦਾ। ਸੋ ਆਪਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਬਾਕੀ ਮੈਂ ਗੱਲ ਕਰਾਂ ਦਲਜੀਤ ਦੋਸਾਂਝ ਦੀ। ਦਲਜੀਤ ਦੋਸਾਂਝ ਨੂੰ ਸਭ ਤੋਂ ਪਹਿਲੀ ਵਾਰੀ ਜਦੋਂ ਅਸੀਂ, ਮੈਂ ਵੀ ਉਨ੍ਹਾਂ ਦੇ ਨਾਲ ਕਾਫ਼ੀ ਦੇਖਿਆ, ਬੜੇ ਲੰਬੇ ਸਮਾਂ ਪਹਿਲਾਂ ਜਦੋਂ ਦੇਖਿਆ ਸੀ ਉਨ੍ਹਾਂ ਦੇ ਨਾਲ, ਉਹ ਨਿਤਨੇਮੀ ਹੈ, ਪਾਠ ਕਰਦਾ ਇਕ ਵਧੀਆ, ਉਨ੍ਹਾਂ ਦਾ ਜਿਹੜਾ ਮਾਮਾ ਉਹ ਵੀ ਇਕ ਆਪਣਾ ਸਿੱਖ ਹੀ, ਗੁਰਸਿੱਖ ਦੇ ਵਿਚ ਬੜਾ ਵੱਡਾ ਕੀਰਤਨੀ ਆਵੇ, ਬਹੁਤ ਵੱਡਾ ਕੀਰਤਨ ਜਥਾ ਵੇ। ਸੋ ਉਸ ਨੂੰ ਗੁੜਤੀ ਦੇ ਵਿਚ ਉਹ ਗੁਰਬਾਣੀ ਦੇ ਨਾਲ ਜੁੜਿਆ, ਨਿਤਨੇਮੀ ਕਰਦਾ ਅਜੇ ਵੀ ਉਹ ਪਾਠ ਹਮੇਸ਼ਾ, ਜੋ ਸਾਨੂੰ ਪਤਾ ਲੱਗਿਆ ਕਿ ਪਾਠ ਪੂਜਾ ਉਹ ਸਭ ਕੁਝ ਕਰਦਾ, ਸੁਖਮਨੀ ਸਾਹਿਬ ਦਾ, ਜਪਜੀ ਸਾਹਿਬ ਦਾ, ਰਹਿਰਾ ਸਾਹਿਬ, ਨਿਤਨੇਮੀ ਪੂਰਾ। ਸ਼ੁਰੂ ਤੋਂ ਮੈਂ ਤੇ ਉਸ ਨੂੰ 20 ਸਾਲ ਦੀ ਉਮਰ ਚ ਦੇਖਿਆ ਸੀ ਕਿ ਉਹ ਪਾਠ ਜਦੋਂ ਕਰਦਾ ਸੀ ਉਹ ਰੱਬ ਦੇ ਨਾਲ ਪੂਰਾ ਜੁੜਿਆ ਵੇ। ਇਸੇ ਕਰਕੇ ਹੀ ਸ਼ਾਇਦ ਉਸ ਦੇ ਉੱਤੇ ਜਿਹੜੀ ਹੈ ਉਸ ਪਰਮਾਤਮਾ ਦੀ ਕਿਰਪਾ ਹੋਈ ਏ ਅਤੇ ਇੱਥੋਂ ਤੱਕ ਜਿਹੜਾ ਪਹੁੰਚਣਾ ਬੰਦੇ ਦੇ ਆਪਣੇ ਹੱਥ ਕੁਛ ਨਹੀਂ ਹੈਗਾ। ਦਲਜੀਤ ਦੋਸਾਂਝ ਦੇ ਕੋਲ ਹੋਰ ਬੜੇ ਬੜੇ ਕਲਾਕਾਰ ਵੱਡੇ ਹਨ ਜਿਨ੍ਹਾਂ ਦੇ ਕੋਲ ਸੁਰਾਂ ਬਹੁਤ ਜ਼ਿਆਦਾ, ਉਨ੍ਹਾਂ ਨੂੰ ਸੁਰਾਂ ਦਾ ਵੀ ਗਿਆਨ ਹੈ, ਪਰਫਾਰਮਰ ਵੀ ਹੈ, ਪਰ ਇਹ ਸਾਰੀ ਜਿਹੜੀ ਪ੍ਰਸਿੱਧੀ ਹੈ ਇਹ ਸਭ ਕੁਝ ਹੈ, ਕੁਛ ਨਾ ਕੁਛ ਤੇ ਉਸਦੇ ਉੱਤੇ ਉਸ ਪਰਮਾਤਮਾ ਦਾ ਹੱਥ ਹੈ, ਪਰਮਾਤਮਾ ਦੀ ਦੇਣ ਹੈ ਜਿਸ ਨੇ ਪਰਮਾਤਮਾ ਨੇ ਉਸਦੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਉਹ ਅੱਜ ਦੁਨੀਆਂ ਭਰ ਦੇ ਵਿਚ ਹੀ ਜਿਹੜਾ ਹੋਕਾ ਦਿੰਦਾ ਫਿਰਦਾ ਹੈ, ਉੱਚੀ ਉੱਚੀ ਆਵਾਜ਼ਾਂ ਮਾਰਦਾ ਹਰ ਜਗ੍ਹਾ ਜਗ੍ਹਾ ਤੇ ਫਿਰਦਾ ਹੈ ਤੇ ਇੱਕੋ ਆਵਾਜ਼ ਦਿੰਦਾ ਹੈ, ਸਾਰਿਆਂ ਨੂੰ ਕਹਿੰਦਾ ਹੈ ਪੰਜਾਬੀ ਆ ਗਏ ਹੋਏ, ਪੰਜਾਬੀ ਆ ਗਏ ਹੋਏ। ਆਲ ਦੀ ਬੈਸਟ ਟੂ ਦਲਜੀਤ ਦੋਸਾਂਝ। ਮੈਂ ਦਲਜੀਤ ਦੋਸਾਂਝ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ, ਛੋਟਾ ਵੀਰ ਹੈ ਤੂੰ ਭਾਵਕ ਬਹੁਤ ਛੇਤੀ ਹੋਣ ਲੱਗ ਪਿਆ, ਥੋੜਾ ਜਿਹਾ ਭਾਵਕ ਹੋਣ ਦੀ ਲੋੜ ਨਹੀਂ, ਜਿਸ ਲੈਵਲ ਤੇ ਤੂੰ ਪਹੁੰਚਿਆ ਉਸ ਦੇ ਵਿਚ ਉਤਾਰ ਚੜਾ ਆਉਂਦੇ। ਕੋਈ ਵੀ ਸਟੇਜ ਦੇ ਉੱਤੇ ਮੈਸੇਜ ਦੇਣ ਤੋਂ ਪਹਿਲਾਂ ਥੋੜਾ ਬਹੁਤਾ ਜ਼ਰੂਰ ਧਿਆਨ ਦੇ ਨਾਲ ਠੰਡੇ ਦਿਮਾਗ ਦੇ ਨਾਲ ਸੋਚ ਕੇ ਫੇਰ ਹੀ ਗੱਲਬਾਤ ਕਰਿਆ ਕਰੋ, ਕਿਉਂਕਿ ਤੁਹਾਨੂੰ ਸੁਣਨ ਵਾਲੇ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿਚ ਏ। ਸੋ ਤੁਸੀਂ ਵੀ ਥੋੜਾ ਜਿਹਾ ਧਿਆਨ ਦੇ ਕੇ ਅਤੇ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਤੁਰੇ ਹੋ ਪੰਜਾਬ ਨੂੰ ਲੈ ਕੇ, ਪੰਜਾਬ ਦੇ ਤੁਸੀਂ ਮੋਹਰੀ ਬਣ ਕੇ ਜਗ੍ਹਾ ਜਗ੍ਹਾ ਦੇ ਉੱਤੇ ਜਿੱਥੇ ਦਸਤਾਰ ਸਜਾ ਕੇ ਸੋਹਣੀ ਸਟੇਜ ਦੇ ਉੱਤੇ ਜਾਂਦੇ ਹੋ ਅਤੇ ਪੰਜਾਬੀ ਦੀ ਗੱਲ ਕਰਦੇ ਹੋ, ਤੁਸੀਂ ਸਾਡਾ ਸਾਰਿਆਂ ਦਾ ਬਹੁਤ ਬਹੁਤ ਮਾਨ ਵਧਾਉਂਦੇ ਹੋ। ਸੋ ਮੈਂ ਤੁਹਾਡਾ ਇਸ ਮਾਨ ਵਧਾਉਣ ਦੇ ਲਈ ਸਾਰੇ ਪੰਜਾਬੀਆਂ ਦੇ ਵੱਲੋਂ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ। ਸੋ ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹੋ ਅਤੇ ਆਪਾਂ ਹਮੇਸ਼ਾ ਜਿਹੜਾ ਇਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਸਾਰੇ ਲੋਕਾਂ ਨੂੰ ਮੈਸੇਜ ਦਈਏ ਕਿ ਜਿਹੜਾ ਲੋਕਾਂ ਨੂੰ ਮੈਸੇਜ ਦੇਣ ਦਾ ਤਰੀਕਾ ਵੀ ਚੰਗਾ ਲੱਗੇ। ਬਹੁਤ ਬਹੁਤ ਧੰਨਵਾਦ ਜੀ। ਪੰਜਾਬੀ ਆ ਗਏ ਹੋਏ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਬਲਵਿੰਦਰ ਸਿੰਘ ਬਾਜਵਾ ਨਿਊਯਾਰਕ ਤੋਂ। ਇਨ੍ਹਾਂ ਨੇ ਵਾਕਿਆ ਹੀ ਬਹੁਤ ਖਰੀ ਗੱਲ ਕੀਤੀ ਹੈ। ਅਸੀਂ ਵਿਰੋਧ ਕਰਨ ਲੱਗੇ ਵੀ ਨਹੀਂ ਦੇਖਦੇ ਤੇ ਗਾਲਾਂ ਕੱਢਣ ਲੱਗੇ ਵੀ ਨਹੀਂ ਦੇਖਦੇ ਤੇ ਪਛਾਣਦੇ ਹੈ ਨਹੀਂ ਕਿ ਗੱਲ ਹੈ ਕੀ, ਪਤਾ ਹੈ ਨਹੀਂ ਕਿ ਵਿੱਚੋਂ ਗੱਲ ਕੀ ਹੈ। ਝੰਡੇ ਚੱਕ ਕੇ ਜਾ ਕੇ ਇਹ ਵਿਰੋਧ ਕਰਨਾ, ਇਹ ਵੀ ਕੋਈ ਮੇਰੇ ਹਿਸਾਬ ਨਾਲ ਖਾਸ ਗੱਲ ਨਹੀਂ। ਜੇ ਤਿੰਨ ਬੰਦੇ ਚਾਰ ਬੰਦੇ ਤੁਸੀਂ ਉੱਠ ਕੇ ਜਾ ਕੇ ਉੱਥੇ ਚੰਗਾ ਸ਼ੋਅ ਚੱਲ ਰਿਹਾ, ਲੋਕੀ ਇੰਜੋਏ ਕਰ ਰਹੇ, 50-60 ਹਜ਼ਾਰ ਬੰਦਾ, ਤੁਸੀਂ ਵਿੱਚ ਵਿਘਨ ਪਾਉਣ ਵਾਲੀ ਇਹਦੇ ਵਿੱਚ ਕੀ ਗੱਲ ਆ? ਅਮਿਤਾਬ ਬੱਚਨ ਕਿੱਥੇ ਆ? ਉਹ ਕਿੱਥੇ? ਅਮਿਤਾਬ ਬੱਚਨ ਨੂੰ ਸਾਡੀ ਕੌਮ ਨੇ ਛੱਡਿਆ ਹੋਇਆ, ਪਰ ਉਹ ਸਿੰਗਰ ਆ, ਉਹਦਾ ਹਰ ਜਗ੍ਹਾ ਤੇ ਮੂਵੀਆਂ ਵੀ ਬਣਾਈਆਂ, ਉਹਦਾ ਆਉਣ ਜਾਣ ਹਰ ਜਗ੍ਹਾ ਦੇ ਉੱਪਰ। ਸੋ ਇਹਦਾ ਹਰ ਚੀਜ਼ ਦਾ ਵਿਰੋਧ ਕਰਨਾ ਜਿਹੜਾ ਉਹ ਜਾਇਜ਼ ਨਹੀਂ ਹੈ। ਜਾਂ ਤਾਂ ਕੋਈ ਤੁਹਾਡੇ ਅਗੇਂਸਟ ਬੋਲਿਆ ਜਾਂ ਖਾਲਿਸਤਾਨ ਦੇ ਅਗੇਂਸਟ ਕਦੀ ਬੋਲਿਆ, ਉਹਨੇ ਕਦੀ ਵੀ ਐਸੀ ਕੋਈ ਗੱਲ ਨਹੀਂ ਕੀਤੀ। ਸੋ ਫਿਰ ਇਹ ਚੀਜ਼ਾਂ ਜਿਹੜੀਆਂ ਨਾ ਬੇਕੂਫੀ ਵਾਲੀਆਂ ਨਾ ਕਰਿਆ ਕਰੋ ਮੇਰੇ ਵੀਰ, ਆਪਾਂ ਸਿਆਣੇ ਹੋਈਏ, ਇਹਦੇ ਨਾਲ ਵਿਰੋਧ ਤੁਹਾਡਾ ਹੀ ਹੋਣਾ ਵਾ, ਦਲਜੀਤ ਦਾ ਕੁਛ ਨਹੀਂ ਜਾਣਾ ਤੇ ਤੁਹਾਡੇ ਤੇ ਹੀ ਤੁਹਾਡਾ ਹੀ ਨੁਕਸਾਨ ਹੋਣਾ ਵਾ। ਇਹ ਤੋਂ ਥੋੜਾ ਬਚ ਕੇ ਰਹੀਏ, ਇਹਦਾ ਕੋਈ ਏਡਾ ਵੱਡਾ ਫਾਇਦਾ ਨਹੀਂ ਹੋਣ ਵਾਲਾ। ਚਾਰ ਬੰਦੇ ਉੱਠ ਕੇ ਮੁੜ ਕੇ 10 ਬੰਦੇ ਬਾਹਰ ਸਟੇਡੀਅਮ ਦੇ ਬਾਹਰ ਨਾਰੇ ਮਾਰੋ, ਇਹ ਕੋਈ ਬਹੁਤਾ ਵੱਡਾ ਕੋਈ ਪ੍ਰਾਪਤੀ ਨਹੀਂ ਹੈਗੀ। ਉਹ ਕਦੀ ਵੀ ਜਿਹੜਾ ਹੈਗਾ ਦਲਜੀਤ ਦੋਸਾਂਝ ਮਤਲਬ ਪੰਜਾਬੀ ਆ ਗਿਆ ਹੋਏ, ਜਿੱਦਾਂ ਬਾਜਵਾ ਸਾਹਿਬ ਨੇ ਕਿਹਾ ਨਾ, ਪੰਜਾਬੀ ਆ ਗਿਆ ਹੋਏ, ਇਹ ਇੱਕ ਹਰ ਜਗ੍ਹਾ ਤੇ ਉਹ ਦਲਜੀਤ ਹੋਣੀ ਬੋਲਦੇ ਆ। ਇਸ ਚੀਜ਼ ਦੀ ਵਿਰੋਧਤਾ ਕਰਨੀ ਜਾਂ ਇਸ ਚੀਜ਼ ਨੂੰ ਬਿਨਾਂ ਗੱਲ ਤੋਂ ਹੀ ਬਹੁਤ ਵੱਡਾ ਬਣਾਉਣਾ, ਉਹ ਵੀ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਸੋ ਰਲ ਮਿਲ ਕੇ ਜਿਸ ਤਰ੍ਹਾਂ ਮੈਂ ਹੁਣ ਗੱਲ ਕਰ, ਮੈਂ ਨਾ ਚੀਮਾ ਸਾਹਿਬ ਜੁੜ ਗਿਆ ਨਾਲ ਜੋੜ ਲਿਆ, ਚੀਮਾ ਸਾਹਿਬ ਹੈ ਹੀ ਨਹੀਂ, ਤੇ ਇਹ ਵੀ ਕੁਛ ਹੋ ਸਕਦਾ, ਇਹ ਤੋਂ ਬਚਣ ਦੀ ਲੋੜ ਆਪਾਂ ਨੂੰ। ਤੇ ਚੀਮਾ ਸਾਹਿਬ ਕਿੱਦਾਂ ਗਿਆ ਜੀ? ਸੋ ਦੋਸਤੋ, ਮੇਰੀ ਵੀ ਇਹੀ ਰਾਏ ਹੈ ਕਿ ਸਿੰਗਰ ਜਿਹੜੇ ਹੁੰਦੇ ਨਾ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ, ਉਹ ਇੱਕ ਬੰਦੇ ਦੇ ਸਿੰਗਰ ਨਹੀਂ ਹੁੰਦੇ। ਉਹ ਇੱਕ ਮਤਲਬ ਜੇ ਕਹੋ ਤੁਸੀਂ ਵੀ ਉਹ ਇਕੱਲੇ ਸਿੱਖਾਂ ਦਾ ਹੀ ਆ, ਉਹਦੇ ਉਹਨੂੰ ਹਰ ਲੋਕ ਸੁਣ ਜਾਂਦੇ ਆ, ਹਰ ਤਰ੍ਹਾਂ ਦੇ ਲੋਕ, ਹਰ ਕੰਟਰੀ ਦੇ ਲੋਕ ਸੁਣ ਜਾਂਦੇ ਆ, ਤੇ ਇਸ ਕਰਕੇ ਉਹਨੂੰ ਇਸ ਚੀਜ਼ ਤੋਂ ਥੋੜਾ ਜਿਹਾ ਆਪਾਂ ਨੂੰ ਗ੍ਰੇਜ਼ ਕਰਨਾ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਨਾ ਹੋਣ, ਤੇ ਇਹ ਤੋਂ ਫਾਇਦਾ ਕੋਈ ਨਹੀਂ ਹੁੰਦਾ। ਸੋ ਦੋਸਤੋ, ਆਪਾਂ ਦਲਜੀਤ ਹੋਣਾ ਦੇ ਹੋਰ ਗੀਤ ਸੁਣਦੇ ਆ ਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਡਾਕਟਰ ਸਾਹਿਬ ਦਾ ਹੋਏਗਾ, ਚੀਮਾ ਸਾਹਿਬ ਦਾ ਪਤਾ ਨਹੀਂ, ਸ਼ਾਇਦ ਮੈਸੇਜ ਆਇਆ ਹੋਵੇ। ਹੈਲੋ ਜੀ, ਚੀਮਾ ਸਾਹਿਬ ਨਹੀਂ ਹੈਗੇ ਅਵੇਲੇਬਲ। ਸੋ ਦੋਸਤੋ, ਲੋ ਆਪਾਂ ਦਲਜੀਤ ਦੇ ਗਾਣੇ ਲਾ ਰਹੇ ਸੀ ਤੇ ਅੱਜ ਦਾ ਦਿਨ ਦਲਜੀਤ ਹੋਣਾ ਦੇ ਨਾਂ ਤੇ ਉੱਪਰ। ਸਾਡਾ ਕਿਸੇ ਚੀਜ਼ ਨਾਲ ਕੋਈ ਮੁਫਾਦ ਨਹੀਂ ਹੈ, ਕਿਸੇ ਕੋ ਲੈਣਾ ਦੇਣਾ ਨਹੀਂ ਹੈਗਾ, ਅਸੀਂ ਤੇ ਮਨਮਰਜ਼ੀ ਦੇ ਬੰਦੇ ਆ, ਸਾਨੂੰ ਕੋਈ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ, ਆਪਣਾ ਸਟੇਸ਼ਨ ਅਸੀਂ ਆਪ ਚਲਾਉਂਦੇ ਆ, ਤੇ ਇਸ ਕਰਕੇ ਜੇ ਕੋਈ ਸਮਝੇ ਖਰਾ ਅਸੀਂ ਕੋਈ ਐਡ ਲੈਣੀ ਜਾਂ ਕੁਛ ਕਰਨ, ਨਹੀਂ ਸਾਡਾ ਕੋਈ ਲੈਣ ਦੇਣ ਇਹਦੇ ਨਾਲ। ਸੋ ਦੋਸਤੋ, ਆਪਾਂ ਦਲਜੀਤ ਸਿੰਘ ਦੇ ਗੀਤ ਦੋ ਚਾਰ ਹੋਰ ਸੁਣਦੇ ਆ, ਲਓ ਜੀ।

0: ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਜੀ
1: ਸੀਮਾ ਸਾਹਿਬ, ਅੱਜ ਨਾ ਬਲਵਿੰਦਰ ਸਿੰਘ ਬਾਜਵਾ ਸਾਡੇ ਬੜਾ ਜਾਣਿਆ ਪਛਾਣਿਆ ਨਾਂ ਨਿਊਯਾਰਕ ਦਾ।
0: ਹਾਂਜੀ,
1: ਮੈਨੂੰ ਮੈਂ ਐਸਾ ਕੋਈ ਸਿੰਗਰ ਨਹੀਂ ਹੋਏਗਾ ਪੰਜਾਬ ਦਾ, ਇੰਡੀਆ ਦਾ, ਜਿਹੜਾ ਉਹਨਾਂ ਨੇ ਸ਼ੋਅ ਨਹੀਂ ਕਰਾਇਆ ਅੱਜ ਤੋਂ 25 ਸਾਲ ਤੋਂ ਲੈ ਕੇ ਅੱਜ ਤੱਕ।
0: ਜੀ,
1: ਅੱਜ ਜੋ ਕੁਛ ਵਾਪਰਿਆ ਕੁਛ ਦਿਨ ਪਹਿਲਾਂ ਉੱਥੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਤੇ ਦਲਜੀਤ ਦੋਸਾਂਝ ਦਾ ਸ਼ੋਅ ਸੀ ਉੱਥੇ, ਤੇ ਉੱਥੇ ਕੁਛ ਵੀਰ ਸਾਡੇ ਖਾਲਿਸਤਾਨੀ ਝੰਡੇ ਲੈ ਕੇ 5-6 ਜਾਣੇ ਪਹੁੰਚ ਗਏ ਸ਼ੋਅ ਦੇ। 50-60 ਹਜ਼ਾਰ ਬੰਦਾ ਸੀ ਉੱਥੇ।
0: ਅੱਛਾ,
1: ਉਹਨਾਂ ਨੇ ਉੱਥੇ ਉਹਦਾ ਵਿਰੋਧ ਕਰਨਾ ਚਾਲੂ ਕਰ ਦਿੱਤਾ।
0: ਅੱਛਾ,
1: ਹਾਂਜੀ, ਤੇ ਉਹ ਫਿਰ ਉਹ ਵੀ ਕੁਛ ਉਹਨੇ ਕਿਹਾ ਇਹਨੂੰ ਫੜ ਕੇ ਬਾਹਰ ਕੱਢੋ ਇਹਨਾਂ ਨੂੰ। ਸ਼ੋਅ ਅਗਲਿਆਂ ਨੇ ਲੋਕਾਂ ਨੇ ਟਿਕਟਾਂ ਲੈ ਕੇ ਪੈਸੇ ਲਾ ਕੇ ਦੇਖਣ ਗਏ ਹੁੰਦੇ ਆ।
0: ਬਿਲਕੁਲ ਬਿਲਕੁਲ,
1: ਜਾ ਕੇ ਤੁਸੀਂ ਜੇ ਵਿਰੋਧ ਕਿਸ ਚੀਜ਼ ਦਾ ਕਰਨਾ ਵੀ ਆ ਤੇ ਤੁਸੀਂ ਬਾਹਰ ਖੜੇ ਹੋਵੋ ਭਾਈ, ਜਦੋਂ ਬਾਹਰ ਨਿਕਲੇਗਾ ਗੱਡੀ ਲੈ ਕੇ ਤੁਸੀਂ ਝੰਡੇ ਦਿਖਾ ਦਿਓ, ਗੱਲ ਖਤਮ ਏਦਾਂ ਹੁੰਦੀ ਹੈ ਨਾ।
0: ਬਸ ਗੱਲ ਖਤਮ ਹੋ, ਪੀਸਫੁਲ ਤੁਹਾਡਾ ਹੱਕ ਬਣਦਾ ਆ ਪੀਸਫੁਲ ਸਪੀਚ ਦਾ, ਪਰ ਇਹ ਥੋੜੀ ਆ ਵੀ ਤੁਸੀਂ ਜਾ ਕੇ ਉੱਥੇ ਅਗਲੇ ਦਾ ਸ਼ੋਅ ਖਰਾਬ ਕਰੋ। ਤੇ ਜਿਹੜੇ
1: ਟਿਕਟਾਂ ਲਈਆਂ ਜਾ ਕੇ ਉੱਥੇ $250-$300 ਤੋਂ ਟਿਕਟ ਵੀ ਸਟਾਰਟ ਹੁੰਦੀ ਆ।
0: ਅੱਛਾ ਜੀ,
1: ਇੱਥੇ ਚੀਮਾ ਸਾਹਿਬ ਅਗਲੇ ਕੁਛ ਚਿਰ ਬਾਅਦ, ਮਤਲਬ ਅਗਲੇ ਮਹੀਨੇ ਆ ਸ਼ਾਇਦ, ਇੱਥੇ ਨਿਊਯਾਰਕ ਦੇ ਵਿੱਚ ਸਭ ਤੋਂ ਵੱਡਾ ਮੈਡੀਸਨ ਸਕੁਏਅਰ ਗਾਰਡਨ ਆ ਮੇਰਾ ਇੱਥੇ ਦਾ।
0: ਓਕੇ,
1: ਉੱਥੇ ਉਹਦੇ 2 ਸ਼ੋਅ ਆ, ਇੱਕ ਦਿਨ ਛੱਡ ਕੇ ਤੇ ਇੱਕ ਦਿਨ ਵਿੱਚ 2 ਦਿਨ 60-65 ਹਜ਼ਾਰ ਲੋਕ ਉੱਥੇ ਪੁੱਜਣਗੇ, ਕਿਉਂਕਿ ਉਹਦਾ ਨਾਂ ਹੀ ਇੰਨਾ ਬਣ ਗਿਆ ਦਲਜੀਤ ਦਾ, ਉਹਨੂੰ ਦੇਖਣ ਨੂੰ ਲੋਕ ਤਰਸਦੇ ਆ। ਜੋ ਕੁਛ ਹੋਇਆ ਉਹ ਮਾੜਾ ਹੋਇਆ, ਅੱਗੇ ਬਾਜਵਾ ਸਾਹਿਬ ਨੇ ਇੱਕ ਰਿਕਾਰਡਿੰਗ ਕੀਤੀ ਸੀ, ਇੱਕ ਪੋਡਕਾਸਟਿੰਗ ਬਣਾਈ ਸੀ ਉਹਨਾਂ ਤੇ, ਮੈਂ ਉਹਨਾਂ ਨੂੰ ਕਿਹਾ ਮੈਂ ਲਾਵਾਂਗਾ ਤੁਹਾਡਾ ਪਏ ਹੋ ਨਾ ਪ੍ਰੋਗਰਾਮ ਪ੍ਰਵਾਜ ਰੇਡੀਓ ਤੇ ਸਾਰੀ ਦੁਨੀਆਂ ਤੱਕ ਵੀ ਇਹ ਗੱਲ ਪਹੁੰਚੇ, ਉਹ ਮੈਂ ਲਾ ਚੁੱਕਿਆ ਵਾਂ। ਤੇ ਬਾਕੀ ਇਹ ਹੈ ਕਿ ਜਿੱਦਾਂ ਹੁਣ ਅਸੀਂ ਨਾ ਇਹਦੇ ਨਾਲ ਵਿਰੋਧਤਾ ਕਰਕੇ ਚੀਮਾ ਸਾਹਿਬ ਅਸੀਂ ਵਿੱਚੋਂ ਖਟਕ ਹੀ ਰਹੇ ਹਾਂ, ਮਨੁਰ ਸਾਹਿਬ ਤੁਸੀਂ ਲੋਕਾਂ ਨੂੰ ਜੋੜਨ ਦੀ ਥਾਂ ਤੋੜ ਰਹੇ। ਜੀ
0: ਬਿਲਕੁਲ, ਐਗਜੈਕਟਲੀ ਇਹ ਗੱਲ ਆ। ਪਤਾ ਨੀ ਇਹਨਾਂ ਲੋਕਾਂ ਦੇ ਦਿਮਾਗ ਸਮਝ ਨੀ ਆਉਂਦੀ ਕਰਨ ਕੀ ਚਾਹੁੰਦੇ ਆ। ਹਰੇਕ ਗੱਲ ਨੂੰ ਇਹਨਾਂ ਨੇ ਹਰੇਕ ਚੀਜ਼ ਦਾ ਵਿਰੋਧ ਕਰਨਾ ਹੁੰਦਾ, ਕਿਸੇ ਚੀਜ਼ ਨੂੰ ਸਮਝਣ ਦੀ ਬਜਾਏ ਉਲਟਾ ਉਹਦੇ ਚ ਕਹਿੰਦੇ ਹੁੰਦੇ ਆ ਮੁਸੀਬਤ ਖੜੀ ਕਰਨੀ। ਇਹ ਸਾਡੇ ਪੰਜਾਬੀਆਂ ਦੇ ਵਿੱਚ ਹੈ ਨਹੀਂ ਸੀਗੀ, ਜਿਹੜੇ ਆਪਣੇ ਆਪ ਨੂੰ ਅੱਜ ਕੱਲ ਦੇ ਸਿੱਖ ਸਿਖਾਉਂਦੇ ਆ, ਜਿਹੜੀ ਅਸੀਂ ਸਿੱਖੀ ਆ ਉਹਦੇ ਵਿੱਚ ਤਾਂ ਨਿਮਰਤਾ ਜਿਹੜੀ ਆ ਉਹਦਾ ਹਿਸਾਬ ਕਿਤਾਬ ਹੀ ਨਹੀਂ ਹੈ।
1: ਬਿਲਕੁਲ,
0: ਇੰਨੀ ਨਿਮਰਤਾ ਉਹਦੇ ਵਿੱਚ ਸਿਖਾਲੀ ਜਾਂਦੀ ਆ ਔਰ ਉਹਨਾਂ ਨੇ ਕਰਕੇ ਦਿਖਾਲੀ ਆ। ਤੇ ਇਹਨਾਂ ਦੇ ਵਿੱਚ ਉਹ ਤਾਂ ਚੀਜ਼ਾਂ ਜਿਹੜੇ ਗੁਣ ਬਾਣੀ ਦੇ ਵਿੱਚ ਲਿਖੇ ਆ ਜਾਂ ਗੁਰੂ ਸਾਹਿਬਾਨ ਦੀ ਜਿਹੜਾ ਫਲਸਫਾ ਸੀਗਾ ਉਹ ਤਾਂ ਹੈ ਹੀ ਨਹੀਂ। ਇਹ ਤਾਂ ਹਰੇਕ ਗੱਲ ਨੂੰ ਜਿਹੜੀ ਆ ਉਹ ਮੁਸੀਬਤ ਬਣ ਕੇ ਖੜੀ ਕਰਦੇ ਆ ਬਿਨਾਂ ਕਿਸੇ ਗੱਲ ਤੋਂ।
1: ਬੁਰੀ ਗੱਲ ਆ। ਜਿੱਦਾਂ ਇੱਕ ਚੀਜ਼ ਦਾ ਵਿਰੋਧ ਅਸੀਂ ਬਹੁਤ ਕਰਦੇ ਆ, ਅਸੀਂ ਵੀ ਕੀਤਾ ਸੀ ਕਈ, ਇੱਕ ਸਾਲ ਅਸੀਂ ਗੁਰਦਾਸ ਮਾਨ ਦੇ ਗਾਣੇ ਨਹੀਂ ਲਾਏ।
0: ਹਾਂਜੀ ਬਿਲਕੁਲ
1: ਬਿਲਕੁਲ ਨਹੀਂ ਲਾਏ, ਨਾ ਉਹਦੇ ਲਾਏ, ਖਰਾ ਹੋਰ ਕਿਹਦੇ ਲਾਏ ਸੀ, ਨਹੀਂ ਲਾਏ ਸੀ।
0: ਇਹ ਵੀ ਇਹਨਾਂ ਦੀ ਵੀ ਕੰਟਰੋਵਰਸੀ ਹੋਈ ਸੀ ਆਪਣੇ ਦਲਜੀਤ ਦੋਸਾਂਝ ਦੀ ਵੀ, ਫਿਰ ਉਹਨੇ ਉਹ ਸੰਭਲ ਗਿਆ, ਉਹਨੇ ਉਹ ਗੱਲਬਾਤ ਮੁੜ ਕੇ ਨਹੀਂ ਉਦਾਂ ਦੀ ਕੀਤੀ, ਤੇ ਫਿਰ ਮਤਲਬ ਉਹ ਸਮਝ ਲੱਗ ਗਿਆ
1: ਦੇ ਵਿੱਚ ਵੀ ਉਹਦਾ ਵੱਡਾ ਨਾਮ ਆ, ਕੁਛ ਛੋਟਾ ਪੰਜਾਬੀ ਆ ਗਏ ਹੋਏ, ਇੱਕ ਲਫ਼ਜ਼ ਤੋਂ ਉਹਨੇ ਪਹਿਲਾਂ ਸਟਾਰਟਿੰਗ ਚ ਬੋਲਦਾ ਹੋਏ ਪੰਜਾਬੀ ਚ ਆ ਗਏ ਹੋਏ, ਪੰਜਾਬੀ ਆ ਗਏ ਹੋਏ। ਦੂਜੀ ਗੱਲ ਚੀਮਾ ਸਾਹਿਬ ਇਹ ਆ ਕਿ ਆਪਾਂ ਛੋਟੀ ਜਿਹੀ ਗੱਲ ਹੋਰ ਕਰਦੇ ਆ, ਗੁਰਦਾਸ ਮਾਨ ਹੋਣਾ ਨੇ ਵੀ ਅਸੀਂ ਵੀ ਵਿਰੋਧ ਕੀਤਾ ਉਦੋਂ, ਇੱਕ ਸਾਲ ਅਸੀਂ ਉਹਨਾਂ ਦਾ ਇੱਕ ਵੀ ਗਾਣਾ ਨਹੀਂ ਲਾਇਆ, ਵਿਰੋਧ ਕਰਦੇ ਰਹੇ ਕਿ ਨਹੀਂ ਬਈ। ਪਰ ਅਸਲੀਅਤ ਦੇਖੀ ਜਾਵੇ, ਅਸੀਂ ਆਪਣੇ ਆਪ ਨੂੰ ਵੀ ਕਹਿੰਦੇ ਆ ਕਿ ਵੀ ਗੁਰਦਾਸ ਮਾਨ ਨੂੰ ਪਹਿਲਾਂ ਛੇੜਿਆ ਕਿਹਨੇ, ਹੈ ਨਾ, ਉਹਨੂੰ ਪੰਗਾ ਕਿਹਨੇ ਲਿਆ, ਜਾਂ ਕੋਈ ਕੁਐਸਚਨ ਪੁੱਛਣੇ ਹਿੰਦੀ ਮਦਰ ਮਾਂ ਚਾਚੀ ਮਾਸੀ ਜੋ ਕੁਛ ਵੀ ਕੀਤਾ।
0: ਬਿਲਕੁਲ ਬਿਲਕੁਲ,
1: ਸਿੰਗਰ ਦਾ ਕੰਮ ਹੁੰਦਾ ਉਹਨੇ ਹਰ ਦੁਨੀਆਂ ਦੇ ਉੱਪਰ ਗਾਉਣਾ ਹੁੰਦਾ, ਤੂੰ ਰੋਟੀ ਸਾਡੇ ਕੋਲੋਂ ਪੰਜਾਬੀਆਂ ਕੋਲ ਖਾਧੀ, ਤੂੰ ਉਹ ਕਰਦਾ, ਤੂੰ ਜਾ ਕੇ ਹਿੰਦੀ ਆ, ਹਿੰਦੀ ਨੂੰ ਕਿਹਾ ਮਾਂ ਉਹ ਵੀ ਤੁਹਾਡੀ ਮਾਸੀ ਆ। ਵੈਸੇ ਦੇਖਿਆ ਜਾਵੇ ਚੀਮਾ ਸਾਹਿਬ ਤੇ ਪੰਜਾਬੀ ਦੇ ਨਾਲ ਸਾਡੀ ਨੈਸ਼ਨਲ ਲੈਂਗੁਏਜ ਤੇ ਹਿੰਦੀ ਆ।
0: ਬਿਲਕੁਲ ਬਿਲਕੁਲ ਜੀ,
1: ਹਾਂ, ਤੇ ਉਹਦੇ ਲਈ ਚਲੋ ਅਸੀਂ ਉਹਦੇ ਵਿਰੋਧ ਚ ਨਹੀਂ ਜਾਂਦੇ, ਜੋ ਵੀ ਫੇਰ ਵੀ ਉਹਨੇ ਵਿਚਾਰੇ ਨੇ ਬੜੀਆਂ ਮਾਫੀਆਂ ਮੰਗੀਆਂ ਗੁਰਦਾਸ ਮਾਨ ਸਾਹਿਬ ਨੇ,
0: ਹਰ ਜਗ੍ਹਾ
1: ਮੰਗੀਆਂ, ਕਿਸਾਨ ਅੰਦੋਲਨ ਚ ਗਿਆ, ਰੋਇਆ ਵੀ, ਪਰ ਕਈਆਂ ਨੇ ਹੰਝੂ ਵੀ ਕਿਹਾ ਯਾਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਵਿਚਾਰਾ ਤੜਫ ਰਿਹਾ, ਉਹਨੂੰ ਮਾਫ਼ ਕਰ ਦੇਣਾ ਚਾਹੀਦਾ।
0: ਬਿਲਕੁਲ ਕਰ ਦੇਣਾ ਚਾਹੀਦਾ ਜੀ, ਇਹਦੇ ਚ ਕੋਈ ਸ਼ੱਕ ਨਹੀਂ।
1: ਨਿਕਲ ਗਈ ਮੂੰਹੋਂ ਸਟੇਜ ਦੇ ਉੱਪਰ ਜਾਂ ਗਲਤੀ ਨਾਲ ਕਹਿਤੀ ਜਾਂ ਮਨੋ ਕਹਿਤੀ, ਜੋ ਵੀ ਹੋਇਆ ਵਾ।
0: ਹਾਂਜੀ ਹਾਂਜੀ, ਉਹ ਗੱਲ ਕਈ ਵਾਰੀ ਬੰਦਾ ਖਾਕ ਸਾਹਿਬ ਨੇ ਜਿਹੜੀਆਂ ਰਿਟਨ ਸਪੀਚਾਂ ਹੁੰਦੀਆਂ, ਜਿਹੜੇ ਇਹ ਲੋਕ ਸਪੀਚਾਂ ਕਰਦੇ ਆ, ਮੈਂ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੀ ਗੱਲ ਕਰ ਰਿਹਾ ਇੱਥੇ, ਤਾਂ ਜੇ ਵੀ ਉਹਦੇ ਨਾਲ ਹੀ ਜੁੜਦੀ ਆ। ਇਹਨਾਂ ਲੋਕਾਂ ਦੀਆਂ ਪਹਿਲਾਂ ਸਪੀਚਾਂ ਲਿਖ ਕੇ ਫਿਰ ਉਹਨੂੰ ਦੋ ਚਾਰ ਵਾਰੀ ਪੜ੍ਹ ਕੇ ਉਹਨੂੰ ਰਟਿਆ ਜਾਂਦਾ ਤਾਂ ਕਿ ਸ਼ਬਦ ਵੱਧ ਘੱਟ ਹੋਵੇ ਨਾ। ਪਰ ਜਿਹੜੇ ਹੁਣ ਜਿਹੜਾ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਜਾਂ ਗੁਰਦਾਸ ਮਾਨ ਸਾਹਿਬ ਵਰਗੇ ਜਾਂ ਦਲਜੀਤ ਦਸਾਂਝ ਵਰਗੇ ਜਾਂ ਹੋਰ ਵੀ ਜਿਹੜੇ ਐਕਟਰ ਆ, ਉਹਨਾਂ ਦੇ ਕੋਲ ਲਿਖੀ ਪੜ੍ਹੀ ਸਪੀਚ ਨਹੀਂ ਹੁੰਦੀ, ਉਹਨਾਂ ਦੇ ਮੂੰਹੋਂ ਕਈ ਵਾਰੀ ਕਕਸ਼ਾ ਵੀ
1: ਤੁਹਾਨੂੰ ਦੇਖੇ, ਅਸੀਂ ਵੀ ਕਈ ਵਾਰੀ ਵੱਧ ਘੱਟ ਗੱਲ ਹੋ ਜਾਂਦੀ ਫਿਰ ਮਾਫ਼ੀ ਵੀ ਮੰਗਦੇ।
0: ਹਾਂਜੀ, ਢੁਕਵਾਂ ਸ਼ਬਦ ਤੁਹਾਡੇ ਮੂੰਹ ਚ ਨਹੀਂ ਜੁੜਦਾ ਉਸ ਵੇਲੇ, ਤੇ ਉਹ ਸ਼ਬਦ ਆ ਜਿਹੜਾ ਫਿਰ ਥੋੜਾ ਜਿਹਾ ਜਿਹੜਾ ਉਹ ਸਖ਼ਤ ਹੁੰਦਾ ਆ, ਤੇ ਉਹਨੂੰ ਸਮਝਣ ਲੈਣ ਦੀ ਜਿਹੜੀ ਜ਼ਰੂਰਤ ਹੈਗੀ ਆ, ਥੋੜਾ ਜਿਹਾ ਜਿਗਰਾ ਵੀ ਜਿਹੜੇ ਸੁਣਨ ਵਾਲੇ ਸਰੋਤੇ ਹੁੰਦੇ ਆ, ਥੋੜਾ ਜਿਹਾ ਜਿਗਰਾ ਵੀ ਚਾਹੀਦਾ ਆ। ਬਿਲਕੁਲ, ਇਹ ਸਾਡੇ ਸਮਾਜ ਦੇ ਵਿੱਚ ਖਾਕਸ ਸਾਹਿਬ ਦੀ ਬਹੁਤ ਵੱਡੀ ਜਿਹੜੀ ਆ ਕਮੀ ਪੈਦਾ ਹੋ ਗਈ ਆ, ਕਿ ਇੱਕ ਪਾਸਾ ਜਿਹੜਾ ਵੀ ਮੈਂ ਬਹੁਤ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ, ਕੋਈ ਆਪਣੇ ਆਪ ਨੂੰ ਸੋਸ਼ਲਿਸਟ ਕਹਾਉਂਦੇ ਆ, ਕੋਈ ਆਪਣੇ ਆਪ ਨੂੰ ਪੂੰਜੀਵਾਦ ਕਹਾਉਂਦੇ ਆ, ਕੋਈ ਕੁਛ ਕਹਾਉਂਦੇ ਆ, ਕੋਈ ਤਰਕਸ਼ੀਲ ਕਹਾਉਂਦੇ ਆ, ਉਹਨਾਂ ਦੇ ਵਿੱਚ ਖਾਕਸ ਸਾਹਿਬ ਦੀ ਸਭ ਤੋਂ ਵੱਡਾ ਔਗਣ ਆ ਜਿਹੜਾ ਅੱਜ ਦੇ ਸਮਾਜ ਵਿੱਚ ਇਹ ਪੈ ਗਿਆ ਆ, ਕਿ ਉਹ ਦੂਸਰੇ ਪਾਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ।
1: ਬਿਲਕੁਲ
0: ਦੋਸਤੋ, ਦੂਸਰੇ ਪਾਸੇ ਦੀ ਵੀ ਸੁਣ ਲਓ, ਭਾਵੇਂ ਉਹ ਤੁਹਾਡੇ ਵਿਰੋਧ ਦੇ ਵਿੱਚ ਗੱਲ ਜਾ ਰਹੀ ਆ ਜੋ ਕਿ ਤੁਸੀਂ ਸੋਚਦੇ ਆ। ਇਹ ਜ਼ਰੂਰੀ ਥੋੜੀ ਆ ਕਿ ਜੇ ਤੁਸੀਂ ਹੁਣ ਇੱਕ ਸੰਸਥਾ ਦੇ ਨਾਲ ਜੁੜ ਗਏ ਆ ਜੋ ਕੁਛ ਉਹ ਕਰੇ ਉਹੀ ਅਸਲੀਅਤ ਹੈ, ਇੱਦਾਂ ਨਹੀਂ ਹੁੰਦੀ।
1: ਹਾਂ,
0: ਹਰ ਇੱਕ ਪਾਸੇ ਖਾਕਸਾ ਦੀ ਦੋ ਪਾਸੇ ਆ ਜਿਹੜੇ, ਉਹਨੂੰ ਸੁਣਨਾ ਚਾਹੀਦਾ, ਵਿਚਾਰਨਾ ਚਾਹੀਦਾ। ਹੁਣ ਜੇ ਤੁਸੀਂ ਦੇਖੋ ਸਿੱਖੀ ਦੇ ਨਾਲ ਜੇ ਆਪਾਂ ਜੁੜਦੇ ਹਾਂ, ਤੇ ਗੁਰੂ ਸਾਹਿਬਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਦਸਵੇਂ ਪਾਤਸ਼ਾਹ ਤਿਕਰ, ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਵੀ, ਉਹ ਕਹਿੰਦਾ ਮੈਨੂੰ ਸਾਰੇ ਇੱਕੋ ਜਿਹੇ ਆ ਖਾਕਸਾ ਜੀ। ਤੁਹਾਨੂੰ ਦੇਖੋ, ਚਲੋ ਗੁਰੂਆਂ ਦੀ ਤਾਂ ਬਹੁਤ ਅਗਲੀ ਗੱਲ ਆ, ਗੁਰੂਆਂ ਦੀ ਤਾਂ ਆਪਾਂ ਜਿਹੜੀ ਆ ਉਹਨਾਂ ਦੀ ਸੋਚਣ ਸ਼ਕਤੀ ਜਾਂ ਕਹਿ ਲਾ ਉਹਨਾਂ ਦੀ ਤਾਕਤ, ਉਹਨਾਂ ਦੀ ਭਗਤੀ, ਉਹ ਤਾਂ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ, ਜੋ ਮਰਜ਼ੀ ਆਪਾਂ ਕਹਿ ਦੇਈਏ ਉਹੀ ਸੱਚ ਆ। ਪਰ ਹੁਣ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ, ਉਹ ਤਾਂ ਇੱਕ ਵਿਚਾਰੇ ਨੂੰ ਪੰਜਾਬੀ ਵੀ ਨਹੀਂ ਸੀ ਪੜ੍ਹਨੀ ਹੋਣੀ, ਉਹ ਬੰਦਾ ਵੀ ਜਿਹੜਾ ਸੀਗਾ ਉਹਨੇ ਵੀ ਦੇਖੋ, ਤੁਸੀਂ ਕਿਹਾ ਜਾਂਦਾ ਕਿ ਉਹਦੇ ਦਰਬਾਰ ਦੇ ਵਿੱਚ ਇੱਕ ਕੋਈ ਮੁਸਲਮਾਨ ਵੀ ਆ ਗਿਆ ਤੇ ਉਹ ਕੁਰਾਨਾ ਵੇਚਦਾ ਸੀ, ਕੁਰਾਨਾ ਵੇਚਦਾ ਸੀਗਾ, ਤੇ ਉਹ ਡਰਦਾ ਵੀ ਸੀ ਭਈ ਇਹ ਬਾਦਸ਼ਾਹ ਸਿੱਖ ਆ ਭੀ ਇਹਨੂੰ ਪਤਾ ਨਾ ਲੱਗ ਜਾਵੇ ਕਿਤੇ, ਉਹ ਵੇਚਦਾ ਉਹ ਸਾਨੂੰ ਪਤਾ ਤੇ ਉਹ CID ਤਾਂ ਉੱਥੇ ਹੁੰਦੀ ਆ, ਉਹ ਉਹਨੂੰ ਕਿਸੇ ਨੇ ਜਾ ਕੇ ਸ਼ਿਕਾਇਤ ਕਰਤੀ ਭਾਈ ਉਹ ਕੁਰਾਨਾ ਵੇਚਦਾ ਫਿਰਦਾ, ਉਹ ਕਹਿੰਦਾ ਲਿਆਓ ਉਹਨੂੰ, ਕਹਿੰਦਾ ਭਈ ਤੇਰੇ ਕੋਲ ਕਿੰਨੀਆਂ ਚ ਇਹ, ਕਹਿੰਦਾ ਜੀ ਆ ਇੰਨੀਆਂ ਤੇ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹੋ, ਕਹਿੰਦੇ ਸਾਰੀਆਂ ਇੱਥੇ ਰੱਖ ਦੇ, ਪੈਸੇ ਦੱਸਦੇ ਕਿੰਨੇ ਬਣੇ
1: ਜੀ।
0: ਤੇ ਉਹਦੇ ਉਹਨੂੰ ਜਦੋਂ ਕਹਿੰਦੇ ਪੁੱਛਿਆ ਗਿਆ ਭਈ ਤੂੰ ਸਿੱਖ ਹੋ ਕੇ ਇਹ ਕੀ ਕੀਤਾ ਆ, ਉਹ ਕਹਿੰਦਾ ਭਾਈ ਜਿਹੜਾ ਸਿੱਖ ਆ ਉਹ ਮੇਰੀ, ਕਹਿੰਦਾ ਰੱਬ ਨੇ ਅੱਖ ਇੱਕ ਤਾਂ ਹੀ ਦਿੱਤੀ ਆ ਤੇ ਮੈਂ ਸਾਰੇ ਧਰਮਾਂ ਨੂੰ ਬਰਾਬਰ ਦੇਖਦਾ।
1: ਨਹੀਂ, ਉਹਨਾਂ ਨੇ ਸਾਰੇ ਧਰਮਾਂ ਨੂੰ ਪੂਰਾ ਸਤਿਕਾਰ ਦਿੱਤਾ, ਮਸਜਿਦਾਂ ਬਣਾਈਆਂ, ਸਾਰਾ ਕੁਛ ਕੀਤਾ,
0: ਬਿਲਕੁਲ
1: ਬਣਾਏ, ਮੰਦਰ ਬਣਾਏ, ਸਾਰੇ ਕੰਮ ਉਹਨਾਂ ਨੇ ਤਾਂ ਕਦੀ ਹੈ ਹੀ ਨਹੀਂ ਸੀ ਕਿ ਉਹਨਾਂ ਦੇ ਦਿਮਾਗ ਵਿੱਚ। ਅਸੀਂ ਅੱਜ ਕੱਲ ਦੇਖ ਲੋ ਹੁਣ ਅਸੀਂ ਹਿੰਦੂ ਮੁਸਲਮਾਨ ਹੋਏ ਯੇ ਆ ਵੋ ਆ, ਇਹ ਚਾਲੂ ਹੋ ਗਿਆ ਕੰਮ ਸਾਡੇ ਵਿੱਚ।
0: ਬਿਲਕੁਲ ਬਿਲਕੁਲ, ਏਦਾਂ ਨਹੀਂ ਹੋਣੀ ਚਾਹੀਦੀ। ਹਾਲਾਂਕਿ ਇਹਦੇ ਵਿੱਚ ਕਾਕਸਾ ਜੀ ਆਪਾਂ ਕਸੂਰ ਕੱਢੀਏ ਤਾਂ ਉਹ ਦੋਨਾਂ ਧਿਰਾਂ ਦਾ ਹੁੰਦਾ ਹਮੇਸ਼ਾ, ਤਾੜੀ ਆ ਜਿਹੜੀ ਦੋਨਾਂ ਹੱਥਾਂ ਨਾਲ ਵੱਜਦੀ ਆ, ਹਿੰਦੂ ਤਬਕਾ ਵੀ ਜਿਹੜਾ ਹੈਗਾ ਉਹ ਏਦਾਂ ਵਧੀਕੀਆਂ ਕਰਦੇ ਆ, ਪਰ ਤੁਸੀਂ ਵੈਸੇ ਜਿਹੜਾ ਉਹ ਦੋਨਾਂ ਪਾਸਿਆਂ ਨੂੰ ਬਿਠਾ ਕੇ ਜਿਹੜਾ ਆ ਇਹ ਸੋ ਜਿਹੜੇ ਦੇਖੋ, ਇੱਥੇ ਅਮਰੀਕਨ ਗਵਰਨਮੈਂਟ ਵੀ ਹੈਗੀ ਆ, ਇਹ ਵੀ ਜਿਹੜੀ ਆ ਹੁਣ ਸੈਨੇਟਰ ਆ ਜਾਂ ਦੂਸਰੇ ਆ, ਇਹ ਵੀ ਜਿਹੜੇ ਆ ਬੈਠ ਕੇ ਡਿਸਕਸ ਕਰਦੇ ਆ, ਦੋਨਾਂ ਪਾਸਿਆਂ ਨੂੰ ਸੁਣਦੇ ਆ, ਸਹਿਮਤ ਹੁੰਦੇ ਆ ਇੱਕ ਦੂਜੇ ਦਾ ਨਹੀਂ, ਉਹ ਵੱਖਰੀ ਗੱਲ ਆ। ਪਰ ਸਲਾਹ ਮਸ਼ਵਰਾ ਜਿਹੜਾ ਕਰਨਾ ਆ, ਗੁਰੂ ਨਾਨਕ ਦੇਵ ਜੀ ਨੇ ਗੱਲ ਵੀ ਦੇਖੋ ਕਿੱਥੇ ਉਹ ਨਹੀਂ ਗਏ ਤੇ ਕਿੱਥੇ ਜਾ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਨਹੀਂ ਕੀਤਾ,
1: ਹਰ ਇੱਕ ਜਗ੍ਹਾ ਹਰ ਜਗ੍ਹਾ ਜਾ ਕੇ ਗੋਸ਼ਟੀਆਂ ਕੀਤੀਆਂ, ਲੋਕਾਂ ਨੂੰ ਬਿਠਾਇਆ, ਸੁਣੀ ਤੇ ਸੁਣਾਈ।
0: ਬਿਲਕੁਲ,
1: ਇਹ ਤਰੀਕਾ ਹੁੰਦਾ, ਤੁਸੀਂ ਉੱਠ ਕੇ ਨਾਰੇ ਮਾਰੀ ਜਾਓ ਗਦਾਰ ਹੋਏ ਗਦਾਰ ਹੋਏ ਯੇ ਆ ਵੋ ਆ, ਯਾਰ ਬਹਿ ਕੇ ਤੁਸੀਂ ਪੁੱਛੋ ਭਾਈ ਸਾਹਿਬ, ਉਹਦੇ ਕੋਲੋਂ ਕੋਈ ਗੱਲ ਪੁੱਛਣੀ ਆ, ਉਹਨੂੰ ਕਹੋ ਟਾਈਮ ਦਿਓ ਜੀ।
0: ਹਾਂਜੀ ਹਾਂਜੀ, ਸਵਾਲ ਪੁੱਛੋ, ਸਵਾਲ ਪੁੱਛੋ, ਉਹਨੂੰ ਜਵਾਬ ਦੇ ਰਹੇ ਦਿਓ, ਵਿੱਚ ਨਾ ਟੋਕੋ।
1: ਨਾ ਨਾ, ਅਸੀਂ ਚੁੱਪ ਹੀ ਨੀ ਕਰ, ਤੁਸੀਂ ਇੱਕ ਬੰਦਾ ਗੱਲ ਕਰੇਗਾ, ਵੀਡੀਓ ਕਈ ਮੈਂ ਦੇਖਦਾ ਹੁੰਦਾ, ਪਤਾ ਹੀ ਨਹੀਂ ਲੱਗਦਾ ਕਹਿ ਕੀ ਰਿਹਾ, ਪੰਜਾਬ ਉਧਰੋਂ ਉਹ ਬੋਲੀ ਜਾਂਦਾ ਉਧਰੋਂ ਬੋਲੀ ਜਾਂਦਾ, ਯਾਰ ਸਾਡੇ ਪੰਜਾਬੀਆਂ ਚ ਸਬਰ ਹੀ ਨੀ ਰਹਿ ਗਿਆ।
0: ਸਬਰ ਨੀ ਰਹਿ ਗਿਆ, ਬਿਲਕੁਲ ਇਸੇ ਤਰ੍ਹਾਂ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਦੋਸਤੋ, ਜਿਹੜੇ ਸਾਡੀ ਆਵਾਜ਼ ਨੂੰ ਸੁਣਦੇ ਆ, ਥੋੜਾ ਜਿਹਾ ਜਿਹੜਾ ਜਿਗਰਾ ਆ ਉਹਨੂੰ ਠੰਡਾ ਰੱਖੋ, ਜਿਹੜੀ ਮਿੱਠ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਜੇ ਤੁਸੀਂ ਮਿੱਠਾ ਬੋਲਦੇ ਆ ਉਹ ਜਿਹੜਾ ਆ ਤੀਰ ਨੂੰ ਤਲਵਾਰਾਂ ਨਾਲੋਂ ਵੀ ਜਿਹੜਾ ਜਿਆਦਾ ਵੱਡਾ ਹਥਿਆਰ ਹੁੰਦਾ, ਉਹਦੇ ਨਾਲ ਤੁਸੀਂ ਸ਼ਾਂਤੀ ਜਿਹੜੀ ਆ ਉਹ ਪੈਦਾ ਕਰ ਸਕਦੇ ਆ। ਸੋ ਇਹਨਾਂ ਗੱਲਾਂ ਚੋਂ ਨਿਕਲੋ। ਬਾਕੀ ਖਾਕ ਸਾਹਿਬ ਜੀ, ਤੁਹਾਨੂੰ ਪਤਾ ਵੀ ਸਾਡਾ ਜਿਹੜਾ ਪੰਜਾਬੀ ਸਮਾਜ ਹੈ ਖਾਸ ਕਰਕੇ ਇਹਦੇ ਵਿੱਚ ਜਿਹੜੀਆਂ ਇਹਨਾਂ ਦੀ ਡਾਇਟ ਆ, ਖਾਣਾ ਪੀਣਾ ਬਦਲ ਗਿਆ, ਸ਼ਰਾਬਾਂ ਆ ਗਈਆਂ, ਨਸ਼ੇ ਆ ਗਏ, ਇਹ ਜਿਹੜੇ ਬਹੁਤ ਵੱਡਾ ਰੋਲ ਪਲੇ ਤੁਹਾਡੀ ਸੋਚ ਦੇ, ਤੁਹਾਨੂੰ ਗੁੱਸਾ ਕਿੰਨਾ ਆਉਂਦਾ, ਤੁਸੀਂ ਕੰਮ ਕਿੰਨਾ ਕਰ ਸਕਦੇ ਆ, ਇਹ ਸਾਰਾ ਕੁਛ ਹੈ ਤੁਹਾਡੀ ਖੁਰਾਕ ਹੈ ਜਿਹੜੀ ਉਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਡੇ
1: ਸਾਹਿਬ ਹਰ ਚੀਜ਼ ਤੇ ਉਹਦੇ ਨਕਲੀ ਆ ਰਹੀ ਇੰਡੀਆ ਦੇ ਵਿੱਚ, ਦੁੱਧ ਸਾਰੇ ਦਾ ਸਾਰਾ ਮੈਂ ਜਿਆਦਾ ਨੀ 90% ਦੁੱਧ ਨਕਲੀ ਆ,
0: ਬਿਲਕੁਲ
1: ਪਨੀਰ ਨਕਲੀ ਆ, ਤੁਹਾਡਾ ਦਹੀਂ ਨਕਲੀ ਆ, ਤੁਹਾਡੀਆਂ ਸਬਜ਼ੀਆਂ ਦੇ ਉੱਪਰ ਐਸੀਆਂ ਐਸੀਆਂ ਉਹ ਖਾਦਾਂ ਪਾਈਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਜ਼ਹਿਰ ਆ, ਅਸੀਂ ਉਹ ਖਾਂਦੇ ਆ, ਤਾਂ ਅਸੀਂ ਫਿਰ ਉਦਾਂ ਦੇ ਹੀ ਬਣਨਾ ਨਾ ਜਿੱਦਾਂ ਜ਼ਹਿਰੀ ਬਣਨਾ ਨਾ, ਜਿੱਦਾਂ
0: ਬਿਲਕੁਲ ਜ਼ਹਿਰੀਲੇ ਬਣਨਾ, ਜਦੋਂ ਤੁਸੀਂ ਜ਼ਹਿਰੀਲਾ ਪਦਾਰਥ ਖਾਓਗੇ ਤਾਂ ਜ਼ਹਿਰੀਲੇ ਬਣਨਾ। ਡਾਕਟਰ ਸਾਹਿਬ ਜੀ, ਇਹ ਤਾਂ ਹੁਣ ਮਸਲਾ ਕੀਤਾ ਕਿ ਜਾਵੇ, ਪੇਸ਼ ਤਾਂ ਨਹੀਂ ਜਾਂਦੀ, ਪਰ ਚਲੋ ਆਪਣਾ ਰੌਲਾ ਰੱਪਾ ਪਾਉਣ ਦਾ ਤਾਂ ਜਿਹੜਾ ਹੈਗਾ ਹੀ ਆ। ਡਾਕਟਰ ਸਾਹਿਬ ਜੀ, ਕੋਈ ਇੱਕ ਬੰਦਾ ਵੀ ਸੁਣੂਗਾ ਜੇ ਉਹ ਸਮਝੂਗਾ, ਥੋੜਾ ਬਹੁਤਾ ਤਾਂ ਠੰਡਾ ਹੋਊਗਾ ਹੀ, ਪਰ ਠੰਡੇ ਰਹਿਣਾ ਜਿਹੜੀ ਇਹ ਬੜੀ
1: ਲੇਜ਼ੀ ਹੋ ਗਏ ਨਾ, ਸਾਡੇ ਪੰਜਾਬੀ ਲੇਜ਼ੀ ਹੋ ਗਏ ਆ ਭਾਈ ਸਾਹਿਬ। ਦੇਖੋ ਤੁਸੀਂ ਚੀਮਾ ਸਾਹਿਬ, ਇੱਕ ਮਰਲਾ ਜਗ੍ਹਾ ਵੀ ਨਹੀਂ ਰੱਖਦੇ, ਸਾਰਿਆਂ ਨੇ ਮੱਝਾਂ ਗਾਵਾਂ ਕੱਢ ਦਿੱਤੀਆਂ, ਵੇਚਤੀਆਂ, ਉਹ ਕਹਿੰਦੇ ਕਿਹੜਾ ਗੋਹਾ ਚੱਕਦਾ ਫਿਰੇ।
0: ਬਿਲਕੁਲ ਬਿਲਕੁਲ,
1: ਮੁੱਲ ਲੈ ਲਓ 2 ਕਿਲੋ, ਕਿਹੜਾ ਏਡਾ ਫਰਕ ਪੈਂਦਾ। ਫਿਰ ਅਸੀਂ ਆਪਣੇ ਜੋਗਾ ਕੋਈ ਲਸਣ, ਕੋਈ ਗੰਢੇ ਜਾਂ ਅੱਗੇ ਚੀਜ਼ਾਂ ਲੋਕੀ ਬੀਜ ਲੈਂਦੇ ਸੀ, ਧਨੀਆ ਬੀਜ ਲਿਆ, ਹੋਰ ਚੀਜ਼ਾਂ ਘਰ ਲਈ ਜਿਹੜੀਆਂ ਜ਼ਰੂਰੀ ਸੀ, ਰੂੜੀ ਪਾ, ਰੂੜੀ ਹੈ ਹੀ ਨਹੀਂ, ਰੂੜੀ ਲੈਣੀ ਕਿੱਥੋਂ, ਪਾਥੀਆਂ ਤੇ
0: ਹੈ ਹੀ ਨਹੀਂ, ਲੈਣੀ ਕਿੱਥੋਂ, ਹੈ ਹੀ ਨਹੀਂ,
1: ਭਾਅ ਵਿਗੰਡੀਆਂ ਪਾਥੀਆਂ
0: ਹੈ ਹੀ ਨਹੀਂ ਖਾਕ ਸਾਹਿਬ ਜੀ, ਜਿਹੜੇ
1: ਬਣ ਗਏ ਆ
0: ਇਹ ਸਾਰਾ ਕੁਝ ਹੈ ਖਾਕ ਸਾਹਿਬ ਜੀ, ਇਹ ਸਾਰਾ ਕੁਝ ਹੈ ਜਿਹੜਾ ਇਹ ਸਰਮਾਏਦਾਰੀ ਆ ਜਿਹੜੀ ਉਹਨੇ ਪੈਦਾ ਕੀਤਾ ਹੋਇਆ। ਦੇਖੋ ਮੈਂ
1: ਆਪ ਹੀ ਕਰਾਇਆ ਨਾ ਸਰਮਾਏਦਾਰੀਆਂ, ਕਰਨਾ ਉਹਨਾਂ ਦਾ ਕੰਮ,
0: ਖਿੱਚਣਾ,
1: ਅਸੀਂ ਆਪ ਬੇਕੂ ਬਣੇ ਨਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਜਿਹੜੀ ਐਜੂਕੇਸ਼ਨ ਦੀ ਘਾਟ ਹੈ ਗੱਪ ਸਾਹਿਬ ਜੀ। ਦੇਖੋ ਤੁਸੀਂ ਸਿਆਲ ਆਉਂਦਾ ਸੀਗਾ ਅੱਗੇ, ਉਹ ਲੋਕ ਜਿਹੜੇ ਦੀਵਾਲੀ ਨੂੰ ਦੀਵੇ ਜਗਾਉਂਦੇ ਸੀ, ਉਹਦੇ ਪਿੱਛੇ ਵੀ ਮਕਸਦ ਆ, ਐਵੇਂ ਨੀ ਆਇਆ ਉਹਦੇ ਪਿੱਛੇ ਵੀ ਮਕਸਦ ਆ, ਜਿਹੜਾ ਦੀਵੇ ਜਗਾਉਂਦੇ ਸੀਗੇ ਉਹ ਗੱਪ ਸਾਹਿਬ ਜੀ, ਜਦੋਂ ਵਿੰਟਰ ਸ਼ੁਰੂ ਹੁੰਦੀ ਆ, ਸਿਆਲ ਸ਼ੁਰੂ ਹੁੰਦਾ, ਉਦੋਂ ਵਾਇਰਸ ਆਉਂਦੀ ਆ, ਫਲੂ ਵਾਇਰਸ ਆ ਗਏ, ਅਫਲਾਨੀ ਆ ਗਏ, ਉਹ ਵਾਇਰਸ ਆ ਗਏ, ਉਹ ਵਾਇਰਸ ਆ ਗਏ, ਉਹ ਜਿਹੜੀਆਂ ਸਾਰੀਆਂ ਵਾਇਰਸ ਆ ਅੱਗੇ ਸਿਆਲ ਨੂੰ, ਲੋਕ ਦੇਖੋ ਕੁਛ ਕੰਮ ਕਰਦੇ ਹੁੰਦੇ ਸੀ, ਇੱਕ ਤਾਂ ਜਿਹੜੇ ਸਿਆਣੇ ਲੋਕ ਸੀਗੇ ਉਹ ਕਾਕਸਾ ਵੀ ਲਸਣ ਲੈ ਕੇ ਨਾ ਉਹਨੂੰ ਛਿੱਲ ਕੇ ਤੇ ਉਹਦੀਆਂ ਗੰਢੀਆਂ ਦੇ ਵਿੱਚ ਦੀ ਉਹ ਸੂਈ ਦੇ ਨਾਲ ਧਾਗਾ ਲਗਾ ਕੇ ਉਹਨੂੰ ਪਰੋ ਲੈਂਦੇ ਸੀ, ਧਾਗੇ ਦੇ ਵਿੱਚ ਪਰੋ ਕੇ ਉਹ ਆਪਣੇ ਦਰਵਾਜ਼ੇ ਦੇ ਨਾਲ ਦੋਹੀ ਪਾਸੇ ਮੇਖਾਂ ਲਾ ਕੇ ਜਾਂ ਕੁਛ ਲਾ ਕੇ ਉਹਨੂੰ ਟੰਗ ਲੈਂਦੇ ਸੀ। ਲਸਣ ਦੇ ਨਾਲ ਤੁਹਾਡੇ ਅੰਦਰ ਵਿੰਟਰ ਵਾਇਰਸ ਨਹੀਂ ਆਉਂਦੀ ਛੇਤੀ ਕੀਤੇ,
1: ਤੇ ਅਸੀਂ ਤਾਂ ਉਹਨੂੰ ਬਣਾ ਲਿਆ ਕੋਈ ਹੋਰ ਹੀ ਚੀਜ਼, ਉਹ ਚੰਗਣ ਦੇ ਪੱਤੇ ਲਾ ਕੇ ਟੰਗ ਦਿੱਤੇ, ਉਹਦਾ ਮਤਲਬ ਹੋਰ ਹੀ ਬਣਾ ਲਿਆ ਲੋਕਾਂ ਨੇ,
0: ਮਤਲਬ ਹੋਰ ਬਣਾ ਲਿਆ। ਬਿਲਕੁਲ, ਇਹਨੂੰ ਹੀ ਜਿਹੜੀ ਆ ਵਿਦਿਆ ਤੋਂ ਦੂਰ ਹਟਣਾ ਇਸੇ ਚੀਜ਼ ਨੂੰ ਕਹਿੰਦੀ ਆ ਖਾਕ ਸਾਹਿਬ। ਮੈਂ ਜੋ ਇੱਥੇ ਲੋਕਾਂ ਦੇ ਘਰਾਂ ਵਿੱਚ ਦੇਖਦਾ, ਉਹ ਘਰ ਦੇ ਅੰਦਰ ਆਪਣੀ ਦਾਲ ਸਬਜ਼ੀ ਨਹੀਂ ਬਣਾਉਂਦੇ, ਉਹਨਾਂ ਦੇ ਗਰਾਜਾਂ ਦੇ ਵਿੱਚ ਸਟੋਵ ਰੱਖੇ ਹੋ ਆ, ਉੱਥੇ ਬਹਿ ਕੇ ਰੋਟੀ ਟੁੱਕ ਕਰਦੇ ਆ, ਬਣਾਉਂਦੇ ਆ, ਕਿਉਂਕਿ ਸਾਡੇ ਘਰੋਂ ਜੀ ਲਸਣ ਦੀ ਜਿਹੜੀ ਜਾਂ ਹਲਦੀ ਦੀ ਸਮੈਲ ਆਉਣ ਲੱਗ ਜਾਊਗੀ। ਇੱਥੋਂ ਤੀਕਰ ਦਿਮਾਗ ਆ ਜਿਹੜੇ ਸਾਡੇ ਲੋਕਾਂ ਦੇ ਖਾਕ ਸਾਹਿਬ ਜੀ ਪੁੱਠੇ ਹੋ ਗਏ ਆ। ਉਹ ਕੋਈ ਚੱਜ ਦਾ ਦਰਖਤ ਆ, ਅੱਗੇ ਲੋਕਾਂ ਦੀਆਂ ਕਹਾਵਤਾਂ ਹੁੰਦੀਆਂ ਸੀ, ਉਹ ਕਹਿੰਦੇ ਇੱਕ ਅਨਾਰ 100 ਬਿਮਾਰ, ਯਾਨੀ ਕਿ ਜਿਹੜਾ ਅਨਾਰ ਆ 100 ਬਿਮਾਰੀ ਦਾ ਇਲਾਜ ਆ। ਹੁਣ ਉਹ ਕਹਿੰਦੇ ਉਹਨਾਂ ਨੇ ਕਿਤੇ ਅਨਾਰ ਨਾ ਲਾ ਦਿਓ ਆਪਣੇ ਵਿਹੜੇ ਚ, ਇਹਨਾਂ ਦਾ ਤੁਹਾਡੇ ਰੱਬ ਨੇ ਫਿਰ ਤੁਹਾਨੂੰ ਉਹ ਉੱਤੇ ਗਹਿਰ ਉਤਾਰੀਆਂ। ਉਹ ਯਾਰ ਸਿਆਣਿਆਂ ਦੀਆਂ ਜਿਹੜੀਆਂ ਸੀਗੀਆਂ ਗੱਲਾਂ, ਤੁਸੀਂ ਵਿਹੜੇ ਚ ਲਸਣ ਲਾ ਦਿਓ ਖਾਕ ਸਾਹਿਬ ਜੀ, ਲਸਣ ਬੀਜੋ, ਨਾਲੇ ਤਾਂ ਉਹ ਖਾਓ ਸਿਆਲ ਨੂੰ ਰੇਸ਼ਾ ਨਹੀਂ ਚੜਦਾ। ਦੂਸਰੀ ਗੱਲ ਹੈ ਉਹਦੇ ਨੇੜੇ ਚ ਬਹੁਤ ਸਾਰੀਆਂ ਵਾਇਰਸ ਨਹੀਂ ਆਉਂਦੀਆਂ।
1: ਚੀਮਾ ਸਾਹਿਬ ਵਿਹੜੇ ਰਹਿ ਕਿੱਥੇ ਗਏ? ਪੱਕਾ ਹਰ ਚੀਜ਼ ਤੇ ਪੱਕੀ,
0: ਲੋਕਾਂ ਨੇ ਉਹ ਦੂਜੀਆਂ ਲਵਾਤੀਆਂ, ਉਹ ਇੱਟਾਂ ਵਗੈਰਾ, ਉਹ ਜਿਹੜੇ ਸੀ ਉਹਨਾਂ ਨੂੰ ਲਿੰਕ ਵਗੈਰਾ ਕਹਿੰਦੇ, ਉਹ ਲਵਾਤੇ ਆ, ਉਹ ਨਾਲ ਧੁੱਪ ਗਰਮੀਆਂ ਨੂੰ ਖਾਕ ਸਾਹਿਬ ਜੀ, ਉੱਥੇ ਉਹ ਤੁਹਾਡੇ ਪੈਰ ਨਹੀਂ ਰੱਖ ਹੁੰਦਾ, ਉੱਥੇ
1: ਨਹੀਂ ਰੱਖ ਹੁੰਦਾ, ਇੱਡੇ ਗਰਮ ਹੁੰਦੇ,
0: ਅੱਗ ਲੱਗੀ ਹੁੰਦੀ ਆ, 6-6 ਫੁੱਟ ਉੱਚੀਆਂ ਕੰਧਾਂ ਕਰ ਦਿੱਤੀਆਂ। ਇੱਥੇ ਵੀ ਦੇਖ ਲੋ ਆਪਣੇ ਉਹ ਫੈਂਸਾਂ ਹੁੰਦੀਆਂ, ਹੁੰਦੀ ਤਾਂ ਵੀ 6 ਫੁੱਟ ਆ, ਪਰ ਇਹਦੇ ਵਿੱਚ ਸਰਾਖ ਹੁੰਦੇ ਆ ਖਾਕ ਸਾਹਿਬ,
1: ਹਵਾ ਨਿਕਲਦੀ
0: ਮੇਲ ਹੁੰਦੀ ਆ, ਹਵਾ ਆਉਂਦੀ ਜਾਏ ਜਾਂਦੀ ਰਹੇ, ਪਰ ਉੱਥੇ ਆ ਜਿਹੜੀਆਂ ਪੱਕੀਆਂ ਕੰਧਾਂ ਪਾਤੀਆਂ 6-6 ਫੁੱਟ ਦੀਆਂ, ਤੇ ਉਹ ਸਾਰਾ ਕੁਛ ਆ ਜਿਹੜਾ ਉਹ ਦੁਆ ਕਰਤਾ। ਫੇਰ ਕਹਿੰਦੇ ਅਸੀਂ ਬਿਮਾਰ ਆ, ਸਾਨੂੰ ਆ ਨਹੀਂ ਪਚਦਾ, ਸਾਨੂੰ ਆ ਨਹੀਂ ਪਚਦਾ,
1: ਭਰਾਵਾਂ ਨੇ ਵੰਡ ਲਿਆ ਘਰ ਕਰ ਲਈਆਂ ਉੱਚੀਆਂ, ਤੇ ਹੁਣ ਇਦਾਂ ਉਧਰਲਾ ਸਾਡੂ ਨਾ ਦੇਖੇ ਤੁਸੀਂ ਉਹਨਾਂ ਦੇਖੀਏ, ਇਹ ਜੀ ਬਹੁਤ ਜਿਆਦਾ ਕਲਚਰ ਜਿਹੜਾ ਵਿਗੜ ਗਿਆ।
0: ਬਿਲਕੁਲ ਬਿਲਕੁਲ, ਉਹ ਸਮਾਂ ਇੰਨਾ ਬਦਲ ਗਿਆ ਖਾਕ ਸਾਹਿਬ ਜੀ। ਅੱਗੇ ਮੈਂ ਆਪਣੇ ਮੇਰੇ ਬਾਬਾ ਜੀ ਸੀਗੇ ਖਾਕ ਸਾਹਿਬ ਜੀ, ਕੋਈ ਵੀ ਬੰਦਾ ਉੱਥੇ 5-10 ਕਰਮਾਂ ਪੜੇ ਵੀ ਤੁਰਿਆ ਜਾਂਦਾ, ਤਾਂ ਵੀ ਉਹ ਖਿੜੇ ਮੱਥੇ ਦੋਨੇ ਹੱਥ ਕੱਢ ਕੇ ਹੱਥ ਮਿਲਾਉਂਦੇ ਹੁੰਦੇ ਸੀ, ਆ ਜਾ ਯਾਰ ਤੂੰ ਹੁਣ ਲੰਘ ਨਾ ਜਾਈ, ਲੱਸੀ ਦਾ ਗਲਾਸ ਹੀ ਪੀ ਲਾ, ਹੋਰ ਨਹੀਂ ਤਾਂ ਜੇ ਗਰਮੀਆਂ ਤਾਂ ਕਹਿਣਾ ਤੂੰ ਸਰਬਤ ਪੀ ਲਾ, ਸਰਬਤ ਬਣਾਉਂਦੇ ਹਾਂ ਸੱਕਰ ਦਾ ਗੰਢਾ ਤੇ ਵਿੱਚ ਪਾਉਂਦੀਆਂ ਨਿੰਬੂ, ਆ ਜਾ ਪੀ ਕੇ ਜਾਈ। ਸੋ ਹੁਣ ਪਤਾ ਨੀ ਲੋਕਾਂ ਨੂੰ ਕੀ ਹੋ ਗਿਆ,
1: ਚਲੋ ਬੰਦਾ ਸਾਡੇ ਬੂਹੇ ਪੂਰੇ ਨੰਗਿਆ ਕਿਉਂ।
0: ਬਿਲਕੁਲ ਏਦਾਂ ਹੀ ਆ, ਏਦਾਂ ਹੀ, ਏਦਾਂ ਹੀ ਆ ਜੀ। ਚਲੋ ਕੋਈ ਗੱਲ ਨੀ, ਆਪਾਂ ਥੋੜਾ ਜਿਹਾ ਖਬਰਾਂ ਵੱਲ ਨੀ ਚੱਲਦੇ ਆ, ਟਾਈਮ ਆਪਣਾ ਮੇਰਾ ਖਿਆਲ ਥੋੜਾ ਰਹਿ ਗਿਆ ਹੁਣ, ਤੇ
1: ਛੁੱਟੀਆਂ ਕਰ ਲੋ।
0: ਹਾਂ ਜੀ ਆਪਾਂ ਛੇਤੀ ਛੇਤੀ ਕਰ ਦੇਣੀ ਆ ਸਾਹਿਬ ਜੀ ਪਹਿਲੀ ਖਬਰ ਜਿਹੜੀ ਆਪਣੇ ਹੈਗੀ ਆ ਉਹ ਮਿਡਲ ਈਸਟ ਆ ਜਿਹੜਾ ਮੱਧ ਪੂਰਵੀ ਇਲਾਕਾ ਜਿਹੜਾ ਇਸ ਦੁਨੀਆਂ ਦਾ ਉਹਨੂੰ ਮਿਡਲ ਈਸਟ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਤੇ ਇੱਥੇ ਖਾਕਸਾ ਦੀ ਲੜਾਈ ਜਿਹੜੀ ਸੀ ਉਹ ਵਾਸੀ ਤੌਰ ਤੇ ਬੰਦ ਹੋ ਗਈ ਸੀ ਤੇ ਸਮਝੌਤਾ ਜਿਹੜਾ ਉਹ ਚੱਲ ਰਿਹਾ ਸੀਗਾ 28 ਫਰਵਰੀ ਤੋਂ ਸ਼ੁਰੂ ਹੋ ਕੇ ਫਿਰ ਇਹ 3 ਕਵੀਕਾਂ ਚੱਲੀ ਲੜਾਈ ਤੇ ਫਿਰ ਦੋਨਾਂ ਪਾਸਿਆਂ ਨੇ ਦੇਖਿਆ ਵੀ ਨੁਕਸਾਨ ਬਹੁਤ ਹੁੰਦਾ ਤੇ ਬਾਕੀ ਦੇ ਦੇਸ਼ਾਂ ਚੋਂ ਕਿਉਂਕਿ ਇਹਦੇ ਵਿੱਚ ਸਾਰੀ ਦੁਨੀਆਂ ਦੀ ਜਿਹੜੀ ਆ ਉਹ ਇਸ ਲੜਾਈ ਦੇ ਲਪੇਟ ਵਿੱਚ ਆ ਗਈ ਇਸ ਕਰਕੇ ਸਾਰੇ ਦੇਸ਼ ਆ ਜਿਹੜੇ ਉਹ ਸਮਝੌਤਾ ਕਰਾਉਣਾ ਚਾਹੁੰਦੇ ਸੀਗੇ ਔਰ ਦੋਨਾਂ ਧਿਰਾਂ ਨੇ ਬੈਠ ਕੇ ਸਮਝੌਤਾ ਜਿਹੜਾ ਥੋੜਾ ਜਿਹਾ ਕਰ ਵੀ ਲਿਆ ਸੀਗਾ ਤੇ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਫਿਰ ਵਧੀਕੀਆਂ ਹੋਣ ਲੱਗ ਪਈਆਂ ਇਹਦੇ ਬਾਰੇ ਚ ਆਪਾਂ ਪੜ੍ਹਦੇ ਹਾਂ ਹੁਣ ਸਭ ਤੋਂ ਪਹਿਲੀ ਗੱਲ ਆ ਜਿਹੜੀ ਇਹਦੇ ਵਿੱਚ ਉਹ ਜਿਹੜਾ ਸੀਗਾ ਸਮਝੌਤੇ ਅਨੁਸਾਰ ਤੈਅ ਹੋਈ ਗੱਲ ਸੀ ਜਿਹੜੀ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਹਮਲੇ ਬੰਦ ਕਰਨੇ ਸਨ ਪਰ ਇਜ਼ਰਾਇਲ ਆ ਜਿਹੜਾ ਉਹਨੇ ਲੇਬਨਾਨ ਤੇ ਹਮਲਾ ਕਰਨ ਨੂੰ ਇੱਕ ਦਿਨ ਵੀ ਬੰਦ ਨਹੀਂ ਕੀਤਾ ਉਹਨੇ ਸ਼ੁਰੂ ਹੀ ਰੱਖਿਆ ਔਰ ਇਹ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਥੋੜੇ ਸਮੇਂ ਲਈ ਉਹਦੇ ਵਿੱਚ ਇਹ ਸੀਗਾ ਕਿ ਉਹ ਜਿਹੜੀ ਆ ਜੋ ਕੁਛ ਹਿਜ਼ਬੁੱਲਾ ਦੇ ਨਾਲ ਆ ਉਹ ਵੀ ਤੁਹਾਨੂੰ ਸੇਮ ਟਾਈਮ ਤੇ ਫੈਸਲਾ ਕਰਨਾ ਪੈਣਾ ਆ ਇਹ ਗੱਲ ਮੰਨੀ ਗਈ ਸੀ ਉੱਥੇ ਪਰ ਇਜ਼ਰਾਇਲ ਨੇ ਉਹ ਬੰਦ ਨਹੀਂ ਕੀਤੀ ਇੱਕ ਦਿਨ ਵੀ ਉਹ ਕਾਫੀ ਇਲਾਕਾ ਜਿਹੜਾ ਉਹਨੇ ਆਪਣੇ ਥੱਲੇ ਦੱਬ ਲਿਆ ਤੇ ਉਹਨੂੰ ਕਹਿੰਦਾ ਨਹੀਂ ਇਹ ਨੀ ਮੈਂ ਛੱਡਣਾ ਪੱਕਾ ਹੀ ਕਹਿੰਦਾ ਇਹ ਸਾਡਾ ਹੋ ਗਿਆ ਇੱਥੋਂ ਤੱਕ ਉਹ ਕਹਿ ਰਿਹਾ ਹੈ ਤੇ ਅਗਲੀ ਗੱਲ ਫੇਰ ਹੁਣ ਖਾਕ ਸਾਹਿਬ ਜਿਹੜੀ ਆ ਉਹ ਜਿਹੜਾ ਆ ਟਰੰਪ ਸਾਹਿਬ ਨੇ ਵੀ ਫੇਰ ਉਹਨੇ ਇਜ਼ਰਾਇਲ ਨੂੰ ਜਾਂਦਾ ਇੱਥੇ ਫਿਰ ਗੱਲ ਮੈਨੂੰ ਤਾਂ ਇੱਦਾਂ ਲੱਗ ਰਿਹਾ ਵੀ ਟਰੰਪ ਸਾਹਿਬ ਨੇ ਕਿਹਾ ਹੋਣਾ ਮੈਨੂੰ ਆਪਣੀਆਂ ਨਰਦਾਂ ਥੈਂ ਥੈਂ ਥੋੜਾ ਚਿਰ ਲੜਾਈ ਬੰਦ ਕਰਕੇ ਆਪਣਾ ਸਾਰਾ ਕੁਝ ਟਕਾ ਕੇ ਥੈਂ ਥੈਂ ਫੇਰ ਮੈਂ ਕਰੂੰਗਾ ਇੱਥੋਂ ਲੱਗ ਇੱਦਾਂ ਰਿਹਾ ਕਿਉਂਕਿ ਟਰੰਪ ਸਾਹਿਬ ਨੇ ਫਿਰ ਖਾਕ ਸਾਹਿਬ ਜੀ ਉਹ ਫੈਸਲਾ ਹੋਣ ਤੋਂ ਬਾਅਦ ਫਿਰ ਰੌਲਾ ਪਾ ਲਿਆ ਉਹ ਸਟੇਟ ਆਫ ਹਰਮੁਸ ਦਾ ਤੇ ਉਹ ਪਹਿਲਾਂ ਸਮਝੌਤੇ ਦੇ ਵਿੱਚ ਜਿਹੜਾ ਸੀਗਾ ਇਰਾਨ ਨੇ ਵੀ ਉਹ ਖੋਲ ਦਿੱਤੇ ਸੀਗੇ ਵੀ ਜਿਹੜਾ ਮਰਜ਼ੀ ਆਓ ਜਿਹੜਾ ਮਰਜ਼ੀ ਜਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫੇਰ ਉਹਦੇ ਉੱਤੇ ਵੀ ਉਹ 2 ਕੁ ਦਿਨ ਹੀ ਬੰਦ ਰਿਹਾ ਸਿਰਫ ਉਹ ਕੰਮ ਉਸ ਤੋਂ ਬਾਅਦ ਉਸੇ ਵੇਲੇ ਫਿਰ ਟਰੰਪ ਸਾਹਿਬ ਨੇ ਉੱਥੇ ਆਪਣੀ ਨੇਵੀ ਭੇਜ ਦਿੱਤੀ ਹੈ ਕਹਿੰਦਾ ਜੀ ਮੈਂ ਜਿਹੜੇ ਸ਼ਿਪ ਆ ਇਰਾਨ ਦਾ ਕੋਈ ਨੀ ਨਾ ਇਰਾਨ ਦੀ ਪੋਰਟ ਚੋਂ ਜਿਹੜਾ ਸਮਾਨ ਲੈ ਕੇ ਜਾਊਗਾ ਜਾਂ ਲਿਆਊਗਾ ਤੇ ਨਾ ਹੀ ਉੱਥੇ ਦਾ ਤੇਲ ਬਾਹਰ ਜਾਣ ਦੇਣਾ ਇਹ ਇਹਨਾਂ ਨੇ ਲਾ ਤੀ ਤੇ ਉਸ ਤੋਂ 2 ਦਿਨ ਬਾਅਦ ਫਿਰ ਇਰਾਨ ਕਹਿੰਦਾ ਵੀ ਚੰਗਾ ਤੂੰ ਏਦਾਂ ਕਰਨੀ ਹੈ ਤਾਂ ਮੈਂ ਵੀ ਏਦਾਂ ਕਰ ਲੈਣਾ ਫਿਰ ਇਰਾਨ ਨੇ ਵੀ ਉਹ ਕਰ ਦਿੱਤਾ ਉਹਨੇ ਸਭ ਕੁਝ ਬੰਦ ਕਰ ਦਿੱਤਾ ਐਨ ਕੰਪਲੀਟ ਬੰਦ ਕਰ ਦਿੱਤਾ ਨਾ ਕੋਈ ਬਾਹਰ ਆਵੇ ਤੇ ਨਾ ਕੋਈ ਜਾਵੇ ਅੱਛਾ ਉਹਦੇ ਨਾਲ ਹੁਣ ਕੀ ਹੋਇਆ ਕਿ ਹੁਣ ਖਾਕ ਸਾਹਿਬ ਜੀ ਕੱਲ ਟਰੰਪ ਸਾਹਿਬ ਨੇ ਐਲਾਨ ਕਰ ਦਿੱਤਾ ਸੀਗਾ ਕਿ ਕੱਲ ਸਵੇਰ ਨੂੰ ਮੈਂ ਉੱਥੇ ਜਿਹੜੇ ਉਹ ਜਹਾਜ਼ ਉੱਥੇ ਖੜੇ ਉੱਥੇ ਖਾਕ ਸਾਹਿਬ ਜੀ 2000 ਦੇ ਕਰੀਬ ਉੱਥੇ ਜਹਾਜ਼ ਅੰਦਰ ਖੜੇ ਆ ਉਦੋਂ ਤੋਂ ਹਾਂਜੀ ਉਹਨਾਂ ਦੇ ਉੱਤੇ ਜਿਹੜੇ ਕਰੂ ਮੈਂਬਰ ਆ ਹਰ ਜਹਾਜ਼ ਦੇ ਉੱਤੇ ਖਾਕ ਸਾਹਿਬ ਜੀ ਉਹ ਗਿਣਿਆ ਮਿਣਿਆ ਜਿਹੜੀ ਸਮੱਗਰੀ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਜਹਾਜ਼ ਇੱਥੋਂ ਚੱਲ ਕੇ ਫਲਾਨੇ ਥੈਂ ਇੰਨੇ ਜਾਣਾ ਤੇ ਉਹਨੂੰ 5-10 ਦਿਨ ਦੀ ਵਾਧੂ ਰਸ ਰੱਖ ਲਓ ਬਾਕੀ ਆਪਾਂ ਕੀ ਕਰਨੀ ਆ ਖਰਾਬ ਹੋ ਕੇ ਜਾਊਗੀ ਸੋ ਹੁਣ ਜਿਹਨਾਂ ਨੂੰ ਉੱਥੇ ਮਹੀਨਾ ਡੇਢ ਹੋ ਚੱਲਿਆ ਤਕਰੀਬਨ 28 ਫਰਵਰੀ ਦੀ ਗੱਲ ਆ ਮਾਰਚ ਲੰਘ ਗਿਆ ਅਪ੍ਰੈਲ ਲੰਘ ਗਿਆ ਸਾਰਾ 2 ਮਹੀਨੇ ਤੋਂ 2.5 ਮਹੀਨੇ ਹੋ ਗਏ ਆ ਤੇ ਉਹ ਉੱਥੇ ਵਿਚਾਰੇ ਫਸੇ ਬੈਠੇ ਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਵੀ ਮੈਂ ਤੁਹਾਡੇ ਜਿਹੜੇ ਆ ਇਰਾਨ ਦੇ ਪੋਰਟ ਆ ਉਹਨਾਂ ਦੇ ਜਹਾਜ਼ ਜਿਹੜੇ ਆ ਬਾਹਰ ਜਾਂ ਜਾਂਦੇ ਆ ਜਾਂ ਆਉਂਦੇ ਆ ਉਹਨਾਂ ਨੂੰ ਨੀ ਮੈਂ ਲੰਘਣ ਦੇਣਾ ਉਹ ਰਾਮ ਕਹਿੰਦਾ ਚੰਗਾ ਫਿਰ ਏਦਾਂ ਕਰ ਲਓ ਤੇ ਅੱਜ ਸਵੇਰੇ ਜਿਹੜਾ ਕੱਲ ਟਰੰਪ ਨੇ ਐਲਾਨ ਕੀਤਾ ਸੀਗਾ ਅੱਜ ਸਵੇਰੇ ਫਿਰ ਉੱਥੇ ਖੜਕਾ ਦੜਕਾ ਫੇਰ ਸ਼ੁਰੂ ਹੋ ਗਿਆ ਜਿਹਦੇ ਵਿੱਚ ਉਹਨੇ 3 ਜਿਹੜੇ ਸੀਗੇ ਬੰਦੇ ਉਹ ਖਾਕ ਸਾਹਿਬ ਜੀ ਜਿਹੜਾ ਸੀਗਾ ਆਪਣੇ ਓਮਾਨ ਉਹਦੇ ਵਿੱਚ ਇਰਾਨ ਨੇ ਹਮਲਾ ਕੀਤਾ ਜਿਹਦੇ ਨਾਲ 3 ਉੱਥੇ ਇੰਡੀਅਨ ਵਰਕਰ ਸੀਗੇ ਉਹਨਾਂ ਦੀ ਡੈਥ ਹੋਈ ਆ ਤੇ ਉਸ ਤੋਂ ਉੱਪਰ ਵੀ 3 ਹੋਰ ਬੰਦੇ ਆ ਜਿਹੜੇ ਉਹਨਾਂ ਦੀ ਵੀ ਮੌਤ ਆ ਜਿਹੜੀ ਉਹ ਹੋਈ ਆ ਸੋ 6 ਮੌਤਾਂ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੇ ਸੀਗਾ ਇਰਾਨ ਉਹਨੇ ਫਿਰ ਪਹਿਲਾਂ ਜਿਹੜੀ ਅਮਰੀਕਨ ਫੌਜ ਆ ਨੇਵੀ ਆ ਇਹਨੇ ਕਿਹਾ ਕਿ ਅਸੀਂ 6 ਉਹ ਜਿਹੜੀਆਂ ਛੋਟੀਆਂ ਬੋਟਾਂ ਤੁਸੀਂ ਦੇਖੀਆਂ ਹੋਣੀਆਂ ਟੀਵੀ ਦੇ ਉੱਤੇ ਉਹ ਬਹੁਤ ਤੇਜ਼ ਚੱਲਦੀਆਂ ਉਹਨਾਂ ਦੇ ਉੱਤੇ ਉਹ ਗੰਨਾਂ ਵਗੈਰਾ ਹੁੰਦੀਆਂ ਤੇ ਇਧਰੋਂ ਨਿਊਜ਼ ਆਈ ਅਮਰੀਕਾ ਵੱਲੋਂ ਕਿ ਅਸੀਂ ਉਹ 6 ਬੋਟਾਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਤਬਾਹ ਕਰ ਦਿੱਤੀਆਂ ਤੇ ਜਦੋਂ ਫਿਰ ਇਧਰੋਂ ਹਮਲਾ ਹੋਇਆ ਹੋਣਾ ਤੇ ਫਿਰ ਇਰਾਨ ਨੇ ਜਿਹੜਾ ਸੀਗਾ ਉਹ ਓਮਾਨ ਦੇ ਉੱਤੇ ਜਿਹੜੀ ਆ ਕੀਤਾ ਹਮਲਾ ਤੇ ਹੋਰ ਵੀ ਉਹਨਾਂ ਨੇ ਇੱਕ ਕੰਟਰੀਆਂ ਦੇ ਉੱਤੇ ਹੋਰ ਤੇ ਵੀ ਕੀਤਾ ਆ ਤੇ ਇਹਦੇ ਨਾਲ ਹੁਣ ਜਿਹੜਾ ਅਮਰੀਕਾ ਆ ਇਹਦੇ ਅਜੇ ਪੂਰੀ ਜਿਹੜੀ ਆ ਡੈਫੀਨੇਟ ਖਬਰ ਬਾਹਰ ਨਹੀਂ ਆਈ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਦੇ ਇੱਕ ਨੇਵੀ ਸ਼ਿਪ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਆ ਇਰਾਨ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ 2 ਜਹਾਜ਼ ਜਿਹੜੇ ਸੀਗੇ ਉਹ ਕਹਿੰਦੇ ਵੀ ਅਮਰੀਕਾ ਨੇ ਉਹ ਐਸਕੋਰਟ ਕਰਕੇ ਉਹਨਾਂ ਨੂੰ ਬਾਹਰ ਲਿਜਾਇਆ ਗਿਆ ਸੀਗਾ ਤੇ ਉਹਨਾਂ ਦੇ ਉੱਤੇ ਵੀ ਜਿਹੜੇ ਆ ਥੋੜੀ ਬਹੁਤੀ ਨੁਕਸਾਨ ਜਿਹੜਾ ਉਹ ਹੋਇਆ ਆ ਇਥੋਂ ਤੱਕ ਦਾ ਜਿਹੜਾ ਅਮਰੀਕਾ ਮੰਨ ਰਿਹਾ ਪਰ ਹੁਣ ਜਿਹੜਾ US ਨੇਵੀ ਦਾ ਇੱਕ ਸ਼ਿਪ ਸੀਗਾ ਉਹਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਇਹ ਨਹੀਂ ਪਤਾ ਕਿ ਕਿੰਨਾ ਕੁ ਉਹਦਾ ਨੁਕਸਾਨ ਆ ਜਿਹੜਾ ਉਹ ਹੋਇਆ। ਸੋ ਮਤਲਬ ਇਹ ਮੇਰੇ ਕਹਿਣ ਦਾ ਕਿ ਲੜਾਈ ਆ
1: ਜੀ, ਮਤਲਬ ਠੰਡਾ ਹੋ ਗਿਆ ਸੀ ਕੰਮ, ਇਹਨੂੰ ਠੰਡਾ ਰੱਖ ਲੈਣਾ ਚਾਹੀਦਾ ਸੀ। ਪਤਾ ਨੀ ਮੁੜ ਮੁੜ ਕੇ ਕਿਉਂ ਇਹ ਚਾਲੂ ਹੋ ਜਾਂਦਾ। ਉਧਰ ਇੰਡੀਆ ਪਾਕਿਸਤਾਨ ਖੜੇ ਸਾਹਮਣੇ, ਉਧਰੋਂ ਅਫਗਾਨਿਸਤਾਨ ਲੈ ਕੇ ਰਫਲਾਂ ਖੜਾ ਹੈਗਾ, ਉਹਨੂੰ ਤਾਂ ਵਿਚਾਰਿਆਂ ਕੋਲ ਵੱਡੀਆਂ ਗੰਨਾਂ ਵੀ ਨੀ ਹੈਗੀਆਂ,
0: ਗੰਨਾਂ ਵੀ ਨੀ ਹੈਗੀਆਂ, ਬਸ ਉਹਨਾਂ ਕੋਲ ਤਾਂ
1: ਪਿਸਤੌਲ ਦੇ ਨਾਲ ਜਹਾਜ਼ ਸੈੱਟ ਲੈਂਦੇ।
0: ਹਾਂਜੀ ਹਾਂਜੀ ਹਾਂਜੀ, ਤੇ ਇਹ ਸਾਰੀ ਆ ਜਿਹੜੀ ਆ ਇਹ ਉਹਦੀ ਓਮਾਨ ਦੀ ਅਜਿਹੇ ਇੰਡੀਆ ਵਿਚ ਵੀ ਖਾਕ ਸਾਹਿਬ ਜੀ ਉੱਥੇ ਫਜਾਰੂ ਜਾਂ ਏਦਾਂ ਦਾ ਨਾਂ ਆ ਉਹਦਾ, ਉੱਥੇ ਵੀ ਜਿਹੜਾ ਆ ਉਹ ਹਮਲਾ ਜਿਹੜਾ ਇਰਾਨ ਨੇ ਉਹ ਕੀਤਾ ਹੈਗਾ।
1: ਸਾਹਿਬ ਹੋਈ ਆ ਜਿਹੜਾ ਪਾਕਿਸਤਾਨ ਵਿਚੋਲਾ ਬਣਿਆ ਫਿਰਦਾ ਸੀ ਨਾ,
0: ਹਾਂਜੀ,
1: ਹੁਣ ਦਬਕੇ ਜਿਹੜੇ ਨਾ ਉਹ ਟਰੰਪ ਵੀ ਮਾਰੀ ਜਾਂਦਾ, ਤੇ ਦੂਜੇ ਬਣੇ ਦੁਬਈ ਨੇ, ਸਾਰੀ ਦੁਬਈ ਨੇ ਉਹਨਾਂ ਨੂੰ ਜਿੰਨੇ ਵੀ ਪਾਕਿਸਤਾਨੀ ਉੱਥੇ ਹੈਗੇ ਇਹਨਾਂ ਨੂੰ 48 ਘੰਟੇ ਦਿੱਤੇ, ਭਾਵੇਂ ਉਹ 20 ਸਾਲ ਦਾ ਰਹਿੰਦਾ ਉੱਥੇ, ਉਹਨਾਂ ਦੇ ਘਰ ਵਾ ਬਾਹਰ ਵਾ ਜੋ ਕਾਰੋਬਾਰ ਆ, ਉਹਨਾਂ ਕਿਹਾ 48 ਘੰਟਿਆਂ ਦੇ ਵਿਚ ਸਾਰੇ ਪਾਕਿਸਤਾਨੀ ਸਾਡੇ ਮੁਲਕ ਚੋਂ ਨਿਕਲ ਜਾਓ। ਮਤਲਬ ਦੇਖੋ ਇਹ ਕਿੱਡੀ, ਮਤਲਬ ਇਹ ਵੀ ਇੱਕ ਬਹੁਤ ਵੱਡਾ ਨੁਕਸਾਨ ਆ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਉੱਥੇ ਕਾਰੋਬਾਰ ਕਰਦੇ ਸੀ, ਕੰਮ ਕਰਦੇ ਸੀ, ਜਾਬਾਂ ਕਰਦੇ ਸੀ ਜਾਂ ਛੋਟੇ ਮੋਟੇ ਕਾਰੋਬਾਰ, ਉਹ ਹੁਣ ਉੱਥੇ ਜਾ ਕੇ ਜਿੱਥੇ ਅੱਗੇ ਭੁੱਖ ਨੰਗ ਇੰਨੀ ਪਈ ਆ,
0: ਉੱਥੇ ਕੀ ਕਰਨਗੇ,
1: ਜਾ ਕੇ ਕੀ ਕਰਨਗੇ, ਸਮਝ ਨੀ ਆਉਂਦੀ। ਪਾਕਿਸਤਾਨ ਨੂੰ ਨਾ ਸਮਝ ਨੀ ਆ ਰਹੀ, ਹਰ ਬੰਨੇ ਇਹ ਚੌਧਰੀ ਬਣੇ ਫਿਰਦੇ ਆ, ਆਰਮੀ ਦੇ ਬੜਾ ਕੁਛ ਹੋ ਰਿਹਾ ਜੀ ਇਸ ਆਰਮੀ ਦੇ ਵਿਚ, ਪਤਾ ਨੀ ਕੀ ਕੀ। ਅੱਜ ਮੈਂ ਵੀਡੀਓ ਦੇਖਦਾ ਸੀ ਬੰਦੇ ਨੇ ਕਿ ਕਿੰਨੀ ਕਿੰਨੀ ਇਹ ਰੇਪ ਹੋ ਰਿਹਾ ਉੱਥੇ ਇੱਕ
0: ਦੂਜੇ
1: ਬੀਵੀਆਂ ਦੇ ਨਾਲ, ਇਹ ਤੇ ਉਹ ਆਰਮੀ ਦੇ ਵਿਚ ਸਿਰਫ ਪਦਵੀਆਂ ਲੈਣ ਲਈ ਆਪਣੀਆਂ ਪੇਸ਼ ਕਰਨ ਡੇ ਆ, ਬਹੁਤ ਕੁਛ ਗਲਤ ਹੋ ਰਿਹਾ ਪਾਕਿਸਤਾਨ,
0: ਬਹੁਤ ਕੁਛ ਗਲਤ ਹੋ ਰਿਹਾ ਬਿਲਕੁਲ। ਦੀਨ ਧਰਮ ਖਾਕ ਸਾਹਿਬ ਜਦੋਂ ਬੰਦੇ ਦਾ ਨਹੀਂ ਰਹਿੰਦਾ ਨਾ ਉੱਥੇ, ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਆ, ਤੇ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਹੈਗਾ ਤੁਹਾਡੇ ਕਹਿਣ ਦੇ ਮੁਤਾਬਕ। ਤੇ ਚਲੋ ਇਹਦੇ ਨਾਲ ਦੀ ਅਗਲੀ ਖਬਰ ਹੈਗੀ ਆ ਖਾਕ ਸਾਹਿਬ ਜੀ, ਆਪਾਂ ਪਿੱਛੇ ਵੀ ਖਬਰ ਕੀਤੀ ਸੀਗੀ ਉਹ ਜਿਹੜੀ ਅਬੋਰਸ਼ਨ ਪਿੰਡ ਇੱਥੇ ਅਮਰੀਕਾ ਦੇ ਵਿਚ ਹੁੰਦੀ ਆ ਨਾ, ਆਪਾਂ ਉਹ ਗੱਲਬਾਤ ਕੀਤੀ ਸੀ ਕਿ ਉਹ ਤੁਸੀਂ ਜਿਹੜੀ ਆ ਆਨਲਾਈਨ ਮੈਡੀਸਨ ਵੀ ਉਹਨੂੰ ਕਹਿ ਦਿੰਦੇ ਆ, ਤੁਸੀਂ ਡਾਕਟਰ ਨੂੰ ਫੋਨ ਕਰਦੇ ਆ, ਉਹਨੂੰ ਆਪਣੀ ਸਿੰਪਟਮ ਦੱਸਦੇ ਆ ਤੇ ਉਹ ਤੁਹਾਨੂੰ ਜਿਹੜੀ ਮੈਡੀਸਨ ਆ ਉਹ ਲਿਖ ਦਿੰਦੇ ਆ ਤੇ ਉਹ ਤੁਹਾਡੇ ਡਾਕਟਰ ਰਾਹੀਂ ਆ ਜਾਂਦੇ ਆ। ਸੋ ਇਸੇ ਤਰ੍ਹਾਂ ਇਹ ਜਿਹੜਾ ਅਬੋਰਸ਼ਨ ਪਿੱਲ ਹੈਗੀ ਆ ਉਹ ਜਿਹੜੀ ਆ ਉਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ, ਪਰ ਉਹਦੇ ਬਾਰੇ ਚ ਜੱਜ ਜਿਹੜੇ ਸੀਗੇ ਸੁਪਰੀਮ ਕੋਰਟ ਦੇ ਜੱਜ ਸਾਹਿਬ, ਉਹਨਾਂ ਨੇ ਅੱਜ ਫੇਰ ਉਹ ਵਕਤੀ ਤੌਰ ਤੇ ਜਿਹੜਾ ਸੀਗਾ ਉਹਨੂੰ ਮਤਲਬ ਬਰਕਰਾਰ ਰੱਖਿਆ ਔਰ ਉਹਨੂੰ ਕਿ ਹਾਂ ਇਹ ਤੁਸੀਂ ਕਰ ਸਕਦੇ ਆ, ਤੁਸੀਂ ਡਾਕਟਰ ਨੂੰ ਫੋਨ ਕਰੋ। ਉਹ ਕਈ ਸਟੇਟਾਂ ਦੇ ਵਿਚ ਤਾਂ ਖਾਕ ਸਾਹਿਬ ਜੀ ਉਹ ਅਬੋਰਸ਼ਨ ਆ ਜਿਹੜਾ ਉਹ ਇਲੀਗਲ ਆ, ਸੋ ਉਹ ਕੀ ਕਰਦੇ ਉਹ ਬਾਹਰੋਂ ਕਿਸੇ ਸਟੇਟ ਚੋਂ ਹੋਰ ਤੋਂ ਡਾਕਟਰ ਨੂੰ ਫੋਨ ਕਰਕੇ ਉਹਦੇ ਤੋਂ, ਹਾਂਜੀ ਹਾਂਜੀ, ਪਰ ਉਹ ਜੱਜ ਸੁਪਰੀਮ ਕੋਰਟ ਦੇ ਜੱਜ ਨੇ ਅੱਜ ਕਹਿ ਤਾ ਕਿ ਨਹੀਂ ਇਹ ਜਿਹੜਾ ਅਜੇ ਇਹਨੂੰ ਬੰਦ ਨਹੀਂ ਹੋ ਸਕਦਾ, ਕੇਸ ਚੱਲੂਗਾ ਜਦੋਂ ਮੁਕੱਦਮਾ ਜਿਹੜਾ ਉਹ ਹੋਊਗਾ ਪੂਰਾ ਉਸ ਵੇਲੇ ਫੇਰ ਦੇਖਾਂਗੇ ਜਿਹੜਾ ਕੀ ਕਰਨਾ ਹੈ।
1: ਸੰਧੂ ਸਾਹਿਬ ਆ ਗਏ ਜੀ, ਡਾਕਟਰ ਸਾਹਿਬ ਆ ਗਏ, ਚੀਮਾ ਸਾਹਿਬ ਇੱਕ ਮਿੰਟ ਹੋਲਡ ਕਰੋ, ਤੇ ਲਓ ਜੀ ਡਾਕਟਰ ਸਾਹਿਬ ਵੀ ਆ ਗਏ ਤੇ ਚੀਮਾ ਸਾਹਿਬ ਵੀ ਨਾਲ ਨੇ। ਡਾਕਟਰ ਸਾਹਿਬ ਵੈਲਕਮ ਜੀ ਆਇਆਂ ਨੂੰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ।
0: ਡਾਕਟਰ ਸਾਹਿਬ ਜੀ ਕਰੂਨ ਸਿਰਪਿਆ ਜਿਹੜਾ ਇਹ ਲੋਕ ਜਾਂਦੇ ਤਾਂ ਉੱਥੇ ਹੁੰਦੇ ਆ ਐਸ਼ੋ ਅਸ਼ਰਤ ਵਾਸਤੇ, ਤੇ ਇਹਦੇ ਵਿਚ ਕੋਈ 150 ਦੇ ਕਰੀਬ ਆ ਜਿਹੜੇ ਉਹ ਸਵਾਰ ਹੈਗੇ ਆ, ਤੇ ਇਹ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਅਰਜਨਟਾਈਨਾ ਤੋਂ ਚੱਲ ਕੇ ਜਿਹੜਾ ਉਹ ਹੈਗਾ ਅੰਟਾਰਕਟਿਕਾ, ਸਾਊਥ ਪੋਲ ਜਿਹਨੂੰ ਕਹਿ ਦਿੰਦੇ ਆ, ਉੱਥੇ ਨੂੰ ਗਿਆ ਸੀਗਾ ਤੇ ਹੋਰ ਨਿੱਕੇ ਨਿੱਕੇ ਟਾਪੂ ਆਲੇ ਦੁਆਲੇ ਅਰਜਨਟਾਈਨਾ ਦੇ ਥੱਲੇ ਦੇ ਪਾਸੇ ਕਈ ਆ, ਉੱਥੇ ਵੀ ਇਹ ਗਿਆ ਸੀਗਾ ਤੇ ਮੁਸੀਬਤ ਇਹ ਖੜ ਗਈ ਆ ਕਿ ਇਹਦੇ ਵਿਚ ਜਿਹੜੇ ਸਵਾਰ ਸੀਗੇ ਉਹਨਾਂ ਨੂੰ ਹੰਟਾ ਵਾਇਰਸ ਨਾਂ ਦੀ ਇੱਕ ਜਿਹੜੀ ਬਿਮਾਰੀ ਆ ਉਹ ਉੱਥੇ ਜਹਾਜ਼ ਦੇ ਵਿਚ ਕਿਸੇ ਤਰ੍ਹਾਂ ਪੈਦਾ ਹੋ ਗਈ, ਇਹ ਨੀ ਪਤਾ ਕਿੱਦਾਂ ਹੋ ਗਈ, ਜਾਂ ਤਾਂ ਉਹ ਜਿਹੜੇ ਟਾਪੂਆਂ ਤੇ ਖੜਾ ਆਉਣਾ ਉੱਥੇ ਲੋਕ ਬਾਹਰ ਅੰਦਰ ਗਏ ਹੋਣਗੇ ਬਾਹਰੋਂ ਲੈ, ਪਰ ਉਹਦੇ ਵਿਚ 3 ਜਿਹੜੇ ਸਵਾਰ ਸੀਗੇ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਆ, ਤੇ 3 ਹੋਰ ਆ ਜਿਹੜੇ ਉਹਨਾਂ ਦੇ ਵੀ ਕਾਫੀ ਜਿਹੜਾ ਹੈਗਾ ਆ ਉਹ ਗੰਭੀਰ ਹਾਲਾਤ ਦੇ ਵਿਚ ਆ, ਤੇ ਉਹਨਾਂ ਦੀਆਂ ਜਾਨਾਂ ਨੂੰ ਵੀ ਖਤਰਾ ਆ, ਤੇ ਉਹਦੇ ਨਾਲ
2: ਹਿਸਟੋਲਿਟਿਕਾ ਐਂਟਾ ਅਮੀਬਾ ਕੋਲਾਈ ਇਸ ਟਾਈਪ ਦੇ ਇੰਟਸਟਾਈਨਲ ਬੈਕਟੀਰੀਆਜ਼ ਨੇ ਜਿਹਦਾ ਇਨਫੈਕਸ਼ਨ ਆਮ ਤੌਰ ਤੇ ਇਹੋ ਜਿਹੇ ਹਾਲਾਤਾਂ ਵਿਚ ਹੋ ਜਾਂਦਾ
0: ਜੀ। ਹੈਂਟਾ ਇੱਥੇ ਉਹਨਾਂ ਨੇ ਹੈਂਟਾ ਵਾਇਰਸ ਲਿਖਿਆ ਦਾ ਨਾਂ ਛੋਟੇ ਸ਼ਬਦਾਂ ਚ ਲਿਖਤਾ ਹੁੰਦਾ,
2: ਸ਼ਾਰਟ ਦੇ ਵਿਚ ਉਹਨਾਂ ਨੇ ਕਹਿ ਦਿੱਤਾ, ਪੂਰਾ ਨਾਮ ਮੈਂ ਤੁਹਾਨੂੰ ਦੱਸ ਰਿਹਾ,
0: ਹਾਂਜੀ,
2: ਅਮੀਬਾ ਹਿਸਟੋਲਿਟਿਕਾ ਐਂਡ ਐਂਟਾ ਅਮੀਬਾ ਕੋਲਾਈ।
0: ਓਕੇ, ਇਹ ਡਾਕਟਰ ਸਾਹਿਬ ਹੁਣ ਤੁਸੀਂ ਆਪੇ ਕਿਹਾ ਕਰਿਓ, ਇਹ ਸਾਤੋਂ ਨੀ ਕਿਹਾ ਹੋਣਾ, ਇੱਦਾਂ ਜਦੋਂ ਲੋੜ ਪਊਗੀ ਤੁਹਾਨੂੰ ਸੱਦ ਲਿਆ ਕਰਾਂਗੇ, ਕੋਈ ਗੱਲ ਨੀ। ਤੇ ਚਲੋ, ਤੇ ਇਹਦੇ ਵਿਚ ਵੀ ਉਹ ਹੁਣ ਤੁਹਾਨੂੰ ਪਤਾ ਪਈ ਜਿਹੜਾ ਹੈਲਥ ਔਰਗਨਾਈਜ਼ ਜਹਾਜ਼ ਆ ਇਹ ਜਿਹੜਾ ਇਹਨਾਂ ਦਾ ਹੈਗਾ ਡੱਚ ਦਾ, ਤੇ ਉਹਦੇ ਹੁਣ ਡਾਕਟਰ ਸਾਹਿਬ ਉਸ ਜਹਾਜ਼ ਨੂੰ ਨਾ ਤਾਂ ਕੋਈ ਜਿਹੜੇ ਦੇਸ਼ ਆ ਉਹ ਉਹਨੂੰ ਕਹਿੰਦੇ ਆ ਇੱਥੇ ਬਾਹਰ ਹੀ ਰਹੋ, ਥੱਲੇ ਹੀ ਉਤਰ ਲੈਣੇ ਅਸੀਂ। ਉਹ ਬੜੀ ਬੜੀ ਮੁਸੀਬਤ ਪੈ ਗਈ, ਅਗਲੇ ਕਹਿੰਦੇ ਸਾਡੇ ਦੇਸ਼ ਦੇ ਵਿੱਚ ਨਾ ਇਹ ਫੈਲ ਜਾਵੇ ਨਾ, ਸੋ ਉਹ ਜਿਹੜਾ ਕਾਰਨ ਹੈ ਉਹਦਾ ਇਸ ਕਰਕੇ ਉਹਨੂੰ ਕੋਈ ਨੇੜੇ ਨੀ ਲੱਗਣ ਦਿਆ, ਲੱਗਣ ਨੀ ਦੇ ਰਿਹਾ ਆਪਣੇ ਦੇਸ਼ ਦੇ।
2: ਕਾਮਾ ਘਾਟਾ ਮਾਰੂ ਦੇ ਜੇ ਲੋਕ ਸੀ ਉਹਨਾਂ ਨੂੰ ਨਹੀਂ ਸੀ ਉਤਰਨ ਦਿੱਤਾ ਗਿਆ, ਕੈਨੇਡਾ ਨੇ ਉਸ ਵੇਲੇ ਉਹਨਾਂ ਨੂੰ ਪਰਮਿਸ਼ਨ ਨਹੀਂ ਸੀ ਦਿੱਤੀ।
0: ਹਾਂਜੀ ਬਿਲਕੁਲ ਬਿਲਕੁਲ,
2: ਰੋਟੀ ਪਾਣੀ ਤੋਂ ਵੀ ਓਕੇ ਹੋ ਗਏ ਸੀ, ਇਹਦੇ ਨਾਲ ਮਿਲਦੀ ਜੁਲਦੀ ਗੱਲ ਇਹ ਆ।
0: ਜੀ ਜੀ, ਉਹਦੇ ਚ ਏਦਾਂ ਦੀ ਕੋਈ ਵਾਇਰਸ ਪਈ ਨਹੀਂ ਸੀ ਮੇਰਾ ਖਿਆਲ ਆ, ਉਹ ਤਾਂ ਉੱਥੇ ਉਤਰਨ ਦੇਣ ਲਈ।
1: ਡਾਕਟਰ ਸਾਹਿਬ ਇਹ ਬਿਮਾਰੀ ਹੈ ਕੀ ਹੈ ਜਿਹੜਾ, ਇਹਦੇ ਥੋੜੇ ਆਪਾਂ 2 ਮਿੰਟ ਲਈ ਡਿਟੇਲ ਦੇ ਦਿਓ ਜੀ।
2: ਆਮ ਤੌਰ ਤੇ ਇੰਟੇਸਟਾਈਨ ਦੇ ਵਿਚ ਨਾ ਅਲੱਗ ਅਲੱਗ ਮੀਡੀਆ ਹੈਗਾ ਆ, ਕਿਸੇ ਥਾਂ ਤੇ ਅਲਕਲਾਈਨ ਮੀਡੀਆ ਹੈ, ਕਿਸੇ ਥਾਂ ਤੇ ਐਸਿਡਿਕ ਮੀਡੀਆ ਹੈ, ਤੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਜਰਾਸੀਮ ਕੁਦਰਤ ਨੇ ਛੱਡੇ ਹੋਏ ਨੇ। ਵੀ ਜੇ ਇੱਥੇ ਕੋਈ ਜਿਆਦੀ, ਮੈਂ ਬੜੀ ਦੇਸੀ ਜੀ ਭਾਸ਼ਾ ਜੀ ਤੁਹਾਨੂੰ ਦੱਸਣ ਡਿਆ ਹਾਂ, ਜਦੋਂ ਵੀ ਮੰਨ ਲਿਆ ਜਾਏ ਜਿਵੇਂ ਅਸੀਂ ਮੂੰਹ ਹੈਗੀ ਹੈ ਤੇ ਅਲਕਲਾਈਨ ਹੈਗੀ ਟਾਈਲੈਂਡ, ਔਰ ਜਦੋਂ ਤੁਸੀਂ ਮੇਦੇ ਵਿਚ ਜਾਂਦੇ ਹੋ ਤੇ ਉੱਥੇ ਐਸਿਡ ਹੈਗਾ ਆ ਤੇ ਫਿਰ ਪੈਪਸਿਨ ਹੈਗੀ ਹੈ। ਇਸੇ ਤਰ੍ਹਾਂ ਤੁਸੀਂ ਜਦੋਂ ਅੱਗੇ ਜਾਂਦੇ ਹੋ ਪਹਿਲੇ ਪੋਰਸ਼ਨ ਚ ਜਾਂਦੇ ਹੋ ਤੇ ਉੱਥੇ ਅਲਕਲਾਈਨ ਹੈਗਾ ਆ, ਔਰ ਇਨਸੁਲਿਨ ਜਿਹੜੀ ਹੈ ਉਹ ਅਲਕਲਾਈਨ ਹੈਗੀ ਹੈ, ਦੂਸਰਾ ਬਾਇਲ ਜਿਹੜਾ ਐਸਿਡਿਕ ਹੋ ਗਿਆ, ਸੋ ਅਲੱਗ ਅਲੱਗ ਚੀਜ਼ਾਂ ਹੈਗੀਆਂ। ਉਸ ਤੋਂ ਬਾਅਦ ਅੰਦਰ ਜਾਓਗੇ ਅੰਤਰੀਆਂ ਦੇ ਵਿਚ ਉੱਥੇ ਐਂਟਰੋਕਾਈਨੇਜ਼ ਹੈਗਾ, ਮਤਲਬ ਅਲੱਗ ਅਲੱਗ ਮੀਡੀਆ ਹੈਗਾ ਆ ਇੰਟਸਟਾਈਨ ਦੇ ਵਿਚ, ਕਈ ਤਰ੍ਹਾਂ ਦਾ ਮੌਸਮ ਆ ਕਹਿ ਲੋ, ਔਰ ਉਸ ਮੌਸਮ ਦੇ ਵਿਚ ਜਿਉਣ ਵਾਲੇ ਜੀ ਜਿਹੜੇ ਆ ਵੱਖਰੇ ਵੱਖਰੇ ਕੁਦਰਤ ਨੇ ਪੈਦਾ ਕੀਤੇ ਨੇ, ਇਸ ਕਰਕੇ ਵੀ ਇੱਥੇ ਆ ਕੇ ਅਗਰ ਖੁਰਾਕ ਨੂੰ ਕੋਈ ਪ੍ਰੋਬਲਮ ਬਣੇ, ਖੁਰਾਕ ਇੱਥੇ ਰੁਕ ਜਾਵੇ ਅੱਗੇ ਨਾ ਜਾਵੇ, ਗੈਸ ਬਣੇ, ਐਸਿਡਿਟੀ ਬਣੇ ਜਾਂ ਕੋਈ ਹੋਰ ਤੂਫਾਨ ਖੜਾ ਹੋਵੇ, ਉਹਨਾਂ ਨੂੰ ਹਜਮ ਕਰਨ ਵਾਸਤੇ, ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਪੁਲਿਸ ਆ ਅਲੱਗ ਅਲੱਗ ਥਾਵਾਂ ਤੇ ਰੱਖੀ ਹੋਈ ਇਹ ਪੁਲਿਸ ਹੈਗੀ ਆ, ਕਈ ਤਰ੍ਹਾਂ ਦੇ ਮੇਰੇ ਖਿਆਲ 3000 ਟਾਈਪ ਦੇ ਅਲੱਗ ਅਲੱਗ ਥਾਵਾਂ ਤੇ ਲਿਖੇ ਹੋਏ ਨੇ ਜਰਾਸੀਮ ਹੁੰਦੇ ਨੇ, ਉਹਨਾਂ ਦੇ ਵਿਚੋਂ ਜਿਹੜੇ ਮੇਜਰ ਇੰਪੋਰਟੈਂਟ ਹੈਗੇ ਨੇ ਉਹ ਐਂਟਾ ਅਮੀਬਾ ਹਿਸਟੋਲਿਟਿਕਾ ਤੇ ਐਂਟਾ ਅਮੀਬਾ ਕੋਲਾਈ, ਇਹ ਇੱਕ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਰਾਸੀਮ ਨੇ ਜਿਹੜੇ ਆਮ ਤੌਰ ਤੇ ਵੈਸੇ ਤਾਂ ਸਾਡੇ ਹੈਲਪਿੰਗ ਬੈਕਟੀਰੀਆ ਨੇ, ਹੈਲਪਿੰਗ ਹੈਗੀ ਹੈ, ਪਰ ਕਿਸੇ ਵੀ ਚੀਜ਼ ਦੀ ਜ਼ਿਆਦਤੀ ਇੱਕ ਲਿਮਟ ਤੋਂ ਵੱਧ ਜਾਣ ਨਾਲ ਉਹ ਬਿਮਾਰੀ ਪੈਦਾ ਕਰਦੀ ਹੈ, ਜਿਹਦੇ ਨਾਲ ਆਮ ਤੌਰ ਤੇ ਪੇਟ ਗੈਸ, ਅਫਾਰਾ, ਉਲਟੀਆਂ, ਟੱਟੀਆਂ ਲੱਗਣੀਆਂ, ਖੂਨ ਆਉਣਾ, ਇਹ ਟੱਟੀ ਦੇ ਰਸਤੇ ਖੂਨ ਆਉਣਾ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ, ਅਨੀਮੀਆ ਹੋਣਾ ਸ਼ੁਰੂ ਹੋ ਜਾਂਦਾ ਆ, ਔਰ ਇਹਦੇ ਨਾਲ ਨਾਲ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ। ਸੋ ਇਹ ਆਮ ਤੌਰ ਤੇ ਕੰਡੀਸ਼ਨਾਂ ਹਨ ਐਂਟਾਮੀਬਾ ਹਿਸਟੋਲਿਟਿਕਾ ਤੇ ਐਂਟਾਮੀਬਾ ਕੋਲਾਈ ਦੀਆਂ, ਇਹ ਇੰਟੇਸਟਾਈਨਲ ਟਾਈਪ ਦੇ ਬੈਕਟੀਰੀਆ ਸਨ।
0: ਡਾਕਟਰ ਸਾਹਿਬ ਤੇ ਖਾਕ ਸਾਹਿਬ ਦੀ ਇੱਕ ਮੈਂ ਛੋਟਾ ਜਿਹਾ ਜਿਹੜਾ ਮੈਂ ਅੱਖੀਂ ਦੇਖੀ ਗੱਲ ਆ ਉਹ ਵੀ ਇਹਦੇ ਵਿੱਚ ਐਡ ਕਰ ਲਈ ਹੈ ਅਸੀਂ, ਜਦੋਂ ਅਸੀਂ ਨਾ ਮੈਂ ਜਹਾਜ਼ ਤੇ ਕੰਮ ਕੀਤਾ ਕਿੰਨੇ ਸਾਲ, ਕਈ ਸਾਲ ਉਹਦੇ ਤੇ ਕੰਮ ਕੀਤਾ ਤੇ ਉਹ ਹੁੰਦਾ ਸੀ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ, ਮੈਂ ਆਵਾਜ਼ ਘੱਟ ਕਰ ਲਈ ਹੈ ਜੀ, ਫਿਰ ਏਦੋ ਕੋਈ ਪ੍ਰੋਬਲਮ ਹੋਣੀ ਆ ਕਿਉਂਕਿ ਮੈਂ ਤਾਂ ਆਵਾਜ਼ ਹੈਫ ਵੇ ਕਰ ਦਿੱਤੀ ਆ ਜੀ, ਇਹ ਨਹੀਂ ਪਤਾ ਜੀ, ਪਰ ਮੈਂ ਆਵਾਜ਼ ਆ ਜਿਹੜੀ 50% ਤੇ ਲੈਤੀ, ਪਹਿਲਾਂ 100% ਸੀ ਹੁਣ 50 ਤੇ ਕਰ ਦਿੱਤੀ ਆ, ਤੇ ਹੁਣ 50 ਤੋਂ ਵੀ ਥੱਲੇ 30% ਰਹਿ ਗਈ ਆ, ਜੇ ਅਜੇ ਵੀ ਕੋਈ ਗੱਲਬਾਤ ਹੈਗੀ ਫਿਰ ਮੁਸੀਬਤ ਹੋ ਰਿਹਾ।
2: ਚਲੋ ਕਈ ਵਾਰ ਐਸਾ ਹੁੰਦਾ ਆ ਵੀ ਜਿਹੜੀ ਤੁਸੀਂ ਦੂਰ ਥੋੜਾ ਜਿਹਾ ਬੈਠ ਜਾਓਗੇ ਨਾ ਤੇ ਉਹ ਸਹੀ ਹੋ ਜਾਏਗਾ।
0: ਅੱਛਾ ਹੁਣ ਕਿੱਦਾਂ ਆਉਂਦੀ ਆ, ਫਿਰ ਉਹ ਦੂਰ ਦੀ ਵੀ ਨਹੀਂ ਗੱਲ ਹੈਗੀ ਕਿਉਂਕਿ ਕੋਈ ਗੱਲ ਹੋਰ ਆ। ਚਲੋ ਕੋਈ ਗੱਲ ਨੀ, ਮੈਂ ਤਾਂ ਉਹ ਇਹ ਕਹਿ ਰਿਹਾ ਸੀਗਾ ਕਿ ਜਦੋਂ ਜਹਾਜ਼ ਨਾ ਕਿਤੇ ਬੰਦਰਗਾਹ ਤੇ ਜਾ ਕੇ ਖੜਾ ਹੁੰਦਾ ਉਹਦੇ ਜਿਹੜੇ ਰੱਸੇ ਹੁੰਦੇ ਬਹੁਤ ਮੋਟੇ ਮੋਟੇ, ਉਹਨਾਂ ਨੂੰ ਬੰਨਿਆ ਜਾਂਦਾ ਤੇ ਉੱਥੇ ਕੀ ਹੁੰਦਾ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ ਕਿ ਪੋਰਟ ਦੇ ਉੱਤੋਂ ਚੂਹੇ ਉਹ ਰੱਸਿਆਂ ਦੇ ਨਾਲ ਚੜ ਜਾਂਦੇ ਆ ਜਹਾਜ਼ ਦੇ ਉੱਪਰ, ਉਹਨਾਂ ਦਾ ਆਮ ਕਰਕੇ ਪ੍ਰਬੰਧ ਕੀਤਾ ਹੁੰਦਾ, ਉਹਦੇ ਵਿੱਚ ਸਪੈਸ਼ਲ ਟੂਲ ਜਿਹਾ ਬਣਾਇਆ ਹੁੰਦਾ ਮੈਟਲ ਦਾ ਤਾਂ ਕਿ ਚੂਹਾ ਅੱਗੇ ਜਾ ਨਾ ਸਕੇ, ਪਰ ਇਹ ਜਿਹੜੀ ਵਾਇਰਸ ਆ ਇਹਦੇ ਬਾਰੇ ਚ ਇਹ ਵੀ ਇੱਥੇ ਦੱਸਿਆ ਗਿਆ ਜਿਹੜੀ ਮੈਂ ਖਬਰ ਪੜ੍ਹੀ ਸੀ ਕਿ ਇਹ ਆਮ ਕਰਕੇ ਚੂਹੇ ਸਪਰੈਡ ਕਰਦੇ ਆ, ਸੋ ਉੱਥੇ ਉਹ ਕਿਤੇ ਨਾ ਕਿਤੇ ਖੜਿਆ ਹੋਣਾ ਚੂਹਾ ਕੋਈ ਚੜ ਗਿਆ ਹੋਣਾ, ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਸੇਲਰ ਆ ਜਹਾਜ਼ ਦਾ ਕਰੂ ਮੈਂਬਰ ਆ ਜਿਹੜੇ ਸੇਲਰ ਹੁੰਦੇ ਆ ਉਹ ਰੱਸਿਆਂ ਦਾ ਕੰਮ ਬੰਨਣ ਬੁੰਨਣ ਦਾ ਕਰਦੇ ਆ, ਉਹਨੂੰ ਵੀ ਇੱਕ ਨੂੰ ਇਹ ਜਿਹੜੀ ਆ ਉਹ ਲੱਗੀ ਆ ਬਿਮਾਰੀ, ਉਹਦੇ ਵੀ ਹਾਲਤ ਆ ਜਿਹੜੇ ਉਹ ਖਰਾਬ ਆ, ਸੋ ਇਹ ਹੋ ਸਕਦਾ ਚੂਹੇ ਕਿਤੇ ਉੱਥੇ ਜਾਪੜਿਆ ਹੋਣਾ ਜਾਂ ਕਿਸੇ ਤਰ੍ਹਾਂ ਵੀ ਕੋਈ ਨਾ ਕੋਈ ਉਹਨਾਂ ਦੇ ਪਿਸ਼ਾਬ ਤੋਂ ਵੀ ਉਹ ਕਹਿੰਦੇ ਲੱਗ ਜਾਂਦੀ ਆ ਤੇ ਉਹਨਾਂ ਦੇ ਸਲਾਈਵਾ ਜਿਹੜਾ ਹੁੰਦਾ ਉਹ ਵੀ ਇਹਨੂੰ ਸਪਰੈਡ ਕਰ ਦਿੰਦਾ, ਤੇ ਇੱਕ ਹੋਰ ਚੀਜ਼ ਉਹਨਾਂ ਨੇ ਕੀ ਕਹੀ ਸੀ, ਇੱਕ ਤਾਂ ਇਹਨਾਂ ਦੇ ਸਲਾਈਵੇ ਤੋਂ ਦੂਸਰੀ ਪਿਸ਼ਾਬ ਤੋਂ ਤੇ ਤੀਸਰਾ ਇਹਨਾਂ ਦੀਆਂ ਮੀਂਗਣਾ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਵੀ ਕਹਿੰਦੇ ਇਹ ਜਿਹੜੀ ਬਿਮਾਰੀ ਆ ਫੈਲ ਜਾਂਦੀ ਸੋ ਇਸ ਤਰ੍ਹਾਂ ਦਾ ਹੋ ਸਕਦਾ ਕੋਈ ਜਹਾਜ਼ਾਂ ਦੇ ਵਿੱਚ ਆਮ ਕਰਕੇ ਇਹ ਜਿਹੜੀ ਆ ਚੂਹਿਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਸੋ ਡਾਕਟਰ ਸਾਹਿਬ ਤੁਹਾਡਾ ਸਮਾਂ ਜਿਹੜਾ ਆ ਉਹ ਮੈਂ ਥੋੜਾ ਜਿਹਾ ਲੈ ਲਿਆ ਤੇ ਆਈ ਐਮ ਸੋਰੀ ਤੇ ਸ਼ੁਰੂ ਕਰੋ ਆਪਣਾ ਪ੍ਰੋਗਰਾਮ ਕੋਈ ਗੱਲ
2: ਚਲੋ ਕੋਈ ਗੱਲ ਨੀ ਪਰ ਆਮ ਤੌਰ ਤੇ ਪਲੇਗ ਪਹਿਲਾਂ ਹੁੰਦੀ ਸੀ ਚੂਹਿਆਂ ਤੋਂ ਫੈਲਦੀ ਸੀ ਚੂਹਿਆਂ ਦੇ ਇਸੇ ਤਰ੍ਹਾਂ ਸਿਕ੍ਰੀਸ਼ਨਸ ਤੋਂ
0: ਹਾਂਜੀ
2: ਐਕਸਕ੍ਰੀਸ਼ਨਸ ਵੀ ਉਹਨਾਂ ਤੋਂ ਫੈਲਦੀ ਸੀ ਔਰ ਉਹ ਹੁਣ ਇਸ ਵੇਲੇ ਇਰੈਡੀਕੇਟ ਕਰ ਦਿੱਤੀ ਗਈ ਆਲ ਓਵਰ ਵਰਲਡ ਔਰ ਮੈਨੂੰ ਯਾਦ ਆ ਕਿ ਸਾਡੇ ਸਿਲੇਬਸ ਦੇ ਵਿੱਚੋਂ ਪਲੇਗ ਉਡਾ ਦਿੱਤੀ ਗਈ ਸੀ ਜਦੋਂ ਮੈਂ ਸਟੂਡੈਂਟ ਸੀਗਾ ਹਿਸਾਬ ਲਾ ਲੋ 1969-70 ਦੀਆਂ ਗੱਲਾਂ ਨੇ 55 ਸਾਲ ਹੋ ਗਏ ਇਸ ਗੱਲ ਨੂੰ ਔਰ ਉਦੋਂ ਹੀ ਪਲੇਗ ਸਿਲੇਬਸ ਦੇ ਵਿੱਚੋਂ ਕੱਢ ਦਿੱਤੀ ਗਈ ਸੀ ਕਿਉਂਕਿ ਇਹ ਇਰੈਡੀਕੇਟ ਹੋ ਚੁੱਕੀ ਹੈ ਹੁਣ ਇਹ ਨਹੀਂ ਹੁੰਦੀ ਔਰ ਉਹਦਾ ਹੱਲ ਹੋ ਜਾਂਦਾ ਠੀਕ ਹੈ ਸੋ ਫਿਰ ਵੀ ਕਈ ਥਾਵਾਂ ਤੇ ਹੋ ਸਕਦਾ ਐਸਾ ਕੁਝ ਹੋਵੇ ਵੀ ਜ਼ਿਆਦਾ ਤਨਾਦ ਹੋਣ ਦੇ ਨਾਲ ਕੁਝ ਫਰਕ ਪੈਂਦਾ ਹੋਵੇ ਪਰ ਜਿਹੜਾ ਐਂਟਾਮੀਬਾ ਹਿਸਟੋਲਿਟਿਕਾ ਤੇ ਐਂਟਾਮੀਬਾ ਕੋਲਾਈ ਹੈ ਇਹ ਆਲਰੇਡੀ ਐਗਜ਼ਿਸਟ ਕਰਨ ਵਾਲੀਆਂ ਚੀਜ਼ਾਂ ਨੇ ਜਿਹੜੀ ਆਲਰੇਡੀ ਉੱਥੇ ਹੈਗੀ ਹੈ ਪਰ ਹਾਲਾਤਾਂ ਦੇ ਮੁਤਾਬਕ ਉਹਨਾਂ ਦੀ ਕੁਆਂਟਿਟੀ ਮਿਕਦਾਰ ਵੱਧ ਜਾਂਦੀ ਹੈ ਜਿਹੜੀ ਇਹਦੇ ਵਾਸਤੇ ਆਪਣੇ ਆਪ ਪ੍ਰੋਬਲਮ ਬਣ ਜਾਂਦੀ ਹੈ
0: ਜੀ
2: ਸੋ ਇਹ ਇੰਟਸਟਾਈਨਲ ਨਾਲ ਸੰਬੰਧਿਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਸੋ ਅਸੀਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣੇ ਹਾਂ ਤੁਸੀਂ ਵਧੀਆ ਵਧੀਆ ਖਬਰਾਂ ਲੋਕਾਂ ਨੂੰ ਦੂਰ ਤੱਕ ਦੀਆਂ ਦੱਸਦੇ ਹੋ ਰੇਡੀਓ ਸਟੇਸ਼ਨ ਜਿੱਥੇ ਲੋਕ ਇੰਡੀਅਨ ਲੋਕ ਵੀ ਬਹੁਤ ਜ਼ਿਆਦਾ ਸੁਣਦੇ ਨੇ ਉਹਨਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਦਾ ਹੋ ਸਕਦਾ ਨਾ ਪਤਾ ਲੱਗਦਾ ਹੋਵੇ ਤੁਹਾਡੇ ਰਾਹੀਂ ਇਹ ਗੱਲ ਉਹਨਾਂ ਤੱਕ ਪਹੁੰਚ ਰਹੀ ਹੈ ਮੇਰੇ ਵਰਗੇ ਡਾਕਟਰ ਤਾਂ ਇੰਡੀਆ ਚ ਵੀ ਬਹੁਤ ਬੈਠੇ ਨੇ ਹਜ਼ਾਰਾਂ ਦੀ ਤਾਦਾਦ ਚ ਬੈਠੇ ਨੇ ਮੇਰੇ ਪੜ੍ਹਾਏ ਸਟੂਡੈਂਟ ਵੀ ਹਜ਼ਾਰਾਂ ਦੀ ਤਾਦਾਦ ਚ ਬੈਠੇ ਨੇ ਤੇ ਇਹ ਸਾਰੀਆਂ ਗੱਲਾਂ ਜਿਹੜੇ ਸੋਹਣੇ ਚੰਗੇ ਚੰਗੇ ਸਟੂਡੈਂਟ ਨੇ ਉਹ ਇਹਨਾਂ ਨੂੰ ਦੱਸਦੇ ਹੋਣਗੇ ਪਰ ਚਲੋ ਖੈਰ ਜਿੰਨਾ ਕੁ ਸਾਡਾ ਯੋਗਦਾਨ ਹੈ ਉਹ ਅਸੀਂ ਪਾ ਰਹੇ ਹਾਂ
0: ਤੁਹਾਡੇ ਵਰਗੇ ਨਹੀਂ ਹੋਣੇ
2: ਹਾਂਜੀ
0: ਤੁਹਾਡੇ ਵਰਗੇ ਨਹੀਂ ਹੋਣੇ
2: ਹੋਣਗੇ ਹੋ ਸਕਦਾ ਮੇਰੇ ਤੋਂ ਵਧੀਆ ਹੋਣਗੇ
0: ਵੇਲੇ ਚੇਲੇ ਹੁੰਦੇ ਆ ਜਿਹੜੇ ਉਹ ਕਹਿੰਦੇ ਆ ਗੁਰੂ ਜੀ ਦੇ ਟੱਪਣੇ ਚੇਲੇ ਜਾਣ ਸੜਾਪ ਉਹ ਵੇਲੇ ਹੁੰਦੇ ਤਾਂ ਹੈਗੇ ਐਸੀ ਗੱਲ
2: ਚੀਮਾ ਸਾਹਿਬ ਮਾਣ ਵਾਲੀ ਗੱਲ ਨਹੀਂ ਜਦੋਂ ਮੇਰਾ ਫਾਈਨਲ ਐਗਜ਼ਾਮ ਹੋ ਰਿਹਾ ਸੀ ਨਾ ਇੱਕ ਦੋ ਐਕਸਟਰਨਲ ਹੁੰਦੇ ਸੀ ਇੱਕ ਇੰਟਰਨਲ ਹੁੰਦਾ ਸੀਗਾ ਇੰਟਰਨਲ ਇੱਕ ਦਿੱਲੀ ਤੋਂ ਗਿਆ ਐਕਸਟਰਨਲ ਇੱਕ ਦਿੱਲੀ ਤੋਂ ਗਿਆ ਸੀਗਾ ਇੱਕ ਕਲਕੱਤੇ ਤੋਂ ਆਇਆ ਹੋਇਆ ਸੀਗਾ ਤੇ ਇੱਕ ਮੇਰਾ ਇੰਟਰਨਲ ਸੀਗਾ ਔਰ ਤਿੰਨ ਆਦਮੀ ਬੈਠੇ ਹੋਏ ਨੇ ਇਮਤਿਹਾਨ ਲੈਣ ਵਾਸਤੇ ਤੇ ਜਦ ਮੇਰੀ ਵਾਰੀ ਆਈ ਤੇ ਮੈਂ ਉੱਥੇ ਗਿਆ ਮੈਨੂੰ ਕਹਿੰਦੇ ਨੇ ਸਰਦਾਰ ਜੀ ਹਿੰਦੀ ਚ ਆਪਨੇ ਕਿਆ ਪ੍ਰਪੇਅਰ ਕੀਆ ਇਮਤਿਹਾਨ ਕੇ ਲਈ ਸਪੈਸ਼ਲੀ ਹਾਲਾਂਕਿ ਸਾਰੀ ਗੱਲ ਅੰਗਰੇਜ਼ੀ ਚ ਹੁੰਦੀ ਹੈ ਜਿਵੇਂ ਇੱਕ ਮਾਹੌਲ ਜਿਹਾ ਨੀ ਤਿਆਰ ਕਰਨਾ ਹੁੰਦਾ ਫੈਮਿਲੀ ਅੱਡੀ ਇੱਕ ਬਹੁਤਾ ਓਪਰਾ ਜਿਹਾ ਨਾ ਲੱਗੇ
0: ਹਾਂਜੀ ਹਾਂਜੀ
2: ਤੇ ਮੈਂ ਉਹਨਾਂ ਨੂੰ ਅੰਗਰੇਜ਼ੀ ਚ ਜਵਾਬ ਦਿੱਤਾ ਸੀ ਕਿ ਆਸਕ ਵਟ ਐਵਰ ਯੂ ਲਾਈਕ ਫਰੋਮ ਮਾਈ ਸਿਲੇਬਸ
0: ਅੱਛਾ
2: ਉਹ ਹੈਰਾਨ ਹੋ ਗਏ ਇਸ ਗੱਲ ਨੂੰ ਵੀ ਹੱਦ ਹੋ ਗਈ ਯਾਰ ਐਸਾ ਤਾਂ ਕਦੀ ਨੀ ਕਿਸੇ ਨੇ ਕਿਹਾ ਵੀ ਇਹ ਕਹਿੰਦਾ ਜੋ ਮਰਜ਼ੀ ਪੁੱਛ ਲੋ ਮੈਨੂੰ ਮੇਰੇ ਸਿਲੇਬਸ ਦੇ ਵਿੱਚੋਂ ਤੇ ਗੱਲ ਵੀ ਸੀਗੀ ਔਰ ਪੁੱਛਦੇ ਰਹੇ ਪੁੱਛਦੇ ਰਹੇ ਡਾਇਨੀ ਦਾ ਸਬਜੈਕਟ ਸੀ ਉਸ ਵੇਲੇ ਓਬਸਟੇਟਿਕ ਡਾਇਨੀ ਦਾ ਔਰਤਾਂ ਦੇ ਸੰਬੰਧ ਦੇ ਵਿੱਚ ਗੱਲ ਚੱਲਦੀ ਸੀ ਪੁੱਛਦੇ ਉਹਨਾਂ ਨੇ ਸਿਰੇ ਤੋਂ ਸ਼ੁਰੂ ਕੀਤਾ ਮੈਂਸਟ੍ਰੂਏਸ਼ਨ ਤੋਂ ਪੁੱਛਦੇ ਅਖੀਰ ਬਿਮਾਰੀਆਂ ਤੱਕ ਲੈ ਗਏ ਤੇ ਜਦੋਂ ਉਹਨਾਂ ਨੇ ਕੀਤਾ ਯਾਰ ਹੱਦ ਹੋ ਗਈ ਤੂੰ ਤੇ ਕਮਾ ਰਹੀ ਹੈ ਸੋ ਅਲਟੀਮੇਟ ਮੈਂ ਕਿਹਾ ਜੀ ਤੁਸੀਂ ਇੱਕ ਗੱਲ ਭੁੱਲ ਗਏ ਹੋ ਜਿਹੜੀ ਨਹੀਂ ਗੱਲ ਤੁਸੀਂ ਭੁੱਲ ਗਏ ਹੋ ਜਿਹੜੀ ਤੁਸੀਂ ਕਹਿੰਦੇ ਜੀ ਕਿਹੜੀ ਮੈਂ ਕਿਹਾ ਡਿਸ ਪ੍ਰਪੋਰਸ਼ਨ ਦਾ ਵੀ ਇੱਕ ਬੜਾ ਵੱਡਾ ਸਬਜੈਕਟ ਹੈਗਾ ਗਾਇਨੀ ਦੇ ਵਿੱਚ ਤੇ ਉਹ ਤੁਸੀਂ ਭੁੱਲ ਗਏ ਹੋ ਤੁਸੀਂ ਯਕੀਨ ਜਾਣਾ ਵੀ ਮੈਨੂੰ ਕਿੰਨੇ ਨੰਬਰ ਉਹਨਾਂ ਨੇ ਦਿੱਤੇ ਹੋਣਗੇ ਮੇਰੇ ਨੰਬਰ ਅਜੇ ਤੱਕ ਕਿਸੇ ਨੇ ਬੀਟ ਨਹੀਂ ਕੀਤੇ
0: ਵੈਰੀ ਗੁੱਡ ਹਾਂਜੀ
2: ਸੋ ਮਤਲਬ ਇਹ ਆ ਭਾਈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੀਵਨ ਬਣਾ ਲੈਂਦੇ ਹੋ ਨਾ
0: ਬਿਲਕੁਲ ਬਿਲਕੁਲ ਬਿਲਕੁਲ
2: ਭਾਈ ਟੋਇਲਟ ਕੇ ਜਾਂਦਿਆਂ ਜਾਂਦਿਆਂ ਵੈਸੇ ਹੀ ਪੁੱਛ ਲਿਆ ਹੈਗਾ ਹਾਂਜੀ ਸੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੀਵਨ ਬਣਾ ਲੈਂਦੇ ਹੋ ਉਦੋਂ ਫਿਰ ਸਾਰੀਆਂ ਗੱਲਾਂ ਓਪਰੀਆਂ ਨਹੀਂ ਲੱਗਦੀਆਂ ਜੇ ਕੋਈ ਸਵਾਲ ਪੁੱਛਦਾ ਆ ਤੇ ਓਪਰਾ ਨਹੀਂ ਲੱਗਦਾ
0: ਹਾਂਜੀ ਬਿਲਕੁਲ ਬਿਲਕੁਲ
2: ਸੋ ਇਹੋ ਜਿਹੀ ਸਥਿਤੀ ਬਸ ਮੈਂ ਹੁਣ ਤੇ ਇੰਨੇ ਸਾਲ ਹੋ ਗਿਆ 52 ਸਾਲ ਬੜਾ ਲੰਬਾ ਸਮਾਂ ਹੋ ਗਿਆ ਹਾਂਜੀ
0: ਜੀ
2: ਸਾਲ ਹੋ ਗਿਆ ਇਹੀ ਰੋਜ਼ ਚਟਨੀ ਕੁੱਟਦਿਆਂ ਨੂੰ ਹਾਂਜੀ ਸੋ ਚਲੋ ਖੈਰ ਅਸੀਂ ਆਪਣੇ ਸਬਜੈਕਟ ਵਾਲੇ ਪਾਸੇ ਆਉਣੇ ਤੇ ਮੈਂ ਚੈਸਟ ਦੀਆਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਸਾਂ ਸਾਂਝੀਆਂ
0: ਜੀ
2: ਕੱਲ ਅੰਗਰੇਜ਼ੀ ਦੇ ਵਿੱਚ ਵਿਸ਼ਾ ਦੁਹਰਾਈ ਵਾਲਾ ਮੈਂ ਕਰ ਦਿੱਤਾ ਸੀ ਸਾਰਾ ਵੀ ਮੈਂ ਹੁਣ ਤੱਕ ਕੀ ਦਿੱਤਾ ਤੁਹਾਨੂੰ ਕੀ ਸਮਝਾਇਆ ਸ਼ੁਰੂਆਤੀ ਤੋਂ ਲੈ ਕੇ ਅਖੀਰ ਤੱਕ ਚੈਸਟ ਤੱਕ ਉਹਨਾਂ ਨੂੰ ਮੈਂ ਲੈ ਆਇਆ ਸੀਗਾ ਅੰਗਰੇਜ਼ੀ ਦਾ ਸਬਜੈਕਟ ਸੀਗਾ ਔਰ ਅਸੀਂ ਮੈਨੂੰ ਉਮੀਦ ਆ ਵੀ ਮੈਂ ਤੁਹਾਡੇ ਰੇਡੀਓ ਦੇ ਉੱਪਰ ਈਸੋਫੇਗਸ ਦੇ ਸੰਬੰਧ ਵਿੱਚ ਸਾਰੀ ਗੱਲ ਕਰ ਚੁੱਕਿਆ ਹਾਂ ਈਸੋਫੇਗਸ ਦੀ ਬਾਰ ਬਾਰ ਗੱਲ ਹੋਈ ਹੈ ਤੇ ਮੇਰੇ ਖਿਆਲ ਤੁਹਾਡੇ ਰੇਡੀਓ ਤੇ ਵੀ ਇਹ ਗੱਲ ਹੋ ਚੁੱਕੀ ਹੈ ਵੀ ਈਸੋਫੇਗਸ ਹੈ ਕੀ ਆ, ਫੂਡ ਪਾਈਪ ਕਿਥੋਂ ਸ਼ੁਰੂ ਹੁੰਦੀ ਹੈ, ਕਿਥੋਂ ਤੱਕ ਜਾਂਦੀ ਹੈ, ਔਰ ਇਸ ਫੂਡ ਪਾਈਪ ਦੇ ਵਿਚ ਵਾਲਵਿੰਗ ਕਿੰਨੇ ਹੈਗੇ ਨੇ, ਔਰ ਵਾਲਵਿੰਗ ਕਿਉਂ ਹੈਗੇ ਨੇ, ਔਰ ਇਹਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਡਾਇਰੈਕਟ ਪ੍ਰੋਬਲਮ ਹੁੰਦੀਆਂ ਨੇ, ਇੱਕ ਇਨਡਾਇਰੈਕਟ ਪ੍ਰੋਬਲਮ। ਡਾਇਰੈਕਟ ਦਾ ਉਹ ਨੇ ਵੀ ਜਿਹੜੇ ਅੰਗ ਨੂੰ ਪ੍ਰੋਬਲਮ ਹੈ ਤੇ ਜਿੱਥੇ ਉਹਦੀ ਸਿਚੁਏਸ਼ਨ ਆ ਉੱਥੇ ਪ੍ਰੋਬਲਮ ਆਣੀ।
0: ਹਾਂਜੀ,
2: ਇੱਕ ਹੁੰਦੀ ਹੈ ਇਨਡਾਇਰੈਕਟ ਕਿ ਨਹੀਂ, ਉੱਥੇ ਨਹੀਂ ਕਿਸੇ ਹੋਰ ਥਾਂ ਤੇ ਸਾਨੂੰ ਦਿਖਾਈ ਦੇ ਰਹੀ ਹੈ। ਜਿਵੇਂ ਮੈਂ ਗਰਦਨ ਦੀ ਗੱਲ ਕੀਤੀ ਸੀ ਤੁਹਾਡੇ ਨਾਲ, ਜੇ ਦਰਦ ਗਰਦਨ ਚ ਹੁੰਦਾ ਤੇ ਲੋਕ ਸਮਝਦੇ ਨੇ ਖਰੇ ਯਾਰ ਸਰਾਣਾ ਵਿੰਗਾ ਢੇਡਾ ਰੱਖਿਆ
0: ਚਾਹੀਦਾ,
2: ਪਰ ਹੁੰਦੀ ਗੈਸ ਦੀ ਪ੍ਰੋਬਲਮ ਹੈਗੀ ਹੈ। ਤੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਇਹਦੇ ਵਿਚ ਇਸ ਮਸਕੂਲਰ ਟਿਊਬ ਦੇ ਬਾਰੇ ਦੱਸਿਆ ਸੀਗਾ। ਬਾਕੀ ਸਾਰੇ ਸਰੀਰ ਨਾਲੋਂ ਵੱਖਰੇਵਾਂ ਇਹਦਾ ਮੈਂ ਇਹ ਕਿਹਾ ਸੀਗਾ ਵੀ ਇਹਦੇ ਚਾਰ ਲੇਅਰ ਨੇ, ਚਾਰ ਪਰਦਿਆਂ ਦੇ ਵਿਚ ਬਣਿਆ ਹੋਇਆ ਹੈਗਾ। ਬੜੀ ਮਜ਼ਬੂਤੀ ਦਿੱਤੀ ਹੈ ਕੁਦਰਤ ਨੇ ਇਸ ਨੂੰ, ਕਿਉਂਕਿ ਉੱਤੋਂ ਫੂਡ ਜਾਣਾ ਆ, ਉਹਨੇ ਹੇਠਾਂ ਪਹੁੰਚਣਾ, ਹੇਠਾਂ ਤੇ ਫਿਰ ਹੌਲੀ ਹੌਲੀ ਸਾਰਾ ਗਲ ਜਾਣਾ ਤੇ ਨਰਮ ਹੋ ਜਾਣਾ ਹੈ ਨਾ। ਲੇਕਿਨ ਇਹਦੀ ਬਣਤਰ ਕੁਦਰਤ ਨੇ ਬਣਾਈ, ਉਹ ਚਾਰ ਪਰਦਿਆਂ ਦੀ ਬਣਾਈ ਸੀਗੀ। ਅੰਦਰ ਵਾਲਾ ਲੇਅਰ ਮਿਊਕਸ ਦਾ, ਉਸ ਤੋਂ ਬਾਅਦ ਸਬ ਮਿਊਕਸ ਦਾ, ਔਰ ਫਿਰ ਮਸਕੂਲਰ ਲੇਅਰ। ਔਰ ਮਸਕੂਲਰ ਲੇਅਰ ਵੀ ਆਮ ਤੌਰ ਤੇ ਇੱਕੋ ਤਰ੍ਹਾਂ ਦੇ ਫਾਈਬਰ ਹੈਗੇ ਨੇ, ਔਰ ਇਹਦੇ ਵਿਚ ਜਿਹੜੇ ਫਾਈਬਰ ਲਾਏ ਕੁਦਰਤ ਨੇ ਦੋ ਤਰ੍ਹਾਂ ਦੇ ਲਾਏ ਨੇ, ਅੰਦਰ ਵਾਲੇ ਗੋਲ ਲਾਏ ਨੇ, ਬਾਹਰ ਵਾਲੇ ਲੰਬੇ ਲਾਏ ਆ ਜੀ। ਸੋ ਇਸ ਤਰ੍ਹਾਂ ਕਰਕੇ ਇਹਦੀ ਮਜ਼ਬੂਤੀ ਇਹਨੇ ਕੀਤੀ। ਔਰ ਬਾਹਰ ਵਾਲਾ ਲੇਅਰ ਜਿਹੜਾ ਪਤਲਾ ਲੇਅਰ ਹੈ ਉਹਨੂੰ ਅਸੀਂ ਕਨੈਕਟਿਵ ਟਿਸ਼ੂ ਦਾ ਲੇਅਰ ਕਹਿੰਦੇ ਆ, ਉਹ ਵੀ ਇਹਦੇ ਵਿਚ ਲਾਇਆ। ਭਾਵ ਵੈਸੇ ਤਾਂ ਮੈਂ ਗਿਣਤੀ ਚਾਰ ਦੀ ਕੀਤੀ ਹੈ, ਤੇ ਜੇ ਮੈਂ ਜਿਹੜੇ ਮਸਕੂਲਰ ਲੇਅਰ ਨੂੰ ਗਿਣੋ ਤੇ ਪੰਜ ਹੋ ਜਾਂਦੇ ਆ ਜੀ। ਇੰਨੀ ਮਜ਼ਬੂਤੀ ਇਹਦੀ ਬਣਾਈ ਹੋਈ ਹੈ, ਕਿਉਂ? ਕਿਉਂਕਿ ਇਹਨੂੰ ਚਾਰ ਚ ਫੇਰ ਉਹ ਮਾਰ ਬੜੀ ਪੈ ਰਹੀ ਹੈ ਫੇਫੜਿਆਂ ਵਾਲੇ ਪਾਸਿਓਂ ਵੀ। ਜੇ ਉਹਨੂੰ ਵਾਧਾ ਘਾਟਾ ਹੋ ਗਿਆ ਤੇ ਚੱਲ ਯਾਰ ਤੂੰ ਪਰੇ ਹੋ ਮੈਨੂੰ ਲੰਘ ਲੈਂਦੇ, ਜੇ ਹਾਰਟ ਚ ਕੋਈ ਪ੍ਰੋਬਲਮ ਆ ਗਈ ਤੇ ਚੱਲ ਤੂੰ ਪਰੇ ਹੋ ਮੈਨੂੰ ਲੰਘ ਲੈਂਦੇ। ਇਸੇ ਤਰ੍ਹਾਂ ਸਾਹ ਵਾਲੀ ਨਾਲੀ ਦੇ ਵਿਚ ਕੋਈ ਗੱਲ ਆ ਗਈ ਤੇ ਉਹਨੇ ਕਹਿਣਾ ਚਾਹੀਦਾ ਤੂੰ ਪਾਸੇ ਹੋ ਮੈਨੂੰ ਕਿਹਾ ਸਾਹ ਲੈ ਲੈਂਦੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਜਿਹਦੇ ਕਰਕੇ ਇਹਨੂੰ ਕੁਦਰਤ ਨੇ ਬੜੀ ਮਜ਼ਬੂਤੀ ਦਿੱਤੀ ਹੈ ਵੀ ਭਾਵੇਂ ਤੈਨੂੰ ਇਧਰ ਉਧਰ ਧੱਕਾ ਮਾਰਦੇ ਰਹਿੰਦੇ ਨੇ ਪਰ ਫਿਰ ਵੀ ਤੂੰ ਆਪਣੀ ਥਾਂ ਤੇ ਸਿਚੁਏਸ਼ਨ ਚ ਕਾਇਮ ਰਹਿਣਾ। ਇਹ ਅਸੀਂ ਇਸ ਈਸੋਫੇਗਸ ਦੀਆਂ ਗੱਲਾਂ ਕੀਤੀਆਂ ਸੀ। ਫੰਕਸ਼ਨ ਦੇ ਸੰਬੰਧ ਵਿਚ ਆਪਾਂ ਗੱਲ ਕੀਤੀ ਸੀ ਕਿ ਭਾਈ ਇਹ ਐ ਨਹੀਂ ਹੈਗਾ ਵੀ ਪਾਈਪ ਬਣੀ ਹੋਈ ਹੈ ਤੇ ਉੱਪਰ ਖੂਬ ਫੂਡ ਸਿੱਟਿਆ ਤੇ ਸਿੱਧਾ ਥੱਲੇ ਸਟੋਮਕ ਚ ਪਹੁੰਚ ਜਾਣਾ। ਇਹਦੇ ਰਸਤੇ ਚ ਰੁਕਾਵਟਾਂ ਬੜੀਆਂ ਹੈਗੀਆਂ ਔਰ ਉਹਨਾਂ ਰੁਕਾਵਟਾਂ ਦਾ ਆਪਾਂ ਜ਼ਿਕਰ ਕੀਤਾ ਸੀਗਾ। ਕੰਸਟ੍ਰਿਕਸ਼ਨਾਂ ਦਾ ਉਹਨੂੰ ਅਸੀਂ ਕੰਸਟ੍ਰਿਕਸ਼ਨ ਕਹਿੰਦੇ ਹੈਗੇ ਔਰ ਕੰਸਟ੍ਰਿਕਸ਼ਨ ਇੱਕ ਉੱਪਰ ਵਾਲੇ ਪਾਸੇ ਹੈਗੀ ਜਿੱਥੋਂ ਇਹ ਸ਼ੁਰੂ ਹੁੰਦਾ, ਇੱਕ ਹੇਠਾਂ ਵਾਲੇ ਪਾਸੇ ਹੈਗੀ ਜਿੱਥੇ ਮੇਦੇ ਨਾਲ ਰਲਦੀ ਹੈਗੀ ਹੈ। ਆਮ ਤੌਰ ਤੇ ਜ਼ਿਆਦਾਤਰ ਲੰਬਾਈ ਇਹਦੀ ਜਿਹੜੀ ਉਹ 25 ਸੈਂਟੀਮੀਟਰ ਹੈਗੀ ਹੈ, ਜਿਹੜੀ ਆ ਕੈਰੀਕੋਇਲ ਟਾਰਚ ਦੇ ਅਸੀਂ ਨੂੰ ਕਹਿੰਦੇ ਹਾਂ। ਅੱਜ ਆ ਸਾਡੀ ਮੈਨੂਬੇਰੀਅਮ ਸਟਰਨ ਆਈ ਹੈ ਨਾ, ਜਿਹੜੀ ਜਿੱਥੇ ਸਾਡੀ ਸਾਹਮਣੇ ਦੀ ਸਟਰਨਮ ਦੀ ਹੱਡੀ ਜਿਹੜੀ ਜੁੜਦੀ ਹੈ ਤੇ ਕਲੈਵੀਕਲ ਦੀ ਹੱਡੀਆਂ ਉਹਦੇ ਨਾਲ ਜੁੜਦੀਆਂ ਨੇ, ਇੱਥੇ ਵੇਖੋਗੇ ਤੇ ਡੂੰਗ ਜਿਹਾ ਪੈਂਦਾ ਹੈਗਾ, ਉਹਨੂੰ ਨੌਚ ਕਹਿੰਦੇ ਆ। ਮੈਨੂਬੇਰੀਅਮ ਸਟਰਨਾਈ ਦੀ ਨੌਚ ਖੁਰਚਾ ਆ ਜਿਵੇਂ ਸਮਝ ਕਹਿ ਲੋ, ਤੇ ਉਸ ਖੁਰਚੇ ਹੋਏ ਏਰੀਏ ਤੋਂ ਸ਼ੁਰੂ ਹੁੰਦਾ ਹੈ। ਔਰ ਇਹ ਜਿਹੜਾ ਖੁਰਚੇ ਵਾਲਾ ਏਰੀਆ ਹੈ, ਜੇ ਅਸੀਂ ਪਿਛਲੇ ਪਾਸੇ ਚੈੱਕ ਕਰਦੇ ਹਾਂ ਤੇ ਸਾਡੀ ਜਿਹੜੀ 6th ਸਰਵਾਈਕਲ ਵਰਟੀਬਰਾ ਹੈ, ਰੀੜ੍ਹ ਦੀ ਹੱਡੀ ਦਾ 6ਵਾਂ ਮਣਕਾ ਹੈਗਾ ਆ, ਉਸ ਲੈਵਲ ਤੇ ਆਉਂਦਾ ਹੈਗਾ। ਸੋ ਇਹ ਅਸੀਂ ਇਹਦੇ ਬਾਰੇ ਦੱਸਿਆ ਸੀਗਾ ਤੇ ਹੇਠਾਂ ਅਸੀਂ ਕਿਹਾ ਸੀਗਾ ਵੀ ਭਾਈ ਇਹ 3 ਇੰਚ ਦਾ ਏਰੀਆ ਹੈਗਾ। ਗਰਦਨ ਤਾਂ ਕਿਸੇ ਦੀ ਲੰਬੀ ਹੁੰਦੀ ਆ, ਪਰ ਇਹ ਸਿਰਫ 3 ਇੰਚ ਦਾ ਏਰੀਆ ਜਿਹੜਾ ਹੈ ਗਰਦਨ ਦੇ ਹਿੱਸੇ ਵਿਚ ਆ ਜਾਂਦਾ ਤੇ 20 ਇੰਚ ਦਾ ਜਿਹੜਾ 20 ਇੰਚ ਨੇ ਜੀ ਸੈਂਟੀਮੀਟਰ ਦਾ ਏਰੀਆ ਜਿਹੜਾ ਹੈ ਉਹ ਮੇਰੀ ਛਾਤੀ ਵਿਚ ਆ ਜਾਂਦਾ ਆ, ਔਰ ਫਿਰ 2 ਸੈਂਟੀਮੀਟਰ ਦਾ ਏਰੀਆ ਜਿਹੜਾ ਆ ਉਹ ਬਾਕੀ ਬਚ ਜਾਂਦਾ ਹੈ ਜਿਹੜਾ ਡਾਇਆਫਰਾਮ ਲੰਘ ਕੇ ਛਾਤੀ ਦੀ ਬਾਉਂਡਰੀ ਲੰਘ ਕੇ ਤੇ ਮੇਦੇ ਨਾਲ ਜਦੋਂ ਇਹ ਜੁੜਦਾ ਆ ਉਸ ਵੇਲੇ ਇਹ 2 ਸੈਂਟੀਮੀਟਰ ਦਾ ਏਰੀਆ ਰਹਿ ਜਾਂਦਾ ਇਹ। ਔਰ ਜਿੱਥੇ ਜਿੱਥੇ ਵੀ ਇਹ ਸਟੋਮਕ ਦੇ ਨਾਲ ਜੁੜਦਾ ਹੈ ਉੱਥੇ ਵੀ ਇੱਕ ਘੁਟਨਾ ਹੈ, ਉੱਥੇ ਵੀ ਇੱਕ ਤਰ੍ਹਾਂ ਦਾ ਦਰਵਾਜ਼ਾ ਕਹਿ ਲਓ, ਉਹਨੂੰ ਅਸੀਂ ਕਾਰਡੀਕ ਓਰਿਫਿਸ ਕਹਿੰਦੇ ਹਾਂ। ਇਸ ਤੋਂ 2 ਸੈਂਟੀਮੀਟਰ ਉੱਪਰ ਜਿੱਥੋਂ ਇਹ ਡਾਇਫਰਾਮ ਦਾ ਬਾਰਡਰ ਲੰਘ ਕੇ ਹੇਠਾਂ ਆਇਆ ਸੀਗਾ ਉੱਥੇ ਵੀ ਇੱਕ ਕੰਸਟ੍ਰਿਕਸ਼ਨ ਹੈਗੀ ਹੈ, ਉਹਨੂੰ ਡਾਇਫ੍ਰੈਗਮੈਟਿਕ ਕੰਸਟ੍ਰਿਕਸ਼ਨ ਅਸੀਂ ਕਹਿੰਦੇ ਹਾਂ। ਔਰ ਉੱਪਰ ਮੈਂ ਦੱਸਿਆ ਸੀਗਾ ਜਿੱਥੇ ਅਯੋਟਾ ਇਹਦੇ ਕੋਲੋਂ ਲੰਘਦੀ ਹੈ, ਜਿੱਥੇ ਬਰੌਂਕਸ ਇਹਦੇ ਨਾਲੋਂ ਲੰਘਦੀਆਂ ਨੇ, ਇਹ ਸਾਰੀਆਂ ਇਸ ਦੇ ਵਿਚ ਵਲ ਪਾ ਦਿੰਦੀਆਂ ਨੇ, ਵਿੰਗ ਪਾ ਦਿੰਦੀਆਂ ਵੀ ਸਾਨੂੰ ਲੰਘ ਲੈਂਦੇ ਤੂੰ ਜਰਾ ਪਾਸੇ ਹੋ ਜਾ, ਤੂੰ ਤਾਂ ਕਦੇ ਕਦੇ ਰੋਟੀ ਖਾਣੀ ਆ, ਕਦੇ ਕਦੇ ਅਸੀਂ ਤਾਂ ਲਗਾਤਾਰ ਚੱਲਣਾ ਹੈਗਾ ਆ, ਸਾਹ ਨੇ ਵੀ ਲਗਾਤਾਰ ਚੱਲਣਾ, ਬਲੱਡ ਸਰਕੂਲੇਸ਼ਨ ਉਹਨੇ ਵੀ ਲਗਾਤਾਰ ਚੱਲਣਾ, ਤੇ ਉਹ ਕਦੀ ਇਧਰ ਨੂੰ ਧੱਕਦੇ ਕਦੀ ਇਧਰ ਨੂੰ ਧੱਕਦੇ ਤੇ ਵਿਚਾਰਾ ਫਲੈਕਸੀਬਲ ਚੱਲਦਾ ਰਹਿੰਦਾ।
3: ਉਹ ਡਾਕਟਰ ਸਾਹਿਬ ਜਦੋਂ ਛੋਟੇ ਹੁੰਦੇ ਸੀ ਮੇਲਿਆਂ ਚ ਜਾਈਦਾ ਸੀ ਨਾ, ਉੱਥੇ ਉਹ ਜਿਹੜੀਆਂ
0: ਉਹੀ ਅਸੀਂ ਕੀ ਉਹਨਾਂ ਨੂੰ ਤਰ੍ਹਾਂ ਕਹਿੰਦੇ ਹੁੰਦੇ ਸੀ ਮੇਰਾ ਖਿਆਲ ਹੈ ਉਹ ਲੰਮਾ ਜਿਹਾ ਇੱਕ ਭੁਕਾਨਾ ਜਿਹਾ ਨੀ ਉਹ ਲੰਮਾ ਜਿਹਾ ਉਹਦੇ ਵਿੱਚ ਇੱਕ ਥਾਂ ਤੋਂ ਘੁੱਟਦੇ ਪਤਲਾ ਜਿਹਾ ਮੇਰਾ ਖਿਆਲ ਤੁਸੀਂ ਉਹਦੀ ਗੱਲ ਕਰਦੇ ਹੋ ਉਸੇ ਤਰ੍ਹਾਂ ਉਹ ਹੁੰਦਾ ਜਿਹੜੀ ਕੰਸਟਰਕਸ਼ਨ ਕਹਿੰਦੇ ਹੁੰਦੇ ਸੀ
2: ਤੁਸੀਂ ਉਹ ਦੇਖਿਆ ਹੋਵੇ ਹਾਂਜੀ ਸੋ ਮਤਲਬ ਇਹਦੇ ਸਟਰਕਚਰ ਦੀ ਗੱਲ ਇਸ ਤਰ੍ਹਾਂ ਦੀ ਗੱਲ ਅਸੀਂ ਇਹਦੇ ਬਾਰੇ ਦੱਸ ਦਿੱਤੀ ਸੀਗੀ ਔਰ ਅੱਜ ਅਸੀਂ ਇਸ ਤੋਂ ਥੋੜਾ ਜਿਹਾ ਅੱਗੇ ਹੋਰ ਚੱਲਣਾ ਚਾਹੁੰਦੇ ਹਾਂ ਇਹ ਜਿਹੜੀਆਂ ਅੱਜ ਦੀਆਂ ਗੱਲਾਂ ਮੈਂ ਕਰਨੀਆਂ ਨੇ ਨਾ ਉਹ ਜ਼ਿਆਦਾਤਰ ਬਹੁਤਾ ਵਿਸ਼ਾ ਡਾਕਟਰਾਂ ਨਾਲ ਸੰਬੰਧਿਤ ਹੈ ਫਿਰ ਵੀ ਮੈਂ ਚਾਹੁੰਦਾ ਹਾਂ ਕਿਉਂਕਿ ਛਾਤੀ ਦੀਆਂ ਗੱਲਾਂ ਅਸੀਂ ਕਰਨ ਡਏ ਹਾਂ ਤੇ ਮੈਂ ਇਸ ਨੂੰ ਵੀ ਨਾਲ ਨਾਲ ਮੋਟੇ ਮੋਟੇ ਤੌਰ ਤੇ ਕੁਝ ਇੱਕ ਗੱਲਾਂ ਅੱਜ ਦੱਸ ਦਿਆਂ ਤਾਂ ਕਿ ਇਹ ਨਾ ਹੋਵੇ ਵੀ ਅਸੀਂ ਛਾਤੀ ਦੇ ਵਿੱਚ ਇਸ ਗੱਲ ਨੂੰ ਤਾਂ ਟੱਚ ਹੀ ਨਹੀਂ ਕੀਤਾ ਜਿਹੜਾ ਸਾਡਾ ਮੀਡੀਆ ਸਟਾਈਨਮ ਦਾ ਏਰੀਆ ਹੈ ਨਾ ਮੀਡੀਆ ਸਟਾਈਨਮ ਦਾ ਏਰੀਆ ਜੇ ਬਾਹਰੋਂ ਸਾਹਮਣੇ ਵੇਖਣਾ ਹੋਵੇ ਤੇ ਸਿਰਫ ਚੌੜਾ ਕਿੰਨਾ ਹੋਵੇਗਾ 8 ਸੈਂਟੀਮੀਟਰ ਐਜ ਐਨ ਐਵਰੇਜ 8 ਸੈਂਟੀਮੀਟਰ ਹੈ ਸਟਰਨਮ ਤੋਂ ਲੈ ਕੇ ਤੇ ਪਿੱਛੇ ਪਾਸੇ ਰੀੜ ਦੀ ਹੱਡੀ ਤੱਕ ਇਹ 8 ਸੈਂਟੀਮੀਟਰ ਦੀ ਇੱਕ ਦੀਵਾਰ ਕਹਿ ਲੋ ਔਰ ਉਸ ਦੀਵਾਰ ਦੇ ਵਿੱਚ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਪਰ ਤੋਂ ਹੇਠਾਂ ਹੇਠਾਂ ਤੋਂ ਉੱਪਰ ਲੰਘ ਰਹੀਆਂ ਔਰ ਜਦੋਂ ਵੀ ਕਿਸੇ ਚੀਜ਼ ਨੂੰ ਫੇਫੜਿਆਂ ਨੂੰ ਨਾਲ ਪ੍ਰੋਬਲਮ ਆ ਗਈ ਤੇ ਇਹ ਜਿਹੜਾ 8 ਸੈਂਟੀਮੀਟਰ ਦਾ ਏਰੀਆ ਆ ਉਹਨੂੰ ਧੱਕ ਕੇ ਸੱਜੇ ਪਾਸੇ ਕਰ ਦਿੱਤਾ ਖੱਬੇ ਪਾਸੇ ਪ੍ਰੋਬਲਮ ਹੋਈ ਤੇ ਉਹਨੇ ਸੱਜੇ ਪਾਸੇ ਕਰਤਾ ਸੱਜੇ ਪਾਸੇ ਹੋਈ ਤੇ ਖੱਬੇ ਪਾਸੇ ਮਤਲਬ ਇਹ ਇਸ ਤਰ੍ਹਾਂ ਮੂਵ ਕਰਦਾ ਰਹਿੰਦਾ ਪਰ ਵੱਡੀ ਪ੍ਰੋਬਲਮ ਜਿਹੜੀ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਉਹਦੇ ਕੁਝ ਸਿਮਟਮ ਕਿਉਂਕਿ ਉਹ ਸਾਰਾ ਡਾਕਟਰਾਂ ਦਾ ਵਿਸ਼ਾ ਜਦੋਂ ਇਹ ਗੱਲ ਮੈਂ ਕਹਿ ਰਿਹਾ ਤੇ ਉਸ ਵੇਲੇ ਮੈਂ ਇਹ ਦੱਸ ਰਿਹਾ ਬਈ ਇੱਕਦਮ ਕੋਈ ਨਾ ਕੋਈ ਅਰਜੈਂਸੀ ਐਮਰਜੈਂਸੀ ਆ ਜਾਂਦੀ ਹੈ ਤੇ ਉਸ ਵੇਲੇ ਤਾਂ ਫਟਾਫਟ ਰਸ਼ ਕਰਨਾ ਪੈਂਦਾ ਸਾਨੂੰ ਹਸਪੀਟਲ ਵਾਲੇ ਪਾਸੇ ਮੈਨੇਜ ਕਰਨਾ ਪੈਂਦਾ ਆ ਪਰ ਫਿਰ ਵੀ ਕੁਝ ਇੱਕ ਐਸੀਆਂ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਮੈਂ ਕਹਿ ਸਕਦਾ ਹਾਂ ਕਿ ਅਜੇ ਕੋਈ ਸ਼ੁਰੂਆਤ ਹੋਵੇ ਮੰਨ ਲਿਆ ਜੇ ਜਿਹੜੀ ਸਾਡੀ ਅਯੋਧਿਕ ਆਰਟਰੀ ਹੈ ਨਾ ਜਿਹੜੀ ਸਭ ਤੋਂ ਵੱਡੀ ਨਾਲੀ ਹੈ ਜਿਹੜੀ ਦਿਲ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ ਉਹਦਾ ਨਾਂ ਅਯੋਧਿਆ ਹੈਗੀ ਔਰ ਜਿਹੜੀ ਅਯੋਧਿਆ ਖੱਬੇ ਪਾਸੇ ਦਿਲ ਦੇ ਹੇਠਾਂ ਵਾਲੇ ਖਾਨੇ ਜਿਹਨੂੰ ਅਸੀਂ ਲੈਫਟ ਵੈਂਟ੍ਰੀਕਲ ਕਹਿੰਦੇ ਹਾਂ ਉਹਦੇ ਵਿੱਚੋਂ ਸ਼ੁਰੂ ਹੁੰਦੀ ਹੈ ਤੇ ਖੂਨ ਬਾਹਰ ਨੂੰ ਧੱਕਦੀ ਹੈ ਜਦੋਂ ਵੈਂਟ੍ਰੀਕਲ ਕੰਟਰੈਕਟ ਕਰਦਾ ਆ ਤੇ ਖੂਨ ਪ੍ਰੈਸ ਹੋ ਕੇ ਬਾਹਰ ਨੂੰ ਜਾਂਦਾ ਹੈ ਤੇ ਜਿਹੜਾ ਇੱਥੇ ਇੱਕ ਦਰਵਾਜ਼ਾ ਲੱਗਾ ਹੋਇਆ ਨਾ ਵਾਲਵ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵਾਲਵ ਜਿਹੜਾ ਆ ਉਹ ਸਿਰਫ ਵਨ ਸਾਈਡਡ ਇੱਕ ਸਾਈਡਡ ਓਪਨਦਾ ਇੱਕ ਸਾਈਡ ਖੁੱਲਦਾ ਆ ਦੂਜੇ ਪਾਸੇ ਨੂੰ ਨਹੀਂ ਖੁੱਲਦਾ ਭਾਵ ਅੰਦਰੋਂ ਧੱਕਿਆ ਤੇ ਬਾਹਰ ਨੂੰ ਤਾਂ ਖੁੱਲ ਜਾਂਦਾ ਹੈ ਇਨਵਰਟ ਨਹੀਂ ਖੁੱਲਦਾ ਠੀਕ ਹੈ ਦਰਵਾਜ਼ਾ ਇੱਕ ਸਾਈਡ ਖੁੱਲਦਾ ਹੈ ਇਨ ਸਾਈਡ ਨੂੰ ਨਹੀਂ ਖੁੱਲਦਾ ਖੂਨ ਧੱਕਿਆ ਤੇ ਬਾਹਰ ਚਲੇ ਗਿਆ ਹੁਣ ਇੰਨੇ ਪ੍ਰੈਸ਼ਰ ਨਾਲ ਲਗਾਤਾਰ ਜਿਹੜੀ ਚੀਜ਼ ਜਾਈ ਜਾ ਰਹੀ ਹੈ ਜਦੋਂ ਤੋਂ ਵਿਚਾਰਾ 5ਵੀਂ ਵੀਕ ਤੋਂ ਇਹ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਦ ਤੱਕ ਆਖਰੀ ਸਵਾਸ ਹੈ ਇਹਨੇ ਇਹੀ ਕੰਮ ਹੀ ਕਰੀ ਜਾਣਾ ਹੈਗਾ ਉਸ ਹਾਲਾਤ ਦੇ ਵਿੱਚ ਕਿਸੇ ਥਾਂ ਤੇ ਕੋਈ ਐਸੀ ਕਮਜ਼ੋਰੀ ਆ ਗਈ ਤੇ ਉਹਦੇ ਨਾਲ ਜੋ ਨੁਕਸ ਇਹਦੇ ਵਿੱਚ ਪੈ ਸਕਦੇ ਨੇ ਇੱਕ ਤਾਂ ਹੈ ਨੇ ਕੰਜੈਨੀਟਲ ਟਾਈਪ ਦੇ ਡਿਫੈਕਟ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕੋਈ ਬੇਸਿਕ ਇਨਫਲਾਮੇਸ਼ਨ ਵਗੈਰਾ ਹੋ ਗਿਆ ਜਾਂ ਰੂਮੈਟਿਜ਼ਮ ਦੇ ਕਰਕੇ ਕੋਈ ਇਨਫਲਾਮੇਸ਼ਨ ਵਗੈਰਾ ਹੋ ਗਿਆ ਇੱਕ ਬਹੁਤ ਵੱਡੀ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਹਾਂ ਐਨਿਊਰਿਜ਼ਮ
0: ਜੀ
2: ਐਨਿਊਰਿਜ਼ਮ ਨੂੰ ਮੈਂ ਅਗਰ ਤੁਹਾਨੂੰ ਸਮਝਾਉਣਾ ਹੋਵੇ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਸਾਈਕਲ ਤੇ ਆਪਾਂ ਸਾਰੇ ਚਲਾਉਂਦੇ ਰਹੇ ਹਾਂ ਸਾਈਕਲ ਦੀ ਟਿਊਬ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ ਤੇ ਹਵਾ ਤੁਸੀਂ ਭਰੋ ਤੇ ਉੱਥੋਂ ਫੁੱਲ ਜਾਂਦੀ ਆ
0: ਬਿਲਕੁਲ
2: ਉਹ ਜਿਹੜਾ ਫੁੱਲ ਜਾਣ ਵਾਲਾ ਹਿੱਸਾ ਹੈ ਨਾ ਉਹਨੂੰ ਅਸੀਂ ਆਰਟਰੀ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਉਹਨੂੰ ਅਸੀਂ ਐਨਿਊਰਿਜ਼ਮ ਕਹਿੰਦੇ ਹਾਂ ਸਾਨੂੰ ਇਹ ਪਤਾ ਆ ਬਈ ਠੀਕ ਹੈ ਟਿਊਬ ਤਾਂ ਅਸੀਂ ਬਦਲ ਲਵਾਂਗੇ ਹਾਰਟ ਦੀ ਜਿਹੜੀ ਐਸੀ ਪ੍ਰੋਬਲਮ ਆ ਗਈ ਹੈ ਇਹਨੂੰ ਸੰਭਾਲਣਾ ਬੜਾ ਮੁਸ਼ਕਲ ਅੱਜ ਕੱਲ ਤਾਂ ਵੈਸੇ ਸਰਜਰੀ ਹੋਣ ਲੱਗ ਗਈ ਅੱਜ ਕੱਲ ਤੇ ਬਹੁਤ ਟੈਕਨੀਕ ਹੋ ਗਈ ਪਰ ਇਹਦਾ ਐਨਿਊਰਿਜ਼ਮ ਜਦੋਂ ਹੋਵੇ ਅੱਜ ਕੱਲ ਸਾਡੇ ਕੋਲ ਮਈਅਰ ਇਸ ਤਰ੍ਹਾਂ ਦੇ ਹੈਗੇ ਨੇ ਡਾਕਟਰ ਲੋਕ ਇਹਨੂੰ ਚੈੱਕ ਕਰ ਲੈਂਦੇ ਨੇ ਕਿ ਇਹ ਐਨਿਊਰਿਜ਼ਮ ਦੀ ਨਿਸ਼ਾਨੀ ਹੈ ਔਰ ਅਲਟੀਮੇਟ ਕਿਸੇ ਵੇਲੇ ਇਹ ਫਟ ਵੀ ਸਕਦਾ ਹੈ ਤੁਸੀਂ ਕਿਸੇ ਨੂੰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ ਜਾਂ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਦੌੜਨਾ ਚਾਹੁੰਦੇ ਹੋ ਤੇ ਦੌੜੇ ਹੋ ਤੇ ਕਿਸੇ ਵੇਲੇ ਕੋਈ ਐਮਰਜੈਂਸੀ ਹੋ ਸਕਦੀ
0: ਜੀ
2: ਐਨਿਊਰਿਜ਼ਮ ਨੂੰ ਮੈਂ ਅਗਰ ਤੁਹਾਨੂੰ ਸਮਝਾਉਣਾ ਹੋਵੇ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਸਾਈਕਲ ਤੇ ਆਪਾਂ ਸਾਰੇ ਚਲਾਉਂਦੇ ਰਹੇ ਹਾਂ ਸਾਈਕਲ ਦੀ ਟਿਊਬ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ ਤੇ ਹਵਾ ਤੁਸੀਂ ਭਰੋ ਤੇ ਉੱਥੋਂ ਫੁੱਲ ਜਾਂਦੀ ਆ
0: ਬਿਲਕੁਲ
2: ਉਹ ਜਿਹੜਾ ਫੁੱਲ ਜਾਣ ਵਾਲਾ ਹਿੱਸਾ ਹੈ ਨਾ ਉਹਨੂੰ ਅਸੀਂ ਆਰਟਰੀ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਉਹਨੂੰ ਅਸੀਂ ਐਨਿਊਰਿਜ਼ਮ ਕਹਿੰਦੇ ਹਾਂ। ਸਾਨੂੰ ਇਹ ਪਤਾ ਆ ਬਈ ਠੀਕ ਹੈ ਟਿਊਬ ਤਾਂ ਅਸੀਂ ਬਦਲ ਲਵਾਂਗੇ, ਹਾਰਟ ਦੀ ਜਿਹੜੀ ਐਸੀ ਪ੍ਰੋਬਲਮ ਆ ਗਈ ਹੈ ਇਹਨੂੰ ਸੰਭਾਲਣਾ ਬੜਾ ਮੁਸ਼ਕਲ। ਅੱਜ ਕੱਲ ਤਾਂ ਵੈਸੇ ਸਰਜਰੀ ਹੋਣ ਲੱਗ ਗਈ, ਅੱਜ ਕੱਲ ਤੇ ਬਹੁਤ ਟੈਕਨੀਕ ਹੋ ਗਈ, ਪਰ ਇਹਦਾ ਐਨਿਊਰਿਜ਼ਮ ਜਦੋਂ ਹੋਵੇ, ਅੱਜ ਕੱਲ ਸਾਡੇ ਕੋਲ ਮਈਅਰ ਇਸ ਤਰ੍ਹਾਂ ਦੇ ਹੈਗੇ ਨੇ, ਡਾਕਟਰ ਲੋਕ ਇਹਨੂੰ ਚੈੱਕ ਕਰ ਲੈਂਦੇ ਨੇ ਕਿ ਇਹ ਐਨਿਊਰਿਜ਼ਮ ਦੀ ਨਿਸ਼ਾਨੀ ਹੈ, ਔਰ ਅਲਟੀਮੇਟ ਕਿਸੇ ਵੇਲੇ ਇਹ ਫਟ ਵੀ ਸਕਦਾ ਹੈ। ਤੁਸੀਂ ਕਿਸੇ ਨੂੰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ ਜਾਂ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਦੌੜਨਾ ਚਾਹੁੰਦੇ ਹੋ ਤੇ ਦੌੜੇ ਹੋ ਤੇ ਕਿਸੇ ਵੇਲੇ ਕੋਈ ਐਮਰਜੈਂਸੀ ਹੋ ਸਕਦੀ, ਕਿਤੇ ਤੁਹਾਨੂੰ ਸਡਨ ਛਾਲ ਮਾਰਨੀ ਪੈ ਗਈ ਤੇ

0: ਸਮਝਦੇ ਹਾਂ ਕਿ ਬਲੱਡ ਦੇ ਜੇ ਕਿਤੇ ਸੱਟ ਲੱਗ ਜਾਵੇ ਤੇ ਬਲੱਡ ਕਿੰਨੀ ਦੇਰ ਵਿਚ ਕਲੋਟ ਹੋ ਸਕਦਾ ਹੈ ਤੇ ਵਗਨੋ ਬੰਦ ਹੋ ਸਕਦਾ ਹੈ, ਔਰ ਉਸ ਬਲੱਡ ਕਲੋਟਿੰਗ ਫੈਕਟਰ ਦੇ ਬਹੁਤ ਸਾਰੀਆਂ ਹੋਰ ਗੱਲਾਂ ਨੇ ਉਹਦੇ ਵਿਚ, ਉਹ ਅਗਰ ਸਹੀ ਨਹੀਂ ਹੈ ਤੇ ਉਸ ਵੇਲੇ ਵੀ ਐਸੀ ਕੰਡੀਸ਼ਨ ਆ ਸਕਦੀ ਕਿ ਸਡਨ ਖੇਡਦੇ ਖੇਡਦੇ ਐਸਾ ਕੁਛ ਹੋ ਜਾਵੇ। ਤੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਲੋਕ ਖੇਡਦੇ ਖੇਡਦੇ ਉਹਨਾਂ ਦੀ ਡੈਥ ਇਸ ਤਰ੍ਹਾਂ ਹੋ ਸਕਦੀ ਹੈਗੀ ਆ।
1: ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਸੋ ਮਚ।
0: ਉਹਨਾਂ ਦਾ ਚੈਕਿੰਗ ਆਮ ਤੌਰ ਤੇ ਪਲੇਅਰਾਂ ਨੂੰ ਵੈਸੇ ਤਾਂ ਮੈਡੀਕਲ ਚੈੱਕਅਪ ਕਰਦੇ ਹੀ ਕਰਦੇ ਨੇ, ਪਰ ਹੋ ਸਕਦਾ ਕੋਈ ਅਣਗਹਿਲੀ ਜਾਂ ਕੋਈ ਐਸੀ ਗੱਲ ਰਹਿ ਜਾਵੇ ਜਿਹਨੂੰ ਨਾ ਚੈੱਕ ਕੀਤਾ ਗਿਆ ਹੋਵੇ ਤੇ ਉਹ ਇਸ ਤਰ੍ਹਾਂ ਜਾਨਲੇਵਾ ਬਣ ਗਈ ਹੋਵੇ, ਹੋ ਜਾਂਦੇ ਨੇ ਇਸ ਤਰ੍ਹਾਂ ਦੇ ਐਕਸੀਡੈਂਟ। ਮੈਂ ਵੀ ਇੱਕ ਲੋਕੇਸ਼ਨ ਨੂੰ ਜਾਣਦਾ ਹਾਂ ਕਿ ਜਿਹੜੇ ਨੌਜਵਾਨ ਬੱਚੇ ਜਿਹੜੇ ਸੀ ਖੇਡਦੇ ਖੇਡਦੇ ਸਡਨ ਉਹਨਾਂ ਦੀ ਡੈਥ ਹੋਈ। ਪਿੱਛੇ ਕਾਰਨ ਇਹ ਹੁੰਦਾ ਹੈ, ਇੱਕ ਤਾਂ ਬੇਹੋਸ਼ੀ ਹੁੰਦੀ ਹੈ, ਐਨੋਕਸੀਆ ਜਿਹਨੂੰ ਅਸੀਂ ਕਹਿੰਦੇ ਹਾਂ, ਬ੍ਰੇਨ ਨੂੰ ਆਕਸੀਜਨ ਸਪਲਾਈ ਨਹੀਂ ਹੋਈ, ਤੇ ਦੂਸਰਾ ਹੈ ਹਾਰਟ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਸਡਨ ਇਸ ਤਰ੍ਹਾਂ ਦੀ ਡੈਥ ਵੀ ਹੋ ਜਾਂਦੀ। ਰੈਪਚਰ ਹੋ ਗਿਆ, ਬਲੱਡ ਵੈਸਲ ਦੇ ਵਿੱਚ ਖੂਨ ਬਾਹਰ ਨੂੰ ਵਗ ਗਿਆ, ਅੱਗੇ ਕਿਸੇ ਪਾਸੇ ਜਾ ਹੀ ਨਹੀਂ ਸਕਿਆ, ਨਾ ਦਿਲ ਨੂੰ ਮਿਲਿਆ ਤੇ ਨਾ ਬਾਕੀ ਅੰਗਾਂ ਨੂੰ ਮਿਲਿਆ, ਉਹ ਸਡਨ ਡੈਥ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਮੈਂ ਗੱਲ ਕਰ ਰਿਹਾ ਸੀਗਾ ਇਸ ਹਾਰਟ ਦੇ ਵਿਸ਼ੇ ਦੇ ਵਿੱਚ ਹੀ, ਭਾਈ ਜਦੋਂ ਖੂਨ ਲੈਫਟ ਵੈਂਟਰੀਕਲ ਵਿੱਚੋਂ ਜਾ ਕੇ ਬਾਹਰ ਨੂੰ ਜਾਂਦਾ ਆ, ਉਥੇ ਜਿਹੜਾ ਵਾਲਵ ਲੱਗਿਆ ਹੋਇਆ ਆ ਉਹ ਇੱਕ ਸਾਈਡ ਖੁੱਲਦਾ ਆ, ਬਾਹਰ ਨੂੰ ਖੁੱਲਦਾ, ਅੰਦਰ ਨੂੰ ਨਹੀਂ ਖੁੱਲਦਾ। ਤੇ ਜਦੋਂ ਵੈਂਟਰੀਕਲ ਰਿਲੈਕਸ ਹੁੰਦਾ ਆ ਉਦੋਂ ਇਹ ਖੂਨ ਫਿਰ ਵਾਪਸ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਆ, ਪਰ ਇਹ ਜਿਹੜਾ ਵਾਲਵ ਹੈਗਾ ਆ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਆ, ਸੈਮੀ ਲੂਨਰ ਵਾਲਵ ਜਿਹੜਾ ਇਹ ਬੰਦ ਹੋ ਜਾਂਦਾ, ਔਰ ਫਿਰ ਖੂਨ ਦਿਲ ਚ ਵਾਪਸ ਨਹੀਂ ਜਾਂਦਾ, ਤਾਂ ਕਿ ਦਿਲ ਉੱਪਰ ਵਾਲੇ ਪਾਸਿਓਂ ਫਿਰ ਹੋਰ ਆਉਂਦਾ ਨਵਾਂ ਖੂਨ ਤੇ ਲੈ ਲਵੇ, ਇਹ ਵਾਪਸ ਨਹੀਂ ਜਾਂਦਾ। ਪਰ ਉਸ ਵੇਲੇ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਭਰਿਆ ਹੋਇਆ ਖੂਨ ਜਿਹੜਾ ਆ ਕਈ ਵੇਰਾਂ, ਕਿਉਂਕਿ ਅਸੀਂ ਤੇ ਇੱਕ ਲਿਮਿਟ ਬੰਨੀ ਹੈ ਨਾ ਪੱਥਰ ਤੋਂ ਅਸੀਂ ਗਰਮ, ਪਰ ਜੇ ਤੁਸੀਂ ਵਾਰ ਵਾਰ ਐਸਾ ਹੋ ਰਿਹਾ ਪਲੇ ਕਰਦੇ ਹੋ ਜਾਂ ਕੁਝ ਐਸਾ ਕਰਦੇ ਹੋ ਉਹਦੇ ਨਾਲ ਇਹ ਏਰੀਆ ਜਿਹੜਾ ਹੈ ਉਸ ਵੇਲੇ ਕਿਸੇ ਵੀ ਥਾਂ ਤੇ ਮਾਸਪੇਸ਼ੀਆਂ ਇਸ ਤਰ੍ਹਾਂ ਫੁੱਲ ਸਕਦੀਆਂ ਨੇ, ਔਰ ਜਿਹਦੇ ਕਰਕੇ ਐਨਿਊਰਿਜ਼ਮ ਹੋ ਸਕਦਾ। ਜ਼ਿਆਦਾਤਰ ਐਨਿਊਰਿਜ਼ਮ ਜਿਹੜੇ ਨੇ ਉਹ ਆਮ ਤੌਰ ਤੇ ਇਹਨਾਂ ਥਾਵਾਂ ਤੇ ਹੁੰਦੇ ਆ, ਅਯੋਟਾ ਅਸੈਂਡਿੰਗ ਅਯੋਟਾ ਆਰਚ ਆਫ ਅਯੋਟਾ, ਇਹ ਉਹ ਪੋਜੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੈ। ਵੀ ਭਾਈ ਟਿਊਬ ਵੀ ਕਿਆ ਖੁੱਲ ਗਈ ਆਊਟ ਜੀ, ਬੇਸ਼ਕ ਕਿਆ ਜਿਹੜੇ ਮਾਸਪੇਸ਼ੀਆਂ ਬਹੁਤ ਕੁਛ ਹੁੰਦਾ ਆ, ਪਰ ਫਿਰ ਵੀ ਇਹਦੇ ਚਾਂਸਸ ਹੁੰਦੇ ਨੇ ਕਿ ਕਿਸੇ ਵੇਲੇ ਵੀ ਫਟ ਜਾਵੇ, ਕਿਸੇ ਵੈਸੇ ਉਹਦੀ ਅਰਜੈਂਸੀ ਹੋ ਸਕਦੀ ਹੈਗੀ। ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਵੇ ਤੇ ਪਹਿਲਾਂ ਤਾਂ ਇਹ ਹੈ ਵੀ ਉਹਦੇ ਕਾਰਨ ਕੀ ਹੋ ਸਕਦੇ, ਪਰ ਆਪਾਂ ਹੁਣੇ ਗੱਲ ਕਰਕੇ ਹਟੇ ਆ ਵੀ ਸਡਨ ਕੁਛ ਨਹੀਂ ਹੁੰਦਾ
1: ਜੀ।
0: ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ, ਕੋਈ ਰਿਊਮੈਟਿਕ ਕਰੈਕਟਰਿਸਟਿਕ ਹੁੰਦਾ ਆ, ਕਿਸੇ ਆਪਣਾ ਹੁੰਦਾ ਜਾਂ ਐਕਵਾਇਰਡ ਹੋਵੇ ਜਾਂ ਹੈਰੀਡਿਟਰੀ ਹੋਵੇ ਕਿਸੇ ਮਾਂ ਬਾਪ ਵੱਲੋਂ ਆਇਆ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਵੱਲੋਂ ਸੁਚੇਤ ਰਹਿਣ ਦੀ ਲੋੜ ਹੈ। ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਆਮ ਤੌਰ ਤੇ ਹੈਰੀਡਿਟਰੀ ਟ੍ਰਾਂਸਮਿਟ ਹੋ ਗਈਆਂ ਨੇ, ਤੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਆਮ ਤੌਰ ਤੇ ਪ੍ਰੋਬਲਮ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਛਾ ਇੱਕ ਗੱਲ ਹੋ ਰਿਹਾ, ਇਹ ਜਿਹੜੀ ਗੱਲ ਹੈ ਨਾ ਐਨਿਊਰਿਜ਼ਮ ਵਾਲੀ, ਇਹ ਜ਼ਿਆਦਾਤਰ ਹੁੰਦੀ ਹੈ ਯੰਗ ਏਜ ਵਿਚ, ਬੁਢਾਪੇ ਦੇ ਵਿਚ। ਤੁਸੀਂ ਚੀਮਾ ਸਾਹਿਬ ਬੇਫਿਕਰ ਹੋ ਜਾਓ, ਤੁਹਾਨੂੰ ਨੀ ਹੁੰਦੀ ਇਹ।
1: ਅੱਛਾ ਅੱਛਾ ਚਲੋ, ਥੈਂਕ ਯੂ। ਜੋ ਮਰਜ਼ੀ ਖਾਵਾਂ ਜੋ ਮਰਜ਼ੀ ਪੀਵਾਂ, ਉਹ ਕੀ ਪਤਾ ਲੱਗ ਜਾ।
0: ਤੁਸੀਂ ਉਹ ਉਮਰ ਲੰਘ ਚੁੱਕੇ ਹੋ ਤੇ ਤੁਸੀਂ ਐਪੈਂਡਿਸਾਈਟਿਸ ਵਾਲੀ ਉਮਰ ਵੀ ਲੰਘ ਗਏ। ਹਾਂਜੀ, ਬਹੁਤ ਸਾਰੀਆਂ ਬਿਮਾਰੀਆਂ ਏਜ ਨਾਲ ਰਿਲੇਟਡ ਹੁੰਦੀਆਂ ਨੇ, ਔਰ ਏਜ ਲੰਘ ਜਾਣ ਤੋਂ ਬਾਅਦ ਫਿਰ ਉਹਨਾਂ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਠੀਕ ਆ, ਸੋ ਇਹ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਆ ਜਿਹੜੀ ਯੰਗ ਏਜ ਵਿਚ ਜ਼ਿਆਦਾਤਰ ਹੋਣ ਦੀ ਸੰਭਾਵਨਾ ਹੁੰਦੀ ਹੈ, ਔਰ ਨਾੜੀ ਦੇ ਫਟ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹਦੇ ਪਿੱਛੇ ਪਾਸੇ ਕਾਰਨਾਂ ਦੀ ਗੱਲ ਜਿਹੜੀ ਮੈਂ ਦੱਸੀ ਹੈ, ਐਕਵਾਇਰਡ ਵੀ ਹੋ ਸਕਦੀ ਹੈ, ਔਰ ਆਮ ਤੌਰ ਤੇ ਇਹ ਹੈਰੀਡਿਟਰੀ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਇਹ ਐਨਿਊਰਿਜ਼ਮ ਜਾਂ ਰੈਪਚਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬੱਚਿਆਂ ਲੋਕਾਂ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ।
1: ਹੁਣ ਜਦੋਂ ਡਾਕਟਰ ਸਾਹਿਬ ਜੇ ਹੁਣ ਮੈਨੂੰ ਹੋ ਜਾਵੇ ਤੇ ਇਹਦਾ ਮਤਲਬ ਮੈਨੂੰ ਸੱਦਾ ਆ ਗਿਆ?
0: ਨਹੀਂ, ਤੁਹਾਨੂੰ ਹੋਣੀ ਨਹੀਂ ਨਾ, ਤੁਸੀਂ ਉਮਰ ਲੰਘ ਚੁੱਕੇ ਹੋ।
1: ਮੈਂ ਤਾਂ ਕਿਹਾ ਵੀ ਸ਼ਾਇਦ ਮੈਨੂੰ ਉੱਤੋਂ ਮੈਂ ਇਹ ਸਮਝ ਲਵੇ ਹੁਣ ਸੱਦਾ ਆ ਗਿਆ, ਜਾਣ ਦੀ ਤਿਆਰੀ ਕਰ ਲਓ।
0: ਨਹੀਂ ਨਹੀਂ, ਤੁਸੀਂ ਉਮਰ ਲੰਘ ਚੁੱਕੇ ਹੋ, ਡੋਂਟ ਵਰੀ ਬਹਿਣ, ਬੇਫਿਕਰ ਹੋ ਜਾਓ। ਇਹ ਨਹੀਂ ਹੁੰਦਾ, ਹੋਰ ਜਦੋਂ ਉਹਨੇ ਬਹਾਨਾ ਕੋਈ ਬਣਾਉਣਾ ਆਇਆ ਉਹਨੇ ਕੋਈ ਹੋਰ ਬਹਾਨਾ ਬਣਾ ਲੈਣਾ।
1: ਠੀਕ ਹੈ,
0: ਬਹਾਨਾ ਬਣਨਾ ਕੋਈ। ਉਸ ਤੋਂ ਬਾਅਦ ਆਪਾਂ ਇਹ ਦੱਸਿਆ ਬਈ ਇੱਕ ਤਾਂ ਇਹਦੇ ਇੰਟਰਨਲ ਕਾਰਨ ਨੇ ਜਿਨ੍ਹਾਂ ਦੇ ਵਿੱਚ ਐਕਵਾਇਰਡ ਜਾਂ ਹੈਰੀਡਿਟਰੀ ਮੈਂ ਦੱਸਿਆ ਹੈਗਾ, ਉਹਨਾਂ ਦੇ ਵਿੱਚ ਤੁਹਾਡੇ ਬੈਕਟੀਰੀਅਲ ਇਨਫੈਕਸ਼ਨ ਵਗੈਰਾ ਜਾਂ ਮਜਿਸਟਰਾਂ ਦੀ ਕੰਡੀਸ਼ਨਾਂ ਹੋ ਸਕਦੀਆਂ ਨੇ। ਦੂਸਰਾ ਹਾਈਪਰ ਟੈਂਸ਼ਨ, ਲਗਾਤਾਰ ਕਿਸੇ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਰਹਿੰਦਾ ਆ, ਔਰ ਖਾਸ ਤੌਰ ਤੇ ਯੰਗ ਏਜ ਦੇ ਵਿੱਚ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ, ਆਮ ਤੌਰ ਤੇ ਜਿਹੜੇ ਲੋਕ ਯੰਗ ਟਾਈਪ ਦੇ ਬਲੱਡ ਪ੍ਰੈਸ਼ਰ ਵਾਲੇ ਹੁੰਦੇ ਨੇ, ਔਰ ਇਹ ਮੈਂ ਦੇਖਿਆ ਕਿ ਉਹਨਾਂ ਨੂੰ ਆਮ ਤੌਰ ਤੇ ਕਿਡਨੀ ਦੀਆਂ ਪ੍ਰੋਬਲਮ ਇਹ ਹੁੰਦੀਆਂ, ਫਿਲਟਰੇਸ਼ਨ ਨਹੀਂ ਹੁੰਦਾ, ਬੈਕਲੌਗ ਲੱਗਿਆ ਹੁੰਦਾ ਹੈ, ਜਿਹਦੇ ਕਰਕੇ ਬਲੱਡ ਪ੍ਰੈਸ਼ਰ ਆਮ ਤੌਰ ਤੇ ਹੀ ਰਹਿਣਾ ਸ਼ੁਰੂ ਹੋ ਜਾਂਦਾ ਆ, ਔਰ ਇਸ ਤਰ੍ਹਾਂ ਦੇ ਕਾਰਨਾਂ ਦੇ ਕਰਕੇ ਹੀ ਇਹ ਐਨਿਊਰਿਜ਼ਮ ਵਾਲੀ ਪ੍ਰੋਬਲਮ ਬਣ ਸਕਦੀ ਹੈਗੀ ਹੈ। ਦੂਸਰਾ ਗੱਲ, ਕਿਸੇ ਵੀ ਚੀਜ਼ ਦਾ ਫੁੱਲਣਾ ਤਾਂ ਹੀ ਹੋ ਸਕਦਾ ਆ ਜੇ ਅੱਗੇ ਸਪਲਾਈ ਜਿੱਥੇ ਜਾਣੀ ਉੱਥੇ ਸਪਲਾਈ ਹੋ ਨਹੀਂ ਰਹੀ।
1: ਬਿਲਕੁਲ ਜੀ,
0: ਫਿਰ ਤੁਹਾਡੇ ਸਟੋਰ ਚ ਸਮਾਨ ਰਹਿ ਜੂ ਨਾ। ਸੋ ਇਸੇ ਤਰ੍ਹਾਂ ਹੀ ਜਦੋਂ ਕਿਸੇ ਵੀ ਆਰਟੇਰੀਅਲ ਸਰਕੂਲ, ਮੈਨੂੰ ਇੰਜ ਕਹਾਂ ਬਈ ਅੱਗੇ ਸਾਡਾ ਨਾਲਾ ਜਾ ਰਿਹਾ ਆ ਤੇ ਅੱਗੋਂ ਨਾਲਾ ਬੰਦ ਹੋ ਗਿਆ, ਹੁਣ ਨਾਲਾ ਤਾਂ ਉਛਲ ਜਾਊਗਾ, ਪਰ ਇਹਦੇ ਚ ਉਛਲਣ ਵਾਲੀ ਤੇ ਗੱਲ ਕੋਈ ਨੀ ਹੈਗੀ, ਨਾਲੀਆਂ ਤੇ ਗੋਲ ਨੇ, ਪ੍ਰੈਸ਼ਰ ਵਧੇਗਾ। ਇਸ ਦੇ ਕਰਕੇ ਇਹਦੇ ਵਿੱਚ ਬਹੁਤ ਸਾਰੇ ਚਾਂਸਿਸ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਬਲੱਡ ਪ੍ਰੈਸ਼ਰ ਦੀ, ਉਹਨਾਂ ਨੂੰ ਐਨੂਰਿਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਹੜੇ ਡਾਇਬੀਟਿਕਸ ਲੋਕ ਹੈਗੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਦੂਸਰੀ, ਜਿਹੜੇ ਰੂਮੈਟਿਕ ਟਾਈਪ ਦੇ ਪੇਸ਼ੈਂਟਸ ਨੇ, ਬਈ ਉਹਦੇ ਮਾਂ ਪਿਓ ਨੂੰ ਗਾਊਟ ਸੀਗਾ, ਗਠੀਆ ਹੋਇਆ ਸੀਗਾ, ਜਾਂ ਇਸ ਤਰ੍ਹਾਂ ਦੀ ਵਾਤ ਰੋਗ, ਆਪਣੇ ਆਪ ਕਹਿੰਦੇ ਨੇ ਵਾਤ ਰੋਗ ਹੋਇਆ ਸੀਗਾ, ਇਹ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਰਹਿੰਦਾ ਹੈਗਾ, ਕਈ ਲੋਕਾਂ ਦੇ ਵੇਖਿਆ ਹੁਣ ਉਂਗਲਾਂ ਵਿਗੀਆਂ ਟੇਢੀਆਂ, ਪੈਰ ਵਿਗੇ ਟੇਢੇ ਹੋ ਜਾਂਦੇ ਨੇ ਗਾਊਟ ਦੇ ਨਾਲ। ਹੁੰਦਾ ਕੀ ਹੈ ਕਿ ਇਹਨਾਂ ਜੁਆਇੰਟਸ ਦੇ ਵਿੱਚ ਇੱਕ ਨਾਂ ਹੈ ਚਾਰਕੂਟ ਡਿਪੋਜ਼ਿਟ, ਉਹ ਚਾਰਕੂਟ ਡਿਪੋਜ਼ਿਟ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਅਲਟੀਮੇਟ ਉਹ ਉਹਨਾਂ ਅੰਗਾਂ ਚੋਂ ਖੁਰਦਾ ਖੁਰਦਾ ਬਲੱਡ ਦੇ ਵਿੱਚ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ, ਔਰ ਜਦੋਂ ਉਹ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਤੇ ਇੱਕ ਹੋਰ ਲਫ਼ਜ਼ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ
1: ਜੀ।
0: ਇੰਬੋਲਿਜ਼ਮ ਦਾ ਮਤਲਬ ਇਹ ਆ ਕਿ ਜਿਵੇਂ ਤੁਸੀਂ ਆਮ ਬਰਸਾਤਾਂ ਦੇ ਦਿਨਾਂ ਚ ਵੇਖਿਆ ਨਾ ਕਿ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਕੁਝ ਐਸੀਆਂ ਬੂਟੀਆਂ ਆ ਜਾਂਦੀਆਂ ਨੇ ਜਿਹੜੀਆਂ ਉਹ ਮੈਦਾਨਾਂ ਚ ਨਹੀਂ ਉਗਦੀਆਂ, ਪਹਾੜਾਂ ਤੇ ਉਗਦੀਆਂ
1: ਜੀ।
0: ਪਹਾੜਾਂ ਤੋਂ ਜਦੋਂ ਉਹ ਪਾਣੀ ਹੇਠਾਂ ਆਉਂਦਾ ਆ ਤੇ ਉਸ ਵੇਲੇ ਉਹ ਬੂਟੀਆਂ ਵੀ ਰੁੜ ਕੇ, ਕਿਉਂਕਿ ਜੜ੍ਹਾਂ ਤੇ ਕਮਜ਼ੋਰ ਹੁੰਦੀਆਂ ਨੇ, ਪੱਥਰ ਚ ਇੰਨੀ ਮਜ਼ਬੂਤੀ ਜੜ੍ਹ ਤੇ ਨਾਲ ਲੱਗਦੀ ਨੀ ਉਹਨਾਂ ਦੀ, ਸੋ ਇਸ ਕਰਕੇ ਉਹ ਪਾਣੀ ਜਰੁੜ ਕੇ ਥੱਲੇ ਆ ਜਾਂਦੀਆਂ ਤੇ ਸਾਡੇ ਕਿਨਾਰਿਆਂ ਤੇ ਆ ਜਾਂਦੀਆਂ ਨੇ, ਔਰ ਉਹ ਉਪਰੀਆਂ ਨੇ। ਜਦੋਂ ਕਿਸੇ ਹੋਰ ਅੰਗ ਦੇ ਵਿੱਚੋਂ ਕੋਈ ਇਸੇ ਤਰ੍ਹਾਂ ਦਾ ਡਿਪੋਜ਼ਿਟ ਹੋਇਆ, ਕੋਈ ਚੀਜ਼ ਨਿਕਲ ਕੇ ਸਰਕੂਲੇਸ਼ਨ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਬੈਕਲੌਗ ਲਗਾ ਦੇਵੇ, ਉਸ ਵੇਲੇ ਵੀ ਇਹ ਕੰਡੀਸ਼ਨ ਪੈਦਾ ਹੋ ਸਕਦੀ ਹੈ। ਠੀਕ ਹੈ, ਸੋ ਭਾਵ ਕੀ ਹੈ ਵੀ ਜਦੋਂ ਪ੍ਰੈਸ਼ਰ ਉਸ ਥਾਂ ਤੇ ਵੱਧ ਗਿਆ ਉਹਦੇ ਕਾਰਨ ਐਸੀਆਂ ਕੰਡੀਸ਼ਨਾਂ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿ ਐਨਿਊਰਿਜ਼ਮ ਹੋ ਜਾਵੇ। ਅਵਾਇਡ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਡਨ ਜੰਪ ਮਾਰਿਆ, ਸਡਨ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹੇ ਹੋ, ਅਚਨਚੇਤ ਪੁਲਿਸ ਲੱਗੀ ਤੁਹਾਡੇ ਪਿੱਛੇ ਤੇ ਤੁਸੀਂ ਦੌੜ ਰਹੇ ਹੋ, ਉਦੋਂ ਵੀ ਹੋ ਸਕਦਾ। ਇਸ ਤਰ੍ਹਾਂ ਦੇ ਕਈ ਇੱਕ ਕਾਰਨ ਨੇ ਐਮਰਜੈਂਸੀ ਵਾਲੇ ਜਿਨ੍ਹਾਂ ਦੇ ਵਿੱਚ, ਜਾਂ ਸੱਟ ਲੱਗਣ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਬੱਚਾ ਤੁਹਾਡੀ ਛਾਤੀ ਦੇ ਉੱਪਰ ਜੰਪ ਕਰ ਰਿਹਾ ਹੈ, ਔਰ ਬੱਚਾ ਤੇ ਖੇਡ ਰਿਹਾ ਹੈਗਾ ਆ, ਔਰ ਉਹਦੇ ਕਰਕੇ ਵੀ ਕਈ ਵਾਰ ਬਲੰਟ ਇੰਜਰੀ ਦੇ ਤੌਰ ਤੇ ਇੰਟਰਨਲ ਇੰਜਰੀ ਹੋ ਜਾਂਦੀ ਹੈ, ਤੇ ਇਹ ਚਾਂਸਿਸ ਜਿਹੜੇ ਹੋ ਸਕਦੇ ਨੇ। ਇਹ ਪਹਿਲਾਂ ਹੀ ਉਹ ਵਿਚਾਰਾ ਇਸ ਹਾਲਾਤ ਵਿੱਚ ਜਾ ਰਿਹਾ ਸੀ, ਹਾਈਪਰ ਟੈਂਸ਼ਨ ਦਾ ਪੇਸ਼ੈਂਟ ਸੀ, ਦੂਜਾ ਉਤੋਂ ਇਕਦਮ ਸਡਨ ਉਹ ਪ੍ਰੈਸ਼ਰ ਜਿਹੜਾ ਹੋਰ ਪੈ ਗਿਆ, ਕੋਈ ਚੀਜ਼ ਫਟ ਸਕਦੀ ਹੈਗੀ ਹੈ। ਸੋ ਇਹ ਐਨਿਊਰਿਜ਼ਮ ਦਾ ਫਟਣ ਦਾ ਜ਼ਿਆਦਾ ਖਤਰਾ ਰਹਿੰਦਾ ਆ, ਇਸ ਕਰਕੇ ਅਸੀਂ ਇਹਦਾ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ। ਹੁਣ ਹੋਣਾ ਕੀ ਆ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਉਹਦੇ ਇਨੀਸ਼ੀਅਲ ਸਾਈਨ ਕੀ ਨੇ, ਉਹਦੇ ਇਨੀਸ਼ੀਅਲ ਸਾਈਨ ਇਹ ਆ ਕਿ ਜਦੋਂ ਵੀ ਤੁਸੀਂ ਥੋੜੀ ਬਹੁਤ ਵੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਛਾਤੀ ਚ ਦਰਦ ਹੁੰਦਾ, ਮਾੜਾ ਮੋੜ ਤੇਜ਼ ਤੁਰੋ ਤੇ ਛਾਤੀ ਵਿਚ ਦਰਦ ਹੁੰਦਾ। ਦੂਸਰਾ, ਤੁਸੀਂ ਹਸਪਤਾਲਾਂ ਚ ਜਾਂਦੇ ਹੋ ਨਾ ਤੇ ਵੇਖਿਆ ਹੋਣਾ ਆ ਡਾਕਟਰ ਲੋਕ ਇੱਕ ਵਾਰ ਸੱਜੇ ਪਾਸੋਂ ਵੇਖਦੇ ਆ, ਇੱਕ ਵਾਰ ਖੱਬੇ ਪਾਸੋਂ ਵੇਖਦੇ ਆ, ਦੋਵੇਂ ਪਾਸੇ ਬਲੱਡ ਪ੍ਰੈਸ਼ਰ ਜਾਂ ਦੋਵੇਂ ਪਾਸਿਓਂ ਪਲਸ ਚੈੱਕ ਕਰਦੇ ਆ। ਉਹਦਾ ਕਾਰਨ ਕੀ ਹੁੰਦਾ, ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਐਨਿਊਰਿਜ਼ਮ ਵਾਲੀ ਜਾਂ ਕਿਸੇ ਥਾਂ ਤੇ ਬਲੋਕੇਜ ਵਾਲੀ ਜਾਂ ਕਿਸੇ ਥਾਂ ਦੇ ਅੰਦਰ ਲੀਕੇਜ ਵਾਲੀ, ਤਾਂ ਉਸ ਦੇ ਕਰਕੇ ਸਾਡਾ ਜਿਹੜਾ ਦੋਹਾਂ ਆਰਮ ਦੇ ਵਿੱਚ ਬਲੱਡ ਪ੍ਰੈਸ਼ਰ ਦਾ ਜਾਂ ਪਲਸ ਰੇਟ ਦਾ ਫਰਕ ਪੈ ਜਾਂਦਾ ਹੈ। ਦੂਸਰੀ ਗੱਲ, ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਇੱਕ ਹੋਰ ਮੇਜਰ ਵੇਖਦੇ ਹਾਂ, ਇੰਗੁਆਇਨਲ ਏਰੀਆ ਤੁਹਾਡੇ ਜਾਂਘਾਂ ਦੇ ਵਿੱਚ ਪਤਾਲਵਾਂ ਦੇ ਸਾਈਡ ਤੇ ਅਸੀਂ ਆਮ ਤੌਰ ਤੇ ਇੱਕ ਜਿਹੜੀ ਫੀਮਰਲ ਆਰਟਰੀ ਨੂੰ ਕਹਿੰਦੇ ਹਾਂ ਅਸੀਂ, ਫੀਮਰਲ ਆਰਟਰੀ ਜਾਂਦੀ ਹੈ ਉਹਦੇ ਉੱਤੋਂ ਹੀ ਅਸੀਂ ਪਲਸ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਈ ਵਾਰਾਂ ਜੇ ਬਹੁਤ ਵੱਡਾ ਐਨੁਰਿਜ਼ਮ ਫਟ ਗਿਆ ਤੇ ਉਸ ਥਾਂ ਤੇ ਵੀ ਸਾਡੀ ਪਲਸ ਨਹੀਂ ਮਿਲਦੀ, ਜਾਂ ਗਿੱਟਿਆਂ ਤੋਂ ਕਈ ਵਾਰਾਂ ਅਸੀਂ ਪਲਸ ਰੇਟ ਚੈੱਕ ਕਰਦੇ ਹਾਂ ਤੇ ਉੱਥੇ ਸਾਨੂੰ ਪਲਸ ਨਹੀਂ ਮਿਲਦੀ। ਜੇ ਅਜੇ ਸਿਰਫ ਫਟਿਆ ਨਹੀਂ, ਕੁਝ ਸੇਵ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਤੇ ਉਸ ਵੇਲੇ ਵੀ ਤੁਹਾਨੂੰ ਬਹੁਤ ਵੀਕ ਪਲਸ ਇਨ੍ਹਾਂ ਥਾਵਾਂ ਤੇ ਮਿਲੇਗੀ। ਸੋ ਐਸਾ ਹੋ ਸਕਦਾ ਹੈ। ਦੂਸਰਾ, ਛਾਤੀ ਦੇ ਵਿਚ ਇਕ ਇਹ ਤਾਂ ਹੈ ਜਾਣ ਵਾਲੀ ਗੱਲ ਕਿ ਖੂਨ ਛਾਤੀ ਤੋਂ ਬਾਹਰ ਜਾ ਰਿਹਾ ਹੈ ਅਸੈਂਡਿੰਗ ਐਓਰਟਾ ਦੇ ਵਿਚ, ਜਦੋਂ ਵਾਪਸੀ ਖੂਨ ਇਕੱਠਾ ਹੁੰਦਾ ਆ ਔਰ ਉਹਦੇ ਕਰਕੇ ਕਈ ਵਾਰਾਂ ਉਸ ਥਾਂ ਤੇ ਐਨਿਊਰਿਜ਼ਮ ਹੋ ਜਾਂਦਾ ਹੈ, ਭਾਵ ਉਹ ਫੁੱਲ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ, ਪਰ ਉਹਨੇ ਲਗਾਤਾਰ ਚੱਲਣਾ ਹੈ, ਤੰਨਾਂ ਦੇ ਹਿਸਾਬ ਤੇ ਖੂਨ ਬਾਹਰ ਸਿੱਧਣਾ ਹੈਗਾ ਆ ਔਰ ਇਸ ਹਿਸਾਬ ਤੇ ਕਿਸੇ ਵੇਲੇ ਵੀ ਉਹਦੀ ਐਮਰਜੈਂਸੀ ਹੋ ਸਕਦੀ ਹੈ। ਬੜਾ ਨਾਜ਼ੁਕ ਪ੍ਰੋਗਰਾਮ ਕੁਦਰਤ ਨੇ ਬਣਾਇਆ ਹੋਇਆ ਹੈਗਾ ਕਿ ਕਿਸੇ ਵੀ ਵੇਲੇ ਐਸਾ ਕੁਝ ਹੋ ਜਾਵੇ। ਹੁਣ ਇਹ ਤੇ ਗੱਲ ਸੀ ਖੂਨ ਜਾਣ ਦੀ, ਕੀ ਮਸਲ ਖੂਨ ਆਉਂਦਾ ਵੀ ਤੇ ਵਾਪਸੀ ਹੈਗਾ ਆ।
1: ਬਿਲਕੁਲ,
0: ਜਿਹੜਾ ਖੂਨ ਵਾਪਸੀ ਆਉਂਦਾ ਹੈ ਨਾ, ਉਸ ਸਟਰਕਚਰ ਨੂੰ ਜਾਂ ਉਹਨਾਂ ਵੇਨਸ ਨੂੰ ਅਸੀਂ ਕਹਿੰਦੇ ਆ ਵੇਨਾ ਕੇਵਾ।
1: ਜੀ,
0: ਵੇਨਾ ਕੇਵਾ ਇਨਫੀਰੀਅਰ ਵੇਨਾ ਕੇਵਾ ਹੈਗੀ ਆ, ਜਿਹੜੀ ਅੰਗੂਠੇ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਉੱਪਰ ਤੱਕ ਲੱਤਾਂ ਦਾ ਸਾਰਾ ਖੂਨ ਇਕੱਠਾ ਕਰਦੀ ਆ। ਅੱਜ ਦੀ ਸਾਡੀ ਗਿੱਬੀ ਹੈ ਨਾ, ਜਿਹੜੀ ਗੋਡੇ ਤੋਂ ਹੇਠਾਂ ਮੋਟਾ ਲੱਤ ਵਾਲਾ ਹਿੱਸਾ ਹੈਗਾ ਆ, ਇਸ ਥਾਂ ਤੋਂ ਜਿਹੜੀ ਹੇਠਾਂ ਤੋਂ ਉੱਪਰ ਨੂੰ ਆਉਂਦੀ, ਉਹਦਾ ਨਾਂ ਹੈ ਸਫੇਨੋਇਡ ਵੇਨ। ਇਹ ਵੀ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਖੂਨ ਇੱਥੇ ਸਟੋਰ ਕਰਕੇ ਰੱਖਦੀ ਹੈ, ਪ੍ਰੈਸ਼ਰ ਇਕੱਠਾ ਹੋਈ ਜਾਂਦਾ, ਹੌਲੀ ਹੌਲੀ ਫਿਰ ਇਹ ਗਾਂ ਭੇਜੀ ਜਾਂਦੀ ਹੈ, ਹੌਲੀ ਹੌਲੀ ਗਾਂ ਫਿਰ ਇਹੋ ਜਿਹੀ ਭੇਜੀ ਜਾਂਦੀ ਹੈ। ਬਹੁਤੇ ਲੋਕਾਂ ਨੂੰ ਤੁਸੀਂ ਵੇਖਿਆ ਹੋਣਾ, ਲੱਤਾਂ ਤੇ ਵੇਰੀ ਕੁਝ ਵੇਨਸ ਹੁੰਦੀਆਂ ਨੇ, ਆ ਨੀਲੀਆਂ ਨੀਲੀਆਂ ਨਾੜਾਂ ਉੱਪਰ ਜਾਂਦੀਆਂ ਨੇ, ਉਹਦਾ ਕਾਰਨ ਇਹ ਆ ਇਸ ਸੈਫੇਨੋਇਡ ਵੇਨ ਨੂੰ, ਇਸ ਏਰੀਏ ਨੂੰ ਕਹਿੰਦੇ ਆ ਪ੍ਰੈਫਰਲ ਹਾਰਟ। ਪ੍ਰੈਫਰਲ ਦਾ ਮਤਲਬ ਹੁੰਦਾ ਬਾਹਰ, ਬਾਉਂਡਰੀ ਤੇ, ਬਾਹਰਲੇ ਪਾਸੇ, ਬਾਹਰਲੇ ਪਾਸੇ ਹਾਰਟ ਇਹ ਆ, ਇੱਕ ਹਾਰਟ ਦਿਲ ਦਾ ਸਾਡਾ ਆ ਹੈਗਾ ਦਿਲ ਛਾਤੀ ਚ, ਇਹਨੂੰ ਅਸੀਂ ਕਹਿੰਦੇ ਆ ਪ੍ਰੈਫਰਲ ਹਾਰਟ। ਕਿਉਂ? ਕਿਉਂਕਿ ਇਹ ਵੀ ਬਹੁਤ ਸਾਰਾ ਖੂਨ ਆਪਣੇ ਵਿਚ ਇਕੱਠਾ ਕਰਕੇ ਰੱਖਦਾ ਹੈਗਾ ਆ, ਔਰ ਜੇ ਅੱਗੇ ਪੂਰੀ ਤਰ੍ਹਾਂ ਵਾਪਸੀ ਨਾ ਜਾਵੇ, ਉੱਪਰ ਨੂੰ ਭੇਜਣਾ ਹੁੰਦਾ ਇਹਨੇ, ਔਰ ਥਾਂ ਥਾਂ ਤੇ ਸਟੈਪ ਬਾਈ ਸਟੈਪ ਵਾਲਵ ਲੱਗੇ ਹੋਏ ਨੇ ਕਿ ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਢੇਡਾ ਨਹੀਂ ਆਉਂਦਾ। ਪਰ ਜੇ ਇਸ ਤਰ੍ਹਾਂ ਦਾ ਹਾਲਾਤ ਹੋਵੇ ਕਿ ਅੱਗੇ ਜਾਣ ਵਾਲੀ ਚੀਜ਼ ਰੁਕ ਜਾਵੇ ਤੇ ਫੇਰ ਬੈਕਲੌਗ ਲੱਗ ਜਾਏਗਾ ਨਾ, ਤੇ
1: ਫਿਰ
0: ਆ ਲੱਤਾਂ ਨੂੰ ਕਹਿਣਾ, ਇਹ ਤੇ ਆਮ ਹੀ ਅਸੀਂ ਦੇਖਦੇ ਹਾਂ ਲੋਕਾਂ ਨੇ, ਲੱਤਾਂ ਨੂੰ ਕ੍ਰੈਂਪ ਪੈਂਦੀਆਂ ਨੇ ਮੇਰੀ, ਹਾਂਜੀ
1: ਜੀ,
0: ਰਲ ਪੈਂਦੇ ਆ। ਇਹ ਇਹੋ ਜਿਹੀਆਂ ਜਿਹੜੀਆਂ ਕੰਡੀਸ਼ਨਾਂ ਨੇ, ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਹੜਾ ਵਾਪਸੀ ਵਾਲਾ ਖੂਨ ਹੈ ਉਹ ਪੂਰੀ ਤਰ੍ਹਾਂ ਜਾ ਨਹੀਂ ਰਿਹਾ, ਇੱਥੇ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ, ਔਰ ਫਿਰ ਲੋਕਾਂ ਦੇ ਘਟਾਉਂਦੇ ਨੇ, ਨਪਾਉਂਦੇ ਨੇ ਲੱਤਾਂ ਜੀ, ਲੱਤਾਂ ਨੱਪਣ ਨੁਪਣ ਨਾਲ ਨਾ ਜਾਂ ਮਾਲਿਸ਼ ਮੁਲਿਸ਼ ਕਰਨਾ ਠੀਕ ਹੋ ਜਾਂਦਾ, ਭਾਵ ਉਹ ਪ੍ਰੈਸ਼ਰ ਰਿਲੀਜ਼ ਹੋ ਜਾਂਦਾ। ਜਿਨ੍ਹਾਂ ਲੋਕਾਂ ਨੂੰ ਗ੍ਰੈਜੁਅਲ ਤੌਰ ਤੇ ਹੌਲੀ ਹੌਲੀ ਇਹ ਪ੍ਰੈਸ਼ਰ ਵੱਧ ਰਹਿਣ ਦੀ ਪ੍ਰੋਬਲਮ ਹੁੰਦੀ ਹੈ ਨਾ, ਉਹਨਾਂ ਦੇ ਆਮ ਤੌਰ ਤੇ ਫਿਰ ਬੈਕਲੌਗ, ਕਿਉਂਕਿ ਇਹਨੂੰ ਸਪਲਾਈ ਕਿੱਥੋਂ ਆ ਰਹੀ ਹੈ? ਇਸ ਪ੍ਰੈਫਰਲ ਹਾਰਟ ਨੂੰ ਜਾਂ ਸਫੇਨੋਇਡ ਵੇਨ ਜਿਹਦਾ ਨਾਮ ਲਿਆ ਹੈਗਾ ਆ, ਜਿਹੜੀ ਉੱਪਰ ਨੂੰ ਖੂਨ ਲੈ ਕੇ ਜਾ ਰਹੀ ਹੈਗੀ ਹੈ, ਜਿਹਨੂੰ ਜਿਹਨੇ ਅੱਗੇ ਜਾ ਕੇ ਸਾਰੇ ਦਾ ਸਾਰਾ ਜਿਹੜਾ ਉਹ ਇਨਫੀਰੀਅਰ ਵੇਨਾ ਕੇਵਾ ਬਣਨਾ ਹੈਗਾ, ਹੇਠਾਂ ਤੋਂ ਖੂਨ ਲਿਜਾਣ ਵਾਲੀ ਨਾੜੀ ਬਣਨਾ ਹੈਗਾ ਆ, ਉਹਦਾ ਬਹੁਤਾ ਹਿੱਸਾ ਇਸ ਲੱਤ ਦੇ ਵਿਚ ਖੂਨ ਇਕੱਠਾ ਹੋ ਗਿਆ ਤੇ ਹੌਲੀ ਹੌਲੀ ਪ੍ਰੈਸ਼ਰ ਦੇ ਨਾਲ ਜਿਹੜੀਆਂ ਲੱਤ ਦੇ ਵਿਚ ਵਰਤੋ ਕੇ ਹਰੇਕ ਸੈੱਲ ਬਾਡੀ ਦੇ ਹਰੇਕ ਸੈੱਲ ਦੇ ਵਿਚ ਆਰਟਰੀ ਜਾਂਦੀ ਹੈ, ਹਰੇਕ ਸੈੱਲ ਦੇ ਵਿਚੋਂ ਵਾਪਸ ਵੇਨ ਆਉਂਦੀ ਹੈ, ਖੂਨ ਜਾ ਵੀ ਰਿਹਾ, ਖੁਰਾਕ ਆਕਸੀਜਨ ਜਾ ਵੀ ਰਹੀ ਹੈ, ਗਾਰਬੇਜ ਵਾਪਸ ਵੀ ਆ ਰਿਹਾ ਹੈ, ਔਰ ਉਹ ਸਫੇਨੋਇਡ ਵੇਨ ਦੇ ਨਹੀਂ ਵਾਪਸ ਜਾਣਾ ਹੈਗਾ ਆ। ਤੇ ਜਦੋਂ ਸਫੇਨੋਇਡ ਵੇਨ ਦੇ ਵਿਚ ਬੈਕਲੌਗ ਲੱਗਿਆ ਹੋਇਆ ਆ, ਪੂਰਾ ਐਸਾ ਕੁਛ ਨਹੀਂ ਜਾ ਸਕਿਆ, ਅਸੀਂ ਸਾਰਾ ਦਿਨ ਲੱਤਾਂ ਲਮਕਾ ਕੇ ਪਿੱਛੇ ਰਹਿੰਦੇ ਹਾਂ, ਔਰ ਉਸ ਹਾਲਾਤ ਦੇ ਵਿਚ ਵੀ ਆਮ ਤੌਰ ਤੇ ਜਿਵੇਂ ਜਿਵੇਂ ਸਾਡੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਰਾਤ ਨੂੰ ਲੱਤਾਂ ਦੁਖਦੀਆਂ ਨੇ, ਫਿਰ ਘਟਾਉਣ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ, ਜੇ ਘੁੱਟ ਸਕਦਾ ਕਿਸੇ ਦਾ ਤੇ ਉਹ ਘਟਾ ਦੇਵੇ, ਹਾਂਜੀ, ਨਹੀਂ ਤਾਂ ਮੁਸ਼ਕਲ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਸ ਕਰਕੇ ਕਿ ਇਸ ਏਰੀਏ ਵਿਚ ਬਹੁਤ ਇਕੱਠਾ ਹੋ ਗਿਆ। ਸੋ ਹੁਣ ਜਿਹੜੀਆਂ ਉਹ ਟੈਰੀਬਿਊਟਰੀਜ਼ ਸਨ ਜਿਹੜੀਆਂ ਖੂਨ ਵਾਪਸ ਲਿਆ ਕੇ ਇਸ ਸਫੇਨੋਇਡ ਵੇਨ ਦੇ ਵਿਚ ਪਾ ਰਹੀਆਂ ਸਨ, ਉਹ ਵਿਚਾਰੀਆਂ ਪਿੱਛੇ ਬੈਕਲੌਗ ਲੱਗ ਗਿਆ, ਉਹ ਵੀ ਭਰ ਗਈ। ਜਿਹਦੇ ਕਰਕੇ ਜਿਹੜੀਆਂ ਸੁਪਰਫੀਸ਼ੀਅਲ ਵੀ ਉਹਨਾਂ ਨੂੰ ਕਹਿੰਦੇ ਨੇ, ਜਿਹੜੀਆਂ ਬਾਹਰ ਨੀਲੀਆਂ ਨੀਲੀਆਂ ਨਾੜਾਂ ਡੀਪ ਵੀ ਹੈਗੀਆਂ ਨੇ, ਪਰ ਜਿਹੜੀਆਂ ਉੱਪਰ ਉੱਪਰ ਤੁਹਾਨੂੰ ਦਿਸਦੀਆਂ ਨੇ ਨੀਲੀਆਂ ਨੀਲੀਆਂ ਨਾੜਾਂ, ਇਹ ਵੇਨਸ ਨੇ ਸਾਰੀਆਂ। ਔਰ ਲੱਤ ਦੇ ਵਿੱਚ ਵੀ ਆਮ ਤੌਰ ਤੇ ਗੋਡਾ ਜਾਂ ਗੋਡੇ ਦੇ ਹੇਠਾਂ ਵੀ ਆਮ ਤੌਰ ਤੇ ਇਹ ਜਿਹੜੀਆਂ ਨੀਲੀਆਂ ਨੀਲੀਆਂ ਨਾੜਾਂ ਨੇ ਨਾ, ਇਹ ਫੁੱਲ ਜਾਂਦੀਆਂ ਨੇ। ਇਹ ਵੀ ਇਸ ਗੱਲ ਦੀਆਂ ਨਿਸ਼ਾਨੀਆਂ ਨੇ। ਸੱਜਣ ਮਿੱਤਰ ਜਿੰਨੇ ਵੀ ਸੁਣ ਰਹੇ ਨੇ ਧਿਆਨ ਰੱਖਣ, ਜਦੋਂ ਵੇਰੀਕੋਜ ਵੇਨਸ ਹੋਣੀਆਂ, ਇਹਨੂੰ ਕਹਿੰਦੇ ਨੇ ਵੇਰੀਕੋਜ ਵੇਨਸ ਵਿਰਾਇਸਿਸ। ਓਕੇ, ਵਿਰਾ ਮਤਲਬ ਕਿ ਹੈ ਕਿ ਉਹ ਆਪਣਾ ਜਿਹੜਾ ਨਾਰਮਲ ਕੰਮ ਨਹੀਂ ਕਰ ਰਹੀਆਂ, ਉਹਨਾਂ ਚ ਬੈਕਲੌਗ ਲੱਗ ਗਿਆ। ਉਸ ਕਰਕੇ ਉਹ ਨੀਲੀਆਂ ਨਾੜਾਂ ਜਿਹੜੀਆਂ ਉਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਨੂੰ ਇਹ ਨਾ ਸਮਝੋ ਵੀ ਇਹ ਨਾਰਮਲ ਹੀ ਗੱਲ ਹੈਗੀ। ਇਹਦਾ ਮਤਲਬ ਇਹ ਆ ਕਿ ਤੁਹਾਡੇ ਇਸ ਲੱਤ ਦੇ ਵਿੱਚ ਜਿਹੜਾ ਖੂਨ ਲਜਾਣ ਵਾਲੀ ਨਾੜੀ ਹੈ ਸਫ਼ੇ ਨਾਡੇਨ, ਉਹਦੇ ਵਿੱਚ ਕਿਤੇ ਬੈਕਲੌਗ ਲੱਗ ਗਿਆ ਹੈਗਾ ਆ, ਔਰ ਜਿਹਦੇ ਕਰਕੇ ਉਹਦਾ ਬੈਕਲੌਗ ਅੱਗੇ ਇਹ ਸੁਪਰਫੀਸ਼ੀਅਲ ਵੇਨਸ ਜਿਹੜੀਆਂ ਨੇ ਇਹਨਾਂ ਵਿੱਚ ਆ ਗਿਆ, ਜਿਹਦੇ ਕਰਕੇ ਇਹ ਬਾਹਰ ਜ਼ਿਆਦਾ ਫੁੱਲ ਗਈਆਂ ਨੇ ਤੇ ਚਮੜੀ ਤੋਂ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਣ ਲੱਗ ਗਈਆਂ। ਜਦੋਂ ਤੁਹਾਨੂੰ ਇਹ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਦੀਆਂ ਨੇ, ਉਦੋਂ ਸੁਚੇਤ ਹੋ ਜਾਓ। ਆਪਾਂ ਗੱਲ ਕਰ ਰਹੇ ਨਾ ਵੀ ਬਾਹਰਲੇ ਸਾਈਨ ਕੀ ਹੋਣਗੇ, ਬਾਹਰਲੇ ਸਾਈਨ ਇਹ ਆ ਵੀ ਵੇਰੀਕੋਜ਼ ਵੇਨਸ ਨੂੰ ਆਮ ਤੌਰ ਤੇ ਸਧਾਰਨ ਸਮਝਦੇ ਅਸੀਂ, ਯਾਰ ਕੋਈ ਗੱਲ ਨੀ, ਨੀਲੀਆਂ ਜੇ ਨਾੜਾਂ ਲੁਬਣੀਆਂ ਨੇ ਕੋਈ ਗੱਲ ਨੀ, ਆਪੇ ਠੀਕ ਹੋ ਜਾਵੇ। ਹਾਂਜੀ, ਇਹ ਆਪੇ ਠੀਕ ਹੋਣ ਵਾਲੀ ਗੱਲ ਨਹੀਂ। ਜੇ ਤਾਂ ਇਹ ਕੋਈ ਐਕਵਾਇਰਡ ਕੰਮ ਹੈ ਤੁਸੀਂ ਉਹਨੂੰ ਟੈਂਪਰੇਰੀ ਠੀਕ ਕਰ ਸਕਦੇ, ਯਾਰ ਡਾਕਟਰ ਕਹਿਣਗੇ ਪੈਰ ਥੋੜੇ ਜਿਹੇ ਉੱਚੇ ਕਰਕੇ ਬੈਠਿਆ ਕਰ, ਜਾਂ ਆਮ ਤੌਰ ਤੇ ਤੁਸੀਂ ਜਿਹੜਾ ਬੈਡ ਰਹਿੰਦੇ ਆ, ਜਿਹੜਾ ਕਿ ਆਮ ਮੈਂ ਪੇਸ਼ੈਂਟ ਨੂੰ ਦੱਸਦੇ ਆ ਕਿ ਬੈਡ ਦਾ ਪੈਰਾਂ ਵਾਲਾ ਹਿੱਸਾ ਆ ਉਹਨੂੰ ਘੱਟੋ ਘੱਟ 10 ਇੰਚ ਉੱਚਾ ਕਰ ਦੋ। ਕਈ ਲੋਕਾਂ ਦੇ ਨਿੱਜੀ ਜੇ ਡਾਕਟਰ ਜੀ ਜੇ ਸਰਾਣਾ ਰੱਖ ਲਈਏ, ਉਹ ਨਹੀਂ ਭਾਈ ਜਦੋਂ ਤੁਸੀਂ ਸੌਂਗੇ ਲੱਤਾਂ ਤੁਸੀਂ ਇਕੱਠੀਆਂ ਕਰ ਲਈਆਂ, ਸਰਾਣੇ ਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਜ਼ਰੂਰੀ ਇਹ ਆ ਕਿ ਤੁਸੀਂ ਪੈਂਦ ਵਾਲਾ ਹਿੱਸਾ ਇਹ ਭਾਵ ਹੇਠਾਂ ਪਲੇਟਫਾਰਮ ਤੁਹਾਡਾ ਜਿਹਦੇ ਤੁਸੀਂ ਸੁੱਤੇ ਹੋ ਉਹ ਪਲੇਟਫਾਰਮ ਇੰਨਾ ਉੱਚਾ ਕਰ ਲੋ ਤਾਂ ਕਿ ਜਿਹੜਾ ਬੈਕਲੌਗ ਸਾਰੇ ਦਿਨ ਵਿੱਚ ਲੱਤਾਂ ਹੇਠਾਂ ਲਮਕਾ ਕੇ ਬੈਠਿਆ ਹੋਇਆ ਸੀ ਉਹ ਹੌਲੀ ਹੌਲੀ ਵਾਪਸ ਜਾਣਾ ਸ਼ੁਰੂ ਹੋ ਜਾਵੇ। ਔਰ ਮੈਂ ਵੇਖਿਆ ਕਿ 2-3 ਮਹੀਨਿਆਂ ਦੇ ਵਿੱਚ ਹੀ ਬਹੁਤ ਸਾਰਾ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ, ਪਰ ਇਹ ਉਹ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਕਵਾਇਰਡ ਤੌਰ ਤੇ, ਵੀ ਸਾਡੇ ਹੁਣ ਕੰਮਾਂ ਕਾਰਾਂ ਦੇ ਕਰਕੇ, ਪੈਰ ਲਮਕਾ ਕੇ ਬੈਠਣ ਦੇ ਕਰਕੇ, ਜਾਂ ਜੇ ਲੋਕ ਜਹਾਜ਼ ਤੇ ਆਉਂਦੇ ਨੇ ਨਾ ਚੜ ਕੇ ਇੰਡੀਆ ਤੋਂ ਇੱਥੇ ਆਏ ਪੈਰ ਸੁੱਜ ਜਾਂਦੇ ਆ, ਉਹਦਾ ਵੀ ਇਹੀ ਕਾਰਨ ਹੁੰਦਾ ਆ ਕਿ ਬੈਕਲੌਗ ਲੱਗ ਗਿਆ, ਐਕਸਰਸਾਈਜ਼ ਨਹੀਂ ਹੋਈ। ਕਿਉਂਕਿ ਜਿਹੜੇ ਪੈਸਿਵ ਪ੍ਰੈਸ਼ਰ ਹੈ ਉਹ ਸਾਡੀਆਂ ਮਾਸਪੇਸ਼ੀਆਂ ਦਾ, ਤੇ ਮਾਸਪੇਸ਼ੀਆਂ ਤਾਂ ਵਿਚਾਰੀਆਂ ਹਿੱਲੀਆਂ ਨਹੀਂ, ਜੇ ਨਹੀਂ ਹਿੱਲੀਆਂ ਤੇ ਇਹਦੇ ਕਰਕੇ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਹੋ ਸਕਦੀ ਹੈ ਕਿ ਜਹਾਜ਼ ਤੋਂ ਉਤਰੇ ਆ, ਪੈਰ ਸੁੱਜੇ ਆ, ਲੱਤਾਂ ਸੁੱਜੀਆਂ ਨੇ, ਤੁਰਿਆ ਨਹੀਂ ਜਾਂਦਾ, ਇਹੋ ਜਿਹੀਆਂ ਕੰਡੀਸ਼ਨ ਇਸ ਕਰਕੇ ਹੋ ਜਾਂਦੀਆਂ ਨੇ। ਪਰ ਜਿਨ੍ਹਾਂ ਨੂੰ ਲਗਾਤਾਰ ਹੁੰਦੀਆਂ ਨੇ, ਕੁਛ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਉਹਦੇ ਪਿੱਛੇ ਕਹਾਣੀ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਕੰਜੈਨੀਟਲ ਡਿਫੈਕਟ ਹੈਗਾ, ਜਿਵੇਂ ਗਾਊਟ ਵਗੈਰਾ ਦੀ ਮੈਂ ਗੱਲ ਦੱਸੀ ਕਿ ਪੇਰੈਂਟਸ ਨੂੰ ਕੋਈ ਐਸੀ ਪ੍ਰੋਬਲਮ ਸੀ, ਜਾਂ ਪੇਰੈਂਟਸ ਨੂੰ ਕਿਸੇ ਨੂੰ ਬਲੱਡ ਦੀ ਇਸ ਤਰ੍ਹਾਂ ਦੀ ਹਾਰਟ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀ, ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ, ਉਹਨਾਂ ਨੂੰ ਵੀ ਐਸਾ ਹੋ ਸਕਦਾ ਹੈ ਕਿ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮਸ ਆਣ, ਤੇ ਉਹਦੇ ਤੋਂ ਬਚਣ ਵਾਸਤੇ ਇਹ ਨਿਸ਼ਾਨੀ ਹੈ ਤੁਹਾਡੇ ਵਾਸਤੇ। ਜਦੋਂ ਵੇਰੀਕੋਜ਼ ਵੇਨਸ ਹੋਣੀਆਂ ਸ਼ੁਰੂ ਹੋ ਗਈਆਂ, ਇਹ ਤੁਹਾਡੇ ਵਾਸਤੇ ਨਿਸ਼ਾਨੀ ਹੈ ਭਾਈ ਅੰਦਰ ਸਾਰਾ ਕੁਝ ਨਾਰਮਲ ਨਹੀਂ, ਭਾਵੇਂ ਤੁਹਾਨੂੰ ਦਿਸਦਾ ਤੇ ਭਾਵੇਂ ਤੁਹਾਨੂੰ ਨਹੀਂ ਦਿਸਦਾ, ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋ ਜਾਣ ਦੀ ਲੋੜ ਹੈ। ਹੁਣ ਅਗਲੀ ਗੱਲ, ਬਾਹਰਲੀ ਇੱਕ ਹੋਰ ਨਿਸ਼ਾਨੀ ਇਹ ਆ ਵੀ ਮੰਨ ਲਿਆ ਜਾਏ ਇੰਨਾ ਵੱਡਾ ਟਰੰਕ ਹੈ ਜਿਹੜੀ ਨਹਿਰ ਖੂਨ ਵਾਪਸ ਲੈ ਕੇ ਜਾ ਰਹੀ ਹੈ, ਜਿਹਨੂੰ ਅਸੀਂ ਬਿਨਾਂ ਕਿਵਾ ਕਿਹਾ ਹੈ, ਬਿਨਾਂ ਕਿਵਾ ਵਾਪਸ ਖੂਨ ਲੈ ਕੇ ਜਾ ਰਹੀ ਹੈ, ਰੱਬ ਨਾ ਕਰੇ ਕਿਸੇ ਦੀ ਉਹ ਫਟ ਜਾਵੇ। ਬਹੁਤ ਸਾਰੇ ਐਸੇ ਕਾਰਨ ਨੇ, ਐਕਸੀਡੈਂਟਲ ਕਾਰਨ ਵੀ ਨੇ, ਜੰਗਾਂ ਯੁੱਧਾਂ ਦੇ ਵਿੱਚ ਕੋਈ ਬਰਛੀ ਵੱਜ ਗਈ, ਕੁਝ ਐਸਾ ਹੋ ਗਿਆ, ਕੁਝ ਤਾਂ ਵੀ ਹੋ ਸਕਦਾ ਹੈਗਾ ਆ, ਕਿਸੇ ਵੀ ਤਰ੍ਹਾਂ ਦੀ ਲੜਾਈ ਦੇ ਵਿੱਚ ਕੁਝ ਵੀ ਐਸਾ ਹੋ ਸਕਦਾ, ਐਕਸੀਡੈਂਟਲੀ ਵੀ ਕੋਈ ਚੀਜ਼ ਐਸੀ ਵੱਜ ਸਕਦੀ ਹੈ, ਜਿਹਦੇ ਕਰਕੇ ਹਾਲਾਂਕਿ ਪਿੱਛੋਂ ਕੁਦਰਤ ਨੇ ਉਹਨੂੰ ਰੀੜ ਦੀ ਹੱਡੀ ਨਾਲ ਸਪੋਰਟ ਕੀਤਾ ਹੋਇਆ, ਪਰ ਅਗਲੇ ਪਾਸਿਓਂ ਤਾਂ ਜੇ ਕੋਈ ਚੀਜ਼ ਹੁੱਬ ਗਈ ਤੇ ਸਾਰਾ ਕੁਝ ਸੌਫਟ ਹੀ ਹੈ ਨਾ, ਐਸਾ ਹੋ ਸਕਦਾ ਹੈਗਾ। ਬਹੁਤ ਸਾਰੇ ਕਾਰਨ ਐਸੇ ਹੁੰਦੇ ਨੇ, ਉਹਦੇ ਮੁਤਾਬਕ ਇਕਦਮ ਇਮੀਡੀਏਟਲੀ ਇੱਕ ਪੇਨ ਸ਼ੁਰੂ ਹੁੰਦੀ ਹੈ, ਉਹ ਜਿਹੜੀ ਪੇਨ ਦਰਦ ਹੈ ਪੇਟ ਦੇ ਵਿੱਚ ਆਮ ਤੌਰ ਤੇ ਜਾਂ ਸਾਹਮਣੇ ਪਾਸੇ ਹੋਏਗੀ ਜਾਂ ਬੈਕ ਦੇ ਵਿੱਚ ਹੋਏਗੀ, ਪਰ ਕੱਲਾ ਪੇਨ ਤਾਂ ਅਸੀਂ ਕਹਿ ਸਕਦੇ ਗੈਸ ਕਰਕੇ ਵੀ ਹੋ ਗਈ ਜਾਂ ਕਿਸੇ ਹੋਰ ਚੀਜ਼ ਵਾਸਤੇ ਵੀ ਹੋ ਗਈ ਹੈ, ਨਹੀਂ, ਉਹਦੇ ਨਾਲ ਤੁਹਾਡਾ ਆਹ ਜਿਹੜਾ ਪਲਸ ਦਾ ਸਿਸਟਮ ਆ ਉਹ ਚੇਂਜ ਹੋ ਜਾਏਗਾ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ, ਘੱਟ ਜਾਏਗਾ, ਕਿਉਂਕਿ ਸਪਲਾਈ ਜਾ ਹੀ ਨਹੀਂ ਰਹੀ। ਇਸ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਨੇ ਆਮ ਤੌਰ ਤੇ ਵੇਖਣ ਵਾਲੀਆਂ ਹਨ ਇਹੋ ਜਿਹੇ ਐਕਸੀਡੈਂਟਲ ਕੇਸਾਂ ਚ। ਆਪਾਂ ਇੱਕ ਸ਼ੁਰੂਆਤੀ ਤੌਰ ਦੇ ਵਿੱਚ ਮੈਂ ਕਹਿ ਚੁੱਕਿਆ ਵੀ ਇਹੋ ਜਿਹੀਆਂ ਐਮਰਜੈਂਸੀ ਚੀਜ਼ਾਂ ਨੇ, ਇਹੋ ਜਿਹੀਆਂ ਫਟਾਫਟ ਹਸਪੀਟਲ ਰਸ਼ ਕਰਨ ਵਾਲੀਆਂ ਗੱਲਾਂ ਨੇ, ਪਰ ਮੈਂ ਫਿਰ ਵੀ ਤੁਹਾਨੂੰ ਉਹ ਮੋਟੀਆਂ ਮੋਟੀਆਂ ਉਹ ਨਿਸ਼ਾਨੀਆਂ ਦੱਸ ਰਿਹਾ ਜਿਹੜੀਆਂ ਅਜੇ ਇੰਨਾ ਕੁਛ ਵਿਗੜਿਆ ਨਹੀਂ ਪਰ ਤੁਹਾਡੇ ਸਾਹਮਣੇ ਕੁਦਰਤ ਨਿਸ਼ਾਨੀਆਂ ਪੇਸ਼ ਕਰ ਰਹੀ ਹੈ। ਉਹ ਜਿਵੇਂ ਵੈਰੀ ਗੁੱਡ ਵੇਨਸ ਦੀ ਗੱਲ ਕੀਤੀ ਹੈ, ਅੱਛਾ ਪੇਨ ਦੀ ਜੇ ਮੈਂ ਗੱਲ ਕੀਤੀ ਹੈ ਭਾਈ ਜੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਪੇਟ ਚ ਦਰਦ ਹੋਏਗੀ, ਪੇਟ ਪਿਛਲੇ ਪਾਸੇ ਵੀ ਦਰਦ ਹੋਏਗੀ। ਹੁਣ ਇੱਕ ਨਾਲੀ ਐਸੀ ਹੈ ਜਿਹੜੀ ਸਿਰ ਵਾਲਾ ਖੂਨ ਇਕੱਠਾ ਹੋ ਕੇ ਉਹਨੂੰ ਵਾਪਸ ਲਿਆ ਰਹੀ, ਉਹਨੂੰ ਅਸੀਂ ਕਹਿੰਦੇ ਹਾਂ ਸੁਪੀਰੀਅਰ ਵੇਨਾ ਕੇਵਾ। ਉੱਪਰ ਤੋਂ ਖੂਨ ਵਾਪਸ ਲਿਆਉਣ ਵਾਲੀ ਜਿਹੜੀ ਦਿਲ ਨੂੰ ਖੂਨ ਸਪਲਾਈ ਕਰ ਰਹੀ ਹੈ ਵਾਪਸ ਲੈਦਾ ਭਾਈ ਹਾਂਜੀ, ਉਹ ਖੂਨ ਦੇ ਵਿੱਚ ਉਸ ਨਾਲੀ ਦੇ ਵਿੱਚ ਅਗਰ ਕੁਝ ਐਸਾ ਹੋ ਜਾਵੇ ਬਲੋਕੇਜ ਆ ਗਿਆ ਤਾਂ ਤੁਸੀਂ ਸਮਝੋ ਵੀ ਪਿਛਲੇ ਪਾਸੇ ਬੈਕਲੌਗ ਆ ਗਿਆ। ਤਾਂ ਪਹਿਲੀ ਗੱਲ ਜਿਹੜੀ ਹੋਏਗੀ ਉਹ ਪ੍ਰੈਸ਼ਰ ਵਧੇਗਾ ਬ੍ਰੇਨ ਦੇ ਵਿੱਚ, ਬ੍ਰੇਨ ਚ ਪ੍ਰੈਸ਼ਰ ਵਧੇਗਾ, ਆਦਮੀ ਨੂੰ ਡਿਜ਼ੀਨੈਸ ਹੋ ਜਾਏਗੀ, ਬੌਰਾ ਹੋ ਜਾਏਗਾ ਉਹ, ਔਰ ਅੱਖਾਂ ਦੇ ਵਿੱਚ ਖੂਨ ਉਤਰ ਆਏਗਾ ਉਹਦੇ ਕਿਉਂਕਿ ਬੈਕਲੌਗ ਲੱਗ ਗਿਆ ਹੈਗਾ ਤੇ ਪਿਛਲੇ ਪਾਸੇ ਹਾਰਟ ਤਾਂ ਭੇਜ ਰਿਹਾ ਹੈਗਾ। ਤੋ ਇਸ ਕਰਕੇ ਇਹ ਆਮ ਤੌਰ ਤੇ ਨਿਸ਼ਾਨੀਆਂ ਅੱਖਾਂ ਚ ਲਾਲੀ, ਪ੍ਰੈਸ਼ਰ, ਡਿਜ਼ੀਨੈਸ ਹੋਣਾ, ਅੱਖਾਂ ਦੀ ਹਨੇਰਾ ਹੋਣਾ ਪੰਜਾਬੀ ਚ ਕਹਿ ਲੋ, ਤੇ ਚਿਹਰੇ ਦਾ ਸੁੱਜਣਾ। ਆਮ ਤੌਰ ਤੇ ਜਿੰਨੀਆਂ ਵੀ ਦਿਲ ਦੀਆਂ ਬਿਮਾਰੀਆਂ ਹਨ ਜਾਂ ਕਿਡਨੀ ਦੀਆਂ ਬਿਮਾਰੀਆਂ ਹਨ ਉਹਨਾਂ ਦੇ ਵਿੱਚ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ, ਚਿਹਰਾ ਸੁੱਜ ਜਾਣਾ, ਪੈਰ ਸੁੱਜ ਜਾਣੇ, ਔਰ ਇਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਇਹ ਇਨੀਸ਼ੀਅਲ ਨਿਸ਼ਾਨੀਆਂ ਨੇ ਵੀ ਐਸਾ ਕੁਝ ਹੋ ਰਿਹਾ ਆ ਸੀਰੀਅਸ ਤੌਰ ਤੇ, ਤੁਸੀਂ ਇਹਦਾ ਕੰਟਰੋਲ ਕਰੋ, ਇਹਦੇ ਬਾਰੇ ਜਾਣਕਾਰੀ ਹਾਸਲ ਕਰੋ ਵੀ ਹੋ ਕੀ ਰਿਹਾ ਹੈਗਾ। ਤੋ ਮਤਲਬ ਜਦੋਂ ਚਿਹਰੇ ਤੇ ਸੋਜ ਆ ਗਈ, ਜਦੋਂ ਗਿੱਟਿਆਂ ਤੇ ਪੈਰਾਂ ਤੇ ਸੋਜ ਆ ਗਈ, ਹੱਥਾਂ ਦੀਆਂ ਉਂਗਲਾਂ ਤੇ ਸੋਜ ਆ ਗਈ, ਤੁਸੀਂ ਵੇਖਦੇ ਹੋ ਪਿਆ ਉਂਗਲੀ ਦੇ ਵਿੱਚ ਮੁੰਦਰੀ ਫਸ ਗਈ ਹੈ, ਇਨੀਸ਼ੀਅਲ ਸਟੇਜ ਦੀਆਂ ਗੱਲਾਂ ਸੀਗੀਆਂ, ਇਹੋ ਜਿਹਾ ਕੁਝ ਹੋ ਸਕਦਾ ਆ ਤੇ ਤੁਹਾਨੂੰ ਉਹਦੇ ਵਾਸਤੇ ਸੁਚੇਤ ਹੋਣ ਦੀ ਲੋੜ ਹੈ। ਪਰ ਮੈਂ ਸੁਪੀਰੀਅਰ ਵੇਨਾ ਕੇਵਾ ਦੀ ਗੱਲ ਕਰ ਰਿਹਾ ਹਾਂ ਹੁਣ, ਤੇ ਸੁਪੀਰੀਅਰ ਵੇਨਾ ਕੇਵਾ ਦੇ ਵਿੱਚ ਆਮ ਤੌਰ ਤੇ ਵਾਇਸ ਇਕਦਮ ਚੇਂਜ ਹੋ ਜਾਂਦੀ, ਭਾਰ ਪੈ ਗਿਆ, ਵੋਕਲ ਕਾਰਡ ਤੇ ਵੀ ਭਾਰ ਪੈ ਗਿਆ, ਇਹਨੇ ਤੇ ਖੂਨ ਆਪਣਾ ਸਿੱਟਣਾ ਉਹਦੇ ਵਿੱਚ ਹੀ ਤੇ ਵਾਪਸ ਭੇਜਣਾ ਹੈਗਾ। ਸੋ ਜਿਹੜੀ ਵਾਇਸ ਹੈ ਉਹ ਇਕਦਮ ਜਿਹੜੀ ਉਹ ਚੇਂਜ ਹੋ ਜਾਂਦੀ ਹੈ, ਔਰ ਜਿਹੜੀਆਂ ਨੈਕ ਦੀਆਂ ਵੇਨਸ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੇਰੀ ਕੁਝ ਵੇਨਸ ਲੱਤਾਂ ਤੇ ਹੁੰਦੀਆਂ ਨੇ, ਜੇ ਇਨਫੀਰੀਅਰ ਵੇਨਾ ਕੇਵਾ ਚ ਕੋਈ ਨੁਕਸ ਹੋਵੇ, ਜੇ ਤਾਂ ਹੇਠੋਂ ਖੂਨ ਉੱਪਰ ਲਿਆਉਣ ਵਾਲੀ ਨਾੜੀ ਦੇ ਵਿੱਚ ਕੋਈ ਬੈਕਲੌਗ ਲੱਗ ਗਿਆ ਹੈਗਾ, ਉਹਦਾ ਕੰਮ ਹੈ ਵਾਪਸ ਖੂਨ ਦਿਲ ਨੂੰ ਪਹੁੰਚਾਉਣਾ। ਜੇ ਉਹਦੇ ਵਿੱਚ ਕੋਈ ਬੈਕਲੌਗ ਲੱਗ ਗਿਆ ਹੈਗਾ ਤੇ ਤੁਹਾਡੀਆਂ ਲੱਤਾਂ ਦੇ ਵਿੱਚ, ਖੁੱਚਾਂ ਦੇ ਵਿੱਚ, ਲੋਅਰ ਏਰੀਏ ਦੇ ਵਿੱਚ ਆਮ ਤੌਰ ਤੇ ਨੀਲੀਆਂ ਨੀਲੀਆਂ ਨਾੜਾਂ ਉੱਭਰ ਜਾਣਗੀਆਂ। ਜੇ ਇਹੀ ਕੰਮ ਉੱਪਰ ਵਾਲੀ ਜਿਹੜੀ ਹੈ ਉਹਦਾ ਨਾਂ ਹੈ ਸੁਪੀਰੀਅਰ ਵੇਨਾ ਕੇਵਾ, ਜਿਹੜੀ ਬ੍ਰੇਨ ਤੋਂ ਨੈਕ ਤੋਂ ਖੂਨ ਲੈ ਕੇ ਤੇ ਵਾਪਸ ਜਿਹੜੀ ਹੈ ਤੁਹਾਨੂੰ ਈਵਨ ਤੁਹਾਡੀਆਂ ਜਿਹੜੀਆਂ ਆਰਮਸ ਹੈ ਇਹਨਾਂ ਦਾ ਖੂਨ ਵਾਪਸ ਲੈ ਕੇ ਤੇ ਫਿਰ ਰਾਈਟ ਐਟਰੀਅਮ ਸੱਜਾ ਪਾਸਾ ਖੂਨ ਦਾ ਖਾਨਾ ਹੈਗਾ ਆ ਉਹਦੇ ਚ ਪਹੁੰਚਾ ਰਹੀਆਂ ਨੇ। ਜੇ ਇਹਦੇ ਵਿੱਚ ਕੋਈ ਬੈਕਲੌਗ ਜਾਂ ਕੁਝ ਐਸਾ ਲੱਗ ਗਿਆ ਤੇ ਫਿਰ ਕੀ ਹੋਏਗਾ ਕਿ ਤੁਹਾਡੀ ਇੱਕ ਤੇ ਅੱਖਾਂ ਦੇ ਵਿੱਚ ਪ੍ਰੈਸ਼ਰ ਆਏਗਾ, ਦੂਸਰਾ ਡ੍ਰੋਪਿੰਗ ਆਫ ਲਿਡਸ, ਟੋਸਿਸ ਕਹਿੰਦੇ ਨੇ ਉਹਨੂੰ, ਡ੍ਰੋਪਿੰਗ ਆਫ ਲਿਡ, ਆ ਅੱਖਾਂ ਜਿਹੜੀਆਂ ਬੰਦ ਖੁੱਲ ਨਹੀਂ ਰਹੀਆਂ, ਉੱਪਰ ਵਾਲੇ ਜਿਹੜੇ ਬਰਵੱਟੇ ਹੈ ਨਾ ਇਹ ਲਿਡਸ ਜਿਹੜੇ ਨੇ ਇਕਦਮ ਬੰਦ ਹੋ ਗਏ, ਇਹ ਨਿਸ਼ਾਨੀਆਂ ਉਹਦੀਆਂ ਹੋਣਗੀਆਂ ਉਸ ਵੇਲੇ, ਔਰ ਇਸੇ ਤਰ੍ਹਾਂ ਹੀ ਤੁਹਾਡਾ ਚਿਹਰਾ ਜਿਹੜਾ ਉਹ ਸੁੱਜ ਗਿਆ। ਔਰ ਚਿਹਰੇ ਸੁੱਜਣ ਦੀ ਵੀ ਇੱਕ ਹੋਰ ਕੰਡੀਸ਼ਨ ਹੈਗੀ ਹੈ ਕਿ ਕਿਹੜੇ ਪਾਸੇ ਕਿਹੜੀ ਕੰਡੀਸ਼ਨ ਹੋ ਰਹੀ ਹੈ ਉਹਦੇ ਮੁਤਾਬਕ ਅਲਟਰਨੇਟ ਸਾਈਡ ਤੇ ਤੁਹਾਡਾ ਸੋਜ ਪੈ ਸਕਦੀ ਹੈ, ਵੈਸੇ ਬਾਅਦ ਵਿਚ ਦੋਵੇਂ ਪਾਸੇ ਚਿਹਰੇ ਚ ਸੋਜ ਹੁੰਦੀ ਹੈ ਜਿਹੜੀ ਹੈਗੀ ਹੈ ਸੁਪੀਰੀਅਰ ਵੇਨਾ ਕੇਵਾ ਦੇ ਕਰਕੇ। ਪਰ ਸਟਾਰਟ ਇਹ ਵਨਸ, ਜੋ ਤੁਸੀਂ ਪੁੱਛੋਗੇ ਪੇਸ਼ੈਂਟ ਨੂੰ ਤਾਂ ਪਤਾ ਲੱਗਦਾ ਹੈ, ਅਟੈਂਡੈਂਟ ਕਹਿਣਗੇ ਵੀ ਪਹਿਲਾਂ ਸੱਜੇ ਪਾਸੇ ਸੋਜ ਹੋ ਗਈ ਸੀ, ਫਿਰ ਉਹਦੇ ਖੱਬੇ ਪਾਸੇ ਵੀ ਸੋਜ ਹੋ ਗਈ ਹੈ। ਸੋ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਨੂੰ ਆਮ ਤੌਰ ਤੇ ਦਿਖਾਈ ਦੇਣੀਆਂ ਸ਼ੁਰੂ ਹੁੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕੋਈ ਨਾ ਕੋਈ ਜਿਹੜਾ ਲੁਕਸ ਹੈਗਾ ਆ ਉਹ ਸਾਡੇ ਸੁਪੀਰੀਅਰ ਵੇਨਾ ਕੇਵਾ ਦੇ ਵਿੱਚ ਪੈ ਗਿਆ ਹੈਗਾ। ਸੋ ਬਾਕੀ ਅਸੈਸਮੈਂਟ ਜਿੰਨੀਆਂ ਵੀ ਨੇ ਉਹ ਚੇਂਜ ਹੋ ਜਾਂਦੀ ਹੈ। ਅਸੈਸਮੈਂਟ ਅਸੀਂ ਕਾਹਦੇ ਤੋਂ ਕਰਦੇ ਹਾਂ, ਅਸੀਂ ਪਲਸ ਰੇਟ ਚੈੱਕ ਕਰਦੇ ਹਾਂ, ਪਲਸ ਰੇਟ ਕੀ ਚੱਲ ਰਿਹਾ ਹੈਗਾ, ਪਰ ਅਸੈਸਮੈਂਟ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਚੇਂਜ ਹੋ ਗਈ, ਬਲੱਡ ਪ੍ਰੈਸ਼ਰ ਸੱਜੇ ਪਾਸੇ ਤੇ ਖੱਬੇ ਪਾਸੇ ਦਾ ਚੇਂਜ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜੀ ਲੋਅਰ ਐਕਸਟ੍ਰੀਮਿਟੀ ਹੈਗੀ ਹੈ, ਜਾਂਗਾਂ ਚ ਅਸੀਂ ਫੀਮਰਲ ਵੇਨ ਦੀ ਗੱਲ ਕੀਤੀ ਹੈਗੀ ਹੈ, ਜਾਂ ਗਿੱਟਿਆਂ ਦੇ ਵਿੱਚ ਅਸੀਂ ਪਲਸ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਜਾਂ ਤਾਂ ਅਬਾਵਿਸ਼ ਜਦੋਂ ਵੀ ਹੈ ਹੀ ਨਹੀਂ, ਜੇ ਦਿਖਾਈ ਵੀ ਦਿੰਦੀਆਂ ਨੇ ਅਜੇ ਕੁਝ ਹੈਗਾ ਸਮਾਂ ਬਚਣ ਦਾ ਤੇ ਫਿਰ ਉਹ ਵੀਕ ਹੋ ਜਾਂਦੀਆਂ ਨੇ, ਉਹਨਾਂ ਵਿਚ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਘੱਟ ਜਾਂਦਾ ਹੈਗਾ। ਸੋ ਇਹ ਮੋਟੇ ਤੌਰ ਤੇ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ। ਤੇ ਜਦੋਂ ਹੁਣ ਇੱਕ ਆਖਰੀ ਗੱਲ ਹੋਰ ਵੀ ਮੈਨੂੰ ਯਾਦ ਆ ਗਈ, ਮੈਂ ਕਹਿ ਦਿਆ ਕਿਉਂਕਿ ਰੀਕੋਲੈਕਟ ਕਰਨਾ ਪੈਂਦਾ ਨਾ ਦਿਮਾਗ ਦੇ ਵਿਚ ਕੀ ਗੱਲ ਹੈਗੀ ਹੈ। ਕਿਸੇ ਵੀ ਆਰਟਰੀ ਜਾਂ ਵੇਨ ਦੇ ਵਿਚ ਕੋਈ ਇਸ ਤਰ੍ਹਾਂ ਦਾ ਨੁਕਸ ਆ ਗਿਆ ਤਾਂ ਉੱਥੇ ਕਲੈਕਸ਼ਨ ਹੋਣੀ ਹੈ, ਚਾਹੇ ਆਰਟਰੀ ਚ ਹੋ ਜਾਵੇ, ਚਾਹੇ ਵੇਨਾ ਕੇਵਾ ਚ ਹੋ ਜਾਵੇ, ਤੇ ਚਾਹੇ ਓਰਟਾ ਦੇ ਵਿਚ ਹੋ ਜਾਵੇ, ਕਿਸੇ ਵੀ ਥਾਂ ਤੇ ਹੋ ਗਏ, ਕਲੈਕਸ਼ਨ ਉਸ ਥਾਂ ਤੇ ਹੋਣੀ ਸ਼ੁਰੂ ਹੋ ਜਾਣੀ ਹੈ। ਜਿਹਦੇ ਕਰਕੇ ਵਾਇਸ ਦੀ ਚੇਂਜ ਤੇ ਮੈਂ ਤੁਹਾਨੂੰ ਦੱਸ ਦਿੱਤੀ ਹੈ, ਪ੍ਰਲਿਮਨਰੀ ਗੱਲ ਆ, ਤੇ ਵਾਇਸ ਇਕਦਮ ਠੀਕ ਠਾਕ ਹੋਇਆ ਸੀ ਹੋਣੇ ਕਿ ਵਾਇਸ ਨੂੰ ਕੀ ਹੋ ਗਿਆ, ਬੋਲਿਆ ਨੀ ਜਾ ਰਿਹਾ, ਵਾਇਸ ਭਾਰੀ ਹੋ ਗਈ, ਹੌਸਲੈਸ ਹੋ ਗਈ। ਦੂਸਰੀ ਜਿਹੜੀ ਗੱਲ ਹੈਗੀ ਆ, ਇਸ ਹਾਲਾਤ ਦੇ ਵਿਚ ਜਦੋਂ ਇਕਦਮ ਇਮੀਡੀਏਟ ਐਕਸਰੇ ਵਗੈਰਾ ਜਾਂ ਹੋਰ ਸਾਰਾ ਕੁਛ ਡਾਕਟਰ ਲੋਕ ਕਰਦੇ ਆ, ਤੇ ਜਿਹੜਾ ਸਾਡਾ ਮਿਡਿਆਸਟਾਈਨਮ ਦਾ ਏਰੀਆ ਹੈਗਾ, ਮੈਂ ਉਹ ਹੁਣੇ ਦੱਸ ਕੇ ਹਟਿਆ ਸੀ ਵੀ ਮਿਡਿਆਸਟਾਈਨਮ ਦੀ ਜੇ ਬਾਹਰੋਂ ਚੌੜਾਈ ਵੇਖੀ ਹੈ ਨਾ, ਵੀ ਤੇਰਾ ਏਰੀਆ ਕਿੰਨਾ, ਸੱਜੇ ਪਾਸੇ ਸੱਜਾ ਫੇਫੜਾ, ਖੱਬੇ ਪਾਸੇ ਖੱਬਾ ਫੇਫੜਾ, ਤੇ ਉਹਦੇ ਵਿਚਕਾਰ ਦਿਲ ਵੀ ਹੈਗਾ, ਤੇ ਵਿਚਕਾਰ ਜਿਹੜਾ ਮਿਡਿਆਸਟਾਈਨਮ ਹੈ ਉਹ ਤੇਰਾ ਰਸਤਾ ਜਿਹੜਾ ਹੈਗਾ ਆ, ਉਹ ਰਸਤਾ ਹੈ ਕਿੰਨਾ ਕੁ, ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ, ਔਰ 8 ਸੈਂਟੀਮੀਟਰ ਦਾ ਪੂਰਾ ਰਸਤਾ ਪਿੱਛੇ ਤੋਂ ਅੱਗੇ ਤੱਕ ਤੇ ਅੱਗੇ ਤੋਂ ਪਿੱਛੇ ਤੱਕ ਰੀੜ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ। ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ, ਵੇਖਦੇ ਨੇ, ਜਦੋਂ ਹੀ ਇਹ ਪਤਾ ਲੱਗਦਾ ਕੋਈ ਐਸੀ ਪ੍ਰੋਬਲਮ ਆ ਗਈ ਹੈ, ਤਾਂ ਇਹ ਜਿਹੜਾ ਡਾਇਫ੍ਰੈਗਮ ਜਿਹੜਾ ਮਿਡਿਆਸਟਾਈਨਲ ਏਰੀਆ ਹੈਗਾ ਆ, ਇਹ ਘੱਟ ਜਾਂਦਾ ਹੈ, ਇਹ ਵੱਧ ਜਾਂਦਾ ਹੈ, ਇਹਦੇ ਵਿਚ ਚੇਂਜ ਆ ਜਾਂਦੀ ਹੈ। ਔਰ ਜਿਹੜੇ ਡਾਇਵਰਸ਼ਨ ਮੈਂ ਤੁਹਾਨੂੰ ਦੱਸੇ ਨੇ ਕਿ ਅਲੱਗ ਅਲੱਗ ਥਾਵਾਂ ਤੋਂ ਇਹਦੇ ਘੁਮਾਵ, ਜਿਸੇ ਬ੍ਰੌਂਕਸ ਹੁੰਦੀ ਹੈ ਉਸ ਥਾਂ ਤੇ ਇਹਦਾ ਚੇਂਜ ਆ ਗਈ ਹੈ, ਜਿੱਥੇ ਅਯੋਟਾ ਲੰਘਦੀ ਉਸ ਥਾਂ ਤੇ ਚੇਂਜ ਆ ਰਹੀ, ਜਿੱਥੇ ਵੇਨਾ ਕੇਵਾ ਆ ਕੇ ਜੁੜਦੀਆਂ ਨੇ, ਮਤਲਬ ਅਲੱਗ ਅਲੱਗ ਥਾਵਾਂ ਤੇ ਮੋੜ ਜਿਹੜੇ ਪੈਂਦੇ ਸੀਗੇ ਉਹ ਇਰੈਗੂਲਰ ਹੋ ਜਾਂਦੇ ਆ ਸਾਰੇ। ਸੋ ਮਤਲਬ ਕੀ ਹੈ, ਐਕਸਰੇ ਸਾਨੂੰ ਇਹ ਦੱਸਦਾ, ਹਾਲਾਂਕਿ ਹਾਸਪਿਟਲ ਵਾਲੀ ਗੱਲ ਆ, ਪਰ ਸਾਡੇ ਆਮ ਤੌਰ ਤੇ ਸੱਜਣਾ ਮਿੱਤਰਾਂ ਦੇ ਜਾਣਨ ਵਾਲੀਆਂ ਗੱਲਾਂ। ਹੁਣ ਮੈਂ ਆਖਰੀ ਗੱਲਾਂ ਤੁਹਾਡੇ ਨਾਲ ਦੱਸਣ ਲੱਗਿਆ ਭਾਈ, ਜਦੋਂ ਵੀ ਸਾਡੇ ਮੇਨ ਬਲੱਡ ਵੈਸਲਸ ਦੇ ਵਿਚ ਕੋਈ ਅੰਤਰ ਆਉਂਦਾ ਹੈ, ਚਾਹੇ ਉਹ ਆਰਟਰੀ ਹੈ, ਚਾਹੇ ਉਹ ਵੇਨ ਹੈ, ਚਾਹੇ ਉਹ ਅਯੋਟਾ ਹੈਗੀ ਹੈ, ਚਾਹੇ ਉਹ ਵੇਨਾ ਕੇਵਾਜ ਹੈਗੀਆਂ ਨੇ ਦੋਵੇਂ, ਇਹਨਾਂ ਦੇ ਵਿਚ ਜਦੋਂ ਵੀ ਕੋਈ ਫਰਕ ਆਉਂਦਾ ਹੈਗਾ ਆ, ਉਸ ਵੇਲੇ ਸਭ ਤੋਂ ਪਹਿਲੀ ਗੱਲ ਆ ਸਾਡੀ ਵਾਇਸ ਚੇਂਜ ਹੋ ਜਾਂਦੀ ਹੈ, ਉਸ ਤੋਂ ਪਹਿਲੀ ਗੱਲ। ਦੂਜੀ ਗੱਲ ਹੈਗੀ ਹੈ ਕਿ ਸਾਡਾ ਪਲਸ ਰੇਟ ਅਲਟਰਨੇਟ ਕਰ ਜਾਂਦਾ ਆ, ਉਸ ਤੋਂ ਤੀਜੀ ਗੱਲ ਹੈਗੀ ਕਿ ਸੱਜੇ ਤੇ ਖੱਬੇ ਪਾਸੇ ਦੇ ਵਿਚ ਸਾਡਾ ਫਰਕ ਪੈ ਜਾਂਦਾ ਹੈਗਾ, ਉਸ ਤੋਂ ਅਗਲੀ ਗੱਲ ਹੈਗੀ ਕਿ ਸੱਜੇ ਪਾਸੇ ਦੇ ਬਲੱਡ ਪ੍ਰੈਸ਼ਰ ਤੇ ਖੱਬੇ ਪਾਸੇ ਦੇ ਬਲੱਡ ਪ੍ਰੈਸ਼ਰ ਚ ਫਰਕ ਪੈ ਜਾਂਦਾ ਹੈਗਾ ਆ, ਉਸ ਤੋਂ ਅਗਲੀ ਗੱਲ ਹੈ ਕਿ ਡਿਸਟਲ ਪਾਰਟ ਦੇ ਵਿਚ ਜਿਵੇਂ ਫੀਮਰਲ ਵੇਨ ਦੀ ਮੈਂ ਗੱਲ ਦੱਸੀ ਹੈ, ਜਾਂ ਗਿੱਟਿਆਂ ਚ ਵੇਨ ਦੀ ਗੱਲ ਦੱਸੀ ਹੈ, ਜਾਂ ਅਸੀਂ ਬਾਂਹ, ਕਈ ਵਾਰ ਤੁਸੀਂ ਦੇਖਿਆ ਨਾ ਡਾਕਟਰ ਲੋਕ ਬਾਂਹ ਉੱਚੀ ਕਰਕੇ ਦੇਖਦੇ ਆ, ਹਾਂਜੀ, ਪਲਸ ਰੇਟ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਸਾਰੀਆਂ ਚੀਜ਼ਾਂ ਵੈਨਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਉਹ ਬਹੁਤ ਜ਼ਿਆਦਾ ਸਲੋ ਹੋ ਜਾਂਦੀਆਂ ਨੇ। ਅਗਲੀ ਗੱਲ ਮੈਂ ਚਿਹਰੇ ਦੀ ਸੋਚ ਦੀ ਕੀਤੀ ਹੈ, ਸੋਚ ਦੀ ਵੀ ਮੈਂ ਤੁਹਾਨੂੰ ਇਹ ਦੱਸੀ ਹੈ ਬਈ ਕਈ ਵਾਰ ਸੱਜੇ ਪਾਸੇ ਫਿਰ ਖੱਬੇ ਪਾਸੇ ਦੋਵੇਂ ਪਾਸੇ ਹੋ ਜਾਂਦੀ ਹੈ, ਤੇ ਜਦੋਂ ਉਹ ਕਹਿੰਦੇ ਯਾਰ ਪਹਿਲਾਂ ਸੱਜਾ ਪਾਸਾ ਸੁੱਜ ਗਿਆ ਸੀਗਾ ਤੇ ਫਿਰ ਹੁਣ ਖੱਬਾ ਪਾਸਾ ਵੀ ਸੁੱਜ ਗਿਆ, ਦੋਵੇਂ ਪਾਸੇ ਐਸੇ ਹੋ ਗਏ, ਅੱਖਾਂ ਦੇ ਵਿਚ ਠੀਕ ਠਾਕ ਸੀ, ਫਸਟ ਕਲਾਸ ਸੀਗਾ, ਹੁਣ ਇਹਦੀ ਅੱਖਾਂ ਖੋਲਦੀਆਂ ਨੀ, ਆ ਉੱਪਰ ਵਾਲੇ ਜਿਹੜੇ ਲਿਡਸ ਨੇ ਉਹ ਬੰਦ ਹੋ ਗਏ ਨੇ, ਹੱਥ ਨਾਲ ਵੀ ਤੁਸੀਂ ਉਹਨੂੰ ਖੋਲ ਸਕਦੇ ਹੋ, ਔਰ ਜਿਹੜਾ ਸਾਡਾ ਆਨਾ ਹੈਗਾ ਆ ਔਰਬਿਟ ਜਿਹੜਾ ਵਿਚ ਫਸਿਆ ਹੋਇਆ ਉਹ ਵੀ ਬਹੁਤ ਵੱਡਾ ਹੋ ਜਾਂਦਾ ਹੈ। ਸੋ ਇਹ ਸਾਰੀਆਂ ਗੱਲਾਂ ਪ੍ਰੈਸ਼ਰ ਦੇ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਮੈਂ ਸਮਝਦਾ ਵੀ ਇਹ ਬਹੁਤਾ ਜ਼ਿਆਦਾ ਵਿਸ਼ਾ ਇਹ ਡਾਕਟਰ ਨਾਲ ਸੰਬੰਧਿਤ ਹੈ, ਪਰ ਐਮਰਜੈਂਸੀ ਨੂੰ ਸਮਝਣ ਵਾਸਤੇ ਇਹ ਤੁਹਾਡੇ ਕੋਲ ਗੱਲਾਂ ਹੈਗੀਆਂ ਨੇ, ਪਰ ਐਮਰਜੈਂਸੀ ਤੋਂ ਪਹਿਲਾਂ ਵਾਲੀਆਂ ਗੱਲਾਂ ਨੇ ਵੈਰੀ ਗੁੱਡ ਵੇਨ ਵਗੈਰਾ। ਸੋਜ ਹੋ ਜਾਣੀ ਠੀਕ ਹੋ ਗਈ, ਸੋਜ ਹੋ ਜਾਣੀ ਚਿਹਰੇ ਦੇ ਠੀਕ ਹੋ ਗਈ, ਐਵੇਂ ਹੁੰਦਾ ਰਹਿੰਦਾ, ਪੈਰਾਂ ਤੇ ਸੋਜ ਹੋ ਗਈ ਫਿਰ ਠੀਕ ਹੋ ਗਈ, ਸੋਜ ਹੋ ਗਈ ਠੀਕ ਹੋ ਗਈ, ਇਹ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ, ਉਸੇ ਵੇਲੇ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈ, ਕਿਉਂਕਿ ਇਹਦੇ ਤੋਂ ਬਾਅਦ ਵਾਲੀ ਜਿਹੜੀ ਸਟੇਜ ਆ ਉਹ ਫਿਰ ਤੁਹਾਡੇ ਸੰਭਾਲਣ ਵਾਲੀ ਨਹੀਂ ਹੈਗੀ, ਤੇ ਉਹਦੇ ਵਾਸਤੇ ਫਿਰ ਆਮ ਹਾਸਪਿਟਲਾਂ ਦੇ ਵਿਚ ਪ੍ਰਬੰਧ ਵੀ ਹੈ। ਜੇ ਵੇਨ ਨੂੰ ਜੋੜਨਾ, ਵੇਨ ਦਾ ਰੈਪਚਰ ਰਿਪੇਅਰ ਕਰਨਾ, ਇਹ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ, ਇਹਦੇ ਵਾਸਤੇ ਸੀਰੀਅਸ ਕੰਡੀਸ਼ਨ ਹੈਗੀ ਹੈ, ਪਰ ਜੇ ਅਸੀਂ ਅਗਾਉ ਪ੍ਰਬੰਧ ਕਰ ਲੈ ਤੇ ਫਿਰ ਉਸ ਸਟੇਜ ਨੂੰ ਅਸੀਂ ਨਹੀਂ ਪਹੁੰਚਾਂਗੇ, ਜਿਵੇਂ ਚੀਮਾ ਸਾਹਿਬ ਹੁਣੇ ਗੱਲ ਕਰ ਰਹੇ ਸੀਗੇ ਵੀ ਇਸ ਤਰ੍ਹਾਂ ਖੇਡਦੇ ਲੋਕਾਂ ਨੂੰ ਐ ਹੋ ਜਾਂਦਾ ਹੈਗਾ ਆ, ਔਰ ਇਹ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਨਹੀਂ ਕੁਝ ਨੀ ਸੜਨ ਨਹੀਂ ਹੁੰਦਾ, ਜੇ ਤੁਸੀਂ ਕਹੋ ਵੀ ਉਹ ਖੇਡਦੇ ਖੇਡਦੇ ਉਦੋਂ ਹੀ ਹੋ ਗਿਆ, ਨਹੀਂ ਉਹਦੇ ਚੈਕਿੰਗ ਦੇ ਵਿੱਚ ਫਰਕ ਰਹਿ ਗਿਆ, ਉਹਦੇ ਮੈਡੀਕਲ ਚੈਕਿੰਗ ਦੇ ਵਿੱਚ ਕੋਈ ਅੰਤਰ ਰਹਿ ਗਿਆ, ਨਹੀਂ ਜੱਜ ਕੀਤਾ ਗਿਆ ਉਹਨਾਂ ਗੱਲਾਂ ਨੂੰ, ਐਕਸਰੇ ਵੇਖਿਆ ਗਿਆ ਜਾਂ ਹੋਰ ਸਾਰਾ ਕੁਝ ਵੇਖਿਆ ਗਿਆ, ਉਹਨੂੰ ਨਹੀਂ ਪੂਰੀ ਤਰਤੀਬ ਦਿੱਤੀ ਗਈ ਔਰ ਇਗਨੋਰ ਕਰ ਦਿੱਤਾ ਗਿਆ ਕਈਆਂ ਗੱਲਾਂ ਨੂੰ, ਔਰ ਜਿਹਦੇ ਚਾਂਸਿਸ ਭਾਵੇਂ 2-3% ਹੀ ਸੀਗੇ, ਲੇਕਿਨ ਸਡਨ ਐਸਾ ਹੋ ਗਿਆ ਤੇ ਲੱਗਦਾ ਸਾਨੂੰ ਇਹ ਹੁਣੇ ਹੀ ਹੋਇਆ, ਸਡਨ ਹੀ ਹੋਇਆ ਵੀ ਨਹੀਂ ਪਿੱਛੇ ਬੈਕਗਰਾਉਂਡ ਸੀ। ਸੋ ਇਸ ਕਰਕੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਹੈਗੀ, ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਜੀਵਨ ਅਜਾਈ ਨਾ ਚਲਾ ਜਾਵੇ। ਸੋ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਰਿਹਾ ਹੈ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੋ ਔਰ ਪ੍ਰੋਗਰੈਸ ਨਹੀਂ ਹੋ ਰਹੀ ਤੇ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਤੁਸੀਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਦੋਸਤੋ। ਚੇਤੇ ਰੱਖਿਆ ਕਰੋ ਡਾਕਟਰ ਸਾਹਿਬ ਦਾ ਪ੍ਰੋਗਰਾਮ ਬੜਾ ਅਨਮੋਲ ਵਧੀਆ ਪ੍ਰੋਗਰਾਮ ਹੁੰਦਾ, ਇਹਨੂੰ ਸੁਣਿਆ ਕਰੋ ਔਰ ਬੜੇ ਲਾਹੇਵੰਦ ਆ। ਬੜੀ ਮਿਹਰਬਾਨੀ ਸਾਰੇ ਵੀਰ ਭੈਣ ਭਰਾਵਾਂ ਦੀ ਜਿੰਨੇ ਵੀ ਪ੍ਰੋਗਰਾਮਾਂ ਨਾਲ ਜੁੜਦੇ ਨੇ, ਪੂਰੀ ਦੁਨੀਆਂ ਦੇ ਵਿੱਚ ਤੁਸੀਂ ਇਸ ਰੇਡੀਓ ਨੂੰ ਸੁਣਦੇ ਹੋ ਔਰ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ, ਡਾਕਟਰ ਸਾਹਿਬ ਤੁਹਾਡਾ ਵੀ ਜੀ। ਥੈਂਕ ਯੂ ਸੋ ਮਚ,
1: ਥੈਂਕ ਯੂ,
2: ਥੈਂਕ ਯੂ ਜੀ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ। ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਸ ਰੇਡੀਓ ਦਾ ਦਿਲ ਦੀ ਆਵਾਜ਼। ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇੱਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ। ਬਹੁਤ ਪਿਆਰਾ, ਬਹੁਤ ਹੀ ਵਧੀਆ। ਲਓ ਜੀ

ਦੋਸਤੋ ਅਗਲਾ ਗੀਤ ਸੁਣਦੇ ਆ ਜੀ ਚੂਰੀ ਲਖਵਿੰਦਰ ਵਡਾਲੀ ਹੋਣਾ ਦਾ ਬਹੁਤ ਪਿਆਰਾ ਗੀਤ ਹੈ ਚੂਰੀ ਆ ਲੋ ਤੁਹਾਡੇ ਨਾਲ ਰੂਬਰੂ ਕਰਦੇ ਆ ਜੀ ਚੂਰੀ ਨੂੰ।

0: ਸਾਥੀਓ, ਪਿਆਰਿਓ ਮਿੱਤਰੋ, ਭੈਣੋ ਤੇ ਭਰਾਵੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇਨ। ਇਹ ਸਨ ਜੀ ਦੀਦਾਰ ਸਿੰਘ ਪਰਦੇਸੀ ਹੋਣਾ ਦਾ ਲਾਸਟ ਗੀਤ ਤੁਸੀਂ ਸੁਣ ਰਹੇ ਸੀ, ਔਰ ਗੀਤਾਂ ਦਾ ਪ੍ਰੋਗਰਾਮ ਆਪਣਾ ਹੋ ਗਿਆ ਬੰਦ। ਤੇ ਹੁਣ ਆਪਾਂ ਚੱਲਾਂਗੇ ਜੀ ਵਰਲਡ ਦੀਆਂ ਖਬਰਾਂ, ਦੁਨੀਆਂ ਦੀਆਂ ਖਬਰਾਂ, ਕਿੱਥੇ ਕਿੱਥੇ ਕੀ ਹੋ ਰਿਹਾ। ਜੰਗਾਂ ਵੰਗਾਂ ਲੱਗੀਆਂ ਜੀ, ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਆ, ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀ ਜਾਨ ਲਈ ਜਾ ਰਹੀ ਹੈ, ਇਹਦਾ ਇੱਕ ਬੜਾ ਵੱਡਾ ਅਫਸੋਸ ਵਾਲਾ ਕੰਮ ਹੋ ਗਿਆ ਜੀ ਦੁਨੀਆਂ ਦੇ ਉੱਪਰ। ਤੇ ਦੂਜਾ, ਅੱਜ ਇੱਕ ਖਬਰ ਕੈਨੇਡਾ ਤੋਂ ਆਈ ਹੈ ਕਿ ਨੈਂਸੀ ਗਰੇਵਾਲ ਜਿਹੜੀ ਬਹੁਤ ਬੋਲਦੀ ਹੁੰਦੀ ਸੀ, ਕਦੀ ਕਿਸੇ ਨੂੰ ਟਾਰਗੇਟ ਕਰਦੀ ਸੀ, ਰਾਜਸਵਾਮੀ ਵਾਲਿਆਂ ਨੂੰ ਟਾਰਗੇਟ ਕੀਤਾ, ਜਥੇਦਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ, ਹੋਰਾਂ ਵੀ ਕਈਆਂ ਨੂੰ ਉਹ ਕਰਦੀ ਸੀ। ਪਰ ਉਹਦੀ ਕੱਲ ਰਾਤ 9 ਵਜੇ, ਕੱਲ ਦੀ ਗੱਲ ਹੈ ਕਿ ਆਪਣੇ ਕੁਛ ਪਤਾ ਨਹੀਂ ਆਪਣੇ ਕੌਣ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਤੋਂ ਚਲੀ ਗਈ ਹੈ। ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਜੋ ਕੁਛ ਵੀ ਨਾ ਲਿਖਦੇ ਆਂ ਜਾਂ ਊੜ ਤੂੜ ਬੋਲਦੇ ਰਹਿੰਦੇ ਆ ਬਿਨਾਂ ਕਿਸੇ ਰੀਜ਼ਨ ਤੋਂ, ਪਤਾ ਹੁੰਦਾ ਨਹੀਂ ਗਾ ਕਿ ਇਹ ਗੱਲ ਕਿਹੜੀ ਆ ਕਿਹੜੀ ਨਹੀਂ ਹੈਗੀ, ਔਰ ਬੇਫਜ਼ੂਲ ਦੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਉਂਦੇ ਰਹਿੰਦੇ ਆ। ਜਦੋਂ ਤੱਕ ਕਿਸੇ ਚੀਜ਼ ਦਾ ਸਿਰ ਪਤਾ ਨਹੀਂ ਹੁੰਦਾ ਨਾ, ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ, ਲਿਖਣਾ ਵੀ ਨਹੀਂ ਚਾਹੀਦਾ। ਪਹਿਲਾਂ ਸੋਚੋ 1000 ਵਾਰੀ ਲਿਖਣ ਤੋਂ ਪਹਿਲਾਂ ਕਿ ਮੈਂ ਲਿਖ ਕੀ ਰਿਹਾ, ਮੈਂ ਕਰ ਕੀ ਰਿਹਾ, ਮੈਂ ਵੀਡੀਓ ਕਿਹੜੇ ਹਿਸਾਬ ਤੇ ਬਣਾ ਰਿਹਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਹੁਣ ਅਨਪੜਤਾ ਤੋਂ ਬਾਹਰ ਆਉਣਾ ਪਏਗਾ। ਚੀਮਾ ਸਾਹਿਬ, ਸਹੀ ਗੱਲ ਹੈ ਜੀ?
1: ਬਿਲਕੁਲ ਜੀ, ਤੁਸੀਂ 16 ਦੀ ਬਜਾਏ 17-18 ਨੇ ਗੱਲ ਕਰ ਦਿੱਤੀ ਆ, ਬੋਲਣ ਤੋਂ ਪਹਿਲਾਂ ਸੋਚੋ, ਥਿੰਕ ਬਿਫੋਰ ਯੂ ਲੀਪ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ। ਖੱਕ ਸਾਹਿਬ ਜੀ, ਉਹ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਬਣਾਈਆਂ, ਉਹ ਜਿਹੜੀ ਸਿਆਣੇ ਆਪਣੇ ਕਹਿੰਦੇ ਹੁੰਦੇ, ਜਿਹੜੀ ਗੱਲ ਤੁਹਾਡੇ ਇੱਕ ਵਾਰੀ ਬੋਲਣ ਤੋਂ ਬਾਹਰ ਹੋਵੇ ਨਾ, ਮੁੜ ਕੇ ਪੈਣੀ ਜੀ, ਮੁੜ ਕੇ ਮੂੰਹ ਚ ਨਹੀਂ ਪੈਣੀ, ਬਿਲਕੁਲ। ਉਹਦਾ ਨੁਕਸਾਨ ਹੈ ਜਿਹੜੀ ਜਵਾਨ ਖੱਕ ਸਾਹਿਬ ਜੀ 2.5 ਇੰਚ ਦੀ ਹੈਗੀ ਆ, ਪਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਆ।
0: ਬਿਲਕੁਲ ਸਹੀ ਗੱਲ, ਇਹੀ ਹੋ ਰਿਹਾ ਜੀ ਚੀਮਾ ਸਾਹਿਬ, ਇਹੀ ਕੁਝ ਹੋ ਰਿਹਾ। ਤੁਸੀਂ ਦੇਖਿਆ ਕਿ ਅਸੀਂ ਬਹੁਤ, ਚਲੋ ਸੋਸ਼ਲ ਮੀਡੀਆ ਤੇ ਅਸੀਂ ਵੀ ਘੁੰਮਦੇ ਰਹੀਦਾ, ਕਿਉਂਕਿ ਅਸੀਂ ਕੁਛ ਨਾ ਕੁਛ ਚੈੱਕ ਕਰਦੇ ਰਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਫਿਰ ਸੋਚੀਦਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਆ। ਜਦੋਂ ਤੱਕ ਤੁਹਾਨੂੰ ਪੂਰੀ ਖਬਰ ਨਹੀਂ ਮਿਲਦੀ ਜਾਂ ਉਦੋਂ ਤੱਕ ਆਪਣਾ ਮੂੰਹ ਮਤ ਖੋਲੋ। ਹੁਣ ਕਈ ਲੋਕ ਜਿਹੜੇ ਨਾ ਉਹ ਉੱਪਰ ਮਿਜ਼ਾਈਲਾਂ ਦਿਖਾਈ ਜਾ ਰਹੇ ਆ, ਦੇਖੋ ਜੀ 15-20 ਮਿਜ਼ਾਈਲਾਂ ਜਾ ਰਹੀਆਂ, ਸਾਰੇ ਮਿਜ਼ਾਈਲਾਂ ਕਿਤੇ ਚੁੱਪ ਚਪੀਤੀਆਂ ਜਾਂਦੀਆਂ, ਪੁੱਛਣ ਵਾਲਾ ਹੋਵੇ ਕਰਕੇ ਚਲੇ ਜਾਂਦੀਆਂ। ਉਹਦੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਮਿਜ਼ਾਈਲ ਕਿੱਥੇ ਹੈ।
1: ਬਿਲਕੁਲ,
0: ਪਾ ਪਾ ਕੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ, ਇਹ ਨਹੀਂ ਸਮਝ।
1: ਪ੍ਰੂਫ ਕਾ ਸਾਹਿਬ ਜੀ, ਉਹ ਪਾ ਕੇ ਯੂਟਿਊਬ ਤੇ ਜਾਂ ਦੂਜਿਆਂ ਤੇ ਪੈਸੇ ਬਣਾਉਣ ਦਾ ਮਸਲਾ ਆ ਗਿਆ। ਲੋਕ ਆ ਜਿਹੜੇ ਪੰਜਾਬ ਦੇ, ਉਹ ਹੱਥ ਲਾ ਕੇ ਰਾਜੀ ਨਹੀਂ, ਮੈਜੋਰਿਟੀ ਜਿਹੜੀ ਹੈ, ਮੈਜੋਰਿਟੀ ਦੀ ਗੱਲ ਕਰਦੇ ਆ ਸਾਰੇ। ਦੇਖੋ ਕਾ ਸਾਹਿਬ, ਜਿਹੜੀ ਵੀ ਆਪਾਂ ਗੱਲ, ਮੈਂ ਅੱਗੇ ਵੀ ਜਦੋਂ ਕੋਈ ਗੱਲ ਕਹਿੰਦਾ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਜਿਹਨੂੰ ਕਹਿੰਦੇ ਐਕਸੈਪਸ਼ਨ ਹੁੰਦੀਆਂ, ਜਦੋਂ ਆਪਾਂ ਕਹਿੰਦੇ ਨਾ ਬਈ ਯਾਰ ਪੰਜਾਬ ਦੇ ਲੋਕਾਂ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਇਕੱਲਾ ਨਹੀਂ, ਹੋਰ ਵੀ ਬਹੁਤ ਜਿਹੜੇ ਸੱਜਣ ਆ ਉਹ ਕਹਿੰਦੇ ਆ ਜਦੋਂ ਗੱਲ, ਉਹ ਆਪਾਂ ਕਹਿ ਦਿੰਦੇ ਆ ਬਈ ਸਾਰੇ ਪੰਜਾਬੀ ਨਹੀਂ, ਸਾਰਿਆਂ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਹਮੇਸ਼ਾ ਜਿਹੜੀ ਆ ਐਕਸੈਪਸ਼ਨ ਹੁੰਦੀਆਂ ਆ। ਸੋ ਹਮੇਸ਼ਾ ਇਸ ਤਰ੍ਹਾਂ ਸੋਚੋ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਬਈ ਸਾਡੇ ਤਾਂ ਯਾਰ ਪੰਜਾਬੀ ਆ, ਨਹੀਂ ਸਾਰੇ ਨਹੀਂ ਹੁੰਦੇ, ਉਹਦੇ ਵਿੱਚ ਹਮੇਸ਼ਾ ਵਾਸਤੇ ਉਹ ਕਹਿਣ ਦਾ ਤਰੀਕਾ ਹੁੰਦਾ।
0: ਬਿਲਕੁਲ ਸਹੀ ਗੱਲ ਜੀ, ਕੁਛ ਲੋਕ ਹੁੰਦੇ ਆ ਜਿਹੜੇ ਪਤਾ ਕੀ ਨੌਲੇਜ ਹੈ ਨੀ ਗਾ। ਦੂਜੀ ਗੱਲ ਇੱਕ ਚੀਮਾ ਸਾਹਿਬ ਹੋਰ ਵੀ ਹੈ, ਕਈ ਲੋਕ ਨਾ ਖਬਰਾਂ ਭੇਜਦੇ ਆ ਸਾਨੂੰ ਜਾਂ ਦੇਖਦੇ ਆ, ਵੀਡੀਓ ਭੇਜੀ ਆ, ਉਹ ਭਾਈ ਅਸੀਂ ਵੀ ਦੇਖੀ ਆ, ਉਹ ਸਾਰਿਆਂ ਨੇ ਦੇਖ ਲਈ ਆ। ਤੂੰ ਕੋਈ ਲਿਖਣਾ ਤੇ ਆਪਣੇ ਵੱਲੋਂ ਕੋਈ ਵਧੀਆ ਚੀਜ਼ ਲਿਖ ਕੇ ਭੇਜੋ। ਸਾਡਾ ਇੱਕ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਉੱਪਰ ਬੜੇ ਸਤਿਕਾਰਯੋਗ ਵੀਰ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਬਹੁਤ ਵਧੀਆ ਲਿਖਦੇ ਆ, ਕਵਿਤਾ ਲਿਖਦੇ ਆ, ਕੋਈ ਅੱਛੀ ਨੌਲੇਜ ਦੀਆਂ ਗੱਲਾਂ ਲਿਖਦੇ ਆ, ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ ਜੀ। ਚੀਮਾ ਸਾਹਿਬ, ਆਓ ਜੀ ਖਬਰਾਂ ਵੱਲ ਚਲੀਏ।
1: ਬਿਲਕੁਲ ਖੱਕ ਸਾਹਿਬ ਜੀ, ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਵੀ ਲੜਾਈ ਆ ਜਿਹੜੀ ਖੱਕ ਸਾਹਿਬ ਜੀ ਉਹ ਚੱਲ ਰਹੀ ਆ, ਤੇ ਇਹਦੇ ਵਿੱਚ ਗੱਲਾਂ ਆਪਾਂ ਮੋਟੀ ਜਿਹੀ ਪਹਿਲਾਂ ਓਦਾਂ ਹੀ ਗੱਲ ਕਰ ਲੈਂਦੇ ਹਾਂ। ਦੇਖੋ ਖੱਕ ਸਾਹਿਬ, ਜਿਹੜੀ ਅਮਰੀਕਨ ਟੈਲੀਵਿਜ਼ਨ ਹੈ ਇਹਦੇ ਤੇ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਇਹਦੇ ਆ ਨਹੀਂ ਗਈਆਂ, ਪਰ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਦੀ ਖਬਰਾਂ ਆ ਰਹੀਆਂ ਉਹ ਕੁਛ ਹੋਰ ਦੱਸ ਰਹੀਆਂ, ਤੇ ਜਿਹੜੀਆਂ ਇੱਥੇ ਦੇ ਚੈਨਲਾਂ ਦੇ ਉੱਤੇ ਆ ਉਹ ਕੁਛ ਹੋਰ ਦੱਸ ਰਹੀਆਂ।
0: ਬਿਲਕੁਲ,
1: ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰਨੀ ਆ, ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖੱਕ ਸਾਹਿਬ ਜੀ, ਉਹ ਪਿਛਲੇ ਕੁਝ ਸਮੇਂ ਤੋਂ ਟਰੰਪ ਸਾਹਿਬ ਨੇ ਅਮਰੀਕਾ ਵਿੱਚ ਰਹਿ ਰਹੇ ਮਜ਼ਦੂਰ ਲੋਕ ਜਿਨ੍ਹਾਂ ਨੇ ਅਮਰੀਕਾ ਵਿਚ ਰਾਜਨੀਤਿਕ ਪਨਾਹ ਜਿਹਨੂੰ ਅੰਗਰੇਜ਼ੀ ਵਿਚ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲਈਆਂ ਇੱਥੇ ਲੋਕਾਂ ਨੇ ਤੇ ਮਜ਼ਦੂਰਾਂ ਦੇ ਨਾਲ ਨਾਲ ਖੱਕ ਸਾਹਿਬ ਜੀ ਕਾਫੀ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦੇ ਵਿਚ ਡਾਕਟਰ ਆ ਜਾਂਦੇ ਆ ਇੰਜੀਨੀਅਰ ਆ ਜਾਂਦੇ ਆ ਤੇ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਵੀ ਅਮਰੀਕਾ ਦੇ ਵਿਚ ਆ ਕੇ ਜਾਂ ਉਹ ਪੋਲੀਟੀਕਲ ਅਸਾਇਲਮ ਲੈ ਲੈਂਦੇ ਆ ਜਾਂ ਫਿਰ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਵੀ ਆਪਣੀ ਅਮਰੀਕਾ ਦੀ ਗਵਰਨਮੈਂਟ ਆ ਇਹ ਜੇ ਤੁਸੀਂ ਹਾਈਲੀ ਐਜੂਕੇਟਡ ਆ ਤਾਂ ਇਹ ਤੁਹਾਨੂੰ ਵੈਸੇ ਹੀ ਇੱਥੇ ਆ ਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ ਪਰਮਾਨੈਂਟ ਰੈਜੀਡੈਂਸੀ ਦੇ ਦਿੰਦੇ ਆ।
0: ਬਿਲਕੁਲ
1: ਹਾਂਜੀ ਤੇ ਕਿਉਂਕਿ ਇੱਥੇ ਸ਼ੋਰ ਰਹਿੰਦੀ ਹਮੇਸ਼ਾ ਵਾਸਤੇ ਘਾਟ ਰਹਿੰਦੀ ਆ ਨਰਸਾਂ ਕਦੇ ਨਰਸਾਂ ਦੀ ਘਾਟ ਪੈ ਗਈ ਕਦੇ ਇੰਜੀਨੀਅਰਾਂ ਦੀ ਪੈ ਗਈ ਕਦੇ ਕਿਸੇ ਦੀ ਪੈ ਗਈ ਉਹ ਇਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਰਹਿੰਦੀਆਂ ਆ ਸੋ ਉਹਨਾਂ ਨੂੰ ਇੱਥੇ ਜਿਹੜੀ ਇਸ ਤਰ੍ਹਾਂ ਦੀ ਜਾਂ ਪਨਾਹ ਦੇ ਦਿਓ ਤੇ ਜਾਂ ਫਿਰ ਉਹਨਾਂ ਨੂੰ ਪੱਕੇ ਉਦਾਂ ਰੈਜੀਡੈਂਸੀ ਜਿਹੜੀ ਆ ਉਹ ਦੇ ਦਿੰਦੇ ਆ। ਤੇ ਹੁਣ ਖੱਕ ਸਾਹਿਬ ਜੀ ਇੱਥੇ ਕੀ ਆ ਕਿ ਟਰੰਪ ਸਾਹਿਬ ਆ ਜਿਹੜੇ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਵੀ ਉਹਨਾਂ ਨੇ ਮੁਹਿੰਮ ਚਲਾਤੀ ਤੇ ਜਿਹਦੇ ਵਿਚ ਜਿਹੜਾ ਹੱਥ ਆਇਆ ਖੱਕ ਸਾਹਿਬ ਜੀ ਉਹਨੂੰ ਫੜ ਕੇ ਜਿਹੜੀ ਆਇਸ ਸੀਗੀ ਤੇ ਉਹਨਾਂ ਨੇ ਖੱਕ ਸਾਹਿਬ ਜੀ ਇਹ ਨੀ ਦੇਖਿਆ ਵੀ ਇਹ ਸਿਟੀਜਨ ਆ ਜਿਹਦੇ ਵਿਚ ਤੁਹਾਨੂੰ ਪਤਾ ਵੀ ਦੋ ਮੌਤਾਂ ਵੀ ਜਿਹੜੀਆਂ ਜਿਹੜੇ ਹਾਲਾਂਕਿ ਜਿਹੜੇ ਅਮਰੀਕਾ ਦੇ ਸਿਟੀਜਨ ਸੀਗੇ ਨਾਗਰਿਕ ਸੀਗੇ ਇੱਥੇ ਦੇ ਪੱਕੇ ਉਹਨਾਂ ਦੋ ਦੀਆਂ ਮੌਤਾਂ ਵੀ ਹੋ ਗਈਆਂ। ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕਹਾਣੀ ਸੀਗੀ ਇਸ ਤਰ੍ਹਾਂ ਦੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਖੱਕ ਸਾਹਿਬ ਜੀ ਮੈਂ ਕਈ ਦੇਸ਼ਾਂ ਤੋਂ ਡਿਪੋਰਟ ਹੋਇਆ ਆਸਟ੍ਰੇਲੀਆ ਤੋਂ ਹੋਇਆ ਇੱਥੋਂ ਹੋਇਆ ਉੱਥੋਂ ਹੋਇਆ ਕਦੇ ਇਹ ਹਾਲਾਤ ਨਹੀਂ ਦੇਖੇ ਜੋ ਕੁਛ ਇੱਥੇ ਅਮਰੀਕਾ ਦੇ ਵਿਚ ਹੋਇਆ ਉਹਨਾਂ ਲੋਕਾਂ ਨੂੰ ਫੜ ਕੇ ਕੜੀਆਂ ਤੇ ਜੰਜੀਰਾਂ ਨਾਲ ਨੂੜ ਕੇ ਮਿਲਟਰੀ ਦੇ ਜਿਹੜੇ ਸਮਾਨ ਢੋਣ ਵਾਲੇ ਜਹਾਜ਼ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਹਾਂਜੀ
0: ਉਹਨਾਂ ਦੇ ਵਿਚ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾਇਆ ਗਿਆ।
1: ਹਾਂਜੀ ਬੇੜੀਆਂ ਤੇ ਬੇੜੀਆਂ ਵੀ ਤੇ ਹੱਥਕੜੀਆਂ ਵੀ ਲਾ ਕੇ ਤੇ ਉਹਨਾਂ ਨੂੰ ਲੋੜੀਂਦਾ ਖਾਣਾ ਜਾਂ ਪੀਣ ਵਾਸਤੇ ਪਾਣੀ ਚੱਕਰ ਵੀ ਨਹੀਂ ਦਿੱਤਾ ਗਿਆ ਔਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ ਮਦਰ ਨੇਚਰ ਕੌਲ
0: ਬਿਲਕੁਲ
1: ਮਦਰ ਨੇਚਰ ਕੌਲ ਜਾਂ ਤੁਹਾਨੂੰ ਟੋਇਲਟ ਆਈ ਪਿਸ਼ਾਬ ਆਈ ਆ ਉਹਨੂੰ ਕਿਹਾ ਜਾਂਦਾ ਆਮ ਕਰਕੇ ਉਹਦੇ ਵਾਸਤੇ ਵਰਤਿਆ ਜਾਂਦਾ ਉਹ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ।
0: ਬਿਲਕੁਲ
1: ਸੋ ਇਸ ਤਰ੍ਹਾਂ ਕਦੇ ਦੁਨੀਆਂ ਚ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਹੋਇਆ
0: ਤੇ ਹੋਇਆ ਹੀ ਨਹੀਂ ਨਾ ਇੱਦਾਂ ਕਦੀ।
1: ਹਾਂਜੀ ਕਦੇ ਨਹੀਂ ਹੋਇਆ। ਹਾਂਜੀ ਤੇ ਇਹ ਯੋਜਨਾ ਜਿਹੜੀ ਸੀ ਖੱਕ ਸਾਹਿਬ ਜੀ ਅਮਰੀਕਾ ਦੇ ਪ੍ਰੈਜੀਡੈਂਟ ਨੇ ਆਈਸ ਜਿਸ ਨੂੰ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਕਿਹਾ ਜਾਂਦਾ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਜਿਹੜਾ ਇਹ ਹੈਗੀ ਆ ਨਾ ਜਿਹਨੂੰ ਆਈਸ ਆਪਾਂ ਕਹਿੰਦੇ ਆ ਇਹਦੇ ਉੱਪਰ ਦੀ ਇੱਕ ਹੋਰ ਵੱਡਾ ਮਹਿਕਮਾ ਆ ਜਿਹਦੀ ਇਹ ਇੱਕ ਬ੍ਰਾਂਚ ਆ।
0: ਹਾਂਜੀ ਹਾਂਜੀ ਬਿਲਕੁਲ।
1: ਅੱਛਾ ਉਹ ਜਿਹੜਾ ਇਹਦੇ ਉੱਪਰ ਦੀ ਵੱਡਾ ਮਹਿਕਮਾ ਹੈ ਉਹਨੂੰ ਕਹਿੰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਛੋਟਾ ਨਾਂ ਉਹਦਾ DHS ਕਹਿ ਦਿੰਦੇ ਉਹਨੂੰ।
0: ਹਾਂਜੀ ਹਾਂਜੀ
1: ਤੇ ਇਹ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਖੱਕ ਸਾਹਿਬ ਜੀ ਇਹਦੇ ਵਿਚ ਕਿਹਾ ਜਾਂਦਾ ਕਿ ਇਹਦੀ ਸਕੱਤਰ ਜਿਹੜੀ ਸੀਗੀ ਸੈਕਟਰੀ ਜਿਹੜੀ ਸੀਗੀ ਇਹਦੀ ਕ੍ਰਿਸਟੀ ਨੋਮ ਉਹਦਾ ਨਾਂ ਹੈਗਾ ਉਹਨੂੰ ਟਰੰਪ ਸਾਹਿਬ ਨੇ ਥਾਪਿਆ ਗਿਆ ਸੀ ਇਸ ਏਜੰਸੀ ਦਾ ਕਰਤਾ ਧਰਤਾ ਜਿਹੜਾ ਸੈਕਟਰੀ ਆਫ ਸੈਕਟਰੀ ਕਹਿ ਦੇਦਾ ਇਹ ਸੀਗੀ ਖੱਕ ਸਾਹਿਬ ਜੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਦੇਖੋ ਹੁਣ ਜਿਹੜੀਆਂ ਜਿਹੜਾ ਤਾਂ ਆਪਣਾ ਪੰਜਾਬੀ ਸਮਾਜ ਆ ਭਾਰਤੀ ਸਮਾਜ ਆ ਉਹਦੇ ਵਿਚ ਤਾਂ ਆਪਾਂ ਗੱਲ ਆ ਜਿਹੜੀ ਜੇ ਕੋਈ ਔਰਤ ਮਾੜੀ ਆ ਉਹ ਨਿਡਰ ਹੋ ਕੇ ਕਹਿ ਦੇਈਦੀ ਆ ਕਿਉਂਕਿ ਉੱਥੇ ਇੰਨਾ ਨਹੀਂ ਪਰ ਅਮਰੀਕਾ ਦਾ ਸਮਾਜ ਆ ਜਿਹੜਾ ਇੱਥੇ ਤੁਸੀਂ ਕਹਿ ਨਹੀਂ ਸਕਦੇ ਪਰ ਹੁਣ ਇਹ ਖਬਰ ਹੈਗੀ ਆ ਹੁਣ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਹਿਣਾ ਪਊ ਨਾ। ਇਹ ਜਿਹੜੀ ਔਰਤ ਸੀਗੀ ਖੱਕ ਸਾਹਿਬ ਜੀ ਇਹਨੂੰ ਫਿਰ ਨੌਕਰੀ ਮਿਲ ਗਈ ਤੇ ਇਹ ਥੋੜੀ ਜਿਹੀ ਚਾਮਲ ਗਈ ਜ਼ਿਆਦਾ
0: ਜ਼ਿਆਦਾ ਜ਼ਿਆਦਾ ਬਿਲਕੁਲ।
1: ਹੁਣ ਜਦੋਂ ਇਹ ਚਾਮਲ ਗਈ ਤੇ ਫਿਰ ਤੁਹਾਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਟਰੰਪ ਸਾਹਿਬ ਨੂੰ ਵੀ ਫਿਰ ਗੁੱਸਾ ਆ ਗਿਆ ਇਹਦੇ ਤੇ ਤੇ ਇਹਦੀਆਂ ਫਿਰ ਗੱਲਾਂ ਉਹ ਸੁਣ ਸੁਣ ਕੇ ਦੁਖੀ ਹੋਇਆ ਸੀਗਾ ਤੇ ਅਖੀਰ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਉਹਨੂੰ ਕਹਿੰਦਾ ਵੀ ਜਾਂਗਾ ਜਾ ਤੂੰ ਘਰ ਨੂੰ ਤੇ ਤੇਰੇ ਵਾਸਤੇ ਰਿਸ਼ਤੇਦਾਰ ਦੇ ਘਰ ਜਾ ਕੇ ਬੈਠ ਇਹ ਤੇਰੇ ਵਾਸੀ ਦੀ ਗੱਲ ਜਿਹੜੀ ਉਹ ਨਹੀਂ ਹੈਗੀ। ਤੇ ਹੁਣ ਖੱਕ ਸਾਹਿਬ ਜੀ ਇਸ ਔਰਤ ਨੇ ਕੀਤਾ ਕੀ ਆ ਜਿੱਥੋਂ ਟਰੰਪ ਸਾਹਿਬ ਨੂੰ ਜ਼ਿਆਦਾ ਗੁੱਸਾ ਆਇਆ ਉਹ ਕਹਾਣੀ ਕੀ ਸੀਗੀ। ਉਹ ਕਹਾਣੀ ਇਹ ਸੀਗੀ ਕਿ ਦੇਖੋ ਔਰਤ ਦੀ ਸੋਚ ਹੈ ਜਿਹੜੀ ਮਰਦ ਨਾਲੋਂ ਵੱਖਰੀ ਹੁੰਦੀ ਆ। ਇਹਦੇ ਵਿਚੋਂ $200 million ਜਿਹੜਾ ਸੀਗਾ ਉਹਨੇ ਕਿਉਂਕਿ ਉਹ ਹੁਣ ਉਹਦੀ ਸੈਕਟਰੀ ਸੀ ਉਹਨੇ ਆਪਣਾ ਇਮੇਜ ਬਣਾਉਣ ਵਾਸਤੇ ਕਿਉਂਕਿ ਜਿਹੜੇ ਇਸ ਆਗੂ ਹੁੰਦੇ ਖੱਕ ਸਾਹਿਬ ਜੀ ਇਹ ਦੇਖਦਾ ਫਿਊਚਰ ਬਾਰੇ ਪਏ ਹੋ ਮੈਨੂੰ ਆਹ ਜੋਬ ਤਾਂ ਮਿਲ ਗਈ ਆ ਹੁਣ ਮੈਂ ਗਾਂ ਪ੍ਰੈਜੀਡੈਂਟ ਜਾਂ ਮਤਲਬ ਗਾਂ ਕੀ ਬਣਨਾ ਆ ਉਹਦੇ ਵਾਸਤੇ ਆਪਣਾ ਪਰਜਾ ਦੇ ਵਿਚ ਜਿੱਦਾਂ ਆਪਣੇ ਇੰਡੀਆ ਦੇ ਜਿਹੜੇ ਭਾਰਤ ਦੇ ਹੈਗੇ ਪੰਜਾਬ ਦੇ ਹੈਗੇ ਰਾਜਨੀਤਿਕ ਆਗੂ ਉਹ ਵੀ ਇੱਦਾਂ ਹੀ ਕਰਦੇ ਆ ਉਹ ਆਪਣੇ ਇਮੇਜ ਬਣਾਉਣ ਵਾਸਤੇ ਉਹ ਪੈਸੇ ਉਹਨੇ ਜਿਹੜੇ ਸੀ ਉਹ ਖਰਚ ਲਏ ਐਡਵਰਟਾਈਜ਼ਮੈਂਟਾਂ ਦੇ ਜਿਨ੍ਹਾਂ ਦੇ ਵਿਚ ਉਹ ਟਰੰਪ ਸਾਹਿਬ ਨੂੰ ਇੱਦਾਂ ਲੱਗਿਆ ਵੀ ਇਹ ਜਾਂ ਇਹ ਜਿਹੜੇ $200 million ਇਹਨੇ ਖਰਚ ਲਿਆ ਇਹ ਆਪਣਾ ਇਮੇਜ ਬਣਾਉਣ ਵਾਸਤੇ ਖਰਚ ਲਿਆ ਤੇ ਫਿਰ ਉਹਨਾਂ ਨੇ ਉਹਨੂੰ ਜਵਾਬ ਦੇ ਕੇ ਘਰ ਨੂੰ ਤੋੜ ਦਿੱਤਾ। ਇਹ ਸੀਗੀ ਜਿਹੜੀ ਰਾਜਨੀਤਿਕ ਆਗੂਆਂ ਦੀ ਕਿਉਂਕਿ ਆਪਣਾ
0: ਕੋਈ ਮਾੜੀ ਮੋਟੀ ਕੰਮ ਕਰਦਾ।
1: ਹਾਂਜੀ, ਤੇ ਚਲੋ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਖਾਕ ਸਾਹਿਬ ਜੀ, ਉਹ ਇਸ ਤਰ੍ਹਾਂ ਹੈ ਕਿ US ਜਿਹੜਾ ਅਪੀਲ ਕੋਰਟ ਆ ਖਾਕ ਸਾਹਿਬ ਜੀ, ਉਹਨਾਂ ਨੇ ਪ੍ਰੈਜੀਡੈਂਟ ਦੇ ਹੱਕ, ਪ੍ਰੈਜੀਡੈਂਟ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਹੱਕ ਦੇ ਵਿੱਚ ਘੱਟੇ ਫੈਸਲੇ ਹੁੰਦੇ ਆ ਪਰ ਹੁੰਦੇ ਆ, ਤੇ ਪ੍ਰੈਜੀਡੈਂਟ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਉੱਚ ਅਦਾਲਤ ਨੇ ਹੁਕਮ ਦੇ ਦਿੱਤਾ ਕਿ ਟਰੰਪ ਸਾਹਿਬ ਅਣਮਿੱਥੇ ਸਮੇਂ ਵਾਸਤੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ। ਹੁਣ ਖਾਕ ਸਾਹਿਬ ਜੀ ਇੱਥੇ ਮਸਲਾ ਕੀ ਆ, ਕਿਹੜੇ ਲੋਕਾਂ ਨੂੰ ਰੋਕਣ ਦੀ ਆਪਾਂ ਗੱਲ ਕਰਦੇ ਆ? ਉਹ ਇਸ ਤਰ੍ਹਾਂ ਆ,
0: ਬੰਦੇ ਆ ਰਹੇ ਜੀ, ਹਜੇ ਵੀ ਹੁਣ ਤਾਂ ਨਹੀਂ ਆਉਂਦੇ, ਹੁਣ ਕਿਤੇ ਹਜੇ ਵੀ
1: ਨਹੀਂ। ਖਾਕ ਸਾਹਿਬ ਜੀ ਬਾਰਡਰ ਟੱਪ ਕੇ ਆਉਣ ਵਾਲਿਆਂ ਦੀ ਗੱਲ ਨੀ, ਬਾਰਡਰ ਟੱਪ ਕੇ ਵੀ ਆਉਂਦੇ ਤਾਂ ਹੋਣਗੇ, ਇਹਦੇ ਬਾਰੇ ਆਪਣੇ ਕੋਈ ਖਬਰ ਹੈ ਨੀ ਐਵੇਂ ਕਹੀਏ, ਪਰ ਇਹ ਜਿਹੜੇ ਲੋਕ ਆ ਇਹਨਾਂ ਦਾ ਹੱਕ ਆ ਅਮਰੀਕਾ ਆਉਣ ਦਾ, ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਕਿ ਇਹ ਹੈ ਕੌਣ ਆ ਇਹ ਲੋਕ। ਤੇ ਇਹਨਾਂ ਦੇ ਵਿੱਚ ਖਾਕ ਸਾਹਿਬ ਜੀ ਕੀ ਆ, ਅਦਾਲਤ ਨੇ ਜਿਹੜਾ ਹੁਕਮ ਸੁਣਾਇਆ ਉਹਨੇ ਟਰੰਪ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ, ਜਿਹਦੇ ਵਿੱਚ ਟਰੰਪ ਸਾਹਿਬ ਕਹਿੰਦੇ ਸੀਗੇ ਕਿ ਇਹ ਬੰਦਿਆਂ ਨੂੰ ਮੈਂ ਨਹੀਂ ਆਉਣ ਦੇਣਾ, ਤੇ ਉਹ ਫਿਰ ਕੋਰਟ ਦੇ ਵਿੱਚ ਕੇਸ ਚਲੇ ਗਿਆ ਤੇ ਫਿਰ ਉਹ ਜਿਹੜਾ ਸੀਗਾ ਉਹਦੇ ਫੈਸਲੇ ਦੀ ਆਪਾਂ ਗੱਲ ਕਰਦੇ ਆ। ਕੌਣ ਆ ਇਹ ਲੋਕ? ਤੇ ਇਹ ਲੋਕ ਉਹ ਆ ਖਾਕ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਘਰੇਲੂ ਲੜਾਈਆਂ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ, ਜਿਦਾਂ ਰਾਤ ਦੇ ਵਿੱਚ ਦੂਸਰੇ ਕੰਟਰੀਆਂ ਦੇ ਵਿੱਚ, ਉੱਥੇ ਸੀਰੀਆ ਦੇ ਵਿੱਚ, ਉੱਥੇ ਜਿਹੜੇ ਜਾਂ ਅਫਗਾਨਿਸਤਾਨ ਦੇ ਵਿੱਚ ਲਾ ਲਓ, ਜਿਹੜੇ ਲੋਕ ਇਹਨਾਂ ਦੇ ਜਾਂ ਉਹ ਟ੍ਰਾਂਸਲੇਸ਼ਨ ਕਰਦੇ ਸੀਗੇ ਜਾਂ ਉਹ ਇਹਨਾਂ ਦੀਆਂ ਹੋਰ ਛੋਟੀਆਂ ਛੋਟੀਆਂ ਛੋਟੇ ਮੋਟੇ ਕੰਮ ਜਿਹੜੇ ਥੱਲੇ ਵਾਲੇ ਆ ਇੱਧਰ ਉੱਧਰ ਸੁਨੇਹ ਲੈ ਕੇ ਜਾਣੇ ਜਾਂ ਉਹਨਾਂ ਦਾ ਪੇਪਰ, ਇਸ ਤਰ੍ਹਾਂ ਦਾ ਜਿਹੜੇ ਕੰਮ ਕਰਦੇ ਸੀਗੇ ਲੋਕ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ।
0: ਅੱਛਾ,
1: ਹਾਂਜੀ, ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਅਮਰੀਕਾ, ਆਪਾਂ ਖਬਰ ਤੋਂ ਬਾਅਦ ਥੋੜਾ ਜਿਹਾ ਜਾ ਕੇ ਗੱਲ ਕਰ ਲੈਂਦੇ ਆ, ਉਹ ਫਿਰ ਅਮਰੀਕਾ ਕੀ ਕਰਦਾ, ਉਹਨਾਂ ਨੂੰ ਜਦੋਂ ਲੜਾਈ ਬੰਦ ਹੋ ਕੇ ਆਪ ਅਮਰੀਕਾ ਉੱਥੋਂ ਨਿਕਲ ਕੇ ਆ ਜਾਂਦਾ, ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਹੁੰਦੇ ਨਾ ਅਫਸਰ ਹੁੰਦੇ, ਮਿਲਟਰੀ ਦੇ ਫੌਜੀ ਹੁੰਦੇ ਖਾਕ ਸਾਹਿਬ ਜੀ, ਉਹਨਾਂ ਦੇ ਕਨੈਕਸ਼ਨ ਬਣਾਏ ਹੁੰਦੇ ਆ ਗਾਹਾਂ ਲੋਕਾਂ ਦੇ ਨਾਲ, ਫਿਰ ਉਹਨਾਂ ਤੋਂ ਇਹ ਜਾਇਜ਼ਾ ਲੈਂਦੇ ਆ ਭਾਈ ਤੇਰੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਇੱਥੋਂ ਕੱਢ ਲਈਏ, ਜਿਹੜੇ ਆਪਣੇ ਨਿਕਲਣ ਤੋਂ ਬਾਅਦ ਇੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਆਪਣੀਆਂ ਜਿਹੜੀਆਂ ਸੀਕ੍ਰੇਸੀਆਂ ਉਹ ਨਾ ਦੇ ਦੇਣ ਇਹਨਾਂ ਨੂੰ, ਉਹਨਾਂ ਨੂੰ ਫਿਰ ਅਮਰੀਕਾ ਦੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇੱਥੇ, ਤੇ ਇਹਨਾਂ ਦੇ ਵਿੱਚ ਫਿਰ ਖਾਕ ਸਾਹਿਬ ਜੀ ਜਿਹੜਾ ਆਪਣੇ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ, ਇੱਥੋਂ ਦੇ ਜਿਹੜੇ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਸੁਣਾਇਆ ਕਿ ਇਹ ਲੋਕ ਆ ਜਿਹੜੇ ਇਹਨਾਂ ਨੂੰ ਟਰੰਪ ਆ ਜਿਹੜੇ ਟਰੰਪ ਸਾਹਿਬ ਇਹਨਾਂ ਨੂੰ ਰੋਕ ਸਕਦੇ ਆ ਔਰ ਅਣਮਿੱਥੇ ਸਮੇਂ ਤੱਕ ਰੋਕ ਸਕਦੇ ਆ, ਜਦੋਂ ਤੀਕਰ ਵੀ ਟਰੰਪ ਚਾਹੇ ਤੇ ਮੈਂ ਨਹੀਂ ਆਉਣ ਦੇਣੇ ਉਦੋਂ ਤੀਕਰ ਉਹ ਰੋਕ ਸਕਦੇ ਆ, ਰੋਕ ਸਕਦੇ ਆ ਉਹਨਾਂ
0: ਨੂੰ ਕੁੱਤੇ ਵਾਲੀ ਗੱਲ ਹੋ ਗਈ ਨਾ ਉਧਰ ਦਾ ਨਾ ਇਧਰ,
1: ਹਾਂਜੀ ਨਾ ਉਧਰ ਦੇ ਨਾ ਉਧਰ ਦੇ, ਕਿਉਂਕਿ ਇਹਨਾਂ ਨੂੰ ਡਰ ਹੁੰਦਾ ਨਾ ਵੀ ਉੱਥੇ ਦੇ ਲੋਕ ਆ ਜਿਹੜੇ ਉਹਨਾਂ ਨੂੰ ਪੁੱਛ ਲੈਣਗੇ, ਹਾਂ
0: ਸਾਡੀਆਂ ਸੀਕ੍ਰੇਟ ਨਾ ਦੱਸਦੇ, ਦੱਸਣਾ ਤੇ ਦੱਸੀ ਜਾਵੇ ਸਾਨੂੰ ਕੀ ਫਰਕ ਪੈਂਦਾ, ਇਹ ਵੀ ਚੀਜ਼ਾਂ ਹੁੰਦੀਆਂ ਨਾ।
1: ਬਸ ਬਸ ਬਸ ਬਿਲਕੁਲ ਬਿਲਕੁਲ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਉਹਨਾਂ ਲੋਕਾਂ ਦੀ ਖਾਕ ਸਾਹਿਬ ਜੀ ਗੱਲ ਕਰਦੇ ਸੀਗੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਉਹ ਖਾਕ ਸਾਹਿਬ ਜੀ ਹੈਗੀ ਆ ਇਹ ਕਿ ਹਾਊਸ ਰਿਪਬਲਿਕਨ ਨੇ ਟਰੰਪ ਕੋਲੋਂ ਇਰਾਨ ਨਾਲ ਜੰਗ ਕਰਨ ਦੀ ਪਾਵਰ ਵਾਪਸ ਖੋਣ ਦੇ ਮਾਮਲੇ ਵਿਚ ਟਰੰਪ ਦੇ ਹੱਕ ਵਿਚ ਵੋਟਾਂ ਪਾਈਆਂ। ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਣੇ ਲੋਅਰ ਹਾਊਸ ਆ ਨਾ ਜਿਹਨੂੰ ਇੰਡੀਆ ਦੇ ਵਿਚ ਉਹਨੂੰ ਕਹਿੰਦੇ ਲੋਅਰ ਹਾਊਸ ਜਾਂ ਲੋਕ ਸਭਾ, ਇੱਥੇ ਆਪਾਂ ਉਹਨੂੰ ਕਹਿੰਦੇ ਆ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨੂੰ ਆਪਾਂ ਕਹਿੰਦੇ ਆ। ਸੋ ਇੱਥੇ ਵੋਟਾਂ ਪਈਆਂ ਤੇ ਇਹਨਾਂ ਵੋਟਾਂ ਦੇ ਵਿਚ ਖਾਕ ਸਾਹਿਬ ਜੀ ਜਿਹੜੇ ਸੀਗੇ ਆਮ ਕਰਕੇ ਤੁਹਾਨੂੰ ਪਤਾ ਵੀ ਪਾਰਟੀ ਲਾਈਨ ਤੇ ਜਿਹਨੂੰ ਕਹਿੰਦੇ ਆ ਵੋਟਾਂ ਪੈਂਦੀਆਂ ਹੁੰਦੀਆਂ, ਜਿੱਧਰ ਡੈਮੋਕਰੇਟ ਆ ਉਹ ਇੱਕ ਪਾਸੇ ਵੋਟਾਂ ਪਾਉਂਦੇ ਆ, ਸਾਰੇ ਤੇ ਰਿਪਬਲਿਕਨ ਆ ਇੱਕ ਪਾਸੇ ਪਾਉਂਦੇ ਆ। ਪਰ ਇਸ ਵਾਰੀ ਖਾਕ ਸਾਹਿਬ ਜੀ ਕੀ ਹੋਇਆ, ਇਹ ਜਿਹੜੀ ਹੁਣ ਵੋਟ ਪਈ ਸੀ ਇਹਦੇ ਵਿਚ 101 ਪਾਸੇ 212 ਮੈਂਬਰ ਸੀਗੇ ਤੇ ਦੂਸਰੇ ਪਾਸੇ ਸੀਗੇ 219 ਮੈਂਬਰ ਜਿਨ੍ਹਾਂ ਨੇ ਵੋਟਾਂ ਪਾ ਕੇ ਟਰੰਪ ਦੇ ਹੱਕ ਦੇ ਵਿਚ ਜਿਹੜਾ ਉਹ ਫੈਸਲਾ ਦੇ ਦਿੱਤਾ। ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੇ ਰਿਪਬਲਿਕਨ ਪਾਰਟੀ ਸੀਗੀ ਨਾ ਉਹਦੇ ਜਿਹੜੇ ਉਹ ਸੀਗੇ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਨ੍ਹਾਂ ਨੂੰ ਕਹਿੰਦੇ ਆ, ਛੋਟਾ ਸ਼ਬਦ ਉਹ ਰੈਪਸ ਵਰਤ ਲੈਂਦੇ ਇਹਨਾਂ ਵਾਸਤੇ, ਉਹਨਾਂ ਦੇ ਵਿਚੋਂ ਦੋ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਟਰੰਪ ਦੇ ਖਿਲਾਫ ਵੋਟ ਪਾਈ ਆ।
0: ਅੱਛਾ ਜੀ,
1: ਤੇ ਦੂਸਰੇ ਪਾਸੋਂ ਜਿਹੜੇ ਚਾਰ ਡੈਮੋਕਰੇਟ ਸੀਗੇ ਉਹਨਾਂ ਨੇ ਟਰੰਪ ਦੇ ਹੱਕ ਵਿਚ ਵੋਟ ਪਾਤੀ। ਸੋ ਇਸ ਤਰ੍ਹਾਂ ਜਿਹੜੀ ਵੋਟ ਪੈਣ ਦੇ ਨਾਲ ਇੱਕ ਪਾਸੇ 212 ਦੇ ਦੂਸਰੇ ਪਾਸੇ 219 ਵੋਟਾਂ ਦੇ ਨਾਲ ਟਰੰਪ ਸਾਹਿਬ ਜਿਹੜੇ ਜਿੱਤ ਗਏ ਸੀਗੇ। ਤੇ ਇਹਨਾਂ ਦੇ ਵਿਚ ਜਿਹੜੇ ਨਾਂ ਆ ਖਾਕ ਸਾਹਿਬ ਜੀ ਉਹ ਇਸ ਤਰ੍ਹਾਂ ਆ ਕਿ ਜਿਹੜੇ ਟਰੰਪ ਦੇ ਵਿਰੋਧ ਕਰਨ ਵਾਲੇ ਜਿਹੜੀ ਪਾਰਟੀ ਆ ਉਹਦੇ ਦੋ ਮੈਂਬਰਾਂ ਦੇ ਨਾਂ ਆ, ਜਿਹੜੇ ਇੱਕ ਦਾ ਨਾਂ ਹੈਗਾ ਟੋਮਸ ਮੈਸੀ ਉਹ ਕੈਂਟਕੀ ਦਾ, ਤੇ ਦੂਸਰੇ ਦਾ ਨਾਂ ਹੈਗਾ, ਇਹ ਡੈਮੋਕਰੇਟਾਂ ਦੀ ਗੱਲ ਕਰਦੇ ਆ ਆਪਾਂ ਖਾਕ ਸਾਹਿਬ ਜੀ, ਤੇ ਦੂਸਰਾ ਜਿਹੜਾ ਉਹ ਹੈਗਾ ਵਾਰਨ ਡੇਵਿਡਸਨ ਓਹਾਈਓ ਸਟੇਟ ਆ ਜਿਹੜੀ ਉਥੋਂ ਦਾ। ਇਹ ਵੋਟਾਂ ਸੀਗੀਆਂ ਟਰੰਪ ਦੀਆਂ, ਜਿਹੜੀ ਟਰੰਪ ਦਾ ਸੀਗਾ ਕਾਹਦਾ ਸੀਗਾ ਇਹ ਆਪਾਂ ਪਿੱਛੇ ਜਾ ਕੇ ਹੁਣੇ ਦੇਖ ਲੈਂਦੇ ਆ, ਇਹ ਸੀਗਾ ਮਾਮਲਾ ਕਾਹਦਾ ਸੀ ਪਾਵਰ ਵਾਪਸ ਖੋਣ ਦਾ, ਹਾਂਜੀ ਜੰਗ ਦੀ ਪਾਵਰ ਵਾਪਸ ਖੋਣ ਦਾ, ਇਹ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਦੁਬਾਰਾ ਫਿਰ ਇਹ ਤੇ ਵੋਟਾਂ ਪਈਆਂ।
0: ਅੱਛਾ ਜੀ।
1: ਤੇ ਤਾਂ ਕਿ ਟਰੰਪ ਆਪਣੀ ਮਰਜ਼ੀ ਨਾਲ ਜਦੋਂ ਜੰਗ ਨਾ ਲਾ ਸਕੇ, ਮਤਲਬ ਉਹਦਾ ਸੀ ਮਸਲਾ ਇਹ ਕਿ ਇਹਨੇ ਬਿਨਾਂ ਜਿਹੜੀ ਆ ਕਾਂਗਰਸ ਤੋਂ ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ, ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ। ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ, ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ, ਉਹ ਮੇਨ ਸੂਬੇ ਦਾ ਸੀ, ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ, ਤੇ ਗ੍ਰੇਗ ਲੈਂਸਮੈਨ ਓਹਾਈਓ ਦਾ ਸੀਗਾ, ਤੇ ਚੌਥਾ ਜਿਹੜਾ ਸੀਗਾ ਖੁਆਨ ਵਾਰਗਸ ਉਹ ਕੈਲੀਫੋਰਨੀਆ ਦਾ। ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ, ਜਦੋਂ ਚਾਹੇ ਹਟਾ ਸਕਦਾ। ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕਸਾ ਜੀ, ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ। ਤੇ ਇਹਦੇ ਵਿੱਚ ਖਾਕਸਾ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ ਜੰਗ ਲੜ ਰਹੇ ਦੋ ਦੇਸ਼, ਜਿਨ੍ਹਾਂ ਵਿਚੋਂ ਇਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਦੂਸਰਾ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ ਆਪਾਂ ਇਜ਼ਰਾਈਲ ਕਹਿੰਦੇ ਹਾਂ। ਇਹਨਾਂ ਦੋਹਾਂ ਕੋਲ ਹਮੇਸ਼ਾ ਜ਼ਮੀਨ ਦੀ ਥੋੜ ਰਹਿੰਦੀ ਆ, ਇਜ਼ਰਾਈਲ ਕੋਲ ਵੀ ਜ਼ਮੀਨ ਦੱਬਣ ਦਾ ਮਸਲਾ ਹੁੰਦਾ ਹਰ ਵਾਰੀ, ਤੇ ਅਮਰੀਕਾ ਕੋਲ ਤਾਂ ਹੁੰਦਾ ਹੀ ਹੁੰਦਾ, ਉਹ ਤਾਂ ਸੈਂਕੜੇ ਸਾਲਾਂ ਤੋਂ ਚੱਲ ਰਿਹਾ।
0: ਗ੍ਰੀਨਲੈਂਡ ਦਾ ਕੀ ਬਣਿਆ ਜੀ ਮੁੜ ਕੇ ਮੁੱਦਾ ਚੁੱਕ?
1: ਗ੍ਰੀਨਲੈਂਡ ਦਾ ਉਹ ਕਿਤੇ ਦਬ ਦੂ ਗਿਆ, ਕਿਉਂਕਿ ਹੁਣ ਇਧਰ ਇਰਾਨ ਨਾਲ ਪੰਗਾ ਪੈ ਗਿਆ ਤੇ ਹੁਣ ਉਹ ਠੰਡਾ ਪੈ ਗਿਆ ਮਸਲਾ
0: ਜੀ ਲੱਗਦਾ।
1: ਹਾਂ, ਤੇ ਜ਼ਮੀਨ ਦੀ ਇਹਨਾਂ ਕੋਲ ਥੋੜ ਰਹਿੰਦੀ ਆ। ਇਜ਼ਰਾਈਲ ਪਾਲਸਤੀਨ ਲਿਬਨਾਨ ਤੇ ਸੀਰੀਆ ਵਰਗੇ ਦੇਸ਼ਾਂ ਦੀ ਧਰਤੀ ਦੱਬਣ ਲਈ ਤਿਆਰ ਹੀ ਰਹਿੰਦਾ।
0: ਬਿਲਕੁਲ
1: ਦੱਬੀ ਵੀ ਹੋਈ ਆ ਉਹਨੇ ਕਾਫੀ। ਤੇ ਟਰੰਪ ਸਾਹਿਬ ਆ ਜਿਹੜੇ ਉਹ ਵੀ ਜਿਹੜੇ ਆ ਟਰੰਪ ਸਾਹਿਬ ਤਾਂ ਫਿਰ ਕਹਿੰਦੇ ਜਿਹੜਾ ਵੀ ਕਾਬੂ ਆ ਗਿਆ ਉਹੀ ਸਹੀ। ਅੱਜ ਦੇ ਦਿਨ ਇਜ਼ਰਾਈਲ ਆ ਲਿਬਨਾਨ ਉਪਰ ਬੰਬਾਰੀ ਕਰ ਰਿਹਾ ਅਤੇ ਅਮਰੀਕਾ ਇਰਾਨ ਉਪਰ। ਹੁਣ ਦੇਖੋ ਇਹਨਾਂ ਨੇ ਇਕੱਠਿਆਂ ਨੇ ਲੜਾਈ ਸ਼ੁਰੂ ਕੀਤੀ, ਤੇ ਫੇਰ ਉਧਰੋਂ ਜਦੋਂ ਹੈਜ਼ਬੁੱਲਾ ਨੇ ਪਤਾ ਨੀ ਅਟੈਕ ਕੀਤਾ ਵੀ ਆ ਕਿ ਨਹੀਂ ਕੀਤਾ ਉਹਨਾਂ ਦੇ ਉੱਤੇ, ਉਧਰੋਂ ਜਿਹੜਾ ਹੁਣ ਆਪਣੇ ਹੈਗਾ ਇਜ਼ਰਾਈਲ ਉਹਨੇ ਸ਼ੁਰੂ ਕਰ ਦਿੱਤਾ, ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਅਮਰੀਕਾ ਉਧਰ ਇਰਾਨ ਨਾਲ ਫਸ ਗਿਆ ਤੇ ਇਹ ਇਧਰ ਫਸ ਗਿਆ ਲਿਬਨਾਨ ਦੇ ਨਾਲ। ਤੇ ਹੁਣ ਡਾਕਟਰ ਸਾਹਿਬ ਜੀ ਇਹ ਕੀ ਆ ਕਿ ਫਿਰ ਵੀ ਅਮਰੀਕਾ ਜਿਹੜਾ ਉਹ ਟੀਵੀ ਦੇ ਉੱਪਰ ਭਾਵੇਂ ਖਬਰਾਂ ਨੂੰ ਦੱਬੀਆਂ ਘੁੱਟੀਆਂ ਉਹ ਜਾ ਰਹੀਆਂ ਇਜ਼ਰਾਈਲ ਦੀਆਂ, ਤੇ ਦੱਸਿਆ ਜਾ ਰਿਹਾ ਟਰੰਪ ਦੇ ਚਿਹਰੇ ਪਰ ਜਿਹੜੇ ਖਾਕ ਸਾਹਿਬ ਜੀ ਦੇਖੋ ਉਹ ਟੀਵੀ ਤੇ ਰੌਲਾ ਪੈ ਰਿਹਾ ਵੀ ਹਾਂ ਅਸੀਂ ਆਹ ਕਰਤਾ ਉਹ ਕਰਤਾ ਉਹ ਚੱਕਤਾ ਉਹ ਚੱਕਤਾ, ਪਰ ਜਦੋਂ ਆਪਾਂ ਖਾਕ ਸਾਹਿਬ ਜੀ ਟਰੰਪ ਨੂੰ ਟੀਵੀ ਦੇ ਉੱਤੇ ਦੇਖਦੇ ਆ ਉਹਦਾ ਚਿਹਰਾ ਆ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਹੈ,
0: ਉਤਰਿਆ ਚਿਹਰਾ ਹੈਗਾ। ਉਹਦਾ ਰੀਜ਼ਨ ਇਹ ਆ ਕਿ ਚੀਮਾ ਸਾਹਿਬ ਕਈ ਵਾਰੀ ਬੰਦਾ ਪੰਗਾ ਤੇ ਲੈ ਲੈਂਦਾ ਵੱਡਾ ਮੁੜ ਕੇ ਉਹਨੂੰ ਝੱਲਣਾ, ਲੜਾਈ ਬੜੀ ਲੰਮੀ। ਦੇਖੋ ਇਰਾਨ ਨੂੰ ਉਹ ਸੀਜ਼ ਫਾਇਰ ਦੀ ਗੱਲਬਾਤ ਰਹੀ, ਉਹ ਕਹਿੰਦੇ ਅਸੀਂ ਨਹੀਂ ਕਰਦੇ ਸੀਜ਼ ਫਾਇਰ,
1: ਅਸੀਂ ਨਹੀਂ ਕਰਨਾ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਹੁਣ
0: ਜੀ ਬੋਲੋ,
1: ਉਹ ਖਾਕ ਸਾਹਿਬ ਜੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਆ ਉਹ ਕਹਿੰਦੇ ਆ ਭਈ ਜਿਹੜੀਆਂ ਖਬਰਾਂ ਘੁੰਮ ਕੇ ਦੂਸਰੇ ਦੇਸ਼ਾਂ ਦੇ ਵਿਚ ਇੰਡੀਆ ਦੇ ਵਿਚ ਵੀ ਆ ਰਹੀਆਂ, ਉਹਨਾਂ ਖਬਰਾਂ ਦੇ ਵਿਚ ਜੋ ਕੁਛ ਆ ਰਿਹਾ ਉਥੇ ਉਹ ਕਹਿੰਦੇ ਆ ਭੀ ਜਿਹੜਾ ਇਜ਼ਰਾਈਲ ਆ ਉਹ ਕਹਿੰਦਾ ਮੈਂ 20 ਸਾਲ ਲਗਾਤਾਰ ਲੜਨ ਦਾ ਹਥਿਆਰ ਜਿਹੜੇ ਆ ਉਹ ਮੈਂ ਬਣਾਏ ਹੋਏ ਆ ਪਹਿਲਾਂ ਹੀ।
0: ਅੱਛਾ,
1: ਇਹ ਉਧਰੋਂ ਖਬਰਾਂ ਆ ਰਹੀਆਂ ਇੰਡੀਆ ਵੱਲੋਂ ਹੋ ਕੇ, ਹੁਣ ਉਹ ਪਤਾ ਨੀ ਕਿੰਨੀਆਂ ਸੱਚੀਆਂ ਆ ਜਾਂ ਝੂਠੀਆਂ ਇਹਦੇ ਬਾਰੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ, ਕਿਉਂਕਿ ਗੱਲਾਂ ਤੁਹਾਨੂੰ ਪਤਾ ਵੀ ਬਹੁਤ ਕੁਛ ਜਿਹੜੀਆਂ ਖਬਰਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਲੋਕ ਵਾਧੂ ਘੱਟ ਕੋਲ ਵੀ ਇੱਦਾਂ ਦੀਆਂ ਲਿਖ ਦਿੰਦੇ ਆ, ਪਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੋ ਕੁਛ ਆਪਾਂ ਦੇਖਦੇ ਆ ਖਬਰਾਂ ਦੇ ਉੱਤੇ। ਇਹ ਜ਼ਰੂਰੀ ਨਹੀਂ ਕਿ ਉਹ ਸੱਚ ਆ ਜਾਂ ਝੂਠ ਆ,
0: ਖਬਰਾਂ ਦੇ ਰਹੇ ਜੀ ਕੁਛ ਇੱਦਾਂ ਦੀਆਂ
1: ਉਹ ਖਬਰ ਇੱਥੇ ਆਏ ਨੀ ਰਹੀ ਜੀ। ਅਲ ਜਜ਼ੀਰਾ ਵਰ ਵੀ ਕੋਈ ਉਹ ਜਿਹੜੀਆਂ ਖਬਰਾਂ ਸਾਰੀਆਂ ਉਹ ਆ ਰਹੀਆਂ ਉਹ ਅਮਰੀਕਾ ਤੇ ਇਜ਼ਰਾਈਲ ਦੇ ਪੱਖ ਦੀਆਂ ਖਬਰਾਂ ਆ ਰਹੀਆਂ, ਪਰ ਜਿਹੜੀਆਂ ਦੂਸਰੇ ਪਾਸਿਆਂ ਤੋਂ ਖਬਰਾਂ ਆ ਰਹੀਆਂ ਕਿ ਇਰਾਨ ਉਹਨਾਂ ਦੇ ਕੀ ਹਾਲਾਤ ਕੀਤੇ ਹੋਏ ਆ ਉਹ ਨਹੀਂ ਆ ਰਹੀਆਂ। ਹਾਂਜੀ ਤੇ ਸੋ ਇਹ ਜਿਹੜਾ ਆ ਆਪਣੇ ਹੋਰ ਵੀ ਸਰੋਤੇ ਵੀਰ ਆ ਜਿਹੜੇ ਉਹ ਆਸੇ ਪਾਸੇ ਉਹ ਵੀ ਸੁਣਦੇ ਹੋਣੇ ਆ ਖਾਸ ਕਰਕੇ ਜਿਹੜੇ ਦੂਸਰੇ ਕੰਟਰੀ ਇੰਗਲੈਂਡ ਵਰਗੇ ਜਾਂ ਹੋਰ ਜਰਮਨੀ ਵਗੈਰਾ ਜਾਂ ਇੰਡੀਆ ਦੇ ਲੋਕ ਆ ਉਹਨਾਂ ਕੋਲ ਤਾਂ ਉਹ ਖਬਰਾਂ ਦੂਜੀਆਂ ਜਾਂਦੀਆਂ ਹੋਣੀਆਂ ਨਾ ਇੱਥੇ ਖੱਟ ਸਾਹਿਬ ਜੀ ਇੱਕ ਦੇਖੋ ਜਦੋਂ ਆਪਾਂ ਨਾ ਖਬਰਾਂ ਦੇ ਬਾਰੇ ਦੇਖਦੇ ਹਾਂ ਜਿਹੜੀ ਟੀਵੀ ਦੇ ਉੱਤੇ ਖਬਰ ਦਿੱਤੀ ਜਾਂਦੀ ਹੈ ਖੱਟ ਸਾਹਿਬ ਜੀ ਉਹਨੂੰ ਕਹਿੰਦੇ ਆ ਸੈਨੇਟਾਈਜ਼ ਕਰਨਾ ਸੈਨੇਟਾਈਜ਼ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਹਰੇਕ ਕੰਟਰੀ ਕਰਦਾ ਇੰਡੀਆ ਦੀ ਵੀ ਜਦੋਂ ਇੰਡੀਆ ਦੀ ਖਬਰ ਹੋਊਗੀ ਉਹਨਾਂ ਨੇ ਵੀ ਉਹਨੂੰ ਹੋਰ ਢੰਗ ਨਾਲ ਸੈਨੇਟਾਈਜ਼ ਕਰਕੇ ਦੱਸਣਾ ਆ
0: ਇਸੇ ਤਰ੍ਹਾਂ ਅਮਰੀਕਾ ਟੀਵੀ ਜਿਹੜੇ ਆ ਉਹ ਤੇ ਟੋਟਲੀ ਜਿਹੜੇ ਨਿਊਜ਼ ਪੇਪਰ ਆ ਨਾ ਕੁਛ ਉਹ ਤੇ ਫਿਰ ਵੀ ਖਬਰਾਂ ਸਹੀ ਦਿੰਦੇ ਆ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਚੈਨਲਾਂ ਦੇ ਉੱਪਰ ਇਹ ਤੇ ਟੋਟਲੀ ਬਕਵਾਸ ਆ ਝੂਠ ਬੋਲੀ ਜਾਂਦੇ ਆ
1: ਹਾਂਜੀ ਇਹਦੇ ਚ ਕੋਈ ਸ਼ੱਕ ਨੀ ਬਿਲਕੁਲ ਤੁਹਾਡੀ ਗੱਲਬਾਤ ਜਿਹੜੀ ਇਹ ਸਹੀ ਆ ਇਹ ਇਸ ਤਰ੍ਹਾਂ ਨੀ ਆ ਕਿਉਂਕਿ ਉੱਥੇ ਕੋਈ ਇਹਨਾਂ ਤੇ ਕੰਟਰੋਲ ਕਰਨ ਵਾਲਾ ਨੀ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ
0: ਸਰਕਾਰ ਬੈਠੀ ਨਾ ਉੱਪਰ ਉਹ ਕਰਾਰੀ ਨਾ ਜੋ ਕਹਿਣਾ ਉਹਨਾਂ ਨੂੰ ਫੰਡ ਜੋ ਮਿਲਦੇ ਤਨਖਾਹਾਂ ਜੋ ਉੱਥੋਂ ਮਿਲਦੀਆਂ
1: ਬਿਲਕੁਲ ਬਿਲਕੁਲ ਉਹਨੂੰ ਹਰ ਸਾਲ ਦੀ ਇਹ ਇੱਕ ਤਾਂ ਸ਼ਬਦ ਆਪਾਂ ਪਹਿਲਾਂ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਤਣਾ
0: ਹਾਂਜੀ
1: ਕੱਤਣਾ ਵੀ ਇਹਦਾ ਅਰਥ ਹੁੰਦਾ ਇੱਕ ਖੱਟ ਸਾਹਿਬ ਜੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ ਇੱਕ ਖੱਟ ਸਾਹਿਬ ਜੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ
0: ਉਹ ਟੇਬਲ ਟੈਨਿਸ ਹਾਂਜੀ ਬਿਲਕੁਲ
1: ਹਾਂ ਉਹ ਟੇਬਲ ਹੁੰਦਾ ਛੋਟਾ ਜਿਹਾ ਪਿਆ ਤੇ ਉਹਦੇ ਉੱਤੇ ਖੇਡੀ ਜਾਂਦੀ ਆ ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਸੀ ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ ਉਹ ਖੱਟ ਸਾਹਿਬ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਆ ਨਾ ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ ਉਹ ਜਿਹੜੀ ਉਹ ਹੁੰਦੀ ਹੈ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ ਜਿਹੜੀ ਉਹ ਚਪੇੜ ਲਈ ਮਾਰਨੇ ਵਾਲੀ ਸਿੱਕਾ ਜਿਹੜਾ ਸਿੱਕਾ ਕਹਿੰਦੇ ਚੀਜ਼ ਸਿੱਕਾ ਉਹ ਖੱਟ ਸਾਹਿਬ ਜੀ ਕੀ ਕਰਦੇ ਉਹਦਾ ਇੱਕ ਤਰੀਕਾ ਹੁੰਦਾ ਆ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ ਉਹ ਘੁੰਮਦਾ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ ਜਿਹੜਾ ਮੋਹਰੇ ਪਲੇਅਰ ਆ ਉਹਨੂੰ ਜਜਮੈਂਟ ਨੀ ਹੁੰਦੀ ਕਹਿੰਦੇ ਹੁਣ ਜਾਣਾ ਕਿੱਧਰ ਨੂੰ ਆ
0: ਜਾਣਾ ਕਿੱਧਰ ਨੂੰ ਇਹਨੇ ਬਿਲਕੁਲ ਇੱਦਾਂ ਹੁੰਦੀ
1: ਉਹਨੂੰ ਕਹਿੰਦੇ ਸਪਿਨ ਦੇਣੀ ਸੋ ਇਹ ਜਿਹੜੀ ਨਿਊਜ਼ ਆ ਇਹਨੂੰ ਵੀ ਸਪਿਨ ਦਿੱਤੀ ਜਾਂਦੀ ਆ
0: ਬਿਲਕੁਲ
1: ਕਿਉਂਕਿ ਨਿਊਜ਼ ਹੋਣੀ ਹੋ ਰਹੀ ਉਹਨੂੰ ਘੁਮਾ ਫਰਾ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਤੇ ਉਹਨੂੰ ਟੀਵੀ ਦੇ ਉੱਤੇ ਦਿਖਾ ਲੈਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਵੀ ਇਹਦੇ ਉੱਤੇ ਆਉਂਦੀਆਂ ਆ ਤੇ ਪਰ ਹੁਣ ਇਹ ਜਿਹੜੀ ਆ ਇੱਥੇ ਤਾਂ ਜਿਹੜੀ ਆ ਅਮਰੀਕਾ ਦੇ ਟੀਵੀ ਉੱਪਰ ਭਾਵੇਂ ਖਬਰਾਂ ਨੂੰ ਜਿਹੜਾ ਉਹ ਦੱਬਿਆ ਘੁੱਟਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਪਰ ਟਰੰਪ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਥੋੜੇ ਜਿਹੇ ਉਦਾਸੀ ਪੂਰਵਕ ਲੱਗ ਰਹੇ ਆ ਤੇ ਕਈ ਦੂਸਰੇ ਦੇਸ਼ਾਂ ਵਿਚੋਂ ਆ ਰਹੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਵਿਚ ਇਹ ਸਾਫ ਦਿਖਾਈ ਦੇ ਰਿਹਾ ਕਿ ਅਮਰੀਕਨ ਪੈਟਰੀਓਟ ਮਿਸਲਾਂ ਆ ਜਿਹੜੀਆਂ ਖੱਟ ਸਾਹਿਬ ਜੀ ਜਿਹੜੀਆਂ ਉਹ ਹਥਿਆਰ ਰੋਕਣ ਵਾਸਤੇ ਬਣਾਈਆਂ ਆ ਉਹ ਇਜ਼ਰਾਇਲ ਨੇ ਵੀ ਉਹ ਜਿਹੜੀ ਆਇਰਨ ਡੋਮ ਵਗੈਰਾ ਕਹਿੰਦੇ ਆ ਉਹਦੇ ਵਿਚ ਖੱਟ ਸਾਹਿਬ ਜੀ ਹੁਣ ਮਸਲਾ ਕੀ ਆ ਇਨ੍ਹਾਂ ਚੀਜ਼ਾਂ ਦੀ ਅਮਰੀਕਾ ਦੇ ਕੋਲ ਥੋੜਾ ਆ ਚੁੱਕੀ ਆ ਕਿਉਂਕਿ ਉਹਦੇ ਪਿੱਛੇ ਕਾਰਨ ਕੀ ਆ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਪੈਟਰੀਓਟ ਮਿਸਲਾਂ ਸੀਗੀਆਂ ਉਹ ਯੂਕਰੇਨ ਨੂੰ ਦਿੱਤੀਆਂ ਤੇ ਇਧਰ ਇਜ਼ਰਾਇਲ ਨੂੰ ਵੀ ਦਿੱਤੀਆਂ ਉਹ ਵੀ ਵਰਤ ਹੋ ਗਈਆਂ ਤੇ ਹੋਰ ਵੀ ਇਹ ਇੱਕ ਦੋ ਦੇਸ਼ਾਂ ਨੂੰ ਇਹਨਾਂ ਨੇ ਉਹ ਦੇਤੀਆਂ ਆ ਤੇ ਉਹ ਹੁਣ ਮੁੱਕ ਗਈਆਂ ਆ ਕਿਹਾ ਜਾਂਦਾ ਕਿ ਉਹ ਹੋਰ ਹੈ ਨੀ ਗੇ
0: ਅੱਛਾ ਜੀ
1: ਸੋ ਇਹਨਾਂ ਦੀ ਜਿਹੜੀ ਘਾਟ ਆ ਕਵੀ ਪਿਛੀ ਆ ਗਈ ਤੇ ਹੋਰ ਵੀ ਕਿੰਨੇ ਹਥਿਆਰ ਆ ਜਿਹੜੇ ਹੁਣ ਤੁਹਾਨੂੰ ਪਤਾ ਪਏ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀ ਕੁਛ ਕੀਤਾ
0: ਬਿਲਕੁਲ
1: ਉਹਦੇ ਉੱਤੇ ਜਿਹੜੇ ਬੰਬ ਸੀਗੇ ਖੱਟ ਸਾਹਿਬ ਜੀ ਬਹੁਤ ਐਮੂਨੀਸ਼ਨ ਜਿਹੜਾ ਸੀਗਾ ਤੁਸੀਂ ਦੇਖੋ ਉਹ 14 ਮੀਲ ਬਾਈ 10 ਮੀਲ ਦਾ ਏਰੀਆ ਆ ਉਹ ਸਾਰਾ 140 ਸਕੁਏਅਰ ਮਾਈਲ ਦਾ ਏਰੀਆ ਦੱਸਦੇ ਆ ਉਹ ਤੇ ਉੱਥੇ ਖੱਟ ਸਾਹਿਬ ਜੀ ਕੋਈ ਜਗ੍ਹਾ ਤੁਹਾਨੂੰ ਦਿਸਦੀ ਆ ਜਿੱਥੇ ਬੰਬ ਜਾਂਦੀ ਤਾਂ ਨਹੀਂ ਵੱਜਿਆ
0: ਬਿਲਕੁਲ ਕੋਈ ਜਗ੍ਹਾ ਛੱਡੀ ਨੀ ਇਹਨਾਂ ਨੇ ਬਿਲਕੁਲ
1: ਹਾਂ ਉੱਥੇ ਉਹਨੂੰ ਪਤਾ ਨੀ ਕਿੰਨੇ ਕੁ ਹਥਿਆਰ ਜਿਹੜੇ ਚੱਲੇ ਸੀ ਉਹ ਗਏ ਤਾਂ ਅਮਰੀਕਾ ਤੋਂ ਹੀ ਆ ਨਾ
0: ਬਿਲਕੁਲ ਬਿਲਕੁਲ
1: ਤੇ ਉਧਰ ਯੂਕਰੇਨ ਚ ਚਲੇ ਗਏ ਹੁਣ ਅਮਰੀਕਾ ਕੋਲ ਆ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਹਥਿਆਰਾਂ ਦੀ ਕਮੀ ਆ ਚੁੱਕੀ ਆ ਖਾਸ ਕਰਕੇ ਜਿਹੜੇ ਡਿਫੈਂਸਿਵ ਹਥਿਆਰ ਹੈਗੇ ਆ
0: ਟੈਕਨੋਲੋਜੀ ਬੜੀ ਆ ਉਹ ਤੇ ਲਗਾਤਾਰ ਬਣਦੇ ਰਹਿੰਦੇ ਹੋਣੇ ਨਾ ਉੱਥੇ ਮੁੱਕ ਥੋੜੋ ਜਾਣੇ ਕਦੇ ਉੱਥੇ ਲਗਾਤਾਰ ਬਣੀ ਜਾਂਦੇ ਆ ਕੰਪਨੀਆਂ ਬਣਾਈ ਜਾਂਦੀਆਂ ਗੌਰਮੈਂਟ ਨੂੰ ਵੇਚੀ ਜਾਂਦੀਆਂ
1: ਖਸਾ ਵੀ ਜਿਹੜੇ ਇਸ ਤਰ੍ਹਾਂ ਦੇ ਬੜੇ ਹਥਿਆਰ ਆ ਨਾ ਉਹ ਬਹੁਤੇ ਨਹੀਂ ਬਣਾਉਂਦੇ ਕਿਉਂਕਿ ਅਮਰੀਕਾ ਨੇ ਮਾਰ ਜਦੋਂ ਖਾਣੀ ਆ ਇੱਥੋਂ ਹੀ ਖਾਣੀ ਆ ਤਕੜਾ ਬੰਦਾ ਜਿਹੜਾ ਹੁੰਦਾ ਉਹ ਇੱਥੋਂ ਹੀ ਮਾਰ ਖਾਂਦਾ ਜਦੋਂ ਵੀ ਖਾਂਦਾ ਆ ਕਿਉਂਕਿ ਇਹਨਾਂ ਨੇ ਸੋਚਿਆ ਨੀ ਨਾ, ਉਹ ਪਿੱਛੇ ਦੇ ਇੱਥੇ ਖਬਰ ਚ ਵੀ ਆਇਆ ਸੀ ਇੱਕ ਵਾਰੀ, ਉਹ ਗੱਲ ਹੁੰਦੀ ਸੀ ਰੂਸ ਕੋ ਕਿੰਨੇ ਹਥਿਆਰ ਹੋਣਗੇ, ਅਸੀਂ ਉਹਨਾਂ ਦੇ ਮੁਕਾ ਦਿਆਂਗੇ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ, ਉੱਤੇ ਉਹ ਜਿਹੜੇ ਪੈਨਲ ਹੁੰਦੀਆਂ ਨਾ, ਪੈਨਲ ਡਿਸਕਸ਼ਨ ਹੁੰਦੀਆਂ ਚੈਨਲਾਂ ਦੇ ਉੱਤੇ, ਉਹ ਜਿਹੜਾ ਇੱਕ ਕਹਿੰਦਾ ਸੀ, ਉਹ ਕਹਿੰਦਾ ਰਸ਼ੀਆ ਆਪਣੇ ਵਰਗਾ ਨੀ ਹੈਗਾ, ਇਹ ਬਣਾ ਕੇ ਰੱਖ ਲਈਆਂ ਤੇ ਮੁੜ ਕੇ ਬਣਾਉਣੀਆਂ, ਉਹ ਤਾਂ ਕਹਿੰਦਾ ਲਗਾਤਾਰ ਬਣਾ ਹੀ ਜਾਂਦਾ ਗਾਹਾਂ ਦੀ ਗਾਹਾਂ, ਉਹਦੇ ਕੋਲ ਨੀ ਮੁੱਕਣੀਆਂ,
0: ਜਿਹਦਾ ਨਾਰਥ ਕੋਰੀਆ ਵਾਲਾ ਉਦੋਂ ਕੰਮ ਹੀ ਕੋਈ ਨੀ ਵਿਹਲੇ ਬੰਦੇ।
1: ਹਾਂਜੀ ਬਸ ਬਿਲਕੁਲ ਬਿਲਕੁਲ ਉਹੀ ਗੱਲ ਆ, ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਹੁਣ ਇਹ ਜਿਹੜੀਆਂ
0: ਪੇਟੀਆਂ ਦੀ ਹੈਲਪ ਦੇ ਵਿਚ ਹਾਮੀ ਭਰ ਰਹੇ,
1: ਉਹ ਕਹਿੰਦਾ ਜੀ ਉਹ ਤਾਂ ਕਹਿੰਦਾ ਤੂੰ ਮੈਨੂੰ ਸੱਦਾ ਤਾਂ ਦੇ, ਉਹ ਕਹਿੰਦਾ ਤੂੰ ਮੈਨੂੰ ਸੱਦ ਤਾਂ ਦੇ ਇੱਕ ਵਾਰੀ, ਤੇ ਇਹ ਹੁਣ ਹਥਿਆਰਾਂ ਦੀ ਜਿਹੜੀ ਘਾਟ ਆ ਰਹੀ ਆ, ਤੇ ਕਿਉਂਕਿ ਉਹ ਕੁਛ ਯੂਕਰੇਨ ਚਲ ਗਈਆਂ, ਕੁਧਰ ਇਧਰ ਚਲ ਗਈਆਂ, ਕੁਛ ਉਧਰ ਚਲ ਗਈਆਂ, ਚਲੋ ਇਹ ਗੱਲ ਸੀਗੀ, ਇਹ ਹਥਿਆਰਾਂ ਦੀ ਕਮੀ ਪੇਸ਼ੀ ਆ ਜਿਹੜੀ ਉਹ ਆ ਗਈ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, 14-15 ਅਰਬ ਦੇਸ਼ ਆ ਜਿਹੜੇ ਉਹਨਾਂ ਦੇ ਵਿਚ ਫਸੇ ਲੱਖਾਂ, ਖਾਕ ਸਾਹਿਬ ਜੀ ਲੱਖਾਂ ਦੇ ਵਿਚ ਲੋਕ ਆ ਉੱਥੇ ਅਰਬ ਕੰਟਰੀਆਂ ਦੇ ਵਿਚ, ਜਿਹੜੇ 14-15 ਇਹ ਕੰਟਰੀ ਹੈਗੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿਚ ਅਮਰੀਕਨ ਦੇ
0: ਵਿਚ। ਮੈਂ ਵੀ ਤੁਹਾਨੂੰ ਦੱਸਦਾ ਕਿ ਪਾਕਿਸਤਾਨੀ ਮੀਡੀਆ ਤੋਂ ਮੈਂ ਸੁਣੀ ਹੈ ਇਹ, ਉੱਥੇ ਦੁਬਈ ਦੇ ਵਿਚ ਉਹਨਾਂ ਨੂੰ ਜਿੰਨੇ ਪਾਕਿਸਤਾਨੀ ਕਹਿੰਦੇ ਸਾਡੇ ਪਾਕਿਸਤਾਨੀਆਂ ਨੂੰ ਏਅਰਪੋਰਟ ਤੇ ਬਿਠਾਇਆ, ਤੇ ਜਿੰਨੇ ਇੰਡੀਅਨ ਹੈਗੇ ਆ ਉਹਨਾਂ ਸਾਰਿਆਂ ਨੂੰ ਹੋਟਲ ਦਿੱਤੇ ਹੋਏ ਆ, ਹੋਟਲ ਜਾ ਕੇ ਮਤਲਬ ਕਹਿੰਦੇ ਸਾਡਾ ਹਾਲਾਤ ਜਿਹੜੀ ਨਾ ਉਹ ਉੱਥੇ ਵੀ ਮਾੜੀ ਆ ਤੇ ਪਾਕਿਸਤਾਨ ਚ ਵੀ ਮਾੜੀ ਆ, ਕਿਉਂਕਿ ਚੱਕਰ ਇਹ ਆ ਕਿ ਜਦੋਂ ਕੰਟਰੀ ਚੀਮਾ ਸਾਹਿਬ ਜਦੋਂ ਫੌਜੀਆਂ ਦੇ ਹੱਥ ਆ ਜੇ ਨਾ, ਤੇ ਉਹ ਫਿਰ ਫੌਜੀ ਕੀ ਕਰਦੇ ਆ ਕਿ ਦੇਖੋ ਪਾਕਿਸਤਾਨ ਦੇ ਵਿਚ ਜਿੰਨੀਆਂ ਫੈਕਟਰੀਆਂ ਜੋ ਕੁਛ ਸਮਾਨ ਬਣਦਾ ਉਹ ਸਾਰੇ ਫੌਜੀ ਬਣਾ ਰਹੇ ਆ,
1: ਸਾਰਾ ਉਹਨਾਂ ਦਾ ਆ, ਜਿਹੜੇ ਫੌਜੀਆਂ ਦੇ ਅਫਸਰ ਆ ਉਹਨਾਂ ਦਾ ਸਾਰਾ,
0: ਤੇ ਉਹਨਾਂ ਨੇ ਇੱਕ ਨਾਂ ਦੀ ਰੱਖੀ ਆ,
1: ਬਿਲਕੁਲ ਬਿਲਕੁਲ
0: ਮਾਰ ਲਿਆ ਉਹ ਬੰਦੇ ਦੇ ਪੁੱਤ ਬਣ ਗਿਆ, ਕਰੋ ਇਹ ਕਰੋ ਇਹ ਕਰੋ, ਜਾ ਉੱਥੇ ਭੱਜ ਜਾ ਉੱਥੋਂ ਜਾ ਕੇ ਪੈਸੇ ਲੈ ਕੇ ਆ, ਉਹ ਕੁਛ ਨੀ ਹੈਗੀ, ਸਰਕਾਰ ਦਾ ਕੋਈ ਉੱਥੇ ਰੋਲ ਨੀ ਹੈਗਾ,
1: ਬਿਲਕੁਲ
0: ਅੱਜ ਤੱਕ ਨੀ ਹਿਸਟਰੀ ਰਹੀ ਹੈ, ਜਦੋਂ ਦੇਸ਼ ਆਜ਼ਾਦ ਹੋਇਆ ਵਾ ਉਦੋਂ ਤੋਂ ਹੀ ਪਾਕਿਸਤਾਨ ਦੇ ਵਿਚ ਮਾਰਸ਼ਲ ਲਾ ਲੱਗ ਗਈ ਆ, ਤੇ ਕਦੀ ਕੋਈ ਮਾੜਾ ਮੋਟਾ ਚੱਕ ਕੇ ਬਣਾਤਾ, ਜਾ ਇਮਰਾਨ ਖਾਨ ਵਰਗੇ ਨੂੰ ਚੁੱਕ ਕੇ ਅੰਦਰ ਦੇਤਾ, ਇੰਨੇ ਸਾਲ ਹੋ ਗਏ, ਕੋਈ ਲੈਣਾ ਦੇਣਾ ਨੀ, ਬਸ ਮਨ ਮਰਜ਼ੀਆਂ ਚੱਲਦੀਆਂ ਜੀ।
1: ਬਿਲਕੁਲ ਬਿਲਕੁਲ ਇਹੀ ਜਿਹੜੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਹੁਣ ਡਾਕਟਰ ਸਾਹਿਬ ਜੀ ਅਗਲੀ ਜਿਹੜੀ ਖਬਰ ਆ, 14-15 ਅਰਬ ਦੇਸ਼ਾਂ ਦੇ ਵਿਚ ਲੱਖਾਂ ਜਿਹੜੇ ਲੋਕ ਆ ਉਥੋਂ ਨਿਕਲਣ ਵਾਸਤੇ ਤਾਂ ਉਹਨਾਂ ਨੂੰ ਵਾਰਨਿੰਗ ਦਿੰਦੀ ਆ ਅਮਰੀਕਾ, ਕਹਿ ਰਿਹਾ ਵੀ ਨਿਕਲ ਜਾਓ ਇਥੋਂ, ਪਰ ਖਾਕਸ ਸਾਹਿਬ ਜੀ ਉਥੋਂ ਨਿਕਲਦਾ ਜ਼ਰੀਆ ਕੋਈ ਨੀ ਦੱਸ ਰਿਹਾ, ਉੱਥੇ ਦੇ ਹਾਲਾਤ ਐਸੇ ਆ, ਹਵਾਈ ਫਲਾਈਟਾਂ ਸਾਰੀਆਂ ਬੰਦ ਆ, ਨਾ ਕੋਈ ਆਉਂਦੀ ਆ ਨਾ ਕੋਈ ਜਾਂਦੀ ਆ, ਨਾ ਉਥੋਂ ਉੱਡਣ ਦਿੰਦੇ ਆ ਕਿਸੇ ਨੂੰ। ਪਰ ਹੁਣ ਅੱਜ ਦੀ ਖ਼ਬਰ ਦੇ ਮੁਤਾਬਕ ਕੁਛ ਜਿਹੜੇ ਆ ਹਵਾਈ ਜਹਾਜ਼ ਉਹ ਇੰਗਲੈਂਡ ਵਗੈਰਾ ਤੋਂ ਗਏ ਆ, ਜਿਹੜੇ ਆਪਣੇ ਨਾਗਰਿਕਾਂ ਨੂੰ ਬਾਹਰ ਲੈ ਕੇ ਆਏ ਆ, ਪਰ ਉਹ ਬਹੁਤ ਲਿਮਿਟਿਡ ਆ ਅੱਜ ਦਾ, ਔਰ ਉਹ ਜਿਹੜੀ ਜਗ੍ਹਾ ਆ ਖਾਸ ਕਰਕੇ ਜਿਹੜਾ ਕਟਰ ਤੇ ਉਹ ਹੈਗੀ ਆਪਣੀ ਦੁਬਈ ਆ, ਉਹ ਖਾਕਸਾ ਜੀ ਜਿੰਨੇ ਯੂਰਪ ਤੋਂ ਲੋਕ ਜਾਂਦੇ ਆ ਏਸ਼ੀਆ ਨੂੰ,
0: ਬਿਲਕੁਲ
1: ਸਾਰੇ ਜਹਾਜ਼ ਉੱਥੇ ਰੋਕ ਕੇ ਜਾਂਦੇ ਆ, ਤੇ ਜਿੰਨੇ ਉੱਥੋਂ ਵਾਪਸ ਆਉਂਦੇ ਉਹ ਵੀ ਰੋਕ ਕੇ ਆਉਂਦੇ ਆ, ਉਹ ਤਕਰੀਬਨ ਦੁਨੀਆਂ ਦੇ ਜਿਹੜੇ ਬਿਜ਼ੀਐਸਟ ਹੁੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਉਹ ਜਗ੍ਹਾ ਜਿਹੜੀ ਹੈਗੀ ਆ, ਤੇ ਉੱਥੇ ਹੁਣ ਲੋਕ ਆ ਜਿਹੜੇ ਬਹੁਤ ਫਸ ਚੁੱਕੇ ਆ। ਤੇ ਦੂਸਰਾ ਜਿਹੜੇ ਲੋਕ ਅਮਰੀਕਾ ਜਾਂ ਹੋਰ ਯੂਰਪੀਅਨ ਅਤੇ ਏਸ਼ੀਅਨ ਏਸ਼ੀਆ ਦੇ ਆ, ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਕੋਈ ਰਸਤਾ ਨਹੀਂ ਦਿਖਾ ਰਹੀਆਂ ਕਿ ਕੀ ਕਰੋ, ਪਰ ਉਹਨਾਂ ਨੂੰ ਇਹ ਕਹਿ ਰਹੀਆਂ ਵੀ ਇੱਥੋਂ ਨਿਕਲ ਜਾਓ ਜਿੱਦਾਂ ਮਰਜ਼ੀ, ਪਰ ਅਮਰੀਕਾ ਵੱਲੋਂ ਆਪਣੇ ਨਾਗਰਿਕ ਜਿਹੜੇ ਆ ਅਰਬ ਦੇਸ਼ਾਂ ਵਿਚ ਨਾ ਜਾਣ ਵਾਸਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਨਾ ਜਾਓ, ਪਰ ਜਿਹੜੇ ਉੱਥੇ ਜਾ ਕੇ ਫਸੇ ਹੋਏ ਆ ਉਹਨਾਂ ਦਾ ਨਾ ਕੋਈ ਅੰਬੈਸੀ ਵਾਲਾ ਸੁਣਦਾ, ਉਹ ਕਹਿ ਦਿੰਦੇ ਆ ਵੀ ਸਾਨੂੰ ਕਾਲ ਕਰੋ ਅੰਬੈਸੀ ਨੂੰ, ਅਸੀਂ ਤੁਹਾਡੀ ਹੈਲਪ ਕਰਾਂਗੇ, ਜਦੋਂ ਕਾਲ ਕਰਦੇ ਆ ਉਹ ਕਹਿੰਦੇ ਆ ਵੀ ਸੋਰੀ। ਇਹ ਖਬਰਾਂ ਜਿਹੜੀਆਂ ਉਧਰੋਂ ਆ ਰਹੀਆਂ, ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਉਹ ਇਹ ਆ ਕਿ ਯੂਕਰੇਨ ਦੇ ਪ੍ਰੈਜੀਡੈਂਟ ਜ਼ੈਲੈਂਸਕੀ ਜਿਹੜੇ ਹੈਗੇ ਆ, ਉਹ ਇਹ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ, ਹੁਣ ਦੇਖੋ ਏਦਾਂ ਦੀਆਂ ਖਬਰਾਂ ਤੋਂ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਂਦਾ ਆ, ਜਿੱਦਾਂ ਹੁਣ ਆਪਾਂ ਇੱਥੇ ਜਿਹੜੇ ਆਪਣੇ ਇੱਥੇ ਦੇ ਰਾਜਨੀਤਿਕ ਆਗੂ ਆ ਉਹ ਰੌਲਾ ਪਾਈ ਜਾਂਦੇ, ਅਸੀਂ ਐਂ ਕਰ ਦਿਆਂਗੇ, ਅਸੀਂ ਇਰਾਨ ਨੂੰ ਚੱਕਤਾ, ਇਹ ਕਰਤਾ, ਉਹ ਕਰਤਾ, ਪਰ ਹੁਣ ਜਦੋਂ ਆਹ ਖਬਰ ਪੜ੍ਹਨੀ ਹੈ ਨਾ, ਫਿਰ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਣਾ। ਇਹ ਖਬਰ ਆ ਜਿਹੜੀ ਇਸ ਤਰ੍ਹਾਂ, ਯੂਕਰੇਨ ਦੇ ਪ੍ਰੈਜੀਡੈਂਟ ਜ਼ੈਲੈਂਸਕੀ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਮੁਕਾਬਲਾ ਕਰਨ ਵਿਚ ਮਦਦ ਕਰ ਸਕਦੇ ਆ, ਤੇ ਜੇ ਅਮਰੀਕਾ ਚਾਹਵੇ ਤਾਂ, ਸਾਤੋਂ ਮੰਗੇ ਤਾਂ। ਅੱਛਾ, ਨਾਲ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਹਿ ਦਿੱਤਾ, ਜਿਸ ਵਿਚ ਉਸ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਡਰੋਨਾਂ ਦਾ ਸਾਹਮਣਾ ਕਰਨ ਲਈ ਮਦਦ ਮੰਗ ਹੀ ਲਈ ਆ, ਤਾਂ ਫਿਰ ਮੈਨੂੰ ਕਰਨੀ ਪੈਣੀ ਆ। ਇਰਾਨ ਦੁਆਰਾ ਰੂਸ ਨੂੰ ਭੇਜੇ ਗਏ ਡਰੋਨ ਇਸ ਸਮੇਂ ਬਹੁਤ ਕਾਮਯਾਬ ਆ ਖਾਕਸਾ ਜੀ, ਬਹੁਤ ਕਾਮਯਾਬ ਹਥਿਆਰ ਰਿਹਾ ਉਹ।
0: ਅੱਛਾ ਜੀ,
1: ਹਾਂਜੀ ਬਹੁਤ ਕਾਮਯਾਬ ਸਾਰੇ ਇੱਥੇ
0: ਬਹੁਤ ਕਾਮਯਾਬ ਸੀ ਜਿਹੜੇ ਡਰੋਨ ਉਥੋਂ ਆਏ ਸੀ ਬਿਲਕੁਲ
1: ਹਾਂਜੀ ਤੇ ਉਹ ਅਜੇ ਤੀਕਰ ਵੀ ਪੂਰਾ ਕਾਮਯਾਬ ਆ ਤੇ ਅੜੇ ਦੂਸਰੀ ਗੱਲ ਇਹ ਆ ਸਕਤਾ ਵੀ ਉਹ ਬਣਾਉਣੇ ਬੜੇ ਸੌਖੇ ਆ ਤੇ ਉਹ ਸਸਤੇ ਬਹੁਤ ਆ ਆਮ ਸਧਾਰਨ ਫੈਕਟਰੀ ਦੇ ਵਿਚ ਤੁਸੀਂ ਉਹ ਬਣਾ ਸਕਦੇ ਆ ਮਿਸਲਾਂ ਬਣਾਉਣ ਵਾਸਤੇ ਜਿੱਥੇ ਹੁਣ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਆ ਜਿੱਦਾਂ ਆਪਣੇ ਹੋ ਗਈ ਆ ਜਹਾਜ਼ ਬਣਾਉਣ ਦੀ ਕੰਪਨੀ ਜਿਹੜੀ ਕੀ ਇਹਦਾ ਨਾਂ ਆ ਬਾਕੀ ਜਿਹੜੀ ਉਹ ਨਾਸਾ ਵਗੈਰਾ ਆ ਜਿਹੜੇ ਉਹ ਬਣਾਉਂਦੇ ਆ ਉਹ ਬਹੁਤ ਮਹਿੰਗੇ ਹਥਿਆਰ ਆ ਤੇ ਹੁਣ ਇਹ ਜਿਹੜਾ ਇਰਾਨ ਦੁਆਰਾ ਜਿਹੜੇ ਰੂਸ ਨੂੰ ਭੇਜੇ ਗਏ ਡਰੋਨ ਸੀਗੇ ਇਸ ਸਮੇਂ ਬਹੁਤ ਕਾਮਯਾਬ ਹਥਿਆਰ ਹਨ ਸਸਤੇ ਅਤੇ ਬਹੁਤ ਮਾਰਖੋਰੇ ਵੀ ਆ ਜ਼ੇਲੈਂਸਕੀ ਨੇ ਇਹ ਕਹਿੰਦੇ ਹੋਏ ਕਿ US ਨੇ ਉਸ ਤੋਂ ਇਰਾਨੀਅਨ ਡਰੋਨਾਂ ਨਾਲ ਮਿਲਣ ਲਈ ਸਿੱਝਣ ਲਈ ਮਦਦ ਮੰਗੀ ਆ ਤੇ ਯੂਕਰੇਨ ਅਤੇ ਰੂਸ ਵਿਚ 4 ਸਾਲਾਂ ਤੋਂ ਚੱਲ ਰਹੀ ਜਿਹੜੀ ਜੰਗ ਆ ਉਹਦੇ ਵਿਚ ਜਿਹੜਾ ਹੈਗਾ ਆਪਣੇ ਵਰਤੇ ਜਾ ਰਹੇ ਡਰੋਨ ਆ ਕੱਖ ਦਾ ਉਨ੍ਹਾਂ ਦਾ ਸਾਹਮਣਾ ਕਰਨ ਲਈ ਯੂਕਰੇਨ ਨੇ ਵੀ ਕੁਛ ਵਧੀਆ ਵਧੀਆ ਤਰੀਕੇ ਆ ਜਿਹੜੇ ਲੱਭ ਲਿਆ ਕਿਉਂਕਿ ਉਹ 4 ਸਾਲਾਂ ਦੇ ਵਿਚ ਤਜਰਬਾ ਹੋ ਜਾਂਦਾ ਨਾ
0: ਬੰਦਾ ਬਹੁਤ ਕੁਝ ਸਿੱਖ ਲੈਂਦਾ
1: ਬਹੁਤ ਕੁਝ ਸਿੱਖ ਲੈਂਦਾ ਹਾਂ ਸੋ ਇੱਥੇ ਸਿਚੁਏਸ਼ਨ ਹੈ ਜਿਹੜੀ ਇਸ ਵੇਲੇ ਹੈਗੀ ਕੱਖ ਸਾਹਿਬ ਜੀ ਤੇ ਆਪਣੇ ਕੋਲ 5:03 ਹੋ ਗਏ ਡਾਕਟਰ ਸਾਹਿਬ ਨੀ ਆਏ ਅਜੇ
0: ਦੇਖਦਾ ਸੀ ਨਹੀਂ ਆਏ ਪਤਾ ਨੀ
1: ਉਹਨਾਂ ਨੇ ਉਹ ਮੈਸੇਜ ਨੀ ਭੇਜਿਆ ਫੋਨ ਨੂੰ ਕੋਈ ਭੇਜਿਆ
0: ਨਹੀਂ ਆਇਆ ਮੈਂ ਦੇਖ ਕੇ ਹਟਿਆ
1: ਹਾਂਜੀ ਮੈਂ ਦੇਖਾਂਗੇ ਭਾਈ ਜੀ ਮੈਸੇਜ ਨਹੀਂ ਆਇਆ ਉਹ ਆਮ ਕਰਕੇ ਕਰਦੇ ਨੀ ਹੁੰਦੇ ਦਾ ਪਹਿਲਾਂ ਦੱਸ ਦਿੰਦੇ ਹੁੰਦੇ ਮੈਂ ਤਾਂ ਹੀ ਦੇਖਦਾ ਵੀ ਮੈਸੇਜ ਉਹਨਾਂ ਦਾ ਮੈਸੇਜ ਨਹੀਂ ਡਾਕਟਰ ਗੁਰਦੀਪ ਸਿੰਘ ਚਲੋ ਆਪਾਂ ਖਬਰਾਂ ਤਾਂ ਮੇਰੇ ਕੋਲ ਖਬਰਾਂ ਜੀ ਆਹੀ ਸੀਗੀਆਂ ਮੈਂ ਤੇ ਉਸ ਹਿਸਾਬ ਨਾਲ ਅੱਧੇ ਘੰਟੇ ਦਾ ਕੀਤਾ ਸੀ ਪਰ ਆਪਣੇ ਕੋਲ ਮੁਸੀਬਤ ਆ ਗਈ
0: ਆਪਾਂ ਹੋਰ ਗੱਲਾਂ ਕਰ ਲੈਂਦੇ ਆ ਜੀ ਜਿਹੜਾ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ ਉਹਦੇ ਬਾਰੇ ਨੀ ਖਬਰ ਕੀਤੀ ਅਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ
1: ਹਾਂਜੀ ਉੱਥੇ ਵੀ ਕੱਖ ਸਾਹਿਬ ਜੀ ਹੁਣ ਜਿਹੜੀ ਆ ਕੱਖ ਸਾਹਿਬ ਜੀ ਦੇਖੋ ਲੋਕ ਤਾਂ ਕਹਿੰਦੇ ਆ ਵੀ ਇਹ ਲੜਾਈ ਏਦਾਂ ਜੇ ਹੋਇਆ ਪਰ ਆਪਾਂ ਤਾਂ ਕੱਖ ਸਾਹਿਬ ਜੀ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਲੜਾਈ ਆ ਜਦੋਂ ਯੂਕਰੇਨ ਤੇ ਰੂਸ ਦੇ ਵਿਚ ਲੱਗੀ ਆ ਲੜਾਈ ਆਪਾਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਦੋ ਮੁਲਕਾਂ ਦੀ ਲੜਾਈ ਨੀ ਇਹ ਵਰਲਡ ਵਾਰ ਆ
0: ਬਿਲਕੁਲ
1: ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ 15 ਕੰਟਰੀ ਤਾਂ 14 ਕੰਟਰੀ ਤਾਂ ਉਹ ਆ ਜਿਹੜੇ ਅਰਬੀ ਆ
0: ਬਿਲਕੁਲ
1: ਹਾਂ ਦੂਸਰੇ ਪਾਸੇ ਇਰਾਨ ਕੱਲਾ ਆ ਇਧਰ ਇਜ਼ਰਾਇਲ ਤੇ ਅਮਰੀਕਾ ਵੀ ਆ ਤੇ ਵਰਲਡ ਵਾਰ ਤਾਂ ਆਪੇ ਹੋ ਗਈ ਉਧਰ ਹੁਣ ਚਾਈਨਾ ਆ ਜਿਹੜਾ ਉਹਨੇ ਵੀ ਕੱਖ ਸਾਹਿਬ ਜੀ ਇਰਾਨ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ ਉਧਰ ਨਾਰਥ ਕੋਰੀਆ ਕਹਿੰਦਾ ਵੀ ਕੋਈ ਨਾ ਆ ਜਾਓ ਤੇ ਰੂਸ ਨੇ ਵੀ ਮਿਸਲਾਂ ਵਗੈਰਾ ਦਿੱਤੀਆਂ ਉਹ ਆਪਣੇ ਇਰਾਨ ਨੂੰ ਤੇ ਕੱਖ ਸਾਹਿਬ ਜੀ ਪਰ ਹੁਣ ਮਸਲਾ ਇਸ ਗੱਲ ਦਾ ਹੈ ਕਿ ਸਾਡੇ ਕੋਲ ਜਿਹੜਾ ਇਜ਼ਰਾਇਲ ਉੱਤੇ ਉਹ ਹਮਲੇ ਕਰਦਾ ਆ ਜਾਂ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਤਾਂ ਮਾੜਾ ਮੋਟਾ ਆਉਂਦਾ ਆ ਕਿ ਉਹਨੇ 14-15 ਦੇਸ਼ਾਂ ਦੇ ਵਿੱਚ ਜਿੱਥੇ ਵੀ ਅਮਰੀਕਾ ਦੇ ਜਿਹੜੇ ਆਪਣੇ ਦੇਸ਼ ਹੈਗੇ ਆ ਮਿਲਟਰੀ ਦੇ ਉੱਥੇ ਹਮਲੇ ਕੀਤੇ ਆ ਤੇ ਹੁਣ ਜਦੋਂ ਦੂਸਰੇ ਪਾਸੇ ਤੋਂ ਖਬਰਾਂ ਆਉਣੀਆਂ ਉਹ ਆਪਣੇ ਕੱਖ ਸਾਹਿਬ ਜਿਹੜਾ ਆਪਣੇ ਇੰਡੀਆ ਆ ਨਾ ਇੰਡੀਆ ਤੋਂ ਲੰਕਾ ਥੱਲੇ ਦੇ ਪਾਸੇ ਆ ਉੱਥੋਂ ਮੇਰਾ ਖਿਆਲ ਆ ਕੋਈ ਪੱਕਾ ਤਾਂ ਡੇਟਾ ਹੈ ਨੀ ਮੀਲਾਂ ਦਾ ਪਰ ਉਹ ਮੇਰਾ ਖਿਆਲ ਆ 14-1500-2000 ਕਿਲੋਮੀਟਰ ਦੇ ਕਰੀਬ ਜਗ੍ਹਾ ਆ ਲੰਕਾ ਤੋਂ ਥੱਲੇ ਨੂੰ ਜਾ ਕੇ ਸਿੱਧੀ ਉਹ ਕੱਖ ਸਾਹਿਬ ਜੀ ਉੱਥੇ ਜਿਹੜਾ ਹੈਗਾ ਇੱਕ ਮਿਲਟਰੀ ਦਾ ਬੇਸ ਆ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਉਹ ਸ਼ਾਇਦ ਜਿਹੜੇ ਸਪੈਨਿਸ਼ ਸੀਗੇ ਇਹਨਾਂ ਨੇ ਸ਼ਾਇਦ ਲੱਭਿਆ ਸੀ ਜਾਂ ਇੱਦਾਂ ਦੇ ਹੋਰ ਕਿਸੇ ਕੰਟਰੀ ਨੇ ਫਿਰ ਉਹਨਾਂ ਤੋਂ ਕੱਖ ਸਾਹਿਬ ਜੀ ਉਹ ਫਰਾਂਸ ਨੇ ਲੈ ਲਿਆ ਫਰਾਂਸ ਤੋਂ ਮਗਰੋਂ ਫਿਰ ਉਹ ਇੰਗਲੈਂਡ ਨੇ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਦੀ ਖਬਰ ਦੇ ਮੁਤਾਬਕ ਇੰਗਲੈਂਡ ਨੇ ਉਹਨੂੰ ਇਜਾਜ਼ਤ ਦੇਤੀ ਆ US ਨੂੰ ਕਿ ਤੂੰ ਮੇਰਾ ਇਹ ਮਿਲਟਰੀ ਦਾ ਬੇਸ ਆ ਜਿਹੜਾ ਉਹ ਵਰਤ ਸਕਦਾ ਹੈ
0: ਨਹੀਂ ਉਹ ਮੁੜ ਕੇ ਖੜਾ ਫੇਰ ਉਹਨਾਂ ਨੇ ਮਨਾ ਕਰਤਾ ਜੀ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਕਿਹਾ ਸੀ ਯੈਸ ਤੁਸੀਂ ਕਰ ਲਓ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਫਿਰ ਇੰਗਲੈਂਡ ਨੇ ਕਹਿਤਾ ਕਿ ਨਹੀਂ ਜੀ ਅਸੀਂ ਨਹੀਂ ਦੇ ਰਹੇ
1: ਖਾਕ ਸਾਹਿਬ ਜੀ ਮੈਂ ਇਹ ਜਿਹੜੀਆਂ ਨਾ ਖਬਰਾਂ ਕਦੇ ਇੱਕ ਆ ਜਾਂਦੀ ਕਦੇ ਦੂਜੀ ਆ ਜਾਂਦੀ ਹੈ ਮੇਰਾ ਖਿਆਲ ਹੈ ਤੁਸੀਂ ਕਿਤੇ ਉਹਦੇ ਨਾਲ ਦੂਜੇ ਨਾਲ ਕਿ ਨਹੀਂ ਜਿਹੜੇ ਇੱਕ ਤਾਂ ਫਰਾਂਸ ਨੇ ਉਹਨੂੰ ਇਜਾਜ਼ਤ ਦਿੱਤੀ ਆ ਬੇਸ ਦੀ ਅਮਰੀਕਾ ਨੂੰ ਵਰਤਣ ਦੀ ਪਰ ਉਹਨੇ ਨਾਲ ਕੰਡੀਸ਼ਨ ਇਹ ਲਾਈ ਆ ਕਿ ਤੂੰ ਇੱਥੋਂ ਆਪਣੀ ਡਿਫੈਂਸ ਵਾਸਤੇ ਕਰ ਸਕਦਾ ਆ ਤੇ ਦੂਸਰਾ ਜਿਹੜਾ ਇੰਗਲੈਂਡ ਦਾ ਬੇਸ ਜਿਹੜਾ ਸਾਈਪ੍ਰਸ ਵਿਚ ਸੀਗਾ ਨਾ ਉਹ ਮੇਰਾ ਖਿਆਲ ਹੈ ਇੰਗਲੈਂਡ ਨੇ ਉਹ ਦਿੱਤੀ
0: ਸਾਈਪ੍ਰਸ ਵਾਲਾ ਸੀ ਯੂ ਰਾਈਟ
1: ਹਾਂਜੀ
0: ਮਨਾ ਕੀਤਾ ਬਿਲਕੁਲ ਅੱਛਾ ਇਹ ਨਾਮ ਪਹਿਲੀ ਵਾਰੀ ਨਾ ਸੁਣਿਆ ਜੀ ਇਹਦਾ ਆਈਲੈਂਡ
1: ਹਾਂਜੀ ਸਾਈਪ੍ਰਸ ਉਹ ਤੁਰਕੀ ਦੇ ਨਾਲ ਲੱਗਦਾ ਉਹ ਜਿਹੜਾ ਸਾਈਪ੍ਰਸ ਆ ਖਕਸਾ ਜੀ ਉੱਥੇ ਵੀ ਜਿਹੜਾ ਨਾ ਉਹਦਾ ਹਿੱਸਾ ਆ ਕੁਛ ਉਹ ਨੇੜੇ ਪੈਂਦਾ ਤੁਰਕੀ ਦੇ ਪਰ ਹੈਗਾ ਸੀਗਾ ਉਹ ਗ੍ਰੀਸ ਦਾ ਪਹਿਲਾਂ ਸਾਈਪ੍ਰਸ ਜਿਹੜਾ ਸੀਗਾ ਉਹ ਛੋਟਾ ਜਿਹਾ ਟਾਪੂ ਆ ਤੁਰਕੀ ਦੇ ਨਾਲ ਹੀ ਲੱਗਦਾ ਤੇ ਉਥੋਂ ਅੱਗੇ ਏਦਾਂ ਹੁੰਦੀ ਸੀ ਉੱਥੇ ਗ੍ਰੀਸ ਦਾ ਰਾਜ ਸੀਗਾ ਤੇ ਤੁਰਕੀ ਨੇ ਇਹਦੇ ਤੋਂ ਖੋਹ ਖਾ ਲਿਆ ਸੀਗਾ ਹੁਣ ਪਤਾ ਨਹੀਂ ਉੱਥੇ ਜਿਹੜੀ ਬ੍ਰਿਟਿਸ਼ ਆ ਇਹਨਾਂ ਦਾ ਵੀ ਕੁਛ ਹੈਗਾ ਹਿੱਸਾ ਉੱਥੇ ਉੱਥੇ ਮਿਲਟਰੀ ਦਾ ਬੇਸ ਵੀ ਆ ਜਿਹੜਾ ਇੰਗਲੈਂਡ ਯੂਕੇ ਦਾ ਮਿਲਟਰੀ ਦਾ ਬੇਸ ਆ ਉੱਥੇ ਬਣਾਇਆ ਹੋਇਆ ਤੇ ਉਥੋਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਆਪਾਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਜੇ ਹੋਰ ਕਿਸੇ ਪਾਸੇ ਨਾ ਸੂਤ ਲੱਗੇ ਤਾਂ ਉਥੋਂ ਰਾਤ ਰੂਤ ਨੂੰ ਬੋਟ ਚੜ ਕੇ ਤੇ ਉਹ ਸਾਈਪ੍ਰਸ ਜਾ ਕੇ ਤੇ ਉਹ ਸਾਈਪ੍ਰਸ ਦਾ ਫਿਰ ਵਿਚਾਲੇ ਕੁਛ ਹਿੱਸਾ ਜਿਹੜਾ ਮੇਰਾ ਖਿਆਲ ਉਹ ਗ੍ਰੀਸ ਦੇ ਥੱਲੇ ਵੀ ਸੀਗਾ ਕੁਛ ਤੁਰਕੀ ਦੇ ਥੱਲੇ ਸੀਗਾ ਉਹ ਤੁਰਕੀ ਦਾ ਪਾਰਟ ਕਰਕੇ ਉਧਰਲੇ ਪਾਸੇ ਪਹਿਲਾਂ ਐਂਟਰ ਹੋ ਕੇ ਰਾਤ ਬਾਅਦ ਉਹ ਬਾਰਡਰ ਟੱਪ ਕੇ ਗ੍ਰੀਸ ਵਾਲੇ ਪਾਸੇ ਜਾ ਕੇ ਤਾਂ ਫਿਰ ਉੱਥੋਂ ਅੱਗੇ ਜਿਹੜੇ ਆ ਉਹ ਬੋਟ ਜਿੱਦਾਂ ਅਮਰੀਕਾ ਦੇ ਵਿੱਚ ਹੁਣ ਕੱਖਦਾ ਵੀ ਤੁਹਾਨੂੰ ਪਤਾ ਵੀ ਜਿਹੜੇ ਕਹਿੰਦੇ ਹੁੰਦੇ ਆ ਜਦੋਂ ਭੁੱਖ ਪੈਂਦੀ ਆ ਤਾਂ ਬੰਦਾ ਰਾਹ ਲੱਭ ਲੈਂਦਾ ਪੇਟ ਭਰਨ ਦਾ
0: ਬੜੇ ਰਾਹ ਲੱਭਦੇ ਆ ਜੀ ਉਸ ਵੇਲੇ ਫਿਰ
1: ਬੜੇ ਰਾਹ ਲੱਭਦੇ ਆ ਤੇ ਉਹ ਹੁਣ ਏਦਾਂ ਹੁੰਦਾ ਭਾਈ ਉਹ ਜਦੋਂ ਹੁਣ ਜਿਹੜਾ ਫਰਜ਼ ਕਰ ਲਓ ਸਾਈਪ੍ਰਸ ਆ ਜਿਹੜਾ ਉਹਦੇ ਵਿਚਾਲੇ ਇੱਕ ਸਰਹੱਦ ਆ ਜਾਣੀ ਕੇ ਦੋ ਦੇਸ਼ਾਂ ਦੀ ਉਹ ਹੁਣ ਜਦੋਂ ਸਰਹੱਦ ਦੇ ਦੂਜੇ ਪਾਸੇ ਚਲ ਗਿਆ ਉਥੋਂ ਫਿਰ ਜਿਹੜੀਆਂ ਇੰਟਰਨਲ ਫਲਾਈਟਾਂ ਹੁੰਦੀਆਂ ਨਾ ਉੱਥੇ ਉਹ ਪਾਸਪੋਰਟ ਜਾਂ ਵੀਜ਼ਾ ਨਹੀਂ ਪੁੱਛਦੇ ਜਿੱਦਾਂ ਇੱਥੇ ਅਮਰੀਕਾ ਦੇ ਵਿੱਚ ਜੇ ਤੁਸੀਂ ਨਿਊਯਾਰਕ ਉੱਤਰ ਜਾਓ ਨਿਊਯਾਰਕ ਤੋਂ ਐਲਏ ਨੂੰ ਭਾਵੇਂ ਫਲਾਈਟ ਲੈ ਕੇ ਆਉਣਾ ਉਹ ਰਾਤ ਤੁਹਾਡਾ ਪਾਸਪੋਰਟ ਥੋੜੀ ਪੁੱਛਦੇ ਆ ਕਿਉਂਕਿ ਤੁਸੀਂ ਇੱਕ ਵਾਰੀ ਐਂਟਰੀ ਲੈ ਲਈ ਆ ਇਸ ਕੰਟਰੀ ਸੋ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਉੱਥੋਂ ਇੱਧਰ ਉੱਧਰ ਲੋਕ ਜਾਂਦੇ ਸੀਗੇ
0: ਬਿਲਕੁਲ ਬਿਲਕੁਲ ਇੱਦਾਂ ਹੀ
1: ਤੇ ਉੱਥੇ ਹੁਣ ਸਾਈਪ੍ਰਸ ਆ ਜਿਹੜਾ ਉੱਥੇ ਉਹਨਾਂ ਦਾ ਹੈਗਾ ਆਪਣੇ ਇਹਦਾ ਇੰਗਲੈਂਡ ਦਾ ਬੇਸ ਤੇ ਉਹਨੇ ਇਹਨੂੰ ਕਹਿ ਦਿੱਤਾ ਅਮਰੀਕਾ ਨੂੰ ਭਾਈ ਉਹ ਤੂੰ ਸਾਡਾ ਵਰਤਣਾ ਦਾ ਵਰਤਲਾ ਪਰ ਉਹ ਵੀ ਆ ਜਿਹੜੀ ਖ਼ਬਰ ਕਦੇ ਉਹ ਕਹਿੰਦੇ ਵਰਤਲਾ ਕਦੇ ਕਦੇ ਕਹਿੰਦੇ ਨਹੀਂ ਵਰਤਣ ਦੇਣਾ ਅਜੇ ਕਿੱਕਰ ਜਿਹੜਾ ਆ ਕਿਉਂਕਿ ਹੁਣ ਖਾਕਸਾ ਜੀ ਮਸਲਾ ਇਸ ਤਰ੍ਹਾਂ ਹੈ ਜੋ ਕੁਛ ਇਜ਼ਰਾਇਲ ਦਾ ਇਜ਼ਰਾਇਲ ਤੇ ਜਿਹੜਾ ਉਹ ਕਰ ਰਿਹਾ ਨਾ ਇਰਾਨ ਅਟੈਕ ਦੂਸਰੇ ਪਾਸੇ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਖ਼ਬਰ ਕਰਕੇ ਹਟੇ ਆ ਬਈ ਮੈਂ 20 ਸਾਲ ਵਾਸਤੇ ਲੜਦੇ ਰਹਿਣ ਦੀ ਤਿਆਰੀ ਹੈਗੀ ਆ ਮੇਰੇ ਕੋਲ ਇੰਨੇ ਹਥਿਆਰ ਹੈਗੇ
0: ਇਸਰਾਇਲ ਕਿੱਥੇ ਟਿਕ ਜੂਗਾ 20 ਸਾਲ ਉਹਦੇ ਮੋਰੇ ਜੀ
1: ਬਿਲਕੁਲ ਅਮਰੀਕਾ ਨੇ ਵੀ ਨਹੀਂ ਟਿਕਣਾ ਜੀ
0: ਤੁਸੀਂ ਦੇਖ ਲਿਓ ਟਰੰਪ ਸਾਹਿਬ ਨੇ ਵੀ ਜਵਾਬ ਦੇ ਦੇਣਾ ਥੋੜੇ ਚਿਰਾਂ ਬਾਅਦ ਬਈ ਆਪਣਾ ਆਪਣਾ ਆਪੇ ਸੰਭਾਲ ਫਿਰ ਉਹਨੂੰ
1: ਆਪੇ ਸੰਭਾਲ ਬਿਲਕੁਲ
0: ਫਿਰ ਉਹਨੂੰ ਦੂਜੇ ਕਿਸੇ ਨੇ ਪੁੱਛਣਾ ਵੀ ਨੀਗਾ ਇਸਰਾਇਲ ਨੂੰ ਨਾਲ ਲਾਉਣਾ ਵੀ ਨੀਗਾ
1: ਕਿਸੇ ਨੇ ਪੁੱਛਣਾ ਨਹੀਂ
0: ਆ ਨਾ ਪਿੱਛੇ ਜੂਸ਼ ਕਮਿਊਨਿਟੀ ਦਾ ਵੀ ਅਮਰੀਕਾ ਦਾ ਬੜਾ ਸਟਰੋਂਗਲੀ ਹੱਥ ਆ ਨਾ ਉਹ ਕਦੀ ਵੀ ਨੀ ਉਹਨੂੰ ਥੱਲੇ ਲੱਗਣ ਦਿੰਦੇ
1: ਹੱਥਾ ਜੀ ਇਹ ਜਿਹੜਾ ਟਰੰਪ ਸਾਹਿਬ ਨੇ ਅਟੈਕ ਕੀਤਾ ਉਹਦੇ ਪਿੱਛੇ ਕਾਰਨ ਹੀ ਇਹ ਆ ਕਿਉਂਕਿ ਜਿਹੜਾ ਟਰੰਪ ਆ ਉਹਦਾ ਜਿਹੜਾ ਜਵਾਈ ਆ ਉਹ ਵੀ ਉਹੀ ਆ ਤੇ ਫਿਰ ਉਹਦਾ ਕੁੜਮ ਤਾਂ ਆਪੇ ਹੀ ਉਹੀ ਹੋ ਗਿਆ ਸੋ ਜਿਹੜਾ ਟਰੰਪ ਦੇ ਜਵਾਈ ਦਾ ਬਾਪ ਆ ਉਹ ਫਿਰ ਟਰੰਪ ਦਾ ਕੁੜਮ ਵੀ ਹੋ ਗਿਆ ਨਾ ਸੋ ਜਵਾਈ ਵੀ ਤੇ ਕੁੜਮ ਵੀ ਉਹ ਤਾਂ ਉਹਨਾਂ ਚੋਂ ਹੀ ਆ ਨਾ
0: ਬਾਬਾ ਬਜੁਰਗ ਬੰਦਾ ਬੜੀ ਵਧੀਆ ਸਪੀਚ ਦੇ ਰਿਹਾ ਸੀ ਕਹਿੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਦੇ ਵਿਚ ਵੱਡੀ ਸਿੱਖਿਆ ਦਿੰਦੇ ਆ ਅਸੀਂ ਟੁੱਟੀਆਂ ਟੁੱਟੀਆਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਆ ਵੈਨਾਂ ਦੇ ਵਿਚ ਸਫ਼ਰ ਕਰਦੇ ਆ ਸਾਡੇ ਕੋਲ ਬਿਲੀਅਨ ਸਾਡੀ ਦੇਖੋ ਕਹਿੰਦਾ ਸੀ ਕਿ ਅਸੀਂ ਇਸ ਵੇਲੇ ਸਾਰੀ ਅਮਰੀਕਾ ਦੀ ਇਕਾਨਮੀ ਨੂੰ ਹੋਲਡ ਕਰਦੇ ਆ
1: ਹਾਂਜੀ ਸਾਰੀ ਦੁਨੀਆਂ ਨੂੰ ਕਰਦੇ ਆ ਜੀ
0: ਉਹ ਕਹਿੰਦੇ ਤਰੀਕਾ ਅਸੀਂ ਇਹ ਆ ਪਹਿਲਾਂ ਤੋਂ ਲੱਭਿਆ ਹੋਇਆ ਕਿ ਛੋਟੀਆਂ ਗੱਡੀਆਂ ਛੋਟੇ ਕਾਰ ਕਿਤੇ ਖਰਚਾ ਜ਼ਿਆਦਾ ਨੇ ਜਿਹੜੇ ਪੈਸੇ ਕਹਿੰਦੇ ਅਸੀਂ ਏਡੇ ਇਧਰ ਲਾਉਣੇ ਆ ਉਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣੇ ਆ ਔਰ ਛੋਟੇ ਘਰਾਂ ਦੇ ਵਿਚ ਰਹਿ ਕੇ ਤੇ ਨਿੱਕੇ ਭੈੜੀਆਂ ਗੱਡੀਆਂ ਵੈਨਾਂ ਦੇ ਵਿਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਦੇ ਫਿਰਦੇ ਕਹਿੰਦਾ ਜਿਹਦੇ ਕੋਲ ਇੱਥੇ ਲੱਖ ਡਾਲਰ ਹੋ ਜਾਏ ਨਾ ਤੇ ਉਹ ਪਹਿਲਾਂ ਜਾ ਕੇ ਮਰਸਰੀ ਚ ਲੈ ਆਉਂਦਾ ਪੰਜਾਹ ਹਜ਼ਾਰ ਡਾਲਰ ਦੀ ਕਹਿੰਦਾ ਮੁੜ ਕੇ ਕੋਈ 50 ਰਹਿ ਜਾਂਦਾ 50 ਉਹਦਾ ਤੇਲ ਤੂਲ ਤੇ ਖਰਚਿਆ ਜਾਂਦਾ ਤੇ ਮੁੜ ਕੇ ਫਿਰ ਨੰਗ ਹੋ ਜਾਂਦਾ ਕਹਿੰਦਾ
1: ਮੁੜ ਕੇ ਫਿਰ ਨੰਗ ਹੁੰਦੇ ਇਹਦੇ ਚ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਖਰਚਾ ਜੀ
0: ਹਾਂ ਉਹਦੀ ਮੈਂ ਪੂਰੀ ਗੱਲ ਸੁਣ ਰਿਹਾ ਸੀ ਹਾਂਜੀ
1: ਬਿਲਕੁਲ ਇਹ ਜਿਹੜੀ ਆ ਰਹਿਣ ਦਾ ਜੀਣ ਦਾ ਤਰੀਕਾ ਇਹ ਆ ਖਾਕਸਾ ਜੀ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਪਸਾਰਨਾ ਇਹਨੂੰ ਹੀ ਕਹਿੰਦੇ ਆ ਹੋਰ ਉਹ ਕਿਹਨੂੰ ਕਹਿਣਾ ਤੇ
0: ਖਾਕਸਾ ਜੀ ਦੇ ਵਿਚ ਮੈਸ਼ ਜਿਹੜੇ ਹੈਗੇ ਆ ਇੱਥੇ ਰਹਿੰਦੇ ਜਿਹਨਾਂ ਨੇ ਆਪਣੇ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗੱਡੀ ਨਹੀਂ ਯੂਜ਼ ਕਰਦੇ ਆਪਣੇ
1: ਅਮੀਸ਼ ਹਾਂਜੀ ਅਮੀਸ਼ ਅਮੀਸ਼ ਪਰਿਵਾਰ ਹੈਗੇ ਹਾਂਜੀ ਬਿਲਕੁਲ
0: ਪੈਨਸਿਲਵੇਨੀਆ ਚ ਬਹੁਤ ਆ ਮੈਂ ਇੱਕ ਦੋ ਵਾਰੀ ਗਿਆ ਵੀ ਉਥੋਂ ਕੋਈ ਅਸੀਂ ਚਿਕਨ ਚੁਕਨ ਵੀ ਲਿਆਂਦਾ ਉਹਨਾਂ ਦੇ ਤੇ ਕੋਈ ਲਸਣ ਪੱਟ ਲਿਆ ਉਹ ਕਹਿੰਦੇ ਪੱਟ ਲੋ ਜਿੰਨਾ ਪੱਟਣਾ ਇੰਨੇ ਪੈਸੇ ਦੇ ਦਿਓ ਥੋੜੇ ਜਿਹੇ ਪੈਸਿਆਂ ਦੇ ਨਾਲ ਉਹ ਚੀਜ਼ ਦੇ ਦਿੰਦੇ ਆ
1: ਹਾਂਜੀ ਉਹਨਾਂ ਦੇ ਉਹ ਘੋੜੇ ਘਾੜੇ ਜਾਂਦੇ ਗੱਡੀਆਂ ਵੀ ਜਿਹੜੀਆਂ ਉਹਨਾਂ ਦੇ ਰੱਥ ਜਿਹੇ ਉਸੇ ਤਰ੍ਹਾਂ
0: ਕੀ ਜੀ ਰਹੇ ਨਾ ਚੀਮਾ ਸਾਹਿਬ ਉਹਨਾਂ ਦਾ ਇੱਕ ਹੋਰ ਵੀ ਹੈ ਕਿ ਉਹਨਾਂ ਦਾ ਵਿਆਹ ਕਿਤੇ ਬਾਹਰ ਉਹ ਕਰਦੇ ਹੀ ਨਹੀਂ ਆਪਣੇ ਵਿਚ ਹੀ ਕਰਦੇ ਆ
1: ਆਪਣੇ ਵਿਚ ਹੀ ਕਰਦੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ ਖਾਕਸਾ ਜੀ
0: ਉਹਨਾਂ ਦੀ ਜ਼ਿੰਦਗੀ ਕਿੱਡੀ ਖੂਬਸੂਰਤ ਆ ਬਹੁਤ ਪਿਆਰੀ ਜ਼ਿੰਦਗੀ ਆ ਚੀਮਾ ਸਾਹਿਬ ਉਹਨਾਂ ਦੇ, ਉਹ ਉਸੇ ਤਰੀਕੇ ਨਾਲ ਹੀ ਰਹਿੰਦੇ ਆ, ਬਿਜਲੀ ਉਹ ਨਹੀਂ ਯੂਜ਼ ਕਰਦੇ, ਗੈਸ ਉਹ ਮਤਲਬ ਉਹ ਨਹੀਂ ਯੂਜ਼ ਕਰਦੇ, ਉਹ ਆਪਣੇ ਤਰੀਕੇ ਨਾਲ ਜਿੱਦਾਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਇੰਡੀਆ ਦੇ ਵਿੱਚ ਬਜ਼ੁਰਗ ਕਰਦੇ,
1: ਬਜ਼ੁਰਗ ਜਿੱਦਾਂ ਕਰਦੇ ਸੀ, ਹਾਂਜੀ
0: ਉਹੀ ਅੱਜ ਤੱਕ ਵੀ ਰੱਖਿਆ ਤੇ ਗਾਂ ਵੀ ਇਹੀ ਰਹਿਣਾ।
1: ਮੈਂ ਤੁਹਾਨੂੰ ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਆਪਾਂ ਦੂਸਰੇ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਦੇਖੋ ਅੱਗੇ ਕੀ ਹੁੰਦਾ ਸੀ। ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ, ਕਈ ਵੱਡੇ ਪਿੰਡ ਆ ਜਿਹੜੇ ਉਹਨਾਂ ਦੇ ਵਿੱਚ ਥੋੜਾ ਜਿਹਾ ਹੋਰ, ਕਿਉਂਕਿ ਉਹ ਕਿਸਮ ਦੇ ਸ਼ਹਿਰਾਂ ਦੇ ਸ਼ਹਿਰੀ ਬਣ ਜਾਂਦੇ ਨੇ ਵੱਡੇ ਪਿੰਡ ਆ ਜਿਹੜੇ, ਉੱਥੇ ਵੀ ਥੋੜੀ ਜਿਹੀ ਲਾਈਫ ਬਦਲ ਜਾਂਦੀ ਆ, ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿੱਚੇ ਰਲਾ ਕੇ ਦੋਨੇ ਜਿਹੜੇ 4-5 ਬਾਜੀਗਰਾਂ ਦੇ ਘਰ ਆ, ਚਮੇਰਾਂ ਦੇ ਘਰ ਆ ਥੋੜੇ ਜਿਹੇ, ਬਾਕੀ ਜੱਟਾਂ ਦੇ ਆ, ਝੀਰਾਂ ਦੇ ਘਰ ਆ, 5-4 ਰਲਾ ਕੇ ਸਾਰੇ 40-45 ਘਰ ਹੈਗੇ ਆ। ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ, ਹੱਕ ਸਾਹਿਬ ਜੀ ਉਹਨਾਂ ਨੇ ਸਵੇਰੇ ਉੱਠਣਾ, ਜੇ ਤਾਂ ਹੈਗੀਆਂ ਗਰਮੀਆਂ, ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਡਿੱਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ, ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿੱਚ ਵੇਲੇ ਵੇਲੇ, ਉਹਨਾਂ ਨੇ ਸਵੇਰੇ ਉੱਠਣਾ, ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ, ਸੂਰਜ ਚੜ੍ਹਨ ਤੋਂ ਪਹਿਲਾਂ ਤੇੜੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ, ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ, ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ ਚਾਹ ਖਾਜਾਂ ਜਿੱਦਾਂ ਵੀ ਹੋਇਆ ਸ਼ਾਹ ਵੇਲਾ ਖਾ ਕੇ ਤੇ ਉਹਨੀ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ ਪਾਣੀ ਭਰਾ ਦੇਣਾ ਤੇ ਉਹਨਾਂ ਨੇ ਵਿਹਲੇ, ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ, ਇੱਕ ਅੱਧੀ ਉਹ ਰੋਟੀ ਖਾਂਦੇ ਸੀ, ਬਹੁਤੇ ਨਹੀਂ ਸੀ ਖਾਂਦੇ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ, ਸੋ ਦੁਪਹਿਰ ਨੂੰ ਨੀ ਸੋਣਾ, ਸ਼ਾਮ ਨੂੰ ਫਿਰ 4-5 ਵਜੇ ਜੋ ਦੇਖਿਆ ਵੀ ਸੂਰਜ ਥੋੜੇ ਜਿਹਾ ਥੱਲੇ ਚਲੇ ਗਿਆ ਤੇ ਫਿਰ ਉਹਨਾਂ ਨੇ ਉੱਠ ਕੇ ਆਪਣੇ ਪੱਠੇ ਪੁੱਠੇ ਵੱਢ ਕੇ ਪਾ ਕੇ ਤੇ ਸਾਰਾ ਕੁਝ ਕਰਕੇ ਜਾਂ ਦੁਪਹਿਰਾਂ ਨੂੰ ਵੀ ਤਾਸ਼ ਖੇਲੀ ਜਾਣੀ ਜਾਂ ਹੋਰ ਕੋਈ ਇਸ ਤਰ੍ਹਾਂ ਦਾ, ਉਹ ਪਿੰਡਾਂ ਦੇ ਵਿੱਚ ਕਈ ਹੁੰਦੇ ਸੀ ਉਹ ਗ੍ਰੰਥ ਲੈ ਆਉਂਦੇ ਸੀ, ਉਹ ਗ੍ਰੰਥ ਪੜ੍ਹਨੇ, ਇੱਕ ਜਣੇ ਨੇ ਬਹਿ ਜਾਣਾ ਤੇ ਬਾਕੀ ਜਣੇ ਉਹ ਸੁਣਨੇ, ਸਾਰਾ ਕੁਝ ਇਹ ਹੁੰਦਾ ਸੀਗਾ। ਹੁਣ ਕੀ ਆ, ਜਦੋਂ ਗਰਮੀਆਂ ਖੱਕ ਸਾਹਿਬ ਜੀ ਉਹ ਕੀ ਕਰਦੇ ਸੀ, ਉਹਨਾਂ ਦੇ ਏਸੀ ਤਾਂ ਹੁੰਦੇ ਨਹੀਂ ਸੀ, ਉਹਨਾਂ ਨੇ ਗਰਮੀਆਂ ਨੂੰ ਖੂਹਾਂ ਦੇ ਉੱਤੇ, ਮੈਂ ਬਹੁਤ ਖੂਹਾਂ ਦੇ ਉੱਤੇ ਦੇਖਿਆ, ਉਹਨਾਂ ਦੇ ਜਿਹੜੀ ਪੈਡ ਹੁੰਦੀ ਨਾ ਖੂਹ ਦੀ, ਉਹ ਹਟ ਜਦ ਚੱਲਦਾ ਹੁੰਦਾ ਆ, ਉਹਦੇ ਸਾਰੇ ਪਾਸੇ ਖੱਕ ਸਾਹਿਬ ਜੀ ਤੂਤਾਂ ਦੇ ਦਰਖਤ ਹੁੰਦੇ ਸੀ ਆਮ ਕਰਕੇ ਤੂਤਾਂ ਦੇ, ਔਰ ਉਹਨਾਂ ਤੂਤਾਂ ਦੀ ਛਾਂ ਇੰਨੀ ਠੰਡੀ ਹੁੰਦੀ ਸੀ ਨਾ ਤੇ ਸੰਘਣੀ ਹੁੰਦੀ ਆ, ਉਹਦੇ ਵਿੱਚ ਦੀ ਸੂਰਜ ਨਹੀਂ ਦਿਖਦਾ ਸਾਨੂੰ, ਸੋ ਉਹਨਾਂ ਨੇ ਦੁਪਹਿਰਾ ਜਿਹੜਾ ਆਰਾਮ ਨਾਲ ਆਪਣੇ ਦਰਖਤ ਥੱਲੇ ਪਸ਼ੂਆਂ ਨੂੰ ਪਾਣੀ ਪੂਣੀ ਪਿਲਾ ਕੇ ਸਾਰਾ ਕੁਝ ਕਰਕੇ ਉੱਥੇ ਪਸ਼ੂ ਬੰਨਦੇ ਨੇ, ਨਾਲੇ ਅੱਬਲ ਤਾਂ ਪਸ਼ੂ ਧੁੱਪ ਤੋਂ ਡਰਦੇ ਉੱਥੇ ਬੈਠੇ ਰਹਿੰਦੇ, ਹਿਲਦੇ ਹੀ ਨਹੀਂ ਸੀ, ਉਹਨਾਂ ਨੇ ਆਪਣਾ ਦੁਪਹਿਰਾ ਆਰਾਮ ਨਾਲ ਕੱਟਣਾ। ਅੱਛਾ, ਹੁਣ ਨਾ ਉਹਨਾਂ ਨੂੰ ਬਿਜਲੀ ਦੀ ਲੋੜ ਸੀ, ਨਾ ਉਹਨਾਂ ਨੂੰ ਏਸੀ ਦੀ ਲੋੜ ਸੀ, ਨਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਸੀ, ਠੀਕ ਹੈ ਕਿ ਨਹੀਂ। ਹੁਣ ਡਾਕਟਰ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਹੁਣ ਲੋਕਾਂ ਨੇ ਉਹ ਤਾਂ ਲਵਾ ਲਿਆ ਘਰਾਂ ਚ, ਪੱਖੇ ਵੀ ਨੀ ਕੁਛ ਹੁੰਦਾ ਹੀ ਨੀ ਸੀ,
0: ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਸੀ,
1: ਹੁੰਦੀ ਨੀ ਸੀ,
0: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ, ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨਹੀਂ ਸੀ ਬਿਜਲੀ ਦੀਆਂ,
1: ਲਾਈਨਾਂ ਹੈ ਨਹੀਂ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ, 77 ਦੀ ਗੱਲ ਹੈ ਇਹ, 77 ਦੀ ਵੀ ਨੀ 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨਹੀਂ ਸੀ, ਫਿਰ ਉਦੋਂ ਗਾਹਾਂ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
0: ਉਦੋਂ ਜਿਆਦਾ ਵਧੀਆ ਨਹੀਂ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ, ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ।
1: ਹਾਂਜੀ, ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
0: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ, ਹਰ ਵਧੀਆ, ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
1: ਨਹੀਂ, ਉਹ ਪਤਾ ਸੀ ਕਿ ਗਰਮੀ ਆ, ਪਹਿਲਾਂ ਹੀ 70 ਦਾ ਸਰਬਤ ਪੀ ਕੇ ਤੁਰ ਗਏ ਸੀ ਗਲਾਸ ਭਰ ਕੇ,
0: ਬਿਲਕੁਲ ਬਿਲਕੁਲ ਜ਼ਿੰਦਗੀ ਦੇਖਦੇ ਸੀ ਲਾਈਫ।
1: ਹਾਂਜੀ, ਇਹ ਇਹ ਹੁਣ ਖੱਕ ਸਾਹਿਬ ਜੀ ਦੇਖੋ, ਸਰੀਰ ਤੇ ਦਿਮਾਗ ਆ ਜਿਹੜਾ ਇਹ ਤੁਹਾਡਾ ਹੀ ਆ,
0: ਬਿਲਕੁਲ,
1: ਚਾਹੇ ਤੁਸੀਂ ਟੁੱਟ ਟੁੱਟ ਕੇ ਮਰ ਕੇ ਏਸੀ ਲਵਾ ਲਓ ਤੇ ਚਾਹੇ ਤੁਸੀਂ ਕੰਮ ਘੱਟ ਕਰਕੇ ਆਰਾਮ ਨਾਲ ਗਰਮੀਆਂ ਨੂੰ ਵੱਡੀ ਵੱਡੀਆਂ ਬੋੜਾਂ ਹੁੰਦੀਆਂ ਜੋ ਉਦਾਂ ਕੱਟ ਲਓ, ਸਰੀਰ ਤੁਹਾਡਾ ਹੀ ਆ, ਦੁੱਖ ਇਹਨੂੰ ਦੇਣਾ ਹੀ ਪੈਣਾ,
0: ਬਿਲਕੁਲ,
1: ਚਾਹੇ ਉਧਰੋਂ ਥੋੜਾ ਜਿਹਾ ਦੁੱਖ ਝੱਲ ਲਓ, ਚਾਹੇ ਇਧਰੋਂ 8-10 ਘੰਟੇ ਮਾਰ ਕੇ ਆਪਣੇ ਆਪ ਨੂੰ ਤੇ ਪੈਸੇ ਬਿਜਲੀ ਵਾਲੇ ਮਹਿਕਮੇ ਨੂੰ ਦੇ, ਜਦੋਂ ਤੁਹਾਨੂੰ ਲੱਗਦਾ ਵੀ ਮੈਂ ਅੱਜ ਏਸੀ ਪਿਆ, ਹਾਲਾਂਕਿ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ,
0: ਵੱਡੀਆਂ ਬਿਮਾਰੀਆਂ ਜੀ, ਏਸੀ ਨਾਲ ਹੀਟ ਨਾਲ ਸਾਰਾ ਕੁਛ ਹੀ ਚੱਲਦਾ ਵਾ, ਪਰ ਅੱਗੇ ਲੋਕੀ ਸੌਂਦੇ ਹੀ ਸੀ ਨਾ, ਅਸੀਂ ਆਪ ਨਿੱਕੇ ਹੁੰਦੇ ਇਦਾਂ ਰਜਾਈਆਂ ਰਜੂਈਆਂ ਲੈ ਕੇ ਵਿੱਚ ਵੜ ਵੁੜ ਕੇ ਸੌਂ ਜਾਂਦੇ ਸੀ,
1: ਕੋਈ ਫਰਕ ਨਹੀਂ ਸੀ, ਕੁਦਰਤ ਦੇ ਨੇੜੇ ਸੀ,
0: ਹਾਂ ਹਾਂ, ਉਦੋਂ ਕਿਹੜਾ ਕੋਈ ਡਿਫਰੈਂਸ ਸੀ, ਵੈਦਰ ਇਹੋ ਵੈਦਰ ਹੁੰਦੇ ਜਿਹੜੇ ਅੱਜ ਕੱਲ,
1: ਹਾਂਜੀ, ਕੋਈ ਕਦੇ ਕਿਸੇ ਨੂੰ ਕੋਲੈਸਟ੍ਰੋਲ ਨਹੀਂ ਸੀ ਹੁੰਦੀ, ਕਦੇ ਕਿਸੇ ਨੂੰ ਸ਼ੂਗਰ ਡਾਇਬਿਟੀਜ਼ ਨਹੀਂ ਸੀ ਹੁੰਦੀ, ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ,
0: ਲੋਕੀ ਕੰਮ ਹੁਣ ਕਰਨੋਂ ਹਟ ਗਏ ਨਾ, ਉਦੋਂ ਸਾਰੇ
1: ਬਿਲਕੁਲ ਐਗਜੈਕਟਲੀ
0: ਹੁਣ ਅਸੀਂ ਮੈਂ ਦੱਸਦਾ ਕਿ ਮੈਂ ਮੇਰੇ ਸਾਡੀਆਂ ਚਾਰ ਮੱਝਾਂ ਹੁੰਦੀਆਂ ਅਗਰ ਪੰਜ ਇੱਕ ਗਾਂ ਹੁੰਦੀ ਸੀ ਬਲੈਤੀ ਮੇਰੇ ਤੋਂ ਵੱਡਾ ਤਾਂ ਮੇਰੇ ਸਾਡੀ ਡਿਊਟੀ ਇਹ ਹੁੰਦੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਦੋ ਦੋ ਨੂੰ ਵੰਡ ਕੇ ਕਦੀ ਪੱਠੇ ਪਾਉਣੇ ਆ ਚੂਲਾ ਵੱਢ ਕੇ ਲਿਆਉਣਾ ਰੇਹੜੀ ਤੇ ਲੱਦ ਕੇ ਲਿਆਉਣਾ ਮੈਂ ਤਾਂ ਸਾਈਕਲ ਦੇ ਵਿਚ ਦੇ ਲੈਂਦਾ ਹੁੰਦਾ ਸੀ ਉਹ ਚੱਕ ਲਿਆਉਣਾ ਤੇ ਕਤਰ ਕਤਰ ਕੇ ਪਾ ਕੇ ਤੇ ਫੇਰ ਅਸੀਂ ਗਰਾਊਂਡ ਚਲ ਜਾਣਾ ਵਾਲੀਬਾਲ ਖੇਲਣਾ ਜਾ ਕੇ ਤੇ ਮਤਲਬ ਏਦਾਂ ਦੀ ਜ਼ਿੰਦਗੀ ਸੀ ਅੱਜ ਕੱਲ ਤੇ ਫੁਕਰਾਪਨ ਦੇ ਵਿਚ ਮੁੰਡੇ ਮੋਟਰਸਾਈਕਲ ਚੱਕਦੇ ਗੇੜੀਆਂ ਲਾਉਂਦੇ ਆ ਉਧਰ ਘੁੰਮ ਗਿਆ ਉਧਰ ਉਹ ਕੰਮ ਹੀ ਖਤਮ ਹੋ ਗਿਆ ਚੀਮਾ ਸਾਹਿਬ ਉਹ ਜ਼ਿੰਦਗੀ ਜਿਹੜੀ ਆ ਨਾ ਹਰ ਲਾਈਫ ਹੀ ਡਿਫਰੈਂਟ ਹੋ ਗਈ ਆ ਲੋਕਾਂ ਦੀ
1: ਬਿਲਕੁਲ ਬਿਲਕੁਲ ਬਿਲਕੁਲ ਖਕ ਸਾਹਿਬ ਜੀ ਬਿਲਕੁਲ ਖਤਮ ਹੋ ਗਈ ਆ ਤੇ ਇੱਕ ਖਕ ਸਾਹਿਬ ਜੀ
0: ਜਿੰਨਾ ਮਰਜੀ ਲੈ ਲੋ ਕੋ ਕੁਆਂਟਲ ਲੈਣਾ ਓਹਦੇ ਕੋਲੋਂ ਓਹਨੇ ਘੋਲ ਕੇ ਬਣਾ ਕੇ ਤੁਹਾਨੂੰ ਦੋ ਘੰਟੇ ਦੁੱਧ ਦੇਣਾ ਵਾ
1: ਹਾਂਜੀ ਖਕ ਸਾਹਿਬ ਜੀ ਜਿਹੜਾ ਜੰਗਲਾ ਜੱਟ ਹੁੰਦਾ ਸੀ ਨਾ ਜੰਗਲਾ ਜੱਟ
0: ਹਾਂਜੀ ਹਾਂਜੀ
1: ਓਹਦਾ ਇੱਕ ਗਾਣਾ ਸੀਗਾ ਓਹਦੇ ਗਾਣੇ ਦੀ ਪੰਕਤੀ ਇੱਕ ਸੀਗੀ ਉਹ ਮੈਨੂੰ ਯਾਦ ਆ ਬਾਕੀ ਗਾਣਾ ਤਾਂ ਪਤਾ ਨੀ ਕਿੱਧਰ ਗੁਆਤ ਗੁਚ ਗਿਆ ਹੁਣ ਦਿਮਾਗ ਚੋਂ ਓਹਦੇ ਵਿਚ ਹੁੰਦਾ ਸੀ ਹਰ ਚੀਜ਼ ਬਣੌਟੀ ਬਣ ਗਈ ਏ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ ਸੋ ਉਹ ਜਿਹੜਾ ਆ ਉਹਨੇ ਉਦੋਂ ਹੀ ਦੇਖੋ ਮੇਰਾ ਖਿਆਲ ਹੈ ਇਹ 60-65 ਦੀ ਗੱਲ ਹੋਣੀ ਆ ਉਹਨਾਂ ਸਮਿਆਂ ਦੇ ਵਿਚ ਉਹਨੂੰ ਪਤਾ ਸੀਗਾ ਕਿ ਸਭ ਕੁਛ ਬਣੌਟੀ ਹੋ ਗਿਆ ਤੇ ਜਿਹੜੇ ਆਪਣੇ ਵਰਗੇ ਘੱਟ ਪੜੇ ਉਹ ਲੋਕੇ ਹੋ ਗਿਆ ਉਹਨਾਂ ਨੂੰ ਅੱਜ ਵੀ ਨੀ ਪਤਾ ਅਜੇ ਵੀ ਨੀ ਪਤਾ ਲੱਗਾ ਵੀ ਹਰੇਕ ਚੀਜ਼ ਬਣੌਟੀ ਬਣ ਗਈ ਆ
0: ਲੋਕੀ ਮਰ ਰਹੇ ਜੀ ਛੋਟੀ ਏਜ ਦੇ ਵਿਚ ਹਾਰਟ ਅਟੈਕ ਹੋ ਰਿਹਾ ਇੰਡੀਆ ਦੇ ਵਿਚ ਛੋਟੀ ਏਜ ਦੇ ਵਿਚ ਤੁਸੀਂ ਬਿਮਾਰੀਆਂ ਦੇ ਹਸਪਤਾਲ ਤੁਸੀਂ ਜਾ ਕੇ ਚੈੱਕ ਕਰ ਲੋ ਇਦਾਂ ਭਰੇ ਪਏ ਆ ਬਾਹਰ ਲੋਕ ਉਹਨਾਂ ਦੇ ਰਿਸ਼ਤੇਦਾਰ ਬੈਠੇ ਆ ਉਹ ਜਮਾਨਾ ਤੁਸੀਂ ਪਿਛਲਾ ਦੇਖ ਲੋ ਪਿੰਡਾਂ ਦੇ ਲਾਗੇ 5-7 ਪਿੰਡਾਂ ਦੇ ਲਾਗੇ ਇੱਕ ਹਕੀਮ ਹੁੰਦਾ ਸੀ ਉਹਨੇ ਜਿਹੜੀ ਬੂਟੀ ਕਿਤੇ ਬਹੁਤਾ ਕੋਈ ਬਿਮਾਰ ਬੂਰ ਹੋਣਾ ਤੇ ਉਹਨੇ ਕੋਈ ਮਾੜੀ ਮੋਟੀ ਪੁੜੀਆਂ ਫੜਾ ਦੇਣੀਆਂ
1: ਤੇ
0: ਪਹਿਲਾਂ ਕੋਈ ਜਾਂਦਾ ਹੀ ਨੀ ਸੀ ਹੁੰਦਾ ਹੀ ਕੁਛ ਨੀ ਸੀ ਸਿਰ ਸੁਰ ਦੁਖਦਾ ਸੀ ਦੁਖੀ ਜਾਵੇ ਕਹਿੰਦੇ ਆਪੇ ਠੀਕ ਹੋ ਜਾਣਾ ਸਿਰ ਨੂੰ ਕੀ ਹੋ ਗਿਆ ਮਤਲਬ ਇਹ ਹੁਣ ਤੇ ਤੁਸੀਂ ਦੇਖੋ ਮਾੜਾ ਜਿਹਾ ਸਿਰ ਦੁਖਿਆ ਚਾਰ ਗੋਲੀਆਂ ਖਾ ਲਈਆਂ ਦਵਾ ਦਾਵੀ ਖਾ ਕੇ ਉੱਥੇ ਗਏ ਤੁਸੀਂ ਆਪਣਾ ਦੁਕਾਨ ਤੇ ਗਏ ਡਾਕਟਰ ਦੀ ਡਾਕਟਰ ਕਾਹਦੇ ਆ ਕੰਪਿਊਟਰ ਬੈਠੇ ਆ ਉਹ ਸਾਰੇ ਉਹਨਾਂ ਦੇ ਕੋਲ ਹੈ ਹੀ ਕੁਛ ਨੀ ਕਿਸੇ ਦੇ ਕੋਲ ਬਹੁਤ ਘੱਟ ਹੋਣਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਹੋਏਗਾ ਨਹੀਂ ਤਾਂ ਦੂਜੇ ਵੇਚਣ ਦਾ ਫਾਰਮੂਲਾ ਉਹਨਾਂ ਨੂੰ ਪਤਾ ਕਿਹਾ ਦਵਾਈ ਇਹਦੀ ਆ ਇਹਦੀ ਇੱਕ ਖੁਰਾਕ ਤੁਹਾਨੂੰ ਫੜਾ ਦਿੱਤੀ ਕੱਲ ਨੂੰ ਫਿਰ ਦੂਜੀ ਲੈ ਜੀ ਦੋ ਦਿਨ ਖੁਰਾਕ ਦੇ ਕੇ ਤੀਜੇ ਦਿਨ ਫੇਰ ਲੈ ਜੀ ਉਹਨੂੰ ਚਾਰ ਕੇ ਗੇੜੇ ਮਰਵਾ ਕੇ ਉਹ ਸਿਰ ਤਾਂ ਆਪੇ ਹਟ ਜਾਂਦਾ ਪਹਿਲੇ ਵਿਚ ਹੀ ਹਟ ਜਾਂਦਾ
1: ਆਪੇ ਹਟ ਜਾਂਦਾ ਖਿਆਲ ਜੀ ਸਿਰ ਆਪੇ ਹਟ ਜਾਂਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਥੇ ਮੈਂ ਤੁਹਾਨੂੰ ਪਤਾ ਮੇਰੇ ਇੱਥੇ ਕੰਪਨੀ ਦੇ ਮੈਂ ਕੰਮ ਕਰਦਾ 7-8 ਸਟੋਰ ਸੀਗੇ ਕਦੇ ਵੇਚ ਤੇ ਕਦੇ ਲੈ ਲੈ ਬਲ ਗਿਆ ਘੱਟ ਗਿਆ ਇੱਧਰ ਰਹਿੰਦੀ ਸੀ ਤੇ ਇੱਕ ਆਇਆ ਇੰਡੀਆ ਤੋਂ ਬੰਦਾ ਉਹ ਸਾਡੇ ਕੋਲ ਮੇਰੇ ਕੋਲ ਉੱਥੇ ਜੋਬ ਲੈਣ ਆ ਗਿਆ ਤੇ ਉਹ ਕੰਮ ਮੈਂ ਦੇ ਦਿੱਤਾ ਤੇ ਚਲੋ ਹੌਲੀ ਹੌਲੀ ਪਤਾ ਲੱਗਿਆ ਤੇ ਕਹਿੰਦਾ ਮੈਂ ਉੱਥੇ ਡਾਕਟਰ ਹੁੰਦਾ ਸੀ ਮੈਂ ਕਿਹਾ ਡਾਕਟਰ ਦਾ ਹੀ ਕਹਿੰਦਾ ਆਹੋ ਤੇ ਮੈਂ ਕਿਹਾ ਵੀ ਪੜਿਆ ਪੜਿਆ ਫਿਰ ਤੂੰ ਕਹਿੰਦਾ ਨਹੀਂ ਪੜ੍ਹਨ ਦੀ ਕੋਈ ਲੋੜ ਹੀ ਨਹੀਂ ਕਹਿੰਦਾ ਮੈਂ ਉਹ ਡਾਕਟਰ ਦੇ ਨਾਲ ਥੋੜਾ ਚਿਰ ਰਿਹਾ ਸੀਗਾ ਤੇ ਰਹਿ ਕੇ ਉਹਨੂੰ ਕਹਿੰਦਾ ਗੋਲੀਆਂ ਗਾਲੀਆਂ ਸਿੱਖ ਲਈਆਂ ਤੇ ਫੇਰ ਕਹਿੰਦਾ ਭਾਈ ਉਹ ਸੌਖਾ ਤਰੀਕਾ ਕਹਿੰਦਾ ਇੱਕ ਹੈਗਾ ਡਾਕਟਰੀ ਦਾ ਮੈਂ ਉਹ ਵੀ ਦੱਸ ਦੇ ਕਹਿੰਦਾ ਭਾਈ ਉਹ ਆਮ ਕਰਕੇ ਬੁੜੀਆਂ ਕਹਿੰਦਾ ਉਹ ਧੁੱਪ ਧੱਪ ਹੁੰਦੀ ਆ ਗਰਮੀਆਂ ਨੂੰ ਉਹ ਬਿਮਾਰ ਬਮੂਰ ਹੋ ਜਾਂਦੀਆਂ ਪਾਣੀ ਪੂਣੀ ਵੇਲੇ ਸਿਰ ਪੀਤਾ ਨਾ ਜਾਂ ਕਿਤੇ ਬਾਗ ਜਿਆਦਾ ਪੈ ਗਈ ਤਾਂ ਉਹ ਫਿਰ ਇੱਦਾਂ ਹੋ ਜਾਂਦਾ ਕਹਿੰਦਾ ਉਹ ਜਦੋਂ ਆਉਂਦੀ ਦੇਖ ਕੇ ਉਹ ਕਹਿੰਦੇ ਦੇਖ ਲੈਂਦਾ ਸੀ ਇਹਦੇ ਨਾ ਭਾਈ ਇਹ ਯਾਰ ਮਾੜਾ ਜਿਹਾ ਵੇਦ ਕਹਿੰਦਾ ਉਹਨੂੰ ਗੋਲੀਆਂ ਗੋਲੀਆਂ ਆਹ ਬੀਕਾ ਸੋਲ ਦੇ ਕੈਪਸੂਲ ਕੁਪਸਲ ਏਦਾਂ ਦੇ ਦੇਦੇ ਸੀਗੇ ਤੇ ਨਾਲ ਕਹਿੰਦਾ ਉਹਨੂੰ ਕਹਿੰਦੇ ਦੱਸਦਾ ਨਾ ਭਾਈ ਜਿਹੜਾ ਫਲ ਜਾਂ ਸਬਜ਼ੀਆਂ ਦਾ ਪੂਰਾ ਭਰ ਸੀਜ਼ਨ ਹੋਵੇ ਜਿੱਦਾਂ ਹੁਣ ਪਤਾ ਭਾਈ ਅੰਬ ਪੱਕੇ ਹੋਆ ਉਹਨੂੰ ਉਹ ਗੋਲੀਆਂ ਦੇ ਦੇਣੀਆਂ ਤੇ ਉਹ 2-4-5-7 ਰੁਪਏ ਲੈ ਕੇ ਤੇ ਉਹ ਕਹਿਣਾ ਭਾਈ ਤੂੰ ਅੰਬ ਨੀ ਖਾਣਾ ਤੇ ਅੱਬਲ ਦਾ ਕਹਿੰਦਾ ਉਹ ਗੋਲੀਆਂ ਗਾਲੀਆਂ ਸਕੇਵਾਂ ਸਕੂਵਾਂ ਹੁੰਦਾ ਸੀ ਵੀਕਾ ਸੋਲ ਤਾਕਤ ਦੇ ਦਿੰਦਾ ਸੀ ਜੋ ਪਾਣੀ ਪੂਣੀ ਪੀ ਲੈਂਦੀਆਂ ਸੀ ਕਾਇਮ ਹੋ ਜਾਂਦੀਆਂ ਠੀਕ ਹੋ ਜਾਂਦੀਆਂ ਸੀ ਜੇ ਕਹਿੰਦਾ ਦੇਖਿਆ ਨਾ ਭਾਈ ਇਹ ਮੁੜ ਕੇ ਆ ਗਿਆ ਪੇਸ਼ੈਂਟ ਜਿਹੜਾ ਆ ਉਹਨੂੰ ਕਹਿੰਦਾ ਬਾਹਰੋਂ ਦੇਖ ਪਹਿਲਾਂ ਦੂਰੋਂ ਦੇਖ ਕੇ ਕਹਿ ਦੇਦਾ ਸੀ ਮੈਂ ਤੈਨੂੰ ਕਿਹਾ ਸੀ ਨਾ ਭਾਈ ਅੰਬ ਨੀ ਚੂਪਣਾ ਤੂੰ ਚੂਪ ਲਿਆ ਹੋਣਾ ਕਹਿੰਦਾ ਉਹ ਬੁੜੀਆਂ ਡਰਦੀਆਂ ਮੂਹਰੇ ਕਹਿੰਦੇ ਭਾਈ ਪੁੱਤ ਇੱਕੋ ਫਾਲੀ ਚੂਪੀ
0: ਕਹਿੰਦੇ ਬਸ ਗੱਲ ਕੁਛ ਵੀ ਨੀ ਉਹਦੀ ਬਿਮਾਰੀ ਦਾ ਦੱਸ ਦਿੱਤਾ ਗਿਆ ਇਹਦਾ ਕਰਕੇ ਤੈਨੂੰ ਫੇਰ ਹੋਇਆ
1: ਤੇ ਗੋਲੀਆਂ ਦੁਬਾਰਾ ਫੇਰ ਲਈਆਂ ਜਾਨੂ ਕਹਿੰਦਾ ਠੀਕ ਠੁਕ ਹੋ ਜਾਂਦੀਆਂ ਤੇ ਏਦਾਂ ਵੀ ਉਦੋਂ ਡਾਕਟਰੀ ਸੀਗੀ ਇੰਡੀਆ ਦੇ ਵਿਚ ਤੇ ਹੁਣ ਕੱਖ ਦਾ ਜੀ
0: ਗੱਲ ਇਹਦੇ 7-8 ਵੱਡੇ ਹੋਸਪਿਟਲ ਹੈਗੇ ਆ ਡਾਕਟਰਾਂ ਦੇ ਡੈਂਟਿਸਟ
1: ਹਾਂਜੀ
0: ਇੱਕ ਬੰਦਾ ਮੈਂ ਦੇਖਿਆ ਯਾਰ ਮੈਂ ਕਿਹਾ ਬੈਠਾ ਰਹਿੰਦਾ ਹਰੇ ਛੋਟਾ ਜਿਹਾ ਉਹਦੀ ਕੋਈ ਦੁਕਾਨ ਆ ਤੇ ਕਰਦਾ ਕੀ ਆ ਉਹ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਇਹਦੇ ਕੋਈ ਉਦਾਂ ਨਕਲੀ ਨੁਕਲੀ ਜਿਹਾ ਦੰਦ ਲੈ ਕੇ ਨਾ ਤੇ ਗਰੀਬ ਲੋਕ ਆ ਲਵਾ ਲੂ ਲੈਂਦੇ ਉਹਦੇ ਕੋਲੋਂ ਤੇ ਜਦੋਂ ਕੰਮ ਨਾ ਹੋਵੇ ਉਦੋਂ ਕਹਿੰਦੇ ਉਹ ਦਿਹਾੜੀ ਤੇ ਚੱਲ ਜਾਂਦਾ
1: ਦਿਹਾੜੀ ਤੇ ਚੱਲ ਜਾਂਦਾ ਬਿਲਕੁਲ
0: ਇਸ ਤਰ੍ਹਾਂ ਦੇ ਵੀ ਹੈਗੇ ਇਹ ਹਾਲਾਤ ਆ ਜੀ ਚੀਮਾ ਸਾਹਿਬ ਕੀ?
1: ਹਾਂਜੀ, ਖੱਟ ਸਾਹਿਬ ਜੀ, ਜਿਹੜੀ ਹੁਣ ਦੀ ਖਬਰ ਆ, ਤਾਜ਼ੀ ਖਬਰ ਆ, ਉਹਦੇ ਵਿਚ ਜਿਹੜੇ ਆਪਣੇ ਹੈਗੇ ਨਾ US ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਕਿਉਂਕਿ ਅੱਜ ਅਰਲੀਅਰ ਸਵੇਰੇ ਅੱਜ ਰੌਲਾ ਪੈ ਰਿਹਾ ਸੀਗਾ ਕਿ ਅਮਰੀਕਾ ਜਿਹੜਾ ਲੜਾਈ ਵਧਾ ਰਿਹਾ ਗਾਂਧੀਗਾ, ਤੇ ਹੁਣੇ ਜਿਹੜੀ ਤਾਜ਼ੀ ਖਬਰ ਆ ਉਹਦੇ ਵਿਚ ਜਿਹੜੇ US ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਉਹ ਕਹਿੰਦੇ ਆ ਕਿ ਅਸੀਂ ਲੜਾਈ ਆ ਜਿਹੜੀ ਉਹ ਵਧਾ ਨਹੀਂ ਰਹੇ, ਅਸੀਂ ਤਾਂ ਲੜਾਈ ਆ ਜਿਹੜੀ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਅਸੀਂ ਤਾਂ ਸਿਰਫ ਜਿਹੜਾ ਆ ਉਹਨਾਂ ਨੂੰ ਇਰਾਨ ਨੂੰ ਕਹਿੰਦੇ ਆ ਵੀ ਤੂੰ ਇਹ ਹਥਿਆਰ ਨਾ ਬਣਾ, ਪਰ ਜਿਹੜਾ ਇਰਾਨ ਆ ਉਹਨੇ ਹੱਕ ਸਾਹਿਬ ਜੀ ਇਹਨਾਂ ਤੋਂ, ਉਹ ਵੱਖਰੀ ਗੱਲ ਹੈ ਕਿ ਕਿਉਂਕਿ ਇਹਨਾਂ ਕੋਲ ਹਥਿਆਰ ਹੈਗੇ ਬੜੇ ਬੜੇ, ਨਿਊਕਲੀਅਰ ਵਰਤ ਲੈਣਗੇ ਜਾਂ ਹੋਰ ਵਰਤਣਗੇ, ਉਹ ਗੱਲ ਵੱਖਰੀ ਆ, ਉਹਦੇ ਨਾਲ ਇਰਾਨ ਨੂੰ ਹਰਾ ਦੇਣਗੇ, ਪਰ ਉਹਨੇ ਮੰਨਣਾ ਨਹੀਂ, ਉਹਨੂੰ ਇਸ ਗੱਲ ਦਾ ਪਤਾ ਆ
0: ਜੀ, ਉਹਨੇ ਆਲਰੇਡੀ ਬਣਾ ਲਿਆ। ਇਹ ਵੀ ਖਬਰ
1: ਇੱਕ ਵਾਰੀ ਮਾੜੀ ਜਿਹੀ ਕਨਸੋ ਆਈ ਸੀ ਖਬਰ ਦੇ ਵਿੱਚੋਂ ਕਿ ਉਹਨੇ ਬਣਾ ਲਿਆ ਆ, ਹਾਂਜੀ ਕਨਸੋ ਆਈ ਸੀਗੀ, ਪਰ ਜੇ ਉਹਨੇ ਬਣਾ ਲਿਆ ਤਾਂ ਉਹ ਫੇਰ ਉਹ ਇਹਨਾਂ ਤੋਂ ਗਿਆ, ਔਰ ਜਿੱਦਣ ਜੇ ਖੱਕ ਸਾਹਿਬ ਜੀ ਜਿੱਦਣ ਇਜ਼ਰਾਇਲ ਨੇ, ਕਿਉਂਕਿ ਮਿਸਲਾਂ ਤਾਂ ਉਹਨੇ ਬਣਾ ਲਈਆਂ, ਮਿਸਲਾਂ ਉਹਨੇ ਬਣਾ ਲਈਆਂ, ਬਹੁਤ ਕਾਫੀ ਗਿਣਤੀ ਚ ਉਹਨਾਂ ਕੋਲ, ਪਹਿਲਾਂ ਕਹਿ ਵੀ ਹਟੇ ਆਪਾਂ
0: ਪਾਵਰਫੁਲ ਮਿਸਲਾਂ ਹੈਗੀਆਂ ਜਿਹੜੀਆਂ,
1: ਹਾਂਜੀ, ਤੇ ਹੁਣ ਜੇ ਉਹਨੇ ਉਹ ਬਣਾ ਲਿਆ ਹੋਇਆ ਤੇ ਫੇਰ ਖੱਕ ਸਾਹਿਬ ਜੀ ਜਿਹੜੀ ਅਮਰੀਕਾ ਦੀ ਸਰਦਾਰੀ ਆ ਗਈ, ਕਿਉਂਕਿ ਜਿਹੜੇ ਇਹ 13-14 ਅਰਬ ਕੰਟਰੀ ਹੈਗੇ ਆ, ਆਹ ਜਿਹੜੇ ਕਟਰ ਕੁਟਰ ਨਿੱਕੇ ਮੋਟੇ ਹੈਗੇ ਆ, ਇਹਨਾਂ ਨੇ ਜਦੋਂ ਦੇਖਿਆ ਉਹਨੇ ਉਹ ਹਥਿਆਰ ਬਣਾ ਲਿਆ ਤਾਂ ਇਹਨਾਂ ਨੇ ਉਸੇ ਵੇਲੇ ਉਹਦੇ ਨਾਲ ਰਲ ਜਾਣਾ, ਤੁਸੀਂ ਦੇਖਦੇ ਜਾਓ, ਇਹਨਾਂ ਨੇ ਉਹਦੇ ਨਾਲ ਰਲ ਜਾਣਾ, ਤੇ ਜਿਹੜਾ ਇਜ਼ਰਾਇਲ ਆ ਉਹ ਫੇਰ ਤੁਹਾਨੂੰ ਪਤਾ ਵੀ ਉਹਦਾ ਕੀ ਬਣਨਾ, ਜੇ ਸਾਰੇ ਰਲ ਗਿਆ ਤਾਂ ਫੇਰ ਇਜ਼ਰਾਇਲ ਨੂੰ ਕਿਸੇ ਪਾਸੇ ਦੀ ਤੇਲ ਆਉਣ, ਉਹਨੂੰ ਦੂਜਾ ਵੀ ਨੀ ਲੱਭਣਾ ਆਪਣੇ ਖੱਕ ਸਾਹਿਬ ਜੀ, ਕਿਸੇ ਪਾਸੇ ਬਾਹਰੋਂ ਮਾਲ ਵੀ ਹੁਣ ਇਜ਼ਰਾਇਲ ਦੇ ਵਿਚ ਹੁੰਦਾ ਕੀ ਆ, ਕੁਛ ਵੀ ਨੀ।
0: ਚੀਮਾ ਸਾਹਿਬ, ਹੁਣ ਜਿਹੜੇ ਕੰਟਰੀਆਂ ਵਾਲੇ ਓਦਾਂ ਤੇ ਬੜਾ ਕਹਿੰਦੇ ਕਿ ਅਸੀਂ ਕਲਮਾ ਪੜਦੇ ਆ, ਕਲਮੇ ਚ ਬੜੀ ਤਾਕਤ ਆ, ਤੇ ਫਿਰ ਜੇ ਤੁਸੀਂ ਕਲਮਾ ਪੜਦੇ ਹੋ ਤੇ ਫਿਰ ਇੱਕ ਦੂਜੇ ਦੀ ਮਦਦ ਕਿਉਂ ਨੀ ਕਰਦੇ, ਵੀ ਫਿਰ ਤੁਸੀਂ ਆਪਣੇ ਮਫਾਦ ਕਿਉਂ ਮੋਹਰੇ ਰੱਖੇ ਆ? ਕੋਸ਼ਿਸ਼ ਜਿਹੜਾ ਨਾ ਚੀਮਾ ਸਾਹਿਬ, ਅੱਜ ਕੱਲ ਪੈਸਾ ਹੈਗਾ, ਜਿੱਧਰੋਂ ਪੈਸਾ ਮਿਲਦਾ, ਜਿੱਧਰੋਂ ਤੇਲ ਵਿਕਦਾ, ਜਿੱਧਰੋਂ ਕਿਹਨੂੰ ਵੇਚਣਾ, ਅੱਜ ਕੱਲ ਬਿਜ਼ਨਸ ਆ, ਅੱਜ ਕੱਲ ਕੋਈ ਨੀ ਹੈਗਾ ਅਸਰ ਪਾਕਿਸਤਾਨ ਦੇ ਕੁਛ ਮੋਹਰੇ ਉੱਠ ਕੇ ਅਸੀਂ ਤੇ ਆਹ ਕਰ ਦਾਂਗੇ, ਇੰਡੀਆ ਨੂੰ ਅਸੀਂ ਆਹ ਕਰ ਦਾਂਗੇ, ਉਹ ਸਦਾਈਓ ਤੁਸੀਂ ਵਧਾ ਰਹੇ ਹੋ, ਘਟਾ ਨਹੀਂ ਰਹੇ। ਕੋਸ਼ਿਸ਼ ਇਹ ਕਰੋ ਕਿ ਇੰਡੀਆ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਕੋਈ ਫਾਰਮੂਲਾ ਲਿਆਓ ਕਿ ਉਹਨਾਂ ਦੇ ਨਾਲ ਸੁਲਹ ਸਫਾਈ ਵੱਲ ਤੁਰ ਪੋ, ਕਿ ਤੁਹਾਡੀ ਗਾਂ ਤੋਂ ਜਿਹੜਾ ਕੰਜਰਖਾਨਾ ਰੋਜ਼ ਦਾ ਨਾ ਮੁੱਕ ਜਾਏ।
1: ਹਾਂਜੀ ਸਾਹਿਬ ਜੀ, ਇੱਕ ਸਾਨੂੰ ਹੋਰ ਜਿਹੜੀ ਖਬਰ ਆਈ ਆ ਕੱਲ ਮੈਂ ਉਹ ਪੜੀ ਸੀ, ਉਹਦੇ ਵਿਚ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਚਾਈਨਾ ਹੈ ਨਾ, ਉਹਨੇ ਜਿਹੜੀ ਆਹ ਆਪਣੀ GPS ਡਿਵਾਈਸਿਸ ਹੈਗੀਆਂ ਨਾ ਜਿੰਨੀਆਂ ਵੀ ਆਪਣੇ ਫੋਨ ਦੇ ਉੱਤੇ ਆਪਾਂ ਲੋਕੇਸ਼ਨ ਕੱਢਦੇ ਹਾਂ, ਆਪਾਂ ਉਹ ਫੋਨ ਦੱਸੀ ਜਾਂਦਾ ਨਾਲ ਦੀ ਨਾਲ, ਇਸੇ ਤਰ੍ਹਾਂ ਗੱਡੀਆਂ ਚ ਵੀ ਲਾ ਤੇ ਉਹਨਾਂ ਨੇ, ਹਵਾਈ ਜਹਾਜ਼ਾਂ ਚ ਵੀ, ਇਸ ਤਰ੍ਹਾਂ ਸਾਰੇ ਉਹ ਸਿਸਟਮ ਜਿਹੜਾ ਦੁਨੀਆਂ ਦੇ ਵਿਚ ਬਣਾਤਾ ਐਲਨ ਮਾਸਕ ਦਾ ਜਿਹੜਾ ਉਹ ਹੈਗਾ, ਹੈਨਾ। ਹੁਣ ਐਲਨ ਮਾਸਕ ਜੇ ਚਾਹੇ ਤਾਂ ਜਿਹਨੂੰ ਮਰਜ਼ੀ ਉਹਦੇ ਨਾਲ ਉਹ ਬੰਦ ਕਰ ਸਕਦਾ ਹੈ,
0: ਉਹਨਾਂ ਆਪਣੇ ਬਣਾ ਲਿਆ।
1: ਅੱਛਾ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਕੱਲ ਦੀ ਖਬਰ ਮੈਂ ਪੜ੍ਹੀ ਆ ਉਹਦੇ ਵਿਚ ਜਿਹੜਾ ਚਾਈਨਾ ਹੈ ਨਾ, ਤੁਹਾਨੂੰ ਪਤਾ ਨਾ ਜਿਹੜੇ ਅਮਰੀਕਾ ਦੇ 3 ਜੈਟ ਸੀ ਫਾਈਟਰ F-15 ਸੀਗੇ ਨਾ, 3 ਉਹ ਕਹਿੰਦੇ ਨਾ ਕੁਵੈਤ ਦੇ ਫ੍ਰੈਂਡਲੀ ਫਾਇਰ ਨੇ ਸਿੱਟਤੇ, ਉਹ ਜਿਹੜੇ 3 ਸ਼ੂਟ ਡਾਊਨ ਕੀਤੇ ਆ, ਉਹ ਖੱਕ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ, ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ, ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ, ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ, ਨਾ ਅਮਰੀਕਾ ਤੋਂ, ਨਾ
0: ਜੀ। ਤੁਸੀਂ ਦੇਖ ਲਿਓ ਸਾਲ ਦੇ ਵਿਚ ਵਿਚ ਖਬਰ ਆ ਜਾਏਗੀ, ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ, ਉਹ ਕਿਉਂਕਿ ਇੰਡੀਆ ਦੇ ਵਿਚ
1: ਜਿਹੜੀ ਆਹ ਆਪਣੀ GPS ਡਿਵਾਈਸਿਸ ਹੈਗੀਆਂ ਨਾ ਜਿੰਨੀਆਂ ਵੀ ਆਪਣੇ ਫੋਨ ਦੇ ਉੱਤੇ ਆਪਾਂ ਲੋਕੇਸ਼ਨ ਕੱਢਦੇ ਹਾਂ, ਆਪਾਂ ਉਹ ਫੋਨ ਦੱਸੀ ਜਾਂਦਾ ਨਾਲ ਦੀ ਨਾਲ, ਇਸੇ ਤਰ੍ਹਾਂ ਗੱਡੀਆਂ ਚ ਵੀ ਲਾ ਤੇ ਉਹਨਾਂ ਨੇ, ਹਵਾਈ ਜਹਾਜ਼ਾਂ ਚ ਵੀ, ਇਸ ਤਰ੍ਹਾਂ ਸਾਰੇ ਉਹ ਸਿਸਟਮ ਜਿਹੜਾ ਦੁਨੀਆਂ ਦੇ ਵਿਚ ਬਣਾਤਾ ਐਲਨ ਮਾਸਕ ਦਾ ਜਿਹੜਾ ਉਹ ਹੈਗਾ, ਹੈਨਾ। ਹੁਣ ਐਲਨ ਮਾਸਕ ਜੇ ਚਾਹੇ ਤਾਂ ਜਿਹਨੂੰ ਮਰਜ਼ੀ ਉਹਦੇ ਨਾਲ ਉਹ ਬੰਦ ਕਰ ਸਕਦਾ ਹੈ,
0: ਉਹਨਾਂ ਆਪਣੇ ਬਣਾ ਲਿਆ।
1: ਅੱਛਾ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਕੱਲ ਦੀ ਖਬਰ ਮੈਂ ਪੜ੍ਹੀ ਆ ਉਹਦੇ ਵਿਚ ਜਿਹੜਾ ਚਾਈਨਾ ਹੈ ਨਾ, ਤੁਹਾਨੂੰ ਪਤਾ ਨਾ ਜਿਹੜੇ ਅਮਰੀਕਾ ਦੇ 3 ਜੈਟ ਸੀ ਫਾਈਟਰ F-15 ਸੀਗੇ ਨਾ, 3 ਉਹ ਕਹਿੰਦੇ ਨਾ ਕੁਵੈਤ ਦੇ ਫ੍ਰੈਂਡਲੀ ਫਾਇਰ ਨੇ ਸਿੱਟਤੇ, ਉਹ ਜਿਹੜੇ 3 ਸ਼ੂਟ ਡਾਊਨ ਕੀਤੇ ਆ, ਉਹ ਖੱਕ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ, ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ, ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ, ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ, ਨਾ ਅਮਰੀਕਾ ਤੋਂ, ਨਾ
0: ਜੀ। ਤੁਸੀਂ ਦੇਖ ਲਿਓ ਸਾਲ ਦੇ ਵਿਚ ਵਿਚ ਖਬਰ ਆ ਜਾਏਗੀ, ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ, ਉਹ ਕਿਉਂਕਿ ਇੰਡੀਆ ਦੇ ਵਿਚ ਜਿਹੜੇ ਸਾਇੰਸਦਾਨ ਆ ਨਾ ਉਹ ਬਹੁਤ ਜ਼ਿਆਦਾ ਹੈਗੇ ਆ ਬਹੁਤ।

0: ਉਹ ਖਾਕ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ। ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ, ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ, ਨਾ ਅਮਰੀਕਾ ਤੋਂ ਨਾ
1: ਜੀ। ਤੁਸੀਂ ਦੇਖ ਲਿਓ ਸਾਲ ਦੇ ਵਿੱਚ ਖਬਰ ਆ ਜਾਏਗੀ, ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ ਉਹ ਬਣ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਸਾਇੰਸਦਾਨ ਆ ਨਾ ਉਹ ਬਹੁਤ ਜਿਆਦਾ ਹੈਗੇ ਆ, ਬਹੁਤ
0: ਇੰਡੀਆ ਦੇ ਵਿੱਚ ਬੜੇ ਡੂੰਘੇ ਲੋਕ ਵੀ ਹੈਗੇ ਆ ਡਾਕਟਰ ਸਾਹਿਬ ਜੀ। ਹਾਂਜੀ, ਤੇ ਹੁਣ ਕੀ ਆ ਉਹ ਜਿਹੜਾ ਸਿਸਟਮ ਚਾਈਨਾ ਨੇ ਬਣਾਇਆ ਇਰਾਨ ਨੂੰ, ਉਹਨੇ ਉਹ ਦੇਖਤਾ ਪਈ ਆਹ ਤੂੰ ਵਰਤਲਾ ਸਾਡਾ। ਅੱਛਾ, ਉਹ ਜਿਹੜਾ ਸਿਸਟਮ ਆ ਉਹਨੇ ਕੀਤਾ ਕੀ ਆ ਕਿ ਜਿਹੜਾ ਕੁਵੈਤ ਆ ਨਾ ਉਹਨਾਂ ਦੀ ਜਿਹੜੇ ਉੱਥੇ ਅਮਰੀਕਾ ਦਾ ਬੇਸ ਆ ਤੇ ਉੱਥੇ ਡਿਫੈਂਸ ਵੀ ਆ, ਉਹ ਜਿਹੜੇ ਜਹਾਜ਼ ਸੀਗੇ ਉਹਨੇ ਜਿਹੜੇ ਅਮਰੀਕਾ ਦੇ ਹੀ ਜਹਾਜ਼ ਕੁਵੈਤ ਚੋਂ ਉਡੇ ਸੀ ਉਹ ਮੁੜ ਕੇ ਆਉਂਦੇ ਸੀਗੇ, ਤੇ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਇਰਾਨ ਨੇ ਉਹ ਵਰਤ ਕੇ ਜਿਹੜਾ ਕੁਵੈਤ ਦੇ ਵਿੱਚ ਏਅਰ ਬੇਸ ਆ ਨਾ ਮਿਲਟਰੀ ਦਾ, ਉਹ ਜਦੋਂ ਜਹਾਜ਼ ਆਉਂਦਾ ਆ ਉਹ ਤੁਹਾਡੇ ਬੇਸ ਦੇ ਉੱਤੇ ਦੱਸਦਾ ਆ ਵੀ ਮੈਂ ਤੁਹਾਡਾ ਜਹਾਜ਼ ਆ ਕਿ ਦੁਸ਼ਮਣ ਦਾ ਆ। ਪਰ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਹ ਇਸ ਤਰ੍ਹਾਂ ਆ ਕਿ ਉਹ ਜਿਹੜਾ ਜਹਾਜ਼ ਫਾਈਟਰ ਜੈਟ ਜਾਂਦਾ ਨਾ ਮੁੜ ਕੇ ਕੁਵੈਤ ਨੂੰ ਆਪਣੇ ਅੱਡੇ ਤੇ ਉਤਰਨ ਵਾਸਤੇ, ਉਹ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਮੈਂ ਤੁਹਾਡਾ ਦੁਸ਼ਮਣ ਆ ਰਿਹਾ।
1: ਅੱਛਾ,
0: ਹਾਂਜੀ, ਜਦੋਂ ਉਹ ਪਤਾ ਲੱਗਾ ਤਾਂ ਉਹਨਾਂ ਨੇ ਮੂਹਰੇ ਉਹ ਉਹਨਾਂ ਦੇ ਉਹ ਜੁਜਾ ਚਲਾਤੀਆਂ ਤੇ ਉਹਦੇ ਨਾਲ ਡਿੱਗ ਪਏ ਤਿੰਨੀ। ਨਹੀਂ ਤਾਂ ਮੈਂ ਵੀ ਉਦਣ ਦਾ ਸੋਚਦਾ ਸੀਗਾ ਵੀ ਤਿੰਨ ਜਹਾਜ਼ ਇੱਕੋ ਵਾਰੀ ਕਿੱਦਾਂ ਡਿੱਗ ਪਏ, ਪਰ ਉਹਨਾਂ ਦੇ ਵਿੱਚ ਇਹਦੀ ਟੈਕਨੋਲੋਜੀ ਵਰਤੀ ਗਈ ਆ ਚਾਈਨਾ ਦੀ, ਉਹ ਚਾਈਨਾ ਦੀ ਡਿਵੈਲਪ ਹੋਈ ਟੈਕਨੋਲੋਜੀ ਆ ਜਿਹਦੇ ਨਾਲ ਉਹਨਾਂ ਨੇ ਉਹ ਜਹਾਜ਼ ਹਾਲੇ ਹਾਲਾਂਕਿ ਸੀਗੇ ਉਹ ਕੁਵੈਤ ਦੇ, ਪਰ ਉਹਨਾਂ ਦੇ ਵਿੱਚ ਐਸਾ ਸਿਸਟਮ ਵੀ ਚਾਈਨਾ ਨੇ ਤਿਆਰ ਕੀਤਾ ਆ ਕਿ ਉਹ ਕੁਵੈਤ ਜਿਹੜਾ ਸੀਗਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਜਹਾਜ਼ ਆ ਜਿਹੜੇ ਸਾਡੇ ਦੁਸ਼ਮਣ ਇਰਾਨ ਦੇ ਆ ਰਹੇ ਆ ਤੇ ਉਹਨਾਂ ਨੇ ਉਹਨਾਂ ਤੇ ਬੁਰੇ ਥੱਲੇ ਉਹ ਚਲਾਤੀਆਂ ਤੇ ਉਹ ਤਿੰਨੇ ਸਿੱਟ ਲੈ।
1: ਚੀਮਾ ਸਾਹਿਬ ਐਨਕਾਂ ਮਿਲ ਗਈਆਂ ਕਿ ਨਹੀਂ?
0: ਨਹੀਂ, ਹਜੇ ਨਹੀਂ ਮਿਲੀਆਂ।
1: ਚਲੋ, ਕੱਲ ਮਿਲ ਜਾਣਗੀਆਂ। ਅੱਛਾ ਜੀ,
0: ਤੇ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹੜੀ ਅੱਗੇ ਦੀ ਅੱਗੇ ਡਿਵੈਲਪ ਆ। ਹੁਣ ਜਿਹੜਾ ਆ ਮੈਨੂੰ ਲੱਗ ਰਿਹਾ ਵੀ ਇਜ਼ਰਾਈਲ ਦਾ ਨੁਕਸਾਨ ਕਾਫੀ ਹੋਇਆ, ਪਰ ਇਜ਼ਰਾਈਲ ਹੈ ਜਿਹੜਾ ਉਹਦਾ ਨੁਕਸਾਨ ਬੜਾ ਕਰ ਰਿਹਾ ਆਪਣੇ ਲਬਨਾਨ ਦਾ।
1: ਲਬਨਾਨ ਦੇ ਵਿੱਚ ਜੀਮਾ ਸਾਹਿਬ ਪਿਛਲੇ 40 ਸਾਲ ਤੋਂ ਮੈਂ ਤਾਂ ਦੇਖ ਰਿਹਾ ਵਾਂ, ਜੰਗ ਲੱਗੀ ਮੈਂ ਉੱਥੇ ਰਿਹਾ ਵਾਂ ਥੋੜਾ ਚਿਰ, ਪਰ ਉੱਥੇ ਉਦੋਂ ਵੀ ਇਹੀ ਹਾਲ ਸੀ, ਅਸੀਂ ਭੱਜਦੇ ਸੀ, ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ ਬੇਸਮੈਂਟਾਂ ਜਾ ਕੇ ਲੁਕਦੇ ਸੀ।
0: ਹਾਂਜੀ ਹਾਂਜੀ,
1: ਇਹ ਇਸਰਾਇਲ ਹੀ ਕਰਦਾ ਸੀ ਉੱਥੇ ਉਹਨਾਂ ਦੇ ਬੰਬਾਰੀ ਹੈ ਨਾ, ਤੇ ਅਸੀਂ ਏਰੀਏ ਚ ਰਹਿੰਦੇ ਸੀ ਨਾ, ਉਹ ਕ੍ਰਿਸਚਨ ਏਰੀਆ ਸੀ, ਪਰ ਦੂਜੇ ਕਰਦੇ ਸੀ ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ ਬੰਬ।
0: ਹਾਂਜੀ ਹਾਂਜੀ, ਉੱਥੇ ਖਾਕ ਸਾਹਿਬ ਜਿਹੜਾ ਇਹ ਲਿਬਨਾਨ ਹੈਗਾ ਉਹਦੇ ਵਿੱਚ ਇੱਕ ਤਾਂ ਉਹਨਾਂ ਦਾ ਉਹਨਾਂ ਜਿਹੜਾ ਦੇਸ਼ ਵੰਡਿਆ ਹੈ ਇੱਕ ਪਾਸੇ ਕ੍ਰਿਸਚੀਅਨ ਦੂਜੇ ਪਾਸੇ ਮੁਸਲਮਾਨ,
1: ਅੱਧਾ ਅੱਧਾ ਇੱਕ ਸਾਈਡ ਦੇ ਉੱਪਰ ਬਰੂਦ ਦੇ ਏਰੀਏ ਦੇ ਵਿੱਚ ਜਿਹੜਾ ਉਹ ਮੁਸਲਮਾਨ ਏਰੀਆ,
0: ਬਰੂਦ ਜਿਹੜਾ ਆ ਉਹ ਵੀ ਵੰਡਿਆ ਹੋਇਆ ਦੋਨਾਂ ਦਾ।
1: ਚੀਮਾ ਸਾਹਿਬ ਮੈਂ ਤੁਹਾਨੂੰ ਦੱਸਦਾ, ਮੁੰਡੇ ਜਾਂਦੇ ਹੁੰਦੇ ਸੀ ਪਰਲੇ ਬੰਨੇ, ਅਸੀਂ ਇੰਡੀਅਨ ਜਿਹੜੇ ਸੀ ਨਾ ਅਸੀਂ ਚਲੇ ਜਾਂਦੇ ਸੀ ਉਧਰਲੇ ਬੰਨੇ ਵੀ ਤੇ ਇਧਰਲੇ ਬੰਨੇ ਵੀ, ਪਾਕਿਸਤਾਨੀ ਜਿਹੜੇ ਸੀ ਮੁਸਲਮਾਨ ਸੀ ਉਹ ਇਧਰ ਕ੍ਰਿਸਚਨ ਏਰੀਏ ਚ ਨਹੀਂ ਸੀ ਆ ਸਕਦੇ, ਤੇ ਜਿਹੜੇ ਜਦੋਂ ਜਾਂਦੇ ਸੀ ਨਾ ਬਰੂਦ ਬੈਰੂਤ ਨੂੰ ਘੁੰਮਣ ਫਿਰਨ, ਉਹ ਉੱਥੇ ਜਿਹੜੀ ਉਹਨਾਂ ਦੀ ਪੁਲਿਸ ਬੈਠੀ ਆਰਮੀ ਬੈਠੀ ਹੁੰਦੀ ਨਾ ਉਹ ਸਾਡੇ ਬੰਦਿਆਂ ਦੇ ਮੋਢੇ ਦੇਖਦੀ ਹੁੰਦੀ ਸੀ ਕੱਪੜਾ ਲਵਾ ਕੇ, ਥੱਲੇ ਨੂੰ ਕਰਕੇ ਨਾ ਦੇਖਦੇ ਸੀ ਕਿ ਇਹ ਕਦੇ ਬੋਰੇ ਬਾਰੇ ਤੇ ਨਹੀਂ ਚੁੱਕਦੇ, ਉਧਰ ਕਦੇ ਕੰਨ ਪਏ ਨੀ ਹੁੰਦੇ ਜਿਦਾਂ, ਜੇ ਤਾਂ ਕੋਈ ਕੰਨ ਵਾਲਾ ਫੜਿਆ ਗਿਆ ਤੇ ਫੇਰ ਉਹਨੂੰ ਉੱਥੇ ਫੜ ਲੈਂਦੇ ਸੀ।
0: ਅੱਛਾ,
1: ਹਾਂਜੀ ਹਾਂਜੀ ਹਾਂਜੀ, ਉਹਨਾਂ ਕੋਲ
0: ਬੋਰੇ ਕਾਹਦੇ ਚੱਕਦੇ ਸੀ, ਬੋਰੇ ਕਾਹਦੇ
1: ਨਹੀਂ, ਬੋਰ ਜਿੱਦਾਂ ਤੁਸੀਂ ਇਧਰਲੇ ਬੰਨੇ ਚੀਮਾ ਸਾਹਿਬ ਤੁਹਾਨੂੰ ਹੁੰਦਾ ਕੀ ਸੀ ਕਿ ਇੱਕ ਹੈਗੀ ਸੀ ਕਤੈਬ ਜਿਹੜੀ ਇਹਨਾਂ ਦੀ ਆਰਮੀ ਸੀ ਉਹਨੂੰ ਕਤੈਬ ਕਹਿੰਦੇ ਸੀ ਕ੍ਰਿਸਚਨ ਏਰੀਏ ਦੇ ਵਿੱਚ, ਉਹ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੀ ਸੀ ਜਿਹੜੇ ਕੰਮ ਕੁੰਮ ਕਰਦੇ,
0: ਓਕੇ,
1: ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ। ਉੱਥੇ ਜੰਗ ਲੱਗੀ ਸੀ ਇਸ ਤਰੀਕੇ ਦੀ ਕਿ ਘਰ ਤੋਂ ਘਰ ਇਹ ਘਰ ਦੇ ਵਿੱਚ ਵੜ ਗਏ ਤੇ ਉਥੋਂ ਫਿਰ ਮੁੰਡਿਆਂ ਨੂੰ ਚੱਕ ਕੇ ਲੈਣਾ ਤੇ ਬਜਰੀ ਦੇ ਬੋਰੇ ਸੀਮਟ ਦੇ ਰੇਤਾ ਦੇ ਬੋਰੇ ਜਿਹੜੇ ਬੋਰੇ ਉਹ ਰੱਖਣੇ ਹੁੰਦੇ ਆ।
0: ਅੱਛਾ ਅੱਛਾ,
1: ਜਿਨ੍ਹਾਂ ਨਾਲ ਮੋਰਚੇ ਬਣਦੇ ਆ, ਤੇ ਉਹ ਫਿਰ ਇੱਦਾਂ ਨਾ ਚੱਕ ਕੇ ਲੈ ਜਾਂਦੇ ਸੀ ਤੇ ਬੰਦਿਆਂ ਨੂੰ ਹਫ਼ਤਾ ਹਫ਼ਤਾ ਉੱਥੇ ਉਹਨਾਂ ਕੋਲੋਂ ਕੰਮ ਕਰਾਉਣਾ ਤੇ ਉਹਨਾਂ ਨੂੰ ਮੁੜ ਕੇ ਫੇਰ ਛੱਡ ਦੇਣਾ ਹੋਰ ਲੈ ਜਾਣੇ ਚੱਕ ਕੇ, ਇੱਦਾਂ ਦਾ ਕੰਮ ਉੱਥੇ ਚੱਲਦਾ ਹੁੰਦਾ ਸੀ। ਕੰਨ ਪੈ ਜਾਂਦੀ ਸੀ, ਹਾਂ ਉਹ ਤੁਹਾਡੇ ਕੰਨ ਦੇਖਦੇ ਹੁੰਦੇ ਸੀ ਕਿ ਵੀ ਇਹ ਬੰਦਾ ਉਧਰੋਂ ਆਇਆ ਕਿ ਉਹਨਾਂ ਦਾ ਨਾ ਕਿਤੇ ਕਰਦਾ ਆਇਆ ਕੰਮ, ਇੱਦਾਂ ਦਾ ਹੁੰਦਾ ਸੀ।

0: ਅੱਛਾ ਗੱਪ ਸਾਹਿਬ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇੱਥੇ ਕਿਹੜੇ ਸਾਲ ਚ ਆਏ ਆ?
1: ਮੈਂ ਇੱਥੇ ਆਇਆ ਜੀ 85 ਦੇ ਵਿੱਚ।
0: ਅੱਛਾ, 85 ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਬਰੂਪ ਸੀਗਾ ਉੱਥੇ ਇੱਕ ਬੰਬਿੰਗ ਹੋਈ ਸੀ ਬਹੁਤ ਵੱਡੀ।
1: ਕੀ ਹੋਈ ਸੀ?
0: ਬੰਬ ਉੱਥੇ ਅਮਰੀਕਾ ਦੀ ਮਿਲਟਰੀ ਦਾ ਬੇਸ ਸੀ ਉੱਥੇ।
1: ਅੱਛਾ,
0: ਉਹਦੇ ਉੱਤੇ ਹਮਲਾ ਹੋਇਆ ਸੀ ਬਹੁਤ ਵੱਡਾ, ਮੇਰਾ ਖਿਆਲ 200 ਕਿੰਨੇ, ਮਤਲਬ ਤੁਸੀਂ 300 ਦੇ ਨੇੜੇ ਲਾ ਲਓ ਅਮਰੀਕਨ ਫੌਜੀ ਜਿਹੜੇ ਸੀ ਮਰੇ ਸੀਗੇ, ਤੇ ਜਿਹੜਾ ਪ੍ਰੈਜੀਡੈਂਟ ਰੇਗਨ ਦਾ ਸੀਗਾ ਉਦੋਂ ਉਹ ਸੀਗਾ।
1: ਠੀਕ ਆ,
0: ਉਹਨੇ ਫਿਰ ਉਸੇ ਵੇਲੇ ਉਦੋਂ ਬਾਅਦ ਚ ਆਪਣੀ ਮਿਲਟਰੀ ਉਥੋਂ ਕੱਢ ਲਈ ਸੀ। ਹੁਣ ਮੇਰਾ ਖਿਆਲ ਉੱਥੇ ਫਰਾਂਸ ਦੀ ਮਿਲਟਰੀ ਹੈ, ਜਿਹੜਾ ਕ੍ਰਿਸ਼ਚੀਅਨ ਪਾਸਾ ਹੈ ਨਾ, ਉੱਥੇ ਮੇਰਾ ਖਿਆਲ ਸ਼ਾਇਦ ਫਰਾਂਸ ਦੀ ਮਿਲਟਰੀ ਦਾ, ਪਰ ਆਪਾਂ ਉਹ ਤਾਂ ਗੂਗਲ
1: ਅਮਰੀਕਾ ਦੀ ਵੀ ਹੋ ਸਕਦੀ ਹੈ ਜੀ, ਕਿਉਂਕਿ
0: ਉਦੋਂ ਅਮਰੀਕਾ ਦੀ ਸੀਗੀ, ਹੁਣ ਨਹੀਂ ਪਤਾ, ਪਰ ਉਦੋਂ ਅਮਰੀਕਾ ਦੀ ਸੀਗੀ। ਤੇ ਉਹ ਫਿਰ ਬੈਰਕ ਜਦੋਂ ਇਹਦੇ ਇਹਦੀਆਂ ਨਾ ਉਹਨੇ ਬੰਬ ਮਾਰਤੇ ਸੀਗੇ, ਬੈਰਕਾਂ ਜਿਹੜੀਆਂ ਸੀਗੀਆਂ ਅਮਰੀਕਨ ਫੌਜ ਦੀਆਂ, ਉੱਥੇ 300 ਦੇ ਨੇੜੇ 200 ਸਿੱਖ ਕਿੰਨੇ ਇੰਨੇ ਫੌਜੀ ਜਿਹੜੇ ਸੀ ਉਹ ਮਾਰੇ ਗਏ ਸੀਗੇ, ਫਿਰ ਉਹਨਾਂ ਨੇ ਕੱਢ ਲਿਆ, ਉੱਥੋਂ ਕੱਢ ਲਿਆ ਸੀ ਅਮਰੀਕਾ ਨੇ।
1: ਮੈਂ 84 ਦੇ ਵਿਚ ਸ਼ਾਇਦ ਆ ਗਿਆ ਸੀ ਜਰਮਨ, 84 ਚ ਫਰਾਂਸ ਆਇਆ ਸੀ, ਫਰਾਂਸ ਤੋਂ ਫਿਰ ਜਰਮਨ ਆ ਗਿਆ, ਤੇ ਜਰਮਨ ਤੋਂ ਫਿਰ ਮੈਂ ਇਧਰ ਆ ਗਿਆ, ਤੇ 84 ਦੇ ਵਿਚ ਮੈਂ ਜਰਮਨ ਚ ਸੀ ਜਦੋਂ ਹੋਇਆ ਸਾਡੇ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ। ਇੱਦਾਂ ਦੀਆਂ ਗੱਲਾਂ ਚੀਮਾ ਸਾਹਿਬ, ਚਲੋ ਆਪਾਂ ਬਹੁਤ ਵਧੀਆ ਵਧੀਆ ਜਾਣਕਾਰੀਆਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਦਈਏ। ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਆਮ ਤੁਹਾਨੂੰ ਨਹੀਂ ਮਿਲਦੀਆਂ ਦੋਸਤੋ, ਇਹ ਬੜੀਆਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਨੇ, ਲੱਭ ਕੇ ਲਿਆਉਂਦੇ ਨੇ, ਪੂਰਾ ਟਾਈਮ ਲੱਗ ਕੇ ਲੱਭਦੀਆਂ, ਔਰ ਕੋਸ਼ਿਸ਼ ਕਰੀਦੀ ਹੈ ਕਿ ਜੋ ਸੱਚਾਈ ਆ ਉਹ ਤੁਹਾਡੇ ਨਾਲ ਰੂਬਰੂ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੇ ਕਰਦੇ ਰਵਾਂਗੇ ਵੀ। ਕੋਈ ਮਫਾਦ ਨਹੀਂ ਸਾਡਾ, ਸੱਚ ਤੇ ਕਹਿਣ ਦੀ ਹਿੰਮਤ ਹੈ ਸਾਡੇ ਵਿਚ, ਚਾਹੇ ਅਮਰੀਕਾ ਚ ਬੈਠੀਏ ਤੇ ਚਾਹੇ ਇੰਡੀਆ ਚ ਬੈਠੀਏ। ਸੋ ਇਹ ਖਬਰਾਂ ਦੇ ਨਾਲ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ। ਪ੍ਰੋਗਰਾਮ ਸਾਡੇ ਜਿਹੜੇ ਆ 24 ਆਵਰ ਰੇਡੀਓ ਚੱਲਦਾ, ਰਿਪੀਟ ਪ੍ਰੋਗਰਾਮ ਵੀ ਆਉਂਦੇ ਆ, ਜਿਹੜਾ ਕੋਈ ਮਿਸ ਕਰ ਗਿਆ ਤੁਸੀਂ ਰਿਪੀਟ ਪ੍ਰੋਗਰਾਮ ਵੀ ਸੁਣ ਸਕਦੇ ਹੋ, ਜਾਂ ਕਿਸੇ ਨੂੰ ਪ੍ਰੋਗਰਾਮ ਚਾਹੀਦਾ ਹੋਵੇ ਜਾਂ ਨਹੀਂ ਸੁਣ ਸਕਿਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 7328743259 7328743259, ਇਹ ਅਮਰੀਕਾ ਦਾ ਨੰਬਰ ਹੈ, ਤੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਪ੍ਰੋਗਰਾਮ ਭੇਜ ਵੀ ਸਕਦਾ ਜਿਹੜਾ ਤੁਸੀਂ ਮਿਸ ਕਰ ਗਏ। ਬੜੀ ਮਿਹਰਬਾਨੀ ਚੀਮਾ ਸਾਹਿਬ, ਸ਼ੁਕਰੀਆ, ਧੰਨਵਾਦ। ਆਪਣਾ ਫੋਨ ਨੰਬਰ ਵੀ ਦੱਸ ਦਿਓ ਚੀਮਾ ਸਾਹਿਬ
0: ਜੀ। ਦੋਸਤੋ, ਮੇਰਾ ਫੋਨ ਨੰਬਰ ਜੇ ਤੁਸੀਂ ਅਮਰੀਕਾ ਕੈਨੇਡਾ ਚੋਂ ਕਰਨਾ ਤਾਂ 5089903597 ਆ, ਅੰਗਰੇਜ਼ੀ ਦੇ ਵਿਚ ਦੱਸ ਦਿੰਦੇ ਆ 5599903035 97। ਤੇ ਜਿਹੜੇ ਭਾਰਤ ਤੋਂ ਜਾਂ ਜਰਮਨ ਤੋਂ ਹੋਰ ਕੰਟਰੀਆਂ ਤੋਂ ਕਰਨਾ,
1: ਚੀਮਾ ਸਾਹਿਬ ਉਹਨਾਂ ਨੂੰ ਪਤਾ ਅਮਰੀਕਾ ਦਾ ਕਰਨਾ, ਉਹਦੇ ਚ ਲਾ ਹੀ ਲੈਣਾ,
0: ਬਸ ਬਸ ਹੋਰ ਲਾ ਹੀ ਲੈਣਾ, ਬਿਲਕੁਲ।
1: ਬੜੀ ਮਿਹਰਬਾਨੀ ਚੀਮਾ, ਹਾਂਜੀ ਬੋਲੋ।
0: ਮੈਂ ਉਹੀ ਕਹਿਣ ਲੱਗਾ ਸੀਗਾ ਭੀ ਤੁਹਾਨੂੰ ਕਿਸੇ ਵੀ ਦੇਖੋ ਡਾਕਟਰ ਸਾਹਿਬ ਆਪਣੇ ਖਾਕ ਸਾਹਿਬ ਗੱਲ ਇਸ ਤਰ੍ਹਾਂ ਆ ਭੀ ਆਪਣੇ ਡਾਕਟਰ ਸਾਹਿਬ ਜਿਹੜੇ ਹੈਗੇ ਆਪਣੇ ਨਾਲ ਆਉਂਦੇ ਆ ਪ੍ਰੋਗਰਾਮ ਤੇ, ਬਹੁਤ ਹੀ ਵਧੀਆ ਇਨਸਾਨ ਆ, ਬਹੁਤ ਕੁਛ ਜਾਣਦੇ ਆ, ਬਹੁਤ ਕੁਛ ਜਾਣਦੇ ਆ, ਕੱਲਾ ਮੈਡੀਸਨ ਦੇ ਵਿਚ ਨੀ,
1: ਕੱਲੀ ਕੱਲੀ ਨਾੜੀ, ਕੱਲੀ ਕੱਲੀ ਨਰਵਸ, ਹਰ ਚੀਜ਼ ਦੇ ਉਹ ਕਾਰੀਗਰ ਆ। ਉਹਨਾਂ ਨੇ ਹੱਥੀ ਹੜਾਇਆ, ਉਹਨਾਂ ਨੇ ਸਾਰਾ ਕੁਛ ਕੀਤਾ, ਆਪਰੇਸ਼ਨ ਵੀ ਕੀਤੇ, ਹਰੇ ਕੰਮ ਕੀਤੇ ਆ।
0: ਹਾਂਜੀ,
1: ਵਰਗਾ ਨੌਲੇਜ ਮੈਨੂੰ ਨੀ ਲੱਗਦਾ ਕਿ ਕਿਸੇ ਹੋਰ ਕੋ ਹੋਏਗਾ। ਉਹ ਵੰਡਦੇ ਫਿਰ ਵੰਡੀ ਦਾ ਹੁੰਦਾ, ਇਹ ਲਓ ਵੀ ਤੁਸੀਂ ਵੀ ਲਓ, ਤੁਸੀਂ ਵੀ ਲਓ, ਡਾਕਟਰ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੱਸਦਾ, ਕੋਈ
0: ਨਹੀਂ ਦੱਸਦੇ, ਨਹੀਂ ਦੱਸਦੇ, ਬਿਲਕੁਲ ਨਹੀਂ ਦੱਸਦੇ। ਹੁਣ ਖਾਕ ਸਾਹਿਬ ਜੀ ਇੱਕ ਹੋਰ ਗੱਲ ਆ ਕਿ ਉਹ ਕੱਲੇ ਮੈਡੀਸਨ ਦੇ ਵਿਚ ਜਾਂ ਇਹ ਬਾਡੀ ਦੇ ਜਿਹੜੇ ਅੰਗ ਆ ਇਹਨਾਂ ਦੇ ਬਾਰੇ ਚ ਮਾਹਰ ਨਹੀਂ ਹੈਗੇ, ਉਹ ਬਾਣੀ ਦੇ ਵਿਚ ਵੀ ਬਹੁਤ ਕੁਝ ਜਾਣਦੇ।
1: ਕੀਰਤਨ ਕੀਤਾ, ਉਹ ਕਹਿੰਦੇ ਨਾ ਅਸੀਂ ਪਾਠ ਵੀ ਕਰਦੇ ਰਹੇ, ਕੀਰਤਨ ਵੀ ਕਰਦੇ ਰਹੇ, ਅਕਾਲੀ ਦਲ ਦੇ ਵੀ ਰਹੇ, ਜੇਲਾਂ ਵੀ ਕੱਟੀਆਂ, ਬਹੁਤ ਨੌਲੇਜ ਵਾਲੇ ਬੰਦੇ ਹੈਗੇ ਆ। ਉਹਨਾਂ ਦਾ ਪ੍ਰੋਗਰਾਮ ਪਲੀਜ਼ ਕਿਰਪਾ ਕਰਕੇ ਸੁਣਿਆ ਕਰੋ, ਫੇਸਬੁੱਕ ਤੇ ਵੀ ਮੈਂ ਵੀ ਸ਼ੇਅਰ ਕਰ ਦਿੰਦਾ ਹੁੰਦਾ, ਜੇ ਕਿਤੇ ਰਹਿ ਜਾਵੇ ਤੇ ਤੁਸੀਂ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਸਕਦੇ ਹੋ, ਗੁਰਦੀਪ ਸਿੰਘ, ਡਾਕਟਰ ਗੁਰਦੀਪ ਸਿੰਘ ਸੰਧੂ, ਤੇ ਉਹਨਾਂ ਦੇ ਨਾਲ ਤੁਸੀਂ ਫਰੈਂਡਸ਼ਿਪ ਜਿਹੜੀ ਹੈ ਆਪਣੀ ਲੈ ਸਕਦੇ ਹੋ, ਔਰ ਪ੍ਰੋਗਰਾਮ ਸੁਣੋ। ਇਹ ਦੇਖੋ ਬਾਕੀ ਨਿੱਕੀ ਨਿੱਕੀਆਂ ਚੀਜ਼ਾਂ ਆਪਾਂ ਬਹੁਤ ਦੇਖਦੇ ਹਾਂ, ਜੇ ਇਹ ਚੀਜ਼ ਅਸੀਂ ਘਰ ਚ ਬਹਿ ਕੇ ਬੱਚਿਆਂ ਤੱਕ ਸੁਣਾ ਦਈਏ ਨਾ, ਬਿਲਕੁਲ ਕਰੋ ਕਿ ਕੋਈ ਬਿਮਾਰ ਹੋਵੇ ਨਾ, ਔਰ ਤੁਹਾਨੂੰ ਹਰ ਚੀਜ਼ ਦਾ ਨੌਲੇਜ ਹੋ ਜਾਏ ਕਿ ਬਈ ਇਹ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਤੇ ਗੌਰ ਕਰੀਏ ਜੀ।
0: ਹਾਂਜੀ, ਹੁਣ ਖਾਕ ਸਾਹਿਬ ਜੀ ਇੱਕ ਜਿਹੜੀ ਮੇਰੇ ਦਿਮਾਗ ਚ ਉਹ ਗੱਲ ਆ ਕਿ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆਪਾਂ, ਤੇ ਤੁਸੀਂ ਵੀ ਇਹ ਬਹੁਤ ਵਾਰੀ ਸੁਣਿਆ ਹੋਣਾ, ਕਈ ਆਪਣੇ ਜਿਹੜੇ ਗੁਣੀ ਗਿਆਨੀ ਆ, ਗ੍ਰੰਥੀ ਸਾਹਿਬਾਨ ਹੈਗੇ ਆ, ਜਾਂ ਜਿਹੜੇ ਆਪਣੇ ਆਹ ਕਥਾਵਾਚਕ ਹੈਗੇ ਆ, ਉਹ ਕਹਿੰਦੇ ਆ ਜੀ ਪੱਥਰ ਦੇ ਵਿੱਚ ਵੀ ਕੀੜਾ ਹੁੰਦਾ ਆ, ਇਹ ਗੱਲ ਆਮ ਪ੍ਰਚਾਲੇ ਦੇ ਛੋਟੇ ਹੁੰਦੇ ਤੋਂ ਸੁਣਦੇ ਆਏ ਆ ਵੀ ਪੱਥਰ ਦੇ ਵਿਚ ਵੀ ਕੀੜਾ ਹੁੰਦਾ ਤੇ ਉਹਨੂੰ ਵੀ ਰੱਬ ਆ ਜਿਹੜਾ ਉਹਦੇ ਵਿਚ ਰਿਜਕ ਦਿੰਦਾ ਆ ਤੇ ਅਸਲ ਦੇ ਵਿਚ ਕੀ ਆ ਖਾਕ ਸਾਹਿਬ ਜੀ ਉਹ ਪੱਥਰ ਦੇ ਵਿਚ ਕੀੜੇ ਦੀ ਗੱਲ ਨਹੀਂ ਕਰਦੇ ਅੱਛਾ ਉਹ ਪੰਕਤੀ ਆ ਜਿਹੜੀ ਉਹ ਹੈ ਕੀ ਆ ਇਹ ਖਾਕ ਸਾਹਿਬ ਜੀ ਸਾਡੇ ਸਰੋਤੇ ਵੀ ਜਿਹੜੇ ਸੁਣਦੇ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਮਨ ਦੇ ਵਿਚ ਵਸਾ ਲਓ ਦੇਖੋ ਕਿੱਦਾਂ ਜਿਹੜਾ ਹੈ ਤੁਹਾਨੂੰ ਸੱਚ ਨਾਲ ਉਹ ਕਿੱਦਾਂ ਤੋੜ ਦਿੱਤਾ ਜਾਂਦਾ ਆ ਜਾਂ ਤੁਹਾਡੀ ਆਪਣੀ ਜਿਹੜਾ ਗਿਆਨ ਦੇ ਵਿਚ ਵਿਦਿਆ ਦੇ ਵਿਚ ਘਾਟ ਹੁੰਦੀ ਆ ਤੇ ਜਾਂ ਫਿਰ ਜਿਹੜੇ ਸ਼ੈਤਾਨ ਲੋਕ ਆ ਉਹ ਤੁਹਾਨੂੰ ਅਸਲੀਅਤ ਦੱਸਦੇ ਨੀ ਹੁਣ ਖਾਕ ਸਾਹਿਬ ਜੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ ਉੱਥੇ ਪੰਕਤੀ ਜਿਹੜੀ ਆਉਂਦੀ ਆ ਡਾਕਟਰ ਸਾਹਿਬ ਬਹੁਤ ਵਾਰੀ ਇਹਨੂੰ ਜਿਹੜੀ ਆ ਉਹ ਪੰਕਤੀ ਨੂੰ ਲੋਕਾਂ ਦੇ ਨਾਲ ਸਾਂਝੀ ਕਰਦੇ ਆ ਉਹ ਪੰਕਤੀ ਹੈਗੀ ਆ ਸੈਲ ਪੱਥਰ ਮੇ ਜੰਤ ਉਪਾਇਆ ਸੈਲ ਪੱਥਰ ਮੇ ਜੰਤ ਉਪਾਇਆ ਤੇ ਤਾਕਾ ਰਿਜਕ ਆਗੇ ਕਰ ਧਰਿਆ ਅਗਲੀ ਪੰਕਤੀ ਹੈਗੀ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਅੱਛਾ ਖਾਕ ਸਾਹਿਬ ਜੀ ਜਿਹੜੇ ਆਪਾਂ ਹੁਣ ਆਹ ਅਰਥ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਇਹਦੇ ਅਸਲ ਦੇ ਵਿਚ ਅਰਥ ਕੀ ਆ ਪੱਥਰ ਦੇ ਵਿਚ ਕੋਈ ਕੀੜਾ ਨੀ ਹੁੰਦਾ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੀਗੇ ਉਹ ਜਿਹੜੇ ਉਹਨਾਂ ਨੂੰ ਬ੍ਰਹਿਮੰਡ ਦਾ ਗਿਆਨ ਸੀ ਪੂਰੇ ਦਾ ਇਹ ਬ੍ਰਹਿਮੰਡ ਆ ਜਿਹੜਾ ਇਹ ਬਣਿਆ ਕਿੱਦਾਂ ਤੇ ਇਹਨੇ ਖਤਮ ਕਿੱਦਾਂ ਹੋਣਾ ਉਹਨਾਂ ਕੋਲ ਸਾਰਾ ਗਿਆਨ ਸੀਗਾ ਗੁਰੂ ਨਾਨਕ ਦੇਵ ਜੀ ਦੇ ਕੋਲ ਜਿਹੜੇ ਅੱਕਲ ਦੇ ਸਾਇੰਸਦਾਨ ਆ ਇਹ ਉੱਥੇ ਤਿੱਕਰ ਸੁਪਨਾ ਵੀ ਨਹੀਂ ਲੈ ਸਕਦੇ ਜਿੱਥੇ ਤਿੱਕਰ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਸੀ ਬ੍ਰਹਮ ਦਾ ਅੱਛਾ ਹੁਣ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ ਉਹ ਕਹਿੰਦੇ ਆ ਭਾਈ ਸੈਲ ਪੱਥਰ ਸੈਲ ਖਾਕ ਸਾਹਿਬ ਜਿਹੜਾ ਸ਼ਬਦ ਆ ਉਹ ਜਿਹੜੀਆਂ ਆਪਣੇ ਸਕੂਲਾਂ ਦੇ ਵਿਚ ਸਲੇਟਾਂ ਹੁੰਦੀਆਂ ਸੀ ਨਾ ਸਲੇਟਾਂ ਸਲੇਟ ਦੇ ਉੱਤੇ ਸਲੇਟੀ ਨਾਲ ਲਿਖੀਦਾ ਸੀ
1: ਬਿਲਕੁਲ
0: ਅੱਛਾ ਉਹ ਜਿਹੜੀ ਸਲੇਟ ਆ ਉਹ ਬਹੁਤ ਵੱਡੇ ਵੱਡੇ ਪੱਥਰ ਹੁੰਦੇ ਉਹਦੀਆਂ ਏਦਾਂ ਲਸਰਾਂ ਤਹਿਾਂ ਹੁੰਦੀਆਂ ਉਹਦੀਆਂ ਪਹਾੜਾਂ ਦੇ ਵਿਚ ਕਈ ਵਾਰੀ ਆਪਾਂ ਕਈ ਜਗ੍ਹਾ ਤੇ ਪਹਾੜਾਂ ਦੇ ਵਿਚ ਉਹ ਹੁੰਦੀਆਂ ਤੂੰ ਉੱਚੀ ਜਿਹੀ ਪਹਾੜੀ ਹੁੰਦੀ ਆ ਤੇ ਉਹਦੇ ਵਿਚ ਤੁਹਾਨੂੰ ਗੀਰੀਆਂ ਹੁੰਦੀਆਂ ਪੱਥਰ ਜਿਹਾ ਉਹਨੂੰ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਸਲੇਟ ਜਿਹੜੀਆਂ ਲਿਖਣ ਵਾਲੀਆਂ ਸਲੇਟਾਂ ਇਹ ਉਹਦੇ ਤੋਂ ਕੱਟ ਕੱਟ ਕੇ ਪੀਸ ਬਣਾ ਕੇ ਬਣਾਈਆਂ ਹੁੰਦੀਆਂ ਸੋ ਉਹਨੂੰ ਕਹਿੰਦੇ ਆ ਸਲੇਟ ਅੰਗਰੇਜ਼ੀ ਦੇ ਵਿਚ ਐਸ ਐਲ ਏ ਟੀ ਈ ਸਲੇਟ ਪੰਜਾਬੀ ਦੇ ਵਿਚ ਉਹਨੂੰ ਕਹਿੰਦੇ ਸੈਲ ਪੰਜਾਬੀ ਭਾਸ਼ਾ ਦੇ ਵਿਚ ਉਹਨੂੰ ਸੈਲ ਕਹਿੰਦੇ ਆ ਅੱਛਾ ਜਦੋਂ ਗੁਰੂ ਸਾਹਿਬ ਕਹਿੰਦੇ ਉਹ ਕਹਿੰਦੇ ਸੈਲ ਪੱਥਰ ਕਹਿੰਦੇ ਭਾਈ ਜਿੱਥੇ ਇਸ ਧਰਤੀ ਉੱਤੇ ਉਹ ਸੈਲ ਹੈਗੀ ਨਾ ਸਲੇਟਾਂ ਪਹਾੜੀਆਂ ਦੇ ਵਿਚ ਹੈਗੀਆਂ ਤੇ ਜਿੱਥੇ ਪੱਥਰ ਪਏ ਆ ਪਥਰੀਲੀਆਂ ਜਗ੍ਹਾ ਹੀ ਹੁੰਦੀਆਂ ਜਿੱਥੇ ਪੱਥਰੇ ਪੱਥਰ ਹੁੰਦੇ ਹੋਣੇ ਆਪਣੇ ਇੰਡੀਆ ਦੇ ਵਿਚ ਉਹ ਦੇਖਿਆ ਲੋਕਾਂ ਨੇ ਉਹ ਕ੍ਰੈਸ਼ਰ ਲਵਾਏ ਹੋਏ ਆ ਜਿੱਥੋਂ ਬਜਰੀ ਬਣਾ ਕੇ ਉਹ ਕਰਦੇ ਪੱਥਰ ਤੋੜ ਤੋੜ ਕੇ ਹਾਂਜੀ ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਆ ਕਿ ਸੈਲ ਪੱਥਰ ਮੇ ਜੰਤ ਪਾਇਆ ਉਹ ਕਹਿੰਦੇ ਭਾਈ ਜਿੱਥੇ ਉਹ ਸਲੇਟਾਂ ਆ ਧਰਤੀ ਦੇ ਵਿਚ ਦੱਬੀਆਂ ਹੋਈਆਂ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਆ ਕੁਦਰਤ ਨੇ ਸੈਲ ਪੱਥਰ ਮੇ ਜੰਤ ਪਾਇਆ ਤਾਕਾ ਰਿਜਕ ਆਗੇ ਕਾ ਕਰਿਆ ਉਹਨਾਂ ਦੇ ਖਾਣ ਵਾਸਤੇ ਉਦਾਂ ਦਾ ਜਿਹੜੇ ਕੁਦਰਤ ਨੇ ਉੱਥੇ ਬਨਸਪਤੀ ਵੀ ਪੈਦਾ ਕੀਤੀ ਉਹਨਾਂ ਦੀ ਖੁਰਾਕ ਵਾਸਤੇ ਸੈਲ ਪੱਥਰ ਮੇ ਜੰਤ ਪਾਇਆ ਕਹਿਣ ਦਾ ਮਤਲਬ ਜਿੱਥੇ ਪੱਥਰਾਂ ਦੇ ਪਥਰੀਲੀ ਧਰਤੀ ਦੇ ਵਿਚ ਤੇ ਜਿੱਥੇ ਸਰੇਟਾਂ ਆ ਉੱਥੇ ਜਿਹੜੇ ਜੀਵ ਜੰਤੂ ਪੈਦਾ ਕੀਤੇ ਆ ਕੁਦਰਤ ਨੇ ਉਹਨਾਂ ਦੇ ਖਾਣ ਵਾਸਤੇ ਰਿਜਕ ਵੀ ਉੱਥੇ ਪੈਦਾ ਕੀਤਾ ਆ ਸੈਲ ਪੱਥਰ ਮੇ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਉਹਨਾਂ ਦਾ ਰਿਜਕ ਆ ਜਿਹੜਾ ਉਹ ਵੀ ਉੱਥੇ ਪੈਦਾ ਕੀਤਾ ਹੋਇਆ ਅਗਲੀ ਪੰਕਤੀ ਉਹ ਕਹਿੰਦੇ ਆ ਸੈਲ ਪੱਥਰ ਮੇ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਹੁਣ ਜਿਹੜਾ ਮਾਧੋ ਸ਼ਬਦ ਆ ਮਾਧੋ ਸ਼ਬਦ ਆ ਜਿਹੜਾ ਅੰਗਰੇਜ਼ੀ ਦੇ ਵਿਚ ਇਹਨੂੰ ਕਹਿੰਦੇ ਆ ਸੇਜ ਜਿਹੜੇ ਆਪਣੇ ਖਾਕ ਸਾਹਿਬ ਜੀ ਗਾਹਾਂ ਦੀ ਪੀੜੀ ਜਿਹੜੀ ਇੱਥੇ ਦੀ ਜੰਮੇ ਹੋ ਆਪਣੇ ਬੱਚੇ ਆ ਉਹਨਾਂ ਨੂੰ ਪਤਾ ਹੈ ਵੀ ਸੇਜ ਕੀ ਹੁੰਦਾ ਹੈ ਸ਼ਬਦ ਐਸ ਏ ਜੀ ਈ ਹੁੰਦਾ ਸੇਜ ਉਹਨੂੰ ਪੰਜਾਬੀ ਦੇ ਵਿਚ ਕਹਿੰਦੇ ਮਾਧੋ ਉਹਨੂੰ ਇੱਕ ਕਿਸਮ ਦਾ ਜਿੱਦਾਂ ਸਾਧੂ ਵੀ ਕਹਿ ਦਿੰਦੇ ਆ ਜਿੱਦਾਂ ਆਪਣੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਸੀਗੇ ਉਹਨਾਂ ਦਾ ਪਹਿਲਾ ਨਾਂ ਸੀ ਮਾਧੋ ਦਾਸ ਸੀਗਾ
1: ਬਿਲਕੁਲ
0: ਮਾਧੋ ਦਾਸ ਸੀਗਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਕਹਿ ਰਹੇ ਆ ਉਸ ਬੰਦੇ ਨੂੰ ਜਿਹਦਾ ਨਾਂ ਮਾਧੋ ਸੀਗਾ ਉਹਨੂੰ ਉਹ ਕਹਿ ਰਹੇ ਆ ਕਿ ਭਾਈ ਦੇਖੋ ਜਿਹੜਾ ਤੁਸੀਂ ਜਿਹੜੀ ਕੁਦਰਤ ਆ ਉਹਨੇ ਜਿਹੜੇ ਜਿੱਥੇ ਸਲੇਟਾਂ ਆ ਉੱਥੇ ਵੀ ਤੇ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਉਹਨਾਂ ਦਾ ਰਿਜਕ ਵੀ ਉੱਥੇ ਰੱਖਿਆ ਆ ਮੇਰੇ ਮਾਧੋ ਜੀ ਸੈਲ ਪੱਥਰ ਮੇ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਲਿਆ ਉਹ ਕਹਿੰਦੇ ਵੀ ਮੇਰੇ ਮਾਧੋ ਸੱਚੇ ਲੋਕਾਂ ਦੀ ਜਿਹੜੇ ਲੋਕ ਸੱਚ ਦੇ ਮਗਰ ਤੁਰੇ ਹੋਏ ਆ ਹਰੇਕ ਗੱਲ ਦੀ ਅਸਲੀਅਤ ਲੱਭਣੀ ਜਾਂ ਸੱਚ ਬੋਲਣਾ ਸੱਚ ਕਹਿਣਾ ਸੱਚ ਸੁਣਨਾ ਉਹਨਾਂ ਲੋਕਾਂ ਦੀ ਸੰਗਤ ਕਰਨੇ ਦਾ ਤੁਸੀਂ ਤਰਨਾ ਆ।
1: ਬਿਲਕੁਲ
0: ਮੇਰੇ ਮਾਧੋ ਜੀ, ਸਤ ਸੰਗਤ ਜਿਹੜੇ ਸੱਚੇ ਲੋਕ ਆ ਉਹਨਾਂ ਦੀ ਸੰਗਤ ਕਰੋਗੇ, ਤੁਹਾਡਾ ਜਿਹੜਾ ਨਿਤਾਰਾ ਹੈ ਉਹ ਤਾਂ ਹੋਣਾ ਹੈ।
1: ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ, ਇਸੇ ਤਰ੍ਹਾਂ ਪ੍ਰੋਗਰਾਮ ਵੀ ਅਸੀਂ ਕਰਦੇ ਰਹੀਏ ਤੇ ਸ਼ੁਕਰੀਆ ਦੋਸਤੋ, ਧੰਨਵਾਦ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਆ, ਤੇ ਪਰਸੋਂ ਨੂੰ ਫੇਰ ਤੁਹਾਡੇ ਨਾਲ ਇਸੇ ਤਰ੍ਹਾਂ ਗੁਫ਼ਤਗੂ ਕਰਾਂਗੇ, ਇਸੇ ਤਰ੍ਹਾਂ ਫੇਰ ਮਿਲਾਂਗੇ ਨਵੀਆਂ ਖ਼ਬਰਾਂ ਦੇ ਨਾਲ ਤੇ ਨਵੇਂ ਗੀਤਾਂ ਦੇ ਨਾਲ ਤੇ ਡਾਕਟਰ ਸਾਹਿਬ ਦੇ ਨਾਲ ਫੇਰ ਮਿਲਾਂਗੇ। ਦਿਓ ਇਜਾਜ਼ਤ ਮੇਰੇ ਵੱਲੋਂ, ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸੋਤਿਆਂ ਨੂੰ ਬਹੁਤ ਪਿਆਰ ਭਰੀ
0: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਚੀਮਾ ਸਾਹਿਬ, ਥੈਂਕ ਯੂ। ਹਲੋ ਜੀ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਣ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਵੀ ਆਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੋਰਸੈਲਫ ਹਾਊ ਡੂ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਰ ਓਨ ਵਾਚਿੰਗ ਆਈਜ਼ ਐਂਡ ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਬਿਲਕੁਲ ਦੋਸਤੋ, ਅਸੀਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੁਹਾਡੇ ਤੋਂ। ਕੱਲ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਤੇ ਅੱਜ ਤੁਹਾਡੇ ਦਿਲ ਦੀ ਗੱਲਬਾਤ ਸੁਣਨੀ ਆ। ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫੇਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusan te kiti hai, te karwao vi, aap di meherbani hovegi. www.pravasradio is a one word in small letters, not capital letters. PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਹੈ ਇਹ ਹੈ ਜੀ 0049-1714869514। ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਮਿਸ ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਾਸ 106 ਦੇ ਵਿੱਚ ਆਟੋ ਵਰਕ ਸਟਾਰਟ ਦਾ, ਬਹੁਤ ਪੁਰਾਣੀ, ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਨ ਸਟਰਾਸ 106 6 6 ਮੂਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਅਗਨੀ।

0: वाजवा, वंडरफुल सॉन्ग, क्या बातें ने, किड्डी सोहनी आवाज, किन्नी प्यारी आवाज मैडम नसीबा लाल जी दी। गल इस तरह के जो मैं फील करदा वो ये कि लता जी हुनी, मलका इतरंदम नूर जहां जी, आशा उषा ते जिन्ने भी मतलब की है टॉप दियां सिंगर होईयां ने, नसीबो लाल उन्हां दे टक्कर दी सिंगर है, पर गलत हत्थां दे विच आ जान करके ते अनपढ़ होण करके बेचारी थोड़ी जिहड़े हुंदे ने ना बैकवर्ड लोग जिहड़े पढ़े पुढ़िया इलाका नहीं हुंदा, पर इहदे आर्ट विच इहदी आवाज जिहड़ी आ ओह टक्कर वड्डियां वड्डियां ओलंपिक दियां जिहड़ियां प्लेयर रहियां ने साडे, जिन्हां दे मैं नां लए ने, जिन्हां ने दिल ते राज कीता, बिल्कुल नसीबो लाल उन्हां दे टक्कर दी आर्टिस्ट है। सो सजणो, मैं ना तुहानू अपनी एक रचना सुणाउणा, ओहदे बाद मैं तुहाडे वल आ रहा, ते तुसीं रेडी हो जाओ ते मैं टर्न बाई तुहाडे वल आवांगा सारयां वाली, क्योंकि अज प्रोग्राम ही तुहाडा। अर्ज इस तरह सजणो के गुस्सा माड़े ते ही क्यों आउंदा है, गुस्सा माड़े ते ही क्यों आउंदा है, ते गरीब क्यों अकल तो दूर हुंदा है, अकल क्यों थां थां झुकदी है, हर मूर्ख नूं क्यों गरूर हुंदा है, अकल क्यों थां थां झुकदी है, हर मूर्ख नूं क्यों गरूर हुंदा, ते तरक्की क्यों पैर हैवाना दे चुमदी है, शरीफ क्यों इज्जत तो दूर हुंदा, एक गलती क्यों औरत लई मौत हुंदी, एक गलती क्यों औरत लई मौत हुंदी, ओए बंदा क्यों गुनाह तो दूर हुंदा है, औरत औरत दी क्यों शरीक हुंदी, औरत औरत दी क्यों शरीक हुंदी, झगड़ा नूं सस दा क्यों मशहूर हुंदा, सौरा भी तो उसे घर च ही हुंदा, बहुत घट वेख्या होगा सौरा नूं ना लड़दा होवे, नहीं, औरत औरत दी क्यों शरीक हुंदी, झगड़ा नूं सस दा क्यों मशहूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, और क्यों रहिंदी है औरत मजलूम बनके, मनुख नूं बंदा होण दा क्यों गरूर हुंदा, मनुख नूं बंदा होण दा क्यों गरूर हुंदा, ते नीवी जात क्यों मंदिर नहीं वार सकदी, पुरोहित क्यों प्रभु तों दूर हुंदा, आ नीवी जात क्यों मंदर नहीं वर सकती, ते पुरोहित क्यों परमात्मा तो दूर हुंदा, हर मुल्क क्यों दूजे दा है वैरी, हर मुल्क क्यों दूजे दा है वैरी, एटम बंब लई क्यों मजबूर हुंदा, ज्यूंदियां दा क्यों नहीं माण करदे, ओ लोकी ज्यूंदियां दा क्यों नहीं माण करदे, बंदा मर के क्यों मशहूर हुंदा, बंदा मर के मशहूर होण वास्ते मरना पैंदा पहलां, अन्नदाता क्यों भुख दे नाल मरदा, ते बाणियां क्यों नशे विच चूर हुंदा, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਪਰ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਤੇ ਸੱਜਣੋ, ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ। ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ, ਕਿੱਥੇ ਗਏ ਹੋ ਤੁਸੀਂ ਸਾਡੀ ਇੱਥੇ? ਹਾਂ, ਕਾਲ ਹੈ ਜੀ ਇਹਨਾਂ ਦੀ, ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਤੇ ਗਈਆਂ ਯਾਦਾਂ ਮੇਰੀਆਂ,
0: ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਕਿਤੇ। ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਡੇਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ ਵੱਧ ਕੁਝ।
0: ਹਾਂਜੀ, ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ। ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ। ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜੀ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਸੀ, ਨਹੀਂ ਹੈ ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ। ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ, ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹ ਵੀ, ਤੇ ਛੂਹਦੀ ਹੈ। ਆ ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ, ਤੇ ਜਿਹੜੀਆਂ ਸਾਡੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੁਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਹਾਂਜੀ, ਵਾਹ। ਉਹਦੇ ਵਿੱਚ ਇੱਕ ਲਾਈਨ ਆਈ ਸੀ ਵੀ ਛੱਡ ਪਰਾਂ ਇਹੋ ਜਿਹੀ ਨੌਕਰੀ। ਹਾਂਜੀ,
0: ਨੌਕਰੀ ਛੱਡ, ਲਾਈਨ ਵੀ ਆਈ ਸੀ,
1: ਇੱਕ ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿੱਚ ਨਾ, ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿੱਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਣਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ,
0: ਵਾਹ।
1: ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ ਉਡੀਕਾਂ,
1: ਨਿੱਤ ਉਡੀਕਾਂ ਵੇ।
0: ਲਾਲਾ
1: ਲਾਰੇ ਲੈਨੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਲਾਰੇ ਪਲ ਵਿੱਚ ਲੈਨੇ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ
0: ਲੈਂਦਾ। ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਪਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ, ਉਹਨਾਂ ਦੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆਣ ਕੇ ਕਿਤੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਹੈ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ, ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਇਹ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹਾਂ ਮਿਲ ਰਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਓਂ ਵਾਲੇ ਰਹਿਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ, ਹਮਾਰਾ ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਤੇ ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਵਿੱਚ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ, ਇੰਨੀ ਠੰਡ ਦੇ ਵਿੱਚੋਂ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ, ਵੀ ਰਾਸ਼ਨ ਨਹੀਂ ਪਹੁੰਚ ਰਿਹਾ ਕੋਈ ਵੀ ਹੋਵੇ, ਕਿਉਂ ਨੀ ਉਹ ਕੀ ਖਾਣਗੇ ਉੱਥੇ ਵਿਚਾਰੇ। ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓਂ ਵਾਲੇ। ਗਾਓਂ ਵਾਲੇ ਕੌਣ? ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓਂ ਉੱਥੇ ਕਿੱਥੇ ਆ ਗਏ ਇਹੋ ਜਿਹੀ ਬਰਫ਼ ਦੇ, ਭੇਡਾਂ ਵਾਲੇ ਜਿਹੜੇ ਆ ਗਏ ਨੇ, ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲਓ ਤੁਸੀਂ, ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ। ਤੇ ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਬਿਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਹਾਂਜੀ।
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ, ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਨੂੰ ਅਜੇ ਆ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18-18 ਸਾਲ ਅਮਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ। ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨੀ ਜੇ ਵੇਖਿਆ। ਤੇ ਜਦੋਂ ਮੈਂ ਅਮਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ, ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਸਾਲ ਹੋ ਗਏ ਕਿੰਨੇ, ਉਹਦੇ ਪੇਪਰ ਹੀ ਨੀ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣੇ ਬੱਚਿਆਂ ਨੂੰ ਯਾਦ ਕਰਕੇ। ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਰ, ਔਰਤ ਦੀ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਇਹਨੂੰ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਛੱਡ ਕੇ ਆਈ ਸੀ।
1: ਹਾਂਜੀ ਹਾਂਜੀ,
0: ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ ਤੇ।
0: ਹਾਂਜੀ,
1: ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਆਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ।
0: ਹਾਂਜੀ,
1: ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰਾਂ, ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੁਸਾਈਡ।
0: ਹਾਂਜੀ,
1: ਇਹ ਮਨਿਸਟਰ ਨੇ ਦੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ। ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਲਾਈਨਾਂ ਲੱਗਾ ਬੋਲਣ ਜੀ, ਸੁਣਿਓ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਧਨਵਾਨਾਂ ਨੂੰ ਦੇਸ਼ ਖਵਾਵੇ ਤੇ ਭੁੱਖਿਓ ਬੁਰਕੀ
0: ਖੋਈ ਜਾਵੇ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਮਹਿਲ ਤੇਰਾ ਸੱਪਾਂ ਦੀ ਵਰਮੀ।
0: ਹਾਂਜੀ,
1: ਮਹਿਲ ਤੇਰਾ ਸੱਪਾਂ ਦੀ ਵਰਮੀ, ਦੁੱਧ ਮੂੰਹਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲਖ ਮੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕਲ ਕੋਈ ਜਾਵੇ। ਰੋਜੀ ਰਿਜਕਲ ਕੋਈ ਜਾਵੇ। ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇ।
0: ਜ਼ੁਲਮ ਕਮਾਵੇ ਕੋਈ ਜਾਵੇ। ਵੰਡਰਫੁਲ ਬਾਈ, ਵੰਡਰਫੁਲ।
1: ਪੇਟਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲਖ ਮੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇਂ,
0: ਵਾਹ ਵਾਹ ਵਾਹ ਵਾਹ,
1: ਖਾਵੇਂ ਮਾਸ ਤੇ ਪਾਵੇਂ ਖਲਾਂ,
0: ਵਾਹ ਵਾਹ,
1: ਲਾਲ ਲਹੂ ਪੀ ਹੋਈ ਜਾਵੇਂ,
0: ਵਾਹ,
1: ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕਲ ਕੋਈ ਜਾਵੇਂ, ਰੋਜੀ ਰਿਜਕਲ ਕੋਈ ਜਾਵੇਂ, ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇ,
0: ਜ਼ੁਲਮ ਕਮਾਵੇ ਕੋਈ ਜਾਵੇ, ਵੰਡਰਫੁਲ ਬਾਈ ਵੰਡਰਫੁਲ,
1: ਭੇਡਾਂ ਵਾਂਗੂ ਖਲਕਤ ਮੁੰਨੇ,

0: ਜਾਵੇ ਫਿਰਦੇ ਭੁੱਖੇ ਨੰਗੇ ਲੋਕੀ ਰੋਜੀ ਰਿਜਕਲ ਕੋਈ ਜਾਵੇ ਰੋਜੀ ਰਿਜਕਲ ਕੋਈ ਜਾਵੇ ਹੱਕ ਮੰਗਦੇ ਨੂੰ ਗੋਲੀ ਸੂਲੀ ਹੱਕ ਮੰਗਦੇ ਨੂੰ ਗੋਲੀ ਸੂਲੀ ਤੇ ਜ਼ੁਲਮ ਕਮਾਵੇ ਕੋਈ ਜਾਵੇ
1: ਜ਼ੁਲਮ ਕਮਾਵੇ ਕੋਈ ਜਾਵੇ ਵੰਡਰਫੁਲ ਬਾਈ ਵੰਡਰਫੁਲ
0: ਭੇਡਾਂ ਵਾਂਗੂ ਖਲਕਤ ਮੁੰਨੇ ਭੇਡਾਂ ਵਾਂਗੂ ਖਲਕਤ ਮੁੰਨੇ ਤੇ ਢੱਗਿਆਂ ਵਾਂਗੂ ਜੋਈ ਜਾਵੇ
1: ਵਾਹ
0: ਕੁੱਲੀ ਗੁੱਲੀ ਜੁੱਲੀ ਦੀ ਗੱਲ
1: ਵਾਹ
0: ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ
1: ਵਾਹ ਜਦੋਂ ਦੇ ਯਾਦੀ ਨੇ
0: ਸੋਹੀ ਜਾਵੇ ਜਿੱਦਣ ਦੇ ਹੋ ਸੰਭਾਲੀ
1: ਸੰਭਾਲੀ ਸੁਣਦੇ ਆਏ
0: ਸੋਹੀ ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ
1: ਹਾਂਜੀ
0: ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦੇਂਦੇ ਦੇਂਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
1: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਭ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
0: ਹਾਂਜੀ ਹਾਂਜੀ
1: ਜੀ
0: ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ ਪੁੱਤ ਗਰੀਬਾਂ ਦੇ ਝੋਈ ਜਾਵੇ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇਡੀ ਖੋਹੀ ਜਾਵੇ ਆਪਣੇ ਪੜਨ ਵਿਦੇਸ਼ੀ ਘੱਲੇ
1: ਵਾਹ
0: ਆਪਣੇ ਪੜਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ
1: ਵਾਹ ਵਾਹ ਵਾਹ
0: ਮੌਤ ਤੋਂ ਦੂਰ ਲਕੋਈ ਜਾਵੇ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜਨ ਭੇਜ ਦਿੱਤੇ ਸੀ
1: ਬਿਲਕੁਲ ਬਿਲਕੁਲ
0: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ
1: ਬਹੁਤ ਖੂਬ
0: ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਮੌਤ ਤੋਂ ਦੂਰ ਲਕੋਈ ਜਾਵੇ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿੱਚ ਟੋਹੀ ਜਾਵੇ ਲੋਕਾਂ ਵਿੱਚ ਟੋਹੀ ਜਾਵੇ ਰਾਤ ਦਾ ਮੁਲਕ ਡਬੋਈ ਜਾਵੇ ਬਣਦਾ ਦੇਸ਼ ਧਰੋਈ ਜਾਵੇ ਬਣਦਾ ਦੇਸ਼ ਧਰੋਹੀ ਜਾਵੇ
1: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਵੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
0: ਉਹ ਬੰਦ ਕਰੋ ਬਕਵਾਸ
1: ਜਿਸ ਤਰ੍ਹਾਂ ਇੰਡੀਆ ਦੇ ਵਿੱਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
0: ਹਾਂਜੀ ਹਾਂਜੀ
1: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਦੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਉਹ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਹ ਇਉਂ ਹੀ ਹੈ ਇੱਦਾਂ ਹੀ ਹੈ ਉਦਾਂ ਹੀ ਮਜ਼ਾਕ ਹੈ
0: ਮਜ਼ਾਕ ਹੈ ਜੀ ਮਜ਼ਾਕ ਹੈ ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਹੈ ਸ਼ੁਰੂ ਹੋ ਜਾਂਦਾ
1: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਅੱਤਵਾਦੀ ਕੈਂਪ ਨੇ ਹੈਗੇ ਨੇ ਨੋ ਡਾਊਟ ਇਹ ਇੰਡੀਆ ਦੇ ਵਿੱਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ

0: ਇਹਨਾਂ ਵਾਸਤੇ ਬਹੁਤ ਈਜ਼ੀ ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ।
1: ਹਾਂਜੀ ਹਾਂਜੀ,
0: ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ, ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ, ਆਪਣੇ ਦੇਸ਼ ਵਾਸੀਆਂ ਦੇ ਨਾਲ।
1: ਹਾਂਜੀ ਹਾਂਜੀ, ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨੇ ਲਈ ਪਾਪ ਹੀ ਮਹਾਬਲੀ, ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ। ਹਾਂਜੀ
0: ਬਿਲਕੁਲ, ਜਿਸ ਤਰ੍ਹਾਂ ਹੁਣ J&K ਹੈ, ਉਹਦੇ ਜਿਹੜੇ ਬੱਚੇ ਨੇ ਉੱਥੇ, ਫਰਜ਼ ਕਰ ਲਓ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ, ਜਦੋਂ ਉਹ ਅਗਨੀ ਵੀ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ, ਇਹ ਟ੍ਰੇਨਡ ਕਰਕੇ ਹੀ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ।
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ ਹੈ,
0: ਕੋਈ ਨਾ ਕੋਈ ਬਿਲਕੁਲ। ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਾਤੀ ਹੈ ਇਹਨਾਂ ਬੱਚਿਆਂ ਦੇ ਨਾਲ, ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ 4-4 ਸਾਲ ਵਾਸਤੇ ਭਰਤੀ ਕੀਤੇ ਜਾਣ। ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਚੋਂ ਡਰਦੇ ਬੋਲਦੇ ਨਹੀਂ, ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ।
1: ਹਾਂਜੀ ਹਾਂਜੀ ਹਾਂਜੀ,
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ, ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਰਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਰਹੇ ਹੋ।
1: ਹਾਂਜੀ ਹਾਂਜੀ,
0: ਸੋ ਖਾਲਸਾ ਜੀ ਗੱਲ ਇਸ ਤਰ੍ਹਾਂ ਹੈ ਬਈ, ਤੁਸੀਂ ਆਪਣੀਆਂ ਕਿਤਾਬ ਵਗੈਰਾ ਕੁਛ ਛਪਾਈ ਹੈ ਕਿ ਨਹੀਂ?
1: ਕੋਈ ਨੀ, ਤੁਹਾਨੂੰ ਮਿਲ ਕੇ ਛਪਾਉਂਦੇ ਹਾਂ।
0: ਉਹ ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਕਿਉਂਕਿ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ, ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ, ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ।
1: ਬਿਲਕੁਲ ਜੀ ਬਿਲਕੁਲ।
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਬਸ ਮਿਹਰਬਾਨੀ ਜੀ,
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
1: ਵਾਹ ਜੀ ਵਾਹ, ਸੁਣਾਓ।
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ,
1: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ,
0: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ, ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ, ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ।
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿਸੇ ਅਨਪੜ ਲੀਡਰ ਨੇ, ਉਹਨੇ ਬੰਦੇ ਨੇ PhD ਕੀਤੀ ਸੀ।
0: ਹਾਂਜੀ, ਮੈਂ ਨਿਊਜ਼ ਸੁਣੀ ਹੈ, ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ, ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ। ਦੱਸੋ ਜਿਹੜਾ ਬੰਦਾ ਅਤੇ ਐਡਾ ਵੱਡਾ ਅਫਸਰ ਹੋ, ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ, ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ।
1: ਹਾਂਜੀ,
0: ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ, ਤੇ ਕੀ ਕਰੇ ਬੰਦਾ। ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ, ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ, ਕੱਲੇ ਨਾ ਜਾਓ, ਉਹਨੂੰ ਨਾਲ ਲੈ ਕੇ ਜਾਓ। ਕਿਉਂ ਤੁਸੀਂ ਕੱਲੇ ਖੁਦਕੁਸ਼ੀ ਕਰਦੇ ਹੋ? ਜੇ ਮਜਬੂਰੀ ਆ ਹੀ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ, ਪਰ ਉਹਨੂੰ ਵੀ ਨਾਲ ਲੈ ਕੇ ਜਾਓ।
1: ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ।
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਧੰਨਵਾਦ ਤੁਹਾਡਾ, ਹਰ ਵਾਰੀ ਰੌਣਕ ਲਾਉਂਦੇ ਹੋ। ਹੈਂ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ, ਖਾਲਸਾ ਬਲਵੀਰ। ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ, ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ, ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ। ਦੋਸਤੋ, ਮੈਂ ਫਿਰ ਗੱਲਬਾਤ ਕਰਨ ਲੱਗ ਪੈਣਾ ਕੋਈ ਨਾ ਕੋਈ, ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ, ਤੇ ਤੁਸੀਂ ਪਲੀਜ਼ ਕਾਲ ਕਰੋ, ਤੇ ਜਾਂ ਐਂਡ ਵਿੱਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ, ਠੀਕ ਹੈ ਨਾ? ਤੇ ਉਹ ਵੀ ਠੀਕ ਨਹੀਂ, ਅਸੀਂ ਆਪਣੇ ਟਾਈਮ ਦੇ ਵਿੱਚ ਬੰਦ ਕਰ ਦਿਆ ਕਰੀਏ, ਤੇ ਗੱਲ ਏਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਵੀ ਤੇ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ। ਤੇ ਗੱਲ ਏਦਾਂ ਵੈ ਬਈ, ਸਾਰੇ ਸਿਵਿਲਾਈਜ਼ਡ ਮੁਲਕ ਨੇ ਨਾ, ਜਿੰਨੇ ਵੀ ਚਲੋ ਪੜ੍ਹੇ ਲਿਖੇ, ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ, ਜਿਸ ਤੇ ਡਿਸਿਪਲਿਨਡ ਹੈ, ਹਾਂਜੀ, ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ, ਕੁਆਲੀਫਾਈਡ ਲੋਕ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ, ਹਾਂਜੀ, ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ। ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ, ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਾਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ। ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ, ਪ੍ਰਾਈਮ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹ ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਓਏ ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ? ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰ ਰਹੇ ਹਾਂ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ, ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ, ਸਾਰੇ, ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿੱਚ, ਇਹੋ ਜਿਹੇ ਵੀ ਤਾਂ ਹੁੰਦੇ ਹੀ ਨੇ, ਇਹਦਾ ਵੀ ਤਾਂ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ। ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਜਾਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ, ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ, ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਹੈ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ, ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਦੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ, ਇਹ ਤਾਂ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਵੇਗਾ, ਹੈ ਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ, ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਅਸਾ ਰਾਜੀਵ ਗਾਂਧੀ, ਰਾਜੀਵ ਗਾਂਧੀ ਨਹੀਂ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨਹੀਂ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹਿਬ ਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਤੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਇਹ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤੇ ਗੱਲਾਂ ਛੱਡੋ। ਬਾਦਲ ਸਾਹਿਬ ਹੋਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਏ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ ਅੱਗੋਂ, ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਨੂੰ ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ, ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ, ਤੇ ਬੜਾ ਔਖਾ ਕੰਮ ਹੈ। ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਸੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ ਜਾਂ, ਬਾਕੀ ਬੜੇ ਬੜੇ ਇੰਟੈਲੀਜੈਂਟ, ਪਹਿਲਾਂ ਇੰਟੈਲੀਜੈਂਟ ਬੰਦਿਆਂ ਨੂੰ ਤੇ ਨਾ ਹੀ ਵੋਟਾਂ ਪੈਂਦੀਆਂ ਨੇ, ਤੇ ਨਾ ਹੀ ਉਹ ਇਸ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ, ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆਏ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ, ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ, ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ ਉਹ। ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ, ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ। ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ, ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ? ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ। ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ? ਇਹਨੇ ਇਕੱਲੇ ਨੇ ਵਕਤ ਪਾਇਆ ਸਾਰੀ ਦੁਨੀਆਂ ਨੂੰ। ਸਾਰੀ ਦੁਨੀਆਂ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਏਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ, ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜ਼ਿੰਦਗੀ, ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜ਼ਿੰਦਗੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ, ਡਿੱਗ ਪੀ ਹਲਾਰਾ ਖਾ ਕੇ, ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਚ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ, ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੇ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਪੁੱਗ ਗਏ, ਦਿਨ ਪੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੀ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ 2-3 ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਤੂੰ ਉਹਦੇ ਤੈਨੂੰ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ? ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨੀ, ਮੈਂ ਤੇ ਉਹਦੇ ਦੁਆਲੇ 5-6 ਚੱਕਰ ਮਾਰੇ, ਉਹ ਲੈਕਚਰ ਕਰਨ ਡਿਆ ਅਜੇ ਵੀ, ਉਹ ਵੇਖ ਲਓ। ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ, ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ, ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ, ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ। ਹਾਂਜੀ, ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਡਏ ਨੇ ਇਹਨਾਂ ਕੋਲੋਂ, ਗਸਟਡ PhD ਇਹ ਪੜ੍ਹ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ ਉਹ ਐਮ ਐਲ ਏ ਜਾਂ ਮਿਨਿਸਟਰ ਬਣ ਗਿਆ, ਉਹ ਆਈ ਏ ਐਸ ਆਈ ਪੀ ਐਸ ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ ਆਈ ਏ ਐਸ ਆਈ ਪੀ ਐਸ ਯੂ ਬੀ ਐਸ ਸੀ ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਟਾਰ ਲੱਗਦੇ ਨੇ ਇਹਨਾਂ ਦੇ ਤੇ। ਆਹ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਅਨਪੜ੍ਹ ਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ ਬੀ ਏ ਐਮ ਏ ਯੇ ਵੋ ਵਾ ਫਲਾਣਾ ਕੋਰਸ ਜੇ ਵੋ। ਹਾਂਜੀ, ਮਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕਦੇ, ਪ੍ਰਾਈਮ ਮਿਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਗਾਇਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਮੈਂ ਤਾਂ ਕਹਿੰਦਾ ਐਮ ਏ ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ, ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬਹੁਤੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ ਐਮ ਏ ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ, ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ, ਲੱਠ ਮਾਰ ਵੀ ਬਣ ਸਕਦਾ। ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ, ਉਹ ਵੀ ਬਣ ਸਕਦਾ ਆਣ ਕੇ। ਹਾਂ, ਸਟਿਊਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ। ਹਾਂਜੀ, ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ। ਤੇ ਫੀਮ ਵੇਚਣ ਵਾਲੇ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ। ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ, ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਆਬਾਦੀ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਅਸੀਂ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਜੀ, ਹੋਰ ਗਾਂ ਚਲੇ ਗਏ ਗਾਂ ਚ। ਉਹ ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹਾਂ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਹੋ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆਂ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ, ਚੜ ਜਾਣ ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ, ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਰਾਜੇ ਇਹਨਾਂ ਨੂੰ, ਹੈ ਨਾ। ਕੋਈ ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦੇ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50,000 ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ, ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ, ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣਿਆਂ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ, ਗਾਰਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ, ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ ਇਹਨਾਂ ਨੇ, ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤੇ ਉਹ ਚੱਲਣੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕੋਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਓਏ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ? ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਂ ਨੀ ਟਰੋ ਤੁਸੀਂ। ਬੇਈਮਾਨੋ, ਬੇਈਮਾਨ ਬੜਾ ਭੈੜਾ ਲਫ਼ਜ਼ ਹੈ। ਤੇ ਜਿਹੜਾ ਆਪਣੀ ਧਰਤੀ ਮਾਂ ਨਾਲ, ਮਦਰਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਇਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆਹ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ, ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਓਏ ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿਚ ਤੇ ਮੜੀਆਂ ਦੇ ਵਿਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੁੱਬ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ, ਕਿਤੇ ਗੰਦ ਵੀ ਹੈ ਨਹੀਂ, ਉਹ ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ, ਕੁਛ ਗੈਟੋਸ, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ, ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ, ਬਿਲਕੁਲ ਉਹ ਜਿੱਥੇ ਮੜੀਆਂ ਚ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ, ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੁਲ ਨੇ, ਪੁਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਕੋਹਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾੜ ਕੇ ਨਾ, ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਂਗਾ ਨਾ, ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ, ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ। ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕਾਟਲਾ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਆ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਆਣ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮਿਲੇ ਜੇ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਖਸੁੱਟ ਬਹੁਤ ਕਰਨ ਲਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਖਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ। ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਰਸਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੋਈ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡਿਕਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ, ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ, ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਤਲ, ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ, ਸਾਡੀ ਤਲਾਸ਼ੀ ਲੈ ਦੋ ਜਿਹੜੀ ਤੁਸੀਂ ਲੈਣੀ ਹੈ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ, ਤੇ ਹਫ਼ਤੇ ਬਾਅਦ ਉਥੇ ਹੀ ਉਹਨਾਂ ਨੂੰ ਛੱਡ ਗਏ, ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ, ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਦੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ, ਤੇ ਮੁੜ ਕੇ ਟਾਂਕੇ ਟੂੰਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ, ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ। ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ। ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਚੋਂ, ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ, ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਕਿੱਥੋਂ ਆਉਣੀਆਂ ਸਨ, ਬ੍ਰੈਡ ਤੇ ਸਬਜ਼ੀਆਂ। 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ, ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ। ਅੱਜ ਫੇਰ ਇਹ ਕੌਮਾਂ ਆਪਣੇ ਅਰੂਜ ਤੇ ਨੇ ਪੂਰੇ ਤੇ, ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ, ਬੱਚਿਆਂ ਵੀ, ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16, 15-15, 18-18 ਘੰਟੇ ਕੰਮ ਕੀਤਾ, ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ। ਮੈਂ ਖੁਦ ਉਹਨਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ, ਤੇ ਅੱਜ ਫੇਰ ਉਹ ਪੂਰੇ ਬਰਬਾਦ ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ ਤੇ ਉਹਨਾਂ ਦੀ ਇਕੋਨੋਮੀ ਕਿੰਨੀ, ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ ਡਰਾਈਵਰਾਂ ਦੇ ਹੱਥ ਵਿੱਚ, ਡਰਾਈਵਰ ਦੇ ਹੱਥ ਵਿੱਚ ਸਾਰੀ ਜਿੰਨੇ ਬੈਠੇ ਨੇ ਨਾ ਮਗਰ, ਮਤਲਬ ਕਿ ਸਫ਼ਰ ਕਰਨ ਵਾਲੇ, ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ। ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ। ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਤੇ ਸਾਡੀ ਜਿਹੜੀ ਜਨਤਾ ਉਹ ਕਿੱਦਾਂ ਦੀ ਹੈ, ਇਹਨਾਂ ਨਾਲੋਂ ਘੱਟ ਹੈ? ਉਹੀ ਉਹੋ ਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿੱਚ ਅਨਪੜ੍ਹਤਾ, ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ ਤੇ ਇਹਨਾਂ ਸਟੇਟਾਂ ਵਿੱਚ ਵੀ, ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ, ਚਲੋ ਉਹ ਸਾਡੇ ਵੀ ਤੇ ਸਾਧਾ ਨੇ ਡੇਰਿਆਂ ਦੇ ਉੱਤੇ ਢਿੱਲ ਸੁੱਟਣ ਨੂੰ ਜਗ੍ਹਾ ਹੈ ਨੀ। ਆ ਜੰਤਰ ਮੰਤਰ, ਤਾਂਤਰਿਕ, ਫਲਾਂ, ਢੀਂਗ, ਇਹ ਵੋ, ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੁੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈਗਾ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ, ਤਾਂ ਹੀ ਇਹ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ ਦਸ ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈਂ। ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਂਦਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ। ਤਾਂ ਇਹ ਸਭ ਜਾਦੂਗਰ ਨੇ, ਡਰਾਮੇਬਾਜ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸੀਂ ਲਿਆਉਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਉਂਦੇ ਨੇ ਤੁਸੀਂ। ਹਾਂਜੀ ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਮਰੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ, ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਗ ਪਾੜਨੇ ਨੇ, ਉਹਨਾਂ ਦੇ ਜਿਹੜੇ ਸੰਗ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤੇ ਰਾਤ ਨੂੰ 4-4 ਰੁਪਇਆ ਲੜੇ ਨੇ ਨਾ ਇਹਨਾਂ ਨੇ। ਤੇ ਦੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਲੋ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਤੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ, ਕਿਉਂਕਿ ਡੇਰਿਆਂ ਵਿੱਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ ਹੈਂ। ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਦੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲੇਗਾ, ਦੂਜਾ ਪਿੰਡ ਵੀ ਮਗਰ ਲਾ ਲੇ, ਇਹਨੂੰ ਕੀ ਲੋੜ ਹੈ ਸਿਰ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰ ਰਿਹਾ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ, ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਟ ਦੀ ਥਾਣੇ ਵਿਚ ਅਸਰੋਂ ਜਿਹੜਾ ਪੋਸਟ ਦੀ
2: ਖੜਕੀ ਬਾਹੋਂ ਫੜਕੇ ਬਈ ਪੀੜੀ ਗਲੀ ਵਿਚ ਹੋ
3: ਗਿਆ
2: ਗਲੀ ਵਿਚ ਹੋ ਗਿਆ
3: ਨਹੀਂ ਮੈਂ ਮਰ ਜਾ 10 ਸਾਲਾਂ ਬਾਅਦ ਪੋਸਟ ਦੀ ਪਿੰਡ ਵਿਚ
4: ਗਲੀਆਂ ਧਾਗੇ ਨੂੰ ਚੌੜੀਆਂ ਹੋਈਆਂ ਪਈਆਂ ਮਾਈ ਨੂੰ
3: ਮੈਂ ਮਰ ਜਾਵੇ ਤੂੰ ਕਿੱਥੋਂ ਮੈਂ ਤਾਂ ਦੂਰ ਪਛਾਣ ਦੀਆਂ ਵੀ ਕੌਣ ਤੁਰਿਆ ਹੁੰਦਾ
4: ਮੈਂ ਤੈਨੂੰ ਪਤਾ
3: ਇਕਵਾਲ ਕਰਤੀ 10 ਸਾਲਾਂ ਬਾਅਦ ਵਾਪਸ ਆ ਗਿਆ
4: ਆਪਣੇ ਪਿੰਡ ਚ
3: ਉੱਥੇ ਚੰਗਾ ਭਰਾ ਬੈਠਾ ਸੀ
4: ਚੰਗਾ ਭਲ ਮਾਈ ਨੂੰ ਉੱਥੇ ਕਿਹੜਾ ਬੰਦਾ ਚੰਗਾ ਭਲ ਹੈ ਜੀ
3: ਕਿਉਂ ਕੀ ਗੱਲ
4: ਜੀ ਨੂੰ ਪੁੱਛੋ ਮੈਂ ਕੰਮ ਤੋਂ ਜਿਹਨੂੰ ਪੁੱਛੋ ਮੈਂ ਕੰਮ ਤੋਂ
3: ਆਇਆ
4: ਜਿਹਨੂੰ ਪੁੱਛੋ ਮੈਂ ਕੰਮ ਤੇ ਚੱਲੇ
3: ਸੱਚੀ ਗੱਲ
4: ਮਾਈ ਨੂੰ ਆਪਣੇ ਪਿੰਡ ਚ ਦੇਖਿਆ ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
3: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ ਬਈ ਸਰਪੰਚ ਜਿਹੜਾ ਤੂੰ ਉੱਥੇ ਵੀ ਪਿੰਡ ਆਪਣੇ ਗਿਆ ਵੈਨਕੂਵਰ ਉਹਨੇ ਪਿੰਡ ਚ ਪੈਸੇ ਭੇਜੇ
4: ਕਿਹੜਾ ਸਰਪੰਚ
3: ਸਰਪੰਚ ਆਪਣਾ
4: ਬੁੱਗੀਪੁਰੇ
3: ਬੁੱਗੀਪੁਰੇ ਵਾਲਾ
4: ਮਾਈ ਮੋਹਣੋ ਮੈਂ ਚਾਲ ਕੱਲ ਹੀ ਬੁੱਗੀਪੁਰੇ ਜਾ ਕੇ ਆਏ
3: ਬੁੱਗੀਪੁਰੇ ਦਾ ਹਾਲਤ ਬਦਲੀ ਪਈ ਹੈ ਤੈਨੂੰ ਮਹੀਨਾ ਹੋ ਗਿਆ ਗਈ ਨੂੰ ਗਲੀਆਂ ਪੱਕੀਆਂ ਹਸਪਤਾਲ ਬਣੇ ਪਏ ਟੋਇਲਟ ਬਣੇ ਪਈਆਂ
4: ਹੋਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਹਣੋ ਪਹਿਲਾਂ ਦੱਸਦੇ ਤਾਂ ਨੌ ਕਿਹਨੇ ਰੱਖਿਆ ਬੁੱਗੀਪੁਰੇ ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੋੜੇ ਲੁੱਚੇ ਹੁੰਦੇ ਸੀ
3: ਆਪਣੇ ਆਪਣੇ
4: ਪਰ ਚੰਗੇ ਬੋੜੇ ਬੁੱਗੀਪੁਰਾ ਮਾਈ ਮੋਹਣ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨੌ ਦੱਸਦੇ ਆ ਤੂੰ ਖੜੀ ਖੜੀ ਕਰਕੇ ਪਰ ਮੈਂ ਨੀ ਦੱਸਣਾ ਸੱਟ ਪਊ ਮੇਰੇ
3: ਕੋਈ ਨਾ ਦੱਸ
4: ਮਾਈ ਮੋਹਣ ਪਰਸੋਂ ਮੈਂ ਬੁੱਗੀਪੁਰੇ ਜਾਇਆ ਹਾਂ ਉਹ ਸਰਪੰਚ ਤੁਹਾਨੂੰ ਕੀ ਕਹਿੰਦੇ
3: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ ਹਸਪਤਾਲ ਵੀ ਬਣ ਗਿਆ ਸਕੂਲ ਬਣ ਗਿਆ ਟੋਇਲਟਾਂ ਬਣ ਗਈਆਂ ਟੋਇਲਟ ਬਣ ਗਈਆਂ ਹਾਂ ਟੋਇਲਟਾਂ ਪਿੰਡਾਂ ਵਾਲੇ
4: ਮਾਈ ਮੋਹਣ ਉਹਨੇ ਪੈਸੇ ਭੇਜੇ ਫਸਲ ਨੀ ਜਾਂ ਕੋਈ ਸਿੱਖਾ ਗਿਆ ਉਹ ਸਿੱਖਾ ਕਬੂਨੀ ਮਾਈ ਮੋਹਣ ਮਾੜਾ ਮੋਟਾ ਦਾ ਕੰਮ ਹੋਇਆ ਸੜਕਾਂ ਵੀ ਉਹ ਨਹੀਂ ਟੋਇਲਟਾਂ ਟੂਲਟਾਂ ਕੱਖ ਨੀ ਦੂਰ ਟੋਬਾ ਹੀ ਦੀਂਦਾ ਮਾਈ ਮੋਹਣ ਤੈਨੂੰ ਗੱਲ
3: ਦੱਸੀ
4: ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਨੂੰ ਮੈਂ ਪਰਸੋਂ ਗਿਆ ਉਵੇਂ ਸਾਰਾ
3: ਕੁਛ
4: ਉਵੇਂ ਸੜਕਾਂ ਮਾਈ ਮੋਹਣ ਅੱਧਾ ਪਿੰਡ ਹੁਣ ਤੈ ਘੀਸੀ ਕਰਦਾ ਨਿਆਣੇ ਮਾਈ ਮੋਹਣ ਕੀਸੀ ਕਰ ਕਰਕੇ ਅੱਗੇ ਅੱਗੇ ਹੋਏ ਮਾਈ ਮੋਹਣ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ
3: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ
4: ਪਿੰਡਾਂ ਦੇ ਨਾਂ ਤੋਂ ਦੱਸ ਤੂੰ ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹਣ ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ ਮਾਈ ਮੋਹਣ ਚਿੱਕੜ ਨੂੰ ਤਰਸ ਮਾਈ ਮੋਹਣ ਜਦ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾਂ ਬੜਾ ਯਾਦ ਮਾਈ ਮੋਹਣ ਉੱਥੇ ਤੇ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ
3: ਪੂਰਾ
4: ਸਵਾਦ ਨੀ ਟੱਬ ਮਾਈ ਮੋਹਣ ਪੂਰਾ ਗੁਸਲਖਾਨਾ ਪੜਦਾ ਜੀ ਮੈਂ ਕਹਿੰਦਾ ਪੋਦਾ ਵੀ ਨੀ ਹੋਣ ਦਾ 3 ਵਾਰੀ ਤਾਂ ਮੈਂ ਚਲ ਕੇ ਡਿੱਗਦਾ ਮਾਈ ਮੋਹਣ ਗੱਲ ਦੱਸਾਂ ਸਾਡੇ ਘਰ ਨਾਲ ਦੱਸਾਂ
3: ਨਹੀਂ ਦੱਸੀ।
4: ਛੇ ਛ ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਰਿਆ ਨੂੰ।
3: ਗਿੱਟੇ ਮਰੇ ਨੀ ਤੁਹਾਡਾ ਹੋਣਾ ਇਹਨੇ
4: ਮਾਈ ਨੂੰ ਆਪਣੇ ਦੇਸ਼ ਦਾ ਕਸਲ
3: ਖਾਨ
4: ਛਾਤੀ ਨੀ ਹੁੰਦੀ ਗੜਬੀਆਂ ਕੰਧਾਂ ਚ ਮਾਰੇ ਪੈਂਦੇ ਨਾਲੇ ਪਾਠ ਮਜ਼ਾ ਆਇਆ ਨਾ ਮਾਈ ਨੂੰ ਦਸ ਸਾਲਾਂ ਬਾਅਦ ਠੰਡੇ ਪਾਣੀ ਨੇ ਨਹਾਤਾ ਮੈਂ ਹੁਣ।
3: ਅੱਛਾ
4: ਹਾਂਜੀ ਲੁਤਫ ਆ ਗਿਆ ਗਰਮੀ ਬੜੀ ਹੈ ਇਹ ਜ ਮੌਸਮ ਚ ਆਉਣਾ ਨੀ ਚਾਹੀਦਾ
3: ਕੋਈ ਨਾ ਗੱਡੀ
4: ਨਾ ਤੂੰ ਸਵੇਰੇ ਸਵੇਰੇ ਆਹ ਹੱਥ ਚ ਦੱਤਣ
3: ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ ਉਹ ਬੜਾ ਅੱਜ ਕੱਲ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਸਾਹਿਬ ਡੱਬੂ ਨੂੰ ਕੁੱਟਿਆ ਆ ਮੈਂ ਹੁਣ ਚੱਲੀ ਆ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨਹੀਂ
4: ਥਾਣੇ ਵਾਲੇ ਲਿਖਦੇ ਨਹੀਂ ਉਹਨਾਂ ਦੀ ਇਹ ਮਜ਼ਾਲ
3: ਹੋਰ ਮੈਂ ਤਾਂ ਹੈਰਾਨ ਆ ਕਹਿੰਦੇ ਤੁਹਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
4: ਬਾਹਰਲੇ ਥਾਣਿਆਂ ਨੇ ਕਿਆ ਬਾਤ
3: ਮੈਡਮ
4: ਮਾਈ ਨੂੰ ਜਿਵੇਂ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ ਇੱਥੇ ਤਾਂ ਮਾਈ ਨੂੰ ਕੁਛ ਨਾ ਪੁੱਛੋ ਹਾਂ ਹੁਣ ਲਿਖਾਉਣੀ ਹੈ ਰਿਪੋਰਟ
3: ਮੈਂ ਰਿਪੋਰਟ ਲਿਖਾਉਣੀ ਹੈ ਮੈਂ ਜਾ ਕੇ ਰਿਪੋਰਟ ਲਿਖਾਉ ਥਾਣੇ ਲੈਣੇ
4: ਮਾਈ ਨੂੰ ਮੈਂ ਨਵਾਂ ਨਵਾਂ ਆਇਆ ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕੋਈ ਗੁਰਦੁਆਰੇ ਮੈਨੂੰ ਤੂੰ ਥਾਣੇ ਲੈ ਚੱਲੀ
3: ਫੈਸਲ ਕਰਦੇ ਆ ਚੱਲ ਆਪਾਂ ਹੁਣ ਚਲੀ ਥਾਣੇ ਬਹਿਣੇ ਆਪਾਂ ਰਿਪੋਰਟ ਲਿਖਾਇਆ ਪਹਿਲਾਂ ਜਾ ਕੇ
4: ਮਾਈ ਨੂੰ ਜਾਣਾ
3: ਹਾਂ
4: ਚਲੋ ਬਸ ਚੱਲੀ
3: ਜਾ ਜਾ।

0: 사랑이나 떠나서면 그냥 꽃잎 부르지
1: 않을까
0: 나 때리 리베르 브라이드 빌딩
1: 마이룸 아 남이가
0: 이 호게
1: ਮਾਇਨੂੰ ਖਾਣੇ ਦੇ ਬਾਹਰ ਲਿਖਿਆ ਹੋਏ ਜੀਆਂ
0: ਆਹੋ ਜੀਆਂ ਦਾ ਇਕਰ ਕੀਤਾ
1: ਮਾਇਨੂੰ ਇਹ
0: ਆਪਣੇ ਲਈ ਹੈ
1: ਮੈਨੂੰ ਇਹ ਦੱਸ ਨਾ ਜੀਆਂ ਨੂੰ ਇੱਕ ਜੰਜ ਘਰ ਹੈ ਮਾਇਨੂੰ ਬਾਹਰ ਖਾਣੇ ਦੇ ਲਿਖਿਆ ਹੋਇਆ ਜੀਆਂ ਤੇ ਅੰਦਰ ਧੰਗਿਆੜਾਂ ਦੀ ਆਵਾਜ਼ ਆਉਂਦੀ ਹੈ ਮੈਨੂੰ ਨਹੀਂ ਪਤਾ ਮੈਂ 1 ਕਿਲੋਮੀਟਰ ਤੁਰ ਕੇ ਜ਼ਰੂਰ ਆਇਆ ਮਾਈ ਮੋ ਖਾਣੇ ਮੈਂ ਬਾਰੇ ਕਹਿੰਦੇ ਕਹਿੰਦੇ ਖਾਣਾ ਮੈਂ ਬਾਹਰ ਪੈਣ ਖਾਣਾ ਮੈਂ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਲੋ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਚੜੀ

0: 이게 오래게 봐. 아니 그래네. 이제 이 소나 파키스탄 바스 कई लोग कोजा बना छड़ना चाहंदे ने अल्लाह ताला बचाया है जी ओ ते हुन कट गया जे ओ जेड़ा वे ओ आ दो तीन दिन तो आईडी दी वजह तो दोवे घर जेड़े ने आराम नाल बैठे सन ਜਾ ਜਾ ਜਾ ਜੀ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ ਉੱਥੇ ਸਮਝ ਨਹੀਂ ਰਹੇ ਉਹ ਸਾਡੇ ਪੰਜਾਬੀ ਚ ਫਿੱਕਾ ਬੋਲਦੇ ਨੇ ਹਰੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਤੁਹਾਡੇ ਵੱਲ ਨਹੀਂ ਹਰੇ ਬੋਲਦੇ ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਉਹ ਇੰਜ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਹੈ ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਟਣ ਦੀ ਬੜਾ ਟਾਈਮ ਲੱਗਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵੜਨਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
1: ਵਾਕਿਆ ਗੁਆਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤੇ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗੁਆਂਢੀ ਹੈ ਉਹ ਤੇ ਤੁਹਾਡੇ ਕੋਲ ਹੈ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
0: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਵੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਵਹਿਰ ਵੀ ਰਹੇ ਨੇ
1: ਅੱਛਾ
0: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
1: ਆ ਗਏ ਨੇ ਅੱਛਾ ਜੀ ਅੱਛਾ ਬਿਲਕੁਲ
0: ਅੱਛਾ
1: ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਗੁਆਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
0: ਔਰ ਕੋਈ ਮੁਲਕ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਟਣ ਦੀ ਬੜਾ ਟਾਈਮ ਲੱਗਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵੜਨਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
1: ਵਾਕਿਆ ਗੁਆਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤੇ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗੁਆਂਢੀ ਹੈ ਉਹ ਤੇ ਤੁਹਾਡੇ ਕੋਲ ਹੈ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
0: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਵੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਵਹਿਰ ਵੀ ਰਹੇ ਨੇ
1: ਅੱਛਾ
0: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
1: ਅੱਛਾ ਜੀ ਅੱਛਾ ਬਿਲਕੁਲ
0: ਅੱਛਾ
1: ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਗੁਆਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
0: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ

0: ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਨੀਆਂ ਲੜਾਈਆਂ ਸਨ ਉਹ ਭਜਦੇ ਆ ਗਏ ਨੇ।
1: ਅੱਛਾ ਜੀ, ਅੱਛਾ, ਬਿਲਕੁਲ
0: ਅੱਛਾ
1: ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਗੁਆਂਢ ਨਾਲ ਕਦੀ ਵੀ ਨੀ ਵਿਗਾੜਨੀ ਚਾਹੀਦੀ, ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ।
0: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
1: ਨਹੀਂ ਕਰ ਸਕਦਾ। ਬਿਲਕੁਲ ਠੀਕ ਫਰਮਾਇਆ ਤੁਸੀਂ, ਬਿਲਕੁਲ ਠੀਕ ਫਰਮਾਇਆ। ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਵੇਖੋ, ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ, ਰੇਲਵੇ ਸਟੇਸ਼ਨ ਤੇ ਹੋ ਜਾਂਦਾ, ਜਾਂ ਬੱਸ ਵਿਚ ਜਾਂ ਟ੍ਰੇਨ ਚ, ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ, ਅਸੀਂ ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ। ਪਰ ਜੇ ਗੁਆਂਢ ਨਾਲ ਸਾਡਾ ਇੱਟ ਖੜਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ
0: ਜੀ। ਬਿਲਕੁਲ ਬਿਲਕੁਲ, ਵੇਖੋ ਹੁਣ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ 17-75 ਸਾਲਾਂ ਵਿਚ,
1: ਜੀ ਜੀ ਜੀ,
0: ਇੰਨਾ ਜੇ ਇੱਥੇ ਤਰੱਕਿਆਤੀ ਕੰਮਾਂ ਤੇ ਲੱਗਦਾ, ਲੜਾਈਆਂ ਨਾ ਹੁੰਦੀਆਂ ਦੂਆਂ ਦਾ ਜਿਵੇਂ ਯੂਰੋਪੀਅਨ ਮੁਲਕਾਂ ਦੇ ਪਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ, ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ। ਉੱਥੇ ਤੇ ਇੰਨੇ ਮਿਸਾਇਲ ਨੇ, ਇੰਨਾ ਕੁਝ ਹੈ ਸਾਡੇ ਕੋਲ, ਪੁਰਾਣੀਆਂ ਤਹਿਜ਼ੀਬਾਂ ਨੇ। ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ, ਉੱਥੇ ਤੇ ਮਤਲਬ ਮਾਦਨੀ ਵਸਾਇਲ ਇੰਨੇ ਨੇ, ਉੱਥੇ ਬੜਾ ਕੁਝ ਸੀ।
1: ਬਿਲਕੁਲ ਬਿਲਕੁਲ, ਪਰ ਇੰਨੀ ਅਕਲ ਸਾਡੇ ਕੋਲ ਕਿੱਥੇ, ਸਾਡੀਆਂ ਕੌਮਾਂ ਕੋਲ ਇੰਨੀ।
0: ਦਰਿਆ ਵਗਦੇ ਸਨ, 12 ਮਹੀਨੇ ਵਗਣ ਵਾਲੇ ਦਰਿਆ ਸਨ, ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਆਂ ਸਨ, ਫਸਲਾਂ ਹੁੰਦੀਆਂ ਸਨ। ਕਦੀ GDP ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ
1: ਜੀ। ਬਿਲਕੁਲ ਬਿਲਕੁਲ, ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ।
0: ਜੀ ਜੀ
1: ਹਾਂਜੀ, ਵਾਕਿਆ ਤਹਿਜੀਬ ਜਿਹੜੀ ਹੈ ਨਾ, ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ, ਉਦੋਂ ਯੂਨੀਵਰਸ, ਹਾਂ ਬਿਲਕੁਲ,
0: ਜਿਹੜਾ ਇੰਡੀਆ ਦਾ GDP ਇਹਨਾਂ ਤੋਂ ਜ਼ਿਆਦਾ ਸੀ।
1: ਜੀ ਬਿਲਕੁਲ ਬਿਲਕੁਲ ਬਿਲਕੁਲ, ਉਹ ਟਾਈਮ ਸੀ, ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ।
0: ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ, ਜੁਲਾਈ ਦੀ ਫੈਕਟਰੀ ਹੁੰਦੀ ਸੀ, ਖੱਡੀਆਂ ਉਸ ਲਾਈਆਂ ਨੇ,
1: ਹਾਂਜੀ
0: ਐਂਜੀ, ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ,
1: ਹਾਂਜੀ,
0: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ, ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ।
1: ਬਿਲਕੁਲ,
0: ਇਸੇ ਤਰੀਕੇ ਨਾਲ ਮਾਛੀ ਸੀ, ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ, ਉਹ ਵੀ ਸਮਝ ਲੋ ਜਿਵੇਂ ਬੇਕਰੀ ਹੈ ਉਹ, ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ, ਉਹ ਪਾਵੇ ਬਣਾ ਰਿਹਾ, ਉਹ ਛੱਤ ਰਿਹਾ, ਮਕਾਨ ਛੱਤ ਰਿਹਾ, ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ, ਸਮਾਲ ਇੰਡਸਟਰੀਜ਼ ਵਿੱਚ ਵੀ।
1: ਜੀ ਜੀ ਬਿਲਕੁਲ ਬਿਲਕੁਲ,
0: ਫਸਲਾਂ ਇੰਨੀਆਂ ਹੁੰਦੀਆਂ ਸਨ, ਐਨੀ ਦਰਿਆ 12 ਮਹੀਨੇ ਵਗਦੇ ਸਨ, ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ, ਬੇਲੇ ਸਨ, ਫਸਲਾਂ ਸਨ, ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ ਸੀ।
1: ਜੀ ਜੀ,
0: ਕੰਮ ਆਮ ਸੀ। ਜੀ ਜੀ,
1: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ, ਮਤਲਬ ਕੀ
0: ਪਾਪੂਲੇਸ਼ਨ ਵੀ ਇੰਨੀ।
1: ਬਿਲਕੁਲ ਬਿਲਕੁਲ, ਤੇ ਲਹਿਰਾਂ ਬਹਿਰਾਂ ਸਨ, ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ, ਜਦੋਂ ਜਿਹੜੇ ਸਾਡੇ ਮਾਲਕ ਨੇ, ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ, ਜਿਨ੍ਹਾਂ ਨੇ ਸਾਡੀ ਇਕਾਨੋਮੀ ਠੀਕ ਕਰਨੀ ਹੈ, ਅਗਰ ਉਹ ਹੀ ਬੇਈਮਾਨ ਆ ਜਾਣਗੇ
0: ਜੀ, ਬਿਲਕੁਲ,
1: ਤੇ ਫੇਰ ਮਤਲਬ
0: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ, ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਆ ਨਾ ਕਲਰਕ ਦੀ ਦਫ਼ਤਰ ਚ,
1: ਹਾਂਜੀ,
0: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਨਹੀਂ।
1: ਮੈਂ ਕਹਿੰਦਾ ਜੀ, ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ, ਹਾਂਜੀ, ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ, ਹਾਂਜੀ, ਕਾਨੂੰਨ ਤੋਂ ਡਰਦੇ ਲੋਕ, ਹਾਂਜੀ, ਸਾਫ ਸੁਥਰੇ, ਆਪਣੇ ਮੁਲਕ ਨੂੰ ਪਿਆਰ ਕਰਦੇ
0: ਜੀ,
1: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ, ਔਰ ਕਾਮੇ ਵਧੀਆ ਕਾਮੇ
0: ਬੰਦੇ। ਉਹ ਪਤਾ ਜੀ, ਅਸੀਂ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ ਹੈ,
1: ਦੱਸੋ,
0: ਪਾਗਲ ਨੇ ਇਹਨਾਂ ਕਿਉਂ ਲੜਨੇ,
1: ਤੇ ਜਦੋਂ
0: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ, $3 ਟ੍ਰਿਲੀਅਨ ਦੀ ਤਜਾਰਤ ਹੋ ਰਹੀ ਹੈ ਆਪਸ ਵਿਚ,
1: ਉਹ ਲੜਨਗੇ ਕਿਉਂ,
0: ਜੰਗ ਮਾਰ
1: ਕੀਤਾ ਨੰਬਰ, ਪਰ ਵੇਖੋ ਨਾ,
0: ਮੁਕਾਬਲੇ ਤੇ ਚੀਜ਼ਾਂ
1: ਲਿਆਉਂਦੇ, ਅਸੀਂ ਤਮਾਸ਼ਬੀਨ ਆ ਸ਼ਾਹ ਜੀ, ਕੁੱਕੜ ਬਟੇਰੇ ਲੜਾਉਣ ਵਾਲੇ ਲੋਕ, ਸਾਡੀ ਹੱਥਾਂ ਚ ਖੁਰਕ ਹੁੰਦੀ ਆ, ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਆ, ਹਾਂਜੀ, ਇਸ ਕਰਕੇ ਸਾਡੀਆਂ ਇਹ ਨਾ

0: ਸ਼ਾਮਲ ਹੈ ਸਾਡੇ ਖੂਨ ਵਿਚ, ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ।
1: ਬਿਲਕੁਲ ਬਿਲਕੁਲ ਜੀ, ਸ਼ਰਾਰਤਾਂ, ਬਿਲਕੁਲ ਸ਼ਰਾਰਤਾਂ ਔਰ
0: ਲੜਾਈਆਂ। ਪਰ ਗੱਲ ਆ, ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ, ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ, ਹੈ ਇਹ ਪਤਾ ਕੀ ਆ, ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ। ਉਹ ਤੁਹਾਡੇ ਵਰਗੇ ਬੇਵਕੂਫ ਨਹੀਂ ਹੈਗੇ ਉਹ, ਉਹਨਾਂ ਦੇ ਵਪਾਰ ਵੇਖੋ, ਸਾਰੀ ਦੁਨੀਆ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ, ਔਰ ਚਾਈਨਾ ਸਾਡੇ ਤੋਂ ਪੰਜ
1: ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ, ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ, ਲੇਕਿਨ ਮਾਰਕੀਟਾਂ ਚ ਲੜੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
1: ਛਾਇਆ ਪੂਰੀ ਦੁਨੀਆ ਦੀਆਂ ਮਾਰਕੀਟਾਂ,
0: ਨੋ ਡਾਊਟ ਨੋ ਡਾਊਟ।
1: ਈਵਨ ਕਿ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ, ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਸੀ ਉਹ ਵੀ ਜਪਾਨ ਦਾ, ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ, ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ।
0: ਬਿਲਕੁਲ ਬਿਲਕੁਲ, ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ। ਤੇ ਮੈਂ ਮੇਰਾ ਖਿਆਲ ਆ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ, ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ, ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ? ਅੱਛਾ, ਉਹ ਜਦੋਂ ਨਹੀਂ ਚੌਲ ਨਹੀਂ ਜੀ, ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ, ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ, ਉਹ ਨਹੀਂ ਚੁੱਕਣ ਡਏ ਹੈਗੇ। ਵੇਖੋ ਨਾ, ਮਤਲਬ ਇਹ ਮੈਂ ਐਗਜ਼ਾਮਪਲ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ, ਆਹ ਨਹੀਂ ਮੇਰੇ ਕਹਿਣ ਦਾ ਮਤਲਬ। ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ, ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਕਿੰਨੀ ਬੇਇੱਜ਼ਤੀ ਹੈ।
1: ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚ, ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿਚ ਦਾਖਲਾ ਲੱਭਿਆ ਯੂਨੀਵਰਸਿਟੀ ਚ। ਹੁਣ ਲਿਥਵਾਨੀਆ ਦਾ ਵੀ ਪਾਕਿਸਤਾਨ ਵਿਚ ਅੰਬੈਸੀ ਕੋਨੀ, ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ, ਉਸ ਆਜ਼ਰਬਾਈਜਾਨ ਲਿਥਵਾਨੀਆ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ, ਉਹ ਹੀ ਪਾਕਿਸਤਾਨ ਨੂੰ ਡੀਲ ਕਰਦੀ ਹੈ। ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿਚ, ਤੇ ਉਹਨੇ ਏਅਰਪੋਰਟ ਤੇ ਉਹਨਾਂ ਰੋਕ ਲਿਆ, ਪਰ ਕਿੱਥੇ ਚੱਲਿਆ ਲਿਥਵਾਨੀਆ ਚੱਲਿਆ ਵਾ, ਹੁਣ ਆਖਿਆ ਲਿਥਵਾਨੀਆ ਦਾ ਮੁਲਕ ਹੀ ਕੋਈ ਦੁਨੀਆ ਵਿਚ,
0: ਉਹਨਾਂ ਨੇ ਕਿਹਾ ਓਏ ਮੁੜ ਸਾਨੂੰ ਬੁੱਧੂ ਬਣਾਉਂਦੇ, ਲਿਥਵਾਨੀਆ ਤੇ ਹੈ ਹੀ ਨਹੀਂ ਕੋਈ ਦੁਨੀਆ।
1: ਦੇਖੋ ਮੈਨੂੰ ਨਾ ਤੇ ਉਹਨਾਂ ਦੀ ਅੰਬੈਸੀ ਆਜ਼ਰਬਾਈਜਾਨ ਤੋਂ ਮੈਂ ਵੀਜ਼ਾ ਲਵਾਉਣਾ ਲਿਥਵਾਨੀਆ ਦਾ, ਆਜ਼ਰਬਾਈਜਾਨ ਦਾ ਮੇਰੇ ਕੋਲ ਵੀਜ਼ਾ, ਉਹਨਾਂ ਆਖਿਆ ਨਹੀਂ ਲਿਥਵਾਨੀਆ ਮੁਲਕ ਹੀ ਕੋਈ
0: ਹੈ ਹੀ ਨਹੀਂ ਤੁਹਾਨੂੰ, ਉਹਨਾਂ ਨੇ ਇਹ ਨਹੀਂ ਕਿਹਾ ਕਿ
1: ਟਿਕਟ ਵੀਜ਼ਾ ਆਇਆ ਗਰੀਬ ਦਾ ਹੋ ਗਿਆ,
0: ਨਹੀਂ ਤੇ ਉਹ ਠੀਕ ਹੀ ਨੇ, ਤੁਸੀਂ ਕਦੀ ਸੁਣਿਆ ਲਿਥਵਾਨੀਆ? ਉਹਨਾਂ ਨੇ ਇਹ ਨਹੀਂ ਉਹਨੂੰ ਕਿਹਾ ਕਿ ਲਿਥਵਾਨੀਆ ਚੰਨ ਤੇ ਹੋ ਸਕਦਾ ਪਰ ਐਸ ਧਰਤੀ ਤੇ ਹੈ ਨਹੀਂ ਲਿਥਵਾਨੀਆ। ਇਹ ਸਾਡੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ
1: ਜਿਹੇ,
0: ਉਹਨਾਂ ਨੂੰ ਤਾਂ ਗੁੱਸਾ ਚੜ ਗਿਆ ਹੋਣਾ ਵੀ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਿਥਵਾਨੀਆ ਬਾਈ, ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਹੈ।
1: ਮੈਂ ਲਿਆਵਾਂ ਕਾ ਤੇ ਮੈਨੂੰ ਨਾ ਡੱਕ ਜਾ ਇੱਥੇ, ਮੇਰੀ ਕਿਸੇ ਟਾਲੀਆਂ ਨਾਲ ਆਖਿਆ ਉਹ ਨਹੀਂ, ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਹ ਕਾ ਨਹੀਂ ਜਾ ਸਕਦਾ, ਬਿਲਕੁਲ ਉਹ ਆਖਣਗੇ ਤੂੰ ਕੋਈ ਅਸਦਾ ਪਿਆ, ਇਹ ਅਗਲਿਆਂ ਤੈਨੂੰ ਫੜ ਲੈਣਾ, ਉਹ ਆਖਣਗੇ ਕੋਈ ਅਸਦਾ ਤੂੰ ਕੋਈ ਤੋਪ ਲਈ,
0: ਤੋਪ ਲਈ
1: ਆਖਿਆ ਇਹ ਉਕਾ ਵੇ ਉਹ ਉਹਦਾ ਮਿਲ ਸੀ ਮੈਨੂੰ ਪੈਸੇ ਦੇ,
0: ਬਿਲਕੁਲ
1: ਕਰਦੇ ਨੇ
0: ਇੱਥੇ ਤੇ ਹੁੱਕੇ ਹੈਗੇ ਨੇ, ਹੁੱਕਾ ਬਾਰਾਂ ਨਹੀਂ ਹੈਗੀਆਂ ਇੱਥੇ ਹੁੱਕਾ ਪਤਾ ਸਰ। ਅੱਛਾ ਇਹ ਪੁਰਾਣੀ ਗੱਲ, ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ। ਅੱਛਾ ਅੱਛਾ ਜੀ, ਕੀ ਸੁਣਾਓਗੇ ਅੱਜ ਸਾਹਿਬ ਜੀ?
1: ਅੱਜ ਨਜ਼ਮ ਆਲਮੀ ਦਰਿੰਦੇ
0: ਜੀ, ਆਲਮੀ ਦਰਿੰਦੇ ਵਾਹ
1: ਜੀ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਹੁੰਦਾ ਸਰ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਹੁੰਦਾ ਸੀ ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ
0: ਆਉਂਦੇ।
1: ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ ਆਉਂਦੇ ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ। ਉਹ ਡਾਕੂ ਨੇ ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ। ਉਹ ਡਾਕੂ ਨੇ ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ। ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ। ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਭਾਂਜ ਕਰਦੇ ਨੇ। ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਭਾਂਜ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ। ਉਹ ਅਸਲੇ ਦੇ ਵਪਾਰੀ ਉਹ ਅਸਲੇ ਦੇ ਵਪਾਰੀ ਨੇ ਸਦਾ ਜੰਗਾਂ ਕਰਾਉਂਦੇ ਨੇ। ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ। ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ। ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ। ਇਵੇਂ ਦੀ ਅੱਗ ਦੁਖਾਉਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਚ ਕਰ ਦਈਏ। ਜਨਾਜ਼ੇ ਨਜ਼ਰ ਆਉਂਦੇ ਨੇ ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ। ਉਹ ਵਹਿਸ਼ੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
0: ਸ਼ਾਹ ਜੀ, ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਹੈ ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ। ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ। ਓਏ ਪਿੱਛੇ ਜਾਈਏ ਮੈਦਾਨ ਛੱਡੀਂਦਾ ਤੇ ਅੱਗੋਂ ਪੈਂਦੀ ਮਾਰ। ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ। ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ ਤੇ ਹਰ ਚੌਂਕ ਬੰਬਾਂ ਦੇ ਤੋਹਫੇ। ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ। ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ। ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ। ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ। ਤੇ ਆਪਣਾ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ। ਬਿਲਕੁਲ ਜੀ ਬਿਲਕੁਲ। ਮਤਲਬ ਕਿ ਕਿਤੇ ਡਾਕਾ, ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ। ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ, ਅਰਜ ਇੱਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ। ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ। ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ। ਓਏ ਚਾਰ ਚਫੇਰਿਓ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ। ਚਾਰ ਚਫੇਰਿਓ ਹੀ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ। ਗਹਿਣੇ ਮੇਰੇ ਦਿੱਲੀ ਖੋਲੇ ਪੁੱਤ ਖੋਏ ਪੰਥਕ ਸਰਕਾਰਾਂ। ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ। ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
1: ਜੀ ਬਿਲਕੁਲ,
0: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁਖ ਦਾ ਸਾਹ ਆਇਆ। ਹਾਂਜੀ ਦਿਨੋਂ ਦਿਨ ਦਿਨੋਂ ਦਿਨ ਸਾਡੇ ਮੁਸ਼ਕਲਾਂ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਹੈ ਵਪਾਰ ਘਟਦੇ ਗਏ, ਸਾਡੇ ਕਾਰੋਬਾਰ ਆਮਦਨਾਂ ਘਟਦੀਆਂ ਗਈਆਂ, ਸਾਰੇ ਵੱਧਦੇ ਗਏ, ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ, ਸਾਰੀਆਂ ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਚੱਲਦੇ ਨੇ ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ ਹਾਂ।
1: ਜ਼ਿੰਦਗੀ ਕਿੰਨੀ ਕੀਮਤੀ ਹੈ ਉਸ ਚੀਜ਼ ਦਾ ਉੱਥੇ ਬੰਨਣ, ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ, ਮਿਹਨਤ ਕਰੋ ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੜੀਆਂ,
0: ਬਿਲਕੁਲ ਜੀ,
1: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
0: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਆਨ ਏਅਰ ਰੇਡੀਓ ਦੇ ਉੱਤੇ,
1: ਜਿਹੜੇ ਸੋਚ ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿਚ ਜਿਹੜੇ ਕਾਰੀ ਨੇ, ਜਿਹੜੇ ਮੌਲਵੀ ਨੇ, ਜਿਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
0: ਇਹ ਸਾਡੇ ਇਹ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਡੇ ਹੈਗੇ ਹੋ, ਇਹੋ ਜਿਹੇ ਅਫਸੋਸ ਵਾਲੀਆਂ ਗੱਲਾਂ ਨੇ। ਹਾਂਜੀ ਇਹੋ ਜਿਹੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿਚ।
1: ਬਿਲਕੁਲ ਬਿਲਕੁਲ
0: ਹਾਂਜੀ, ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿਚ ਤੇ ਫਸਟ ਵਰਲਡ ਵਾਰ ਵਿਚ, ਪਰ ਇਹਨਾਂ ਦੇ ਚੁਬਾਰੇ ਵੇਖ ਲੋ ਆਕਾਸ਼ਾਂ ਨੂੰ ਛੂਹ ਰਹੇ ਨੇ ਅੱਜ ਵੀ।
1: ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ ਜੰਗ ਤੋਂ ਸਬਕ ਲਿਆ,
0: ਸਬਕ ਲਿਆ ਇਹਨਾਂ ਜੰਗ ਤੋਂ, ਬਿਲਕੁਲ ਸਬਕ ਲਿਆ। ਹਾਂਜੀ ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕਾਮਿਆਂ ਦੀ ਕੀਮਤ ਇੱਥੇ ਹੈਗੀ ਆ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈਨਾ। ਇੱਥੇ ਵੇਖ ਲਓ ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣਿਆਂ ਮੁਲਕਾਂ ਦੇ ਵਿਚ ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਬੂਹਾ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ, ਉਹਨਾਂ ਨੇ ਪਰਦੇ ਕਰ ਲਏ ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ, ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਉਹਨਾਂ ਨੇ ਕਿਉਂ ਭੇਜਿਆ ਤੁਹਾਨੂੰ, ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾ ਹਾਏ ਅਸੀਂ ਸੋਚਿਆ ਖੁਣੀ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਪਰਦਾ ਕਰ, ਦੱਸੋ ਕਲੀ ਕਰਨ ਵਾਲੇ ਬੰਦੇ ਨਹੀਂ ਹੁੰਦੇ, ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨਹੀਂ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ਼ ਨੇ ਸ਼ਾਹ ਜੀ, ਹੈ
1: ਜੀ ਬਿਲਕੁਲ,
0: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ, ਤੇ ਕੰਮ ਕਰਨ ਵਾਲਾ ਕੰਮੀ, ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ, ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ, ਉਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤਾਂ ਦੇਸ਼ ਮਜ਼ਬੂਤ ਬਣਾਉਣਾ, ਇਹੋ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨੇ ਜੀ ਹੁਨਰਮੰਦ, ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ, ਹਾਂਜੀ। ਤੇ ਜੇ ਅਸੀਂ ਇਹਨਾਂ ਨੂੰ ਹੀ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਹੈ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਕਿਹੜੇ ਬੰਦੇ ਹੋ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ, ਖੁਦਾ ਹਾਫਿਜ਼ ਜੀ, ਰੱਬ ਰੱਖ, ਰੱਬ ਰੱਖ। ਸੋ ਦੋਸਤੋ, ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ, ਵਧੀਆ ਤਰੀਕੇ ਨਾਲ, ਬੜੀਆਂ ਸਿਆਣਪ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਭਾਈ ਲੜਾਈਆਂ ਝਗੜਿਆਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ, ਦੁਨੀਆ ਕਿੱਥੇ ਪਹੁੰਚ ਗਈ ਆ, ਸਹੀ ਅਜੇ ਵੀ ਸਾਡੀ ਜਿਹੜੀ ਆ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ। ਐਨੀ ਹੋ, ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ। ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਹਾਂ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 732-874-3259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕੀ ਸੁਣਦੇ ਆ ਜੀ ਆਪਣਾ ਇੱਕ

0: ਤਾਂ ਜੀ ਅਗਲਾ ਗੀਤ ਦਿਲਜੀਤ
1: ਜਿਹਦਾ

0: ਤੋਂ ਆਪਾਂ ਕੀਰਤਨ ਦਾ ਪ੍ਰੋਗਰਾਮ ਤਾਂ ਆਪਣਾ ਹੋ ਗਿਆ ਪੂਰਾ, ਤੇ ਹੁਣ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਕਾਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਅੱਜ ਦੀਆਂ ਖਬਰਾਂ, ਅੱਜ ਕੀ ਵਾਪਰਿਆ ਜੀ ਇਸ ਦੁਨੀਆਂ ਦੇ ਉੱਪਰ, ਕਿੰਨੇ ਕੁ ਧਮਾਕੇ ਹੋ ਗਏ, ਕਿੰਨੇ ਕੁ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੰਗਾਂ ਦੇ ਵਿੱਚ। ਦੇਖੋ ਆਰਮੀ ਲੜਦੀ ਹੈ, ਆਰਮੀ ਦਾ ਕੰਮ ਲੜਨਾ, ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ। ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ, ਵੱਡੇ ਮਾਰੇ ਜਾਂਦੇ ਆ, ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ, ਸਕੂਲਾਂ ਤੇ ਬੰਬ ਚੱਲ ਪੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ, ਪਹਿਲਾਂ ਨਹੀਂ ਸੀ ਹੁੰਦੀਆਂ, ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ ਸੀ, ਆਮ ਪਬਲਿਕ ਦਾ ਨੁਕਸਾਨ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ, ਪਰ ਹੁਣ ਤੇ ਹੱਦ ਹੋ ਗਈ ਹੈ ਜੀ। ਇਹ ਮਿਜ਼ਾਈਲਾਂ ਆਉਂਦੀਆਂ, ਪਤਾ ਨਹੀਂ ਇਹ ਕਿੱਧਰ ਦੀ ਆਈ ਹੈ, ਉਹ ਕਿੱਥੇ ਜਾ ਕੇ ਡਿੱਗ ਪੈਣੀ ਹੈ ਤੇ ਕਿੰਨਾ ਕਿੰਨਾ ਲੋਕਾਂ ਨੂੰ ਇਹਨੇ ਮਾਰ ਜਾਣਾ, ਤੇ ਰੱਬ ਮਿਹਰ ਕਰੇ ਪਰਮਾਤਮਾ ਇਹਨਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਉਹ ਇਹਨਾਂ ਨੂੰ ਸਬਤ ਬਖਸ਼ੇ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ, ਆਮ ਲੋਕ ਜਿਹੜੇ ਮਾਰੇ ਜਾ ਰਹੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਕੋਈ ਜੰਮਿਆ 10-12 ਸਾਲ ਮਾਂ ਬਾਪ ਨੇ ਪਾਲਿਆ ਤੇ ਇੱਕ ਨਿੱਕੇ ਜੇ ਸ਼ਰਲੇ ਨਾਲ ਉਹਦੀ ਮੌਤ ਹੋ ਗਈ, ਦੁੱਖ ਕਿੰਨਾ ਹੁੰਦਾ, ਸਦੀਆਂ ਤੱਕ ਨਹੀਂ ਭੁੱਲਦਾ। ਸੋ ਇਹਨਾਂ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਸਿਰਫ ਤੇਲ ਦੀਆਂ ਲੜਾਈਆਂ, ਕਿਉਂ ਚੀਮਾ ਸਾਹਿਬ, ਤੇਲ ਦੀਆਂ ਲੜਾਈਆਂ ਜੀ?
1: ਬਿਲਕੁਲ ਜੀ, ਤੇਲ ਦੀਆਂ, ਕਾਲਾ ਸੋਨਾ,
0: ਕਾਲਾ ਸੋਨਾ ਦੀਆਂ ਲੜਾਈਆਂ, ਤੇ ਇਹਨਾਂ ਦੀ ਵਜ੍ਹਾ ਦੇ ਨਾਲ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਆ। ਜਿੱਥੇ ਵੀ ਚਲ ਜਾਓ ਆਮ ਬੰਬ ਡਿੱਗਦਾ ਠਾ ਤੇ ਉਹ ਕਿੰਨੇ ਲੋਕ ਵਿਚਾਰੇ ਮਾਰੇ ਜਾਂਦੇ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਸਾਡੇ ਰੇਡੀਓ ਨੂੰ ਸੁਣਦੇ ਆ, ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਅਦਾਬ ਨਮਸਕਾਰ। ਤੇ ਖਾਕ ਸਾਹਿਬ ਜੀ, ਗੱਲ ਤੁਸੀਂ ਬਿਲਕੁਲ ਸਹੀ ਕਰ ਰਹੇ ਆ ਕਿ ਜਿਹੜੀ ਆ ਪਹਿਲੇ ਸਮਿਆਂ ਦੇ ਵਿੱਚ ਉਹ ਜਿਹੜੀ ਫੌਜ ਹੁੰਦੀ ਸੀ ਉਹ ਫਿਰ ਸਾਹਮਣੇ ਸਾਹਮਣੇ ਜਾ ਕੇ ਲੜਦੇ ਸੀ। ਖਾਕ ਸਾਹਿਬ ਜੀ ਜਿਹੜੇ ਉਹ ਕਹਿੰਦੇ ਹੁੰਦੇ ਆ ਬਈ ਜਿੱਤਰੂ ਬੜੇਵੇ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ। ਤੇ ਹੁਣ ਖਾਕ ਸਾਹਿਬ ਜੀ ਉਹ ਗੱਲਾਂ ਹੈ ਨੀ, ਹੁਣ ਤਾਂ ਉਹ 2.5 ਕਿਲੋ ਦਾ ਬੰਦਾ ਵੀ ਹੈ ਜਿਹੜਾ ਉਹਨੂੰ ਗੋਲੀ ਘੋੜਾ ਤੇ ਬਣਾਉਣਾ ਚਾਹੀਦਾ ਤੇ ਲੋਕ ਮਾਰ ਦਿੰਦਾ, ਜਾਂ ਫਿਰ ਉਹ ਸੈਂਕੜੇ ਮੀਲਾਂ ਦੂਰ ਬੈਠਾ ਉਹ ਬਟਨ ਉਥੋਂ ਦੱਬੀ ਜਾਂਦਾ ਤੇ ਡਰੋਨ ਉਹ ਆਈ ਜਾਂਦਾ ਤੇ ਉਹ ਫਿਰ ਉਹਦਾ ਜਿਹੜਾ ਨੁਕਸਾਨ ਅਗਲੀ ਜਾਂਦਾ ਕਰ ਦਿੰਦਾ। ਖੈਰ ਖਾਕ ਸਾਹਿਬ ਜੀ, ਇਹ ਦੋਨੇ ਧਿਰਾਂ ਜਿਹੜੀਆਂ ਉਹ ਤਰੱਕੀ ਕਰ ਰਹੀਆਂ ਬਰਾਬਰ ਦੀਆਂ, ਤੇ ਪਰ ਜਿਹੜੀ ਜਿਆਦਾ ਵੱਡੀ ਧਿਰ ਹੁੰਦੀ ਉਹਦੇ ਕੋਲ ਸਰਮਾਇਆ ਜਿਆਦਾ ਹੁੰਦਾ ਖਾਕ ਸਾਹਿਬ ਜੀ ਕੀ ਜਿਤਨਾ ਉਹ ਹੁੰਦਾ। ਤੇ ਆਪਾਂ ਖਾਕ ਸਾਹਿਬ ਜੀ ਪਹਿਲੀ ਖਬਰ ਜਿਹੜੀ ਆ ਉਹ ਇਹ ਆ, ਉਹ ਹਜੇ ਮੈਂ ਲਿਖਦਾ ਹੀ ਸੀਗਾ ਪਰ ਆਪਾਂ ਪਹਿਲਾਂ ਉਹ ਹੀ ਕਰ ਲੈਣੀ ਆ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਯੂਨਾਈਟਿਡ

0: ਨਵੇਂ ਇਰਾਨ ਦੇ ਲੀਡਰ ਚੁਣੇ ਗਏ ਆ ਮੁਸ਼ਤਾਫਾ ਖਾਮੀਨੀ ਉਹਨਾਂ ਦਾ ਨਾਂ ਹੈਗਾ ਆਇਤੁੱਲਾ ਵੀ ਨਾਲ ਉਹਨਾਂ ਦੇ ਲੱਗਦਾ ਉਹਨਾਂ ਦੀ ਜਿਹੜੇ ਆਇਤੁੱਲਾ ਲੱਗਦਾ ਇਹਦੀ ਇੱਕ ਖਾਸ ਮੀਨਿੰਗ ਹੁੰਦੀ ਆ ਤੇ ਜਿਹਦੇ ਨਾਂ ਦੇ ਨਾਲ ਇਹ ਲੱਗਦਾ ਆ ਤੇ ਹੁਣ ਖਾਕ ਸਾਹਿਬ ਜੀ ਉਹਦੇ ਉੱਤੇ ਅਮਰੀਕਾ ਨੇ ਪਹਿਲਾਂ ਤਾਂ ਉਹ ਕਹੀ ਗਏ ਕਿ ਜੀ ਇਹ ਹੈ ਹੀ ਨੀ ਉਹ ਮਰ ਚੁੱਕਿਆ ਆ ਤੇ ਫੇਰ ਕਹਿੰਦੇ ਨਹੀਂ ਉਹ ਜ਼ਖਮੀ ਹੋ ਗਿਆ ਸੀਗਾ ਤੇ ਹੁਣ ਫੇਰ ਉਹਨਾਂ ਨੇ ਅਮਰੀਕਨ ਗੌਰਮੈਂਟ ਨੇ ਇਹਦੇ ਉੱਤੇ $10 million ਦਾ ਜਿਹੜਾ ਉਹ ਇਨਾਮ ਰੱਖ ਦਿੱਤਾ ਜਿਹੜਾ
1: ਚੀਮਾ ਸਾਹਿਬ ਨਾਮ ਕਿਸੇ ਦੇ ਰੱਖਣ ਵਾਲਾ ਨਾਮ ਰੱਖਣ ਵਾਲੇ ਕਿ ਇਹ ਕਿਹੜੀ ਗੱਲ ਹੈ ਕੱਲ ਨੂੰ ਤੁਹਾਡੇ ਤੇ ਵੀ ਕਿਤੇ ਰੱਖਿਆ ਜਾ ਰਿਹਾ ਤੁਸੀਂ ਵੀ ਤੇ ਸੇਮ ਥਿੰਗ ਹੀ ਕਰ ਰਹੇ ਹੋ ਨਾ
0: ਬਿਲਕੁਲ ਬਿਲਕੁਲ ਸਭ ਤੋਂ ਵੱਡੇ ਟੈਰੋਰਿਸਟ ਤਾਂ ਆਪਾਂ ਹੀ ਹਨ ਜਿਹਦੇ ਦੋ ਪਿੰਡਾਂ ਜਾ ਕੇ ਮਾਰ ਕੇ ਮਰਜ਼ੀ ਜੋ ਖੋਲਿਆ ਉਹਦੇ ਕੋਲ ਸੋ $10 million ਇਹਨਾਂ ਨੇ ਐਲਾਨ ਕਰਤਾ ਵੀ ਜਿਹੜਾ ਸਾਨੂੰ ਦੱਸੂਗਾ ਉਹਦਾ ਠਹਿਣ ਠਿਕਾਣਾ ਕਿੱਥੇ ਆ ਤੇ ਉਹਨੂੰ ਅਸੀਂ $10 million ਦੇਵਾਂਗੇ ਪਰ ਮੇਰਾ ਨੀ ਖਿਆਲ ਖਾਕ ਸਾਹਿਬ ਜੀ ਜਿਹੜੇ ਇੱਦਾਂ ਦੇ ਨਾਮ ਰੱਖਦੇ ਮੇਰਾ ਖਿਆਲ ਦਿੰਦੇ ਦਿੰਦੇ ਨੀ ਕਿਸੇ ਨੂੰ ਉਹ ਮਗਰਵਾਣੀ ਅਗਲੇ ਤੋਂ ਪੁੱਛ ਕੇ ਫੇਰ ਕਹਿਣਾ ਜਾ ਤੂੰ ਥੋੜੀ ਦੱਸਿਆ ਸਾਨੂੰ ਪਹਿਲਾਂ ਪਤਾ ਸੀ
1: ਤੇ ਇਹ ਕਿਹੜਾ ਬਚ ਜਾਣਾ ਉਹਨਾਂ ਅਗਲਿਆਂ ਨੇ ਪਹਿਲਾਂ ਉਹਨੂੰ ਵੀ ਮਾਰ ਦੇਣਾ ਨਾਲ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਚਲੋ ਕੋਈ ਨੀ ਆਪਾਂ ਖਬਰਾਂ ਅਗਲੀਆਂ ਸਾਰਾ ਸ਼ੁਰੂ ਕਰਦੇ ਆ ਖਾਕ ਸਾਹਿਬ ਜੀ ਤੇ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਉਪਰੰਤ ਤੇ ਇਰਾਨ ਵੱਲੋਂ ਇਰਾਕ ਵਿਚਲੇ ਦੇਖੋ ਖਾਕ ਸਾਹਿਬ ਜੀ ਕਿੱਦਾਂ ਦੁਨੀਆ ਬਦਲਦੀ ਰਹਿੰਦੀ ਆ ਕਦੇ ਉਹ ਦੋਨੇ 8 ਸਾਲ ਖਾਕ ਸਾਹਿਬ ਜੀ ਲਗਾਤਾਰ ਇਰਾਨ ਦੀ ਤੇ ਇਰਾਕ ਦੀ ਲੜਾਈ ਲੱਗੀ ਆ 8 ਸਾਲ ਲੱਗੀ ਰਹੀ ਆ ਤੇ ਜਦੋਂ ਖਾਕ ਸਾਹਿਬ ਜੀ ਪਹਿਲੀ ਮਿਸਲ ਸਦਮ ਹੁਸੈਨ ਨੇ ਮਾਰੀ ਸੀ ਇਰਾਨ ਦੇ ਉਪਰ ਛੱਡੀ ਸੀ ਤੇ ਮੈਂ ਉਸ ਵੇਲੇ ਫੈਕਟਰੀ ਦੇ ਵਿਚੋਂ ਕੰਮ ਕਰਕੇ ਹਟ ਕੇ ਉੱਥੇ ਫੈਕਟਰੀ ਦੇ ਵਿਚ ਨਹਾਉਣ ਵਾਸਤੇ ਬਣਿਆ ਸੀਗਾ ਕਿਉਂਕਿ ਮਿੱਟੀ ਮੁੱਟੀ ਹੁੰਦੀ ਸੀ ਉੱਥੇ ਉੱਡਦਾ ਹੁੰਦਾ ਸੀ ਘੱਟਾ ਘੁੱਟਾ ਲਿਆ
1: ਤੇ ਮੈਂ ਨਹਾਉਣ
0: ਹਾਂਜੀ
1: ਤੁਸੀਂ ਕਿੱਥੇ ਹਾਂਜੀ ਤੁਸੀਂ ਕਿੱਥੇ ਸੀ ਉਸ ਵੇਲੇ
0: ਮੈਂ ਤਹਿਰਾਨ ਸੀ ਗੱਲ
1: ਇਰਾਨ ਸੀ
0: ਹਾਂਜੀ ਹਾਂਜੀ ਇਰਾਨ ਦਾ ਕੈਪੀਟਲ ਆ ਜਿਹੜੀ ਤਹਿਰਾਨ ਉੱਥੇ ਸੀ
1: ਉੱਥੇ ਸੀ ਤੁਸੀਂ ਠੀਕ
0: ਆ ਹਾਂਜੀ ਤੇ ਪਹਿਲੀ ਮਿਸਲ ਜਦੋਂ ਆਈ ਤੇ ਉਹ ਫਿਰ ਬਿਜਲੀ ਇਕਦਮ ਚਲੇ ਗਈ ਤੇ ਫਿਰ ਉਹ ਜਿਹੜੀ ਬਿਜਲੀ ਤਾਂ ਮੁੜ ਕੇ 2-3 ਮਿੰਟਾਂ ਬਾਅਦ ਫਿਰ ਆ ਗਏ ਸੀ ਪਰ ਉਹ ਜਿਹੜਾ ਹਮਲਾ ਸੀਗਾ ਉਹ ਕੌਮ ਸ਼ਹਿਰ ਜਿੱਥੇ ਇਹ ਲੀਡਰ ਆ ਜਿਹੜੇ ਇਰਾਨ ਦੇ ਸਾਰੇ ਕੌਮ ਸ਼ਹਿਰ ਆ ਉਹ ਤਹਿਰਾਨ ਤੋਂ ਥੋੜਾ ਜਿਹਾ ਬਾਹਰ ਜਾ ਕੇ ਆ ਕੁਛ ਮੀਲਾਂ ਮੇਰਾ ਖਿਆਲ 20-50 ਮੀਲਾਂ ਇੰਨੇ ਕੁ ਦਾ ਹੈਗਾ ਆ ਉਹ ਮੇਰੇ ਹੁਣ ਦਿਮਾਗ ਚ ਨਹੀਂ ਨੰਬਰ ਤੇ ਉੱਥੇ ਉਹ ਮਿਸਲ ਜਾ ਕੇ ਫਿਰ 8 ਸਾਲ ਉਹਨਾਂ ਦੀ ਲੜਾਈ ਹੁੰਦੀ ਰਹੀ ਤੇ ਤੁਹਾਨੂੰ ਪਤਾ ਵੀ ਬਾਲਣ ਦੋਨੇ ਤਰ੍ਹਾਂ ਪਾਉਂਦੀਆਂ ਰਹੀਆਂ ਉਧਰੋਂ ਰੂਸ ਵੀ ਤੇ ਇਧਰੋਂ ਅਮਰੀਕਾ ਵੀ ਤੇ ਯੂਰੋਪੀਅਨ ਸਾਰੇ ਦੋਨੇ ਪਾਸੇ ਬਾਲਣ ਪਾ ਕੇ ਫਿਰ 8 ਸਾਲ ਇਹਨਾਂ ਨੇ ਲੜਾਈ ਲੱਗੀ ਪਰ ਖਾਕ ਸਾਹਿਬ ਜੀ ਦੁਨੀਆ ਸਮੇਂ ਬਦਲਦੇ ਰਹਿੰਦੇ ਆ ਤੇ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਵਿਚ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਦੇ ਉਪਰੰਤ ਅਤੇ ਇਰਾਨ ਵੱਲੋਂ ਇਰਾਕ ਵਿਚਲੇ ਅਮਰੀਕਾ ਦੀ ਜਿਹੜੇ ਅੰਬੈਸੀ ਸੀਗੀ ਉਹਦੇ ਤੇ ਅਤੇ ਫੌਜੀ ਅੱਡੇ ਆ ਜਿਹੜੇ ਸੀਗੇ ਉੱਥੇ ਅਮਰੀਕਾ ਦੇ ਮਿਲਟਰੀ ਦੇ ਬੇਸ ਸੀਗੇ ਉਹਨਾਂ ਦੇ ਉੱਤੇ ਜਦੋਂ ਇਰਾਨ ਨੇ ਫਿਰ ਇਸ ਵਾਰੀ ਹਮਲਾ ਕੀਤਾ ਕਿਉਂਕਿ ਹੁਣ ਇਰਾਨ ਤੇ ਇਰਾਕ ਇੱਕੋ ਗਏ ਨਾ ਉਹ ਤੇ ਫੇਰ ਖਾਕ ਸਾਹਿਬ ਜੀ ਅਮਰੀਕਾ ਨੇ ਉਥੋਂ ਇਕਦਮ ਆਰਡਰ ਕਰ ਦਿੱਤਾ ਵੀ ਸਾਰੇ ਜਿਹੜੇ ਅਮਰੀਕਨ ਸਿਟੀਜਨ ਹੈਗੇ ਆ ਉਹ ਭੱਜਿਆ ਜਿੰਨੀ ਵੀ ਛੇਤੀ ਇਥੋਂ ਨਿਕਲ ਹੁੰਦਾ ਉਹ ਸਾਰੇ ਨਿਕਲਿਆ ਤੇ ਫੇਰ ਉਹ ਸਾਰੇ ਆ ਗਏ ਤੇ ਹੁਣ ਉਹ ਦੋਨੇ ਦੇਸ਼ ਆ ਜਿਹੜੇ ਆਪਸ ਵਿਚ ਹੀ ਇਕੱਠੇ ਹੋ ਗਏ ਆ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਆ ਗੱਲਬਾਤ ਅਗਲੀ ਆ ਉਹ ਇਸ ਤਰ੍ਹਾਂ ਆ ਕਿ ਇਰਾਨ ਅਤੇ ਇਰਾਕ ਆ ਜਿਹੜਾ ਉਹਨਾਂ ਦਾ ਬਾਰਡਰ ਬੰਦ ਸੀਗਾ ਪਹਿਲਾਂ ਅਤੇ ਅੱਜ ਇਹ ਜਿਹੜਾ ਬਾਰਡਰ ਆ ਉਹ ਖੋਲ ਦਿੱਤਾ ਗਿਆ ਪਹਿਲਾਂ ਅਮਰੀਕਾ ਅਤੇ ਉਹਦੇ ਭਾਈਵਾਲਾਂ ਨੇ ਜਿਹੜਾ ਆ ਉਹ 1980 ਤੋਂ ਇਨ੍ਹਾਂ ਦੇਸ਼ਾਂ ਨੂੰ ਪਾਟੋ ਧਾੜ ਕਰਕੇ ਕੋਈ 8 ਸਾਲ ਦੋਹਾਂ ਦੇ ਆਪਸ ਵਿਚ ਸਿੰਘ ਫਸਾਈ ਰੱਖੇ ਅਤੇ ਦੋਹਾਂ ਨੂੰ ਹਥਿਆਰ ਵੇਚ ਕੇ ਪੈਸਾ ਕਮਾਉਂਦੇ ਰਹੇ ਫਿਰ ਅਮਰੀਕਾ ਨੇ ਇਰਾਕ ਉਪਰ ਹਮਲਾ ਕਰਕੇ ਉਸ ਨੂੰ ਲੁੱਟਿਆ ਅਤੇ ਉਥੋਂ ਦੇ ਪ੍ਰੈਜੀਡੈਂਟ ਸਾਦਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤੇ ਆਪਣੀ ਮਰਜ਼ੀ ਦਾ ਆਗੂ ਚੁਣਾ ਕੇ ਉਥੇ ਜਿਹੜਾ ਤੇਲ ਆ ਉਹ ਲੁੱਟਿਆ ਗਿਆ ਅਤੇ ਉਹਨਾਂ ਦੇ ਅਜਾਇਬ ਘਰਾਂ ਦੇ ਵਿਚੋਂ ਖਾਕ ਸਾਹਿਬ ਜੀ ਜਦੋਂ ਇਹ ਦੇਸ਼ ਨਾ ਦੂਸਰੇ ਦੇਸ਼ਾਂ ਤੇ ਜਾ ਕੇ ਹਮਲਾ ਕਰਦੇ ਆ ਇਹ ਇਕੱਲੀ ਉਹਨਾਂ ਦੇ ਬਹੁਤ ਕੁਛ ਜਿਹੜੇ ਅਜਾਇਬ ਘਰ ਹੁੰਦੇ ਜਿੱਥੇ ਹਜ਼ਾਰਾਂ ਸਾਲਾਂ ਦੇ ਉਹ ਜਿਹਨੂੰ ਆਪਣੇ ਕਹਿੰਦੇ ਆ ਰੈਲਿਕਸ ਹੁੰਦੇ ਆ ਪਏ ਨਾ ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਫਿਰ ਲੁੱਟ ਕੇ ਲਿਆਉਂਦੇ ਆ ਤੇ ਉਹ ਜਦੋਂ ਲੜਾਈ ਲੱਗੀ ਸੀਗੀ ਬੰਬਾਰਡਮੈਂਟ ਇਰਾਕ ਦੇ ਉੱਤੇ ਜਿਹੜਾ ਉੱਥੇ ਦੀ ਰਾਜਧਾਨੀ ਆ ਬੈਗਦਾਦ ਉਹਦੇ ਤੇ ਹੋਈ ਸੀ ਤੇ ਫਿਰ ਜਿਹੜੇ ਅਮਰੀਕਨ ਫੌਜੀ ਸੀ ਖਾਕ ਸਾਹਿਬ ਜੀ ਉਹ ਵੀ ਹੱਥਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਮਿਊਜ਼ੀਅਮ ਦੇ ਵਿੱਚ ਉਹ ਚੱਕ ਚੱਕ ਕੇ ਉਹ ਲਿਆਉਂਦੇ ਦਿਸਦੇ ਸੀਗੇ ਖੈਰ ਉਹਨਾਂ ਚੋਂ ਬਹੁਤ ਸਾਰੀਆਂ ਖਾਕ ਸਾਹਿਬ ਜੀ ਫਿਰ ਇੰਟਰਨੈਸ਼ਨਲ ਉਹ ਦੂਜੇ ਦੇ ਵਿੱਚ ਕੇਸ ਹੋਇਆ ਤੇ ਬਹੁਤ ਸਾਰੀਆਂ ਇਹਨਾਂ ਨੂੰ ਮੋੜਦੀਆਂ ਪਈਆਂ ਸੀ ਉਹਨਾਂ ਦੀਆਂ ਤੇ ਫੇਰ ਕੀ ਹੋਇਆ ਖਾਕ ਸਾਹਿਬ ਜੀ ਇਹਦੇ ਵਿਚ ਹੁਣ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਨੇ ਇਕੱਠੇ ਹੋ ਕੇ ਇਰਾਨ ਦੇ ਉਪਰ ਹਮਲਾ ਕੀਤਾ ਫਿਰ ਇਰਾਨ ਨੇ ਇਰਾਕ ਵਿਚਲੇ ਅਮਰੀਕਨ ਮਿਲਟਰੀ ਬੇਸ ਅਤੇ ਐਮਬੈਸੀ ਉਪਰ ਮਿਸਲਾਂ ਦਾਗੀਆਂ ਅਤੇ ਅਮਰੀਕਨ ਨਾਗਰਿਕਾਂ ਨੂੰ ਸਭ ਕੁਝ ਛੱਡ ਕੇ ਦੌੜਨਾ ਪਿਆ। ਫਿਰ ਇਰਾਕ ਅਤੇ ਇਰਾਨ ਇਕੱਠੇ ਹੋ ਗਏ ਅਤੇ ਆਪਣੀ ਸਰਹੱਦ ਖੋਲ ਦਿੱਤੀ ਅਤੇ ਹੁਣ ਇਹ ਜਿਹੜਾ ਬਾਰਡਰ ਖੋਲਿਆ ਖਾਕ ਸਾਹਿਬ ਜੀ ਉਹਦੇ ਇਰਾਨ ਦੇ ਲੋਕ ਆ ਜਿਹੜੇ ਇਹ ਨਵਾਂ ਬਾਰਡਰ ਖੁੱਲਣ ਕਰਕੇ ਇਰਾਨ ਦੇ ਵਿਚ ਤੁਹਾਨੂੰ ਪਤਾ ਪਈ ਸੈਂਕਸ਼ਨਾਂ ਲੱਗੀਆਂ ਬਹੁਤ ਚਿਰ ਦੀਆਂ ਉਦੋਂ ਨੀ ਗਈ 80 ਦੀਆਂ ਲੱਗੀਆਂ ਹੋਈਆਂ ਜਦੋਂ ਮੈਂ ਉੱਥੇ ਸੀਗਾ ਖਾਕ ਸਾਹਿਬ ਜੀ ਉੱਥੇ ਖੰਡ ਮਿਲਣੀ ਬੰਦ ਹੋ ਗਈ ਸੀ ਏਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ ਬਹੁਤ ਕੁਝ ਮਿਲਣਾ ਜਿਹੜਾ ਬੰਦ ਹੋ ਗਿਆ ਸੀ ਕਿਉਂਕਿ ਸੈਂਕਸ਼ਨਾਂ ਲਾ ਦਿੱਤੀਆਂ ਸੀ ਸੋ ਉਦੋਂ ਦੀਆਂ ਹੀ ਇਹ ਸੈਂਕਸ਼ਨਾਂ ਜਿਹੜੀਆਂ ਦੇਖ ਲਓ ਭਾਈ 80 ਤੋਂ ਲੈ ਕੇ 20 ਸਾਲ ਹੋ ਗਏ ਤੇ 26 ਸਾਲ 25 ਆ ਹੋ ਗਏ ਤੇ 45 ਸਾਲ ਤੋਂ ਇਹ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲ ਰਿਹਾ ਆ ਤੇ ਉਹ ਲੋਕ ਫਿਰ ਜਿਹੜੇ ਸੀਗੇ ਜਦੋਂ ਖਾਕ ਸਾਹਿਬ ਜੀ ਇਰਾਕ ਦਾ ਬਾਰਡਰ ਖੁੱਲਿਆ ਨਾ ਫਿਰ ਉਹ ਲੋਕ ਜਿਹੜੇ ਸੀ ਬਾਰਡਰ ਤੋਂ ਟੱਪ ਕੇ ਦੌੜਨਾ ਸ਼ੁਰੂ ਕਰਤਾ ਦੂਜੇ ਪਾਸੇ ਉੱਥੇ ਗੈਸ ਵੀ ਸਸਤੀ ਉੱਥੇ ਗਰੋਸਰੀ ਵੀ ਸਸਤੀ ਤੇ ਕਈ ਲੋਕ ਆ ਜਿਹੜੇ ਉਹ ਉਦਾਂ ਹੀ ਪੱਕੇ ਜਾ ਕੇ ਉਧਰ ਨੌਕਰੀਆਂ ਲੱਭਣ ਵੀ ਲੱਗ ਪਏ ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਉੱਥੇ ਚੱਲਿਆ ਤੇ ਕੱਲੀ ਗੱਲ ਇੱਥੇ ਨੀ ਰੁਕਦੀ ਰੁਕ ਸਕਦੀ ਖਾਕ ਸਾਹਿਬ ਜੀ ਇੱਥੇ ਹੁਣ ਇਹ ਵੀ ਹੋ ਗਿਆ ਸ਼ੁਰੂ ਕਿ ਜਿਹੜੇ ਉਹ ਸਟ੍ਰੇਟ ਆਫ ਹਰਮੁਜ਼ ਬੰਦ ਕਰ ਦਿੱਤੀ ਨਾ ਇਰਾਨ ਨੇ ਖੈਰ ਉਹਨਾਂ ਨੇ ਸਾਰੇ ਦੇਸ਼ਾਂ ਵਾਸਤੇ ਨੀ ਬੰਦ ਕੀਤੀ ਖਾਕ ਸਾਹਿਬ
1: ਕੁਛ ਦੇਸ਼ਾਂ ਦੀ ਬੰਦ ਕੀਤੀ
0: ਹਾਂ ਕੁਛ ਦੇਸ਼ਾਂ ਵਾਸਤੇ ਕੀਤੀ ਆ ਤੇ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਕੀ ਸੀਗਾ ਇੱਥੋਂ ਮਾਲ ਇਹ ਜਿੰਨੇ ਵੀ ਦੇਸ਼ ਹੈਗੇ ਆ ਨਾ ਛੋਟੇ ਛੋਟੇ ਉਹਦੇ ਉੱਤੇ ਪਰਸ਼ੀਅਨ ਗਲਫ ਦੇ ਕੰਢਿਆਂ ਤੇ ਆਹ ਆਪਣੇ ਕੀ ਹੈਗੇ ਆ ਕਟਰ ਵਗੈਰਾ UAE ਇਹ ਸਾਰੇ ਉੱਥੇ ਕੰਢਿਆਂ ਤੇ ਲੱਗਦੇ ਆ ਤੇ ਇਹਨਾਂ ਦੇ ਵਿੱਚ ਇਰਾਨ ਵੀ ਆ ਇਰਾਕ ਵੀ ਲੱਗਦਾ ਆ ਇੱਥੋਂ ਮਾਲ ਜਿਹੜਾ ਸ਼ਿਪਾਂ ਰਾਹੀਂ ਜਾਂਦਾ ਸੀ ਬਹੁਤ ਯੂਰਪ ਨੂੰ ਜਹਾਜ਼ਾਂ ਰਾਹੀਂ ਇਹ ਹੁਣ ਬੰਦ ਹੋਣ ਕਰਕੇ ਹੁਣ ਖਾਕ ਸਾਹਿਬ ਜੀ ਜਿਹੜਾ ਬਾਰਡਰ ਹੁਣ ਖੋਲਿਆ ਨਾ ਉੱਥੇ ਇਰਾਨ ਤੇ ਇਰਾਕ ਦੇ ਵਿਚਕਾਰ ਉੱਥੇ ਵੀ ਟਰੱਕਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਇਕਦਮ ਖਾਕ ਸਾਹਿਬ ਜੀ ਜਿਹੜੇ ਉਧਰ ਦੀ ਜਹਾਜ਼ਾਂ ਦੀ ਬਜਾਏ ਉਸ ਦੇ ਟਰੱਕਾਂ ਦੇ ਲੱਦ ਕੇ ਉਹ ਪਰੇ ਤੁਰਕੀ ਦੇ ਵਿਚ ਵੀ ਲਿਜਾ ਕੇ ਗਾਹਾਂ ਯੂਰਪ ਨੂੰ ਤੁਰਕੀ ਤੋਂ ਫਿਰ ਉਹ ਗਾਹਾਂ ਯੂਰਪ ਆ ਜਾਂਦਾ ਨਾ ਨਾਲੇ ਤੁਰਕੀ ਦੇ ਨਾਲ ਅੱਗੇ ਲੱਗ ਜਾਂਦਾ ਆਪਣੀ ਬਲਗਾਰੀਆ ਯੂਗੋਸਲਾਵੀਆ ਉਹ ਸਾਰੇ ਕੰਟਰੀ ਸੋ ਇਹ ਵੀ ਜਿਹੜਾ ਆ ਨਵਾਂ ਰਸਤਾ ਖੁੱਲ ਗਿਆ ਤੇ ਇਹਦੇ ਵਿਚ ਦੀ ਵੀ ਜਿਹੜਾ ਹੁਣ ਸਮਾਨ ਆ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਇਸ ਤੋਂ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਅਫਰੀਕਨ ਦੇਸ਼ਾਂ ਵਿਚੋਂ ਰੂਸ ਆ ਜਿਹੜਾ ਉਹਦੇ ਦੁਆਰਾ ਲੋਕਾਂ ਨੂੰ ਰਿਕਰੂਟਮੈਂਟ ਖਾਕ ਸਾਹਿਬ ਜਿਹੜੀ ਹੁੰਦੀ ਆ ਉਹ ਜਿਹੜੀ ਆ ਉਹਨੇ ਖੋਲੀ ਹੋਈ ਆ ਉੱਥੇ ਸੈਂਟਰ ਖੋਲੇ ਹੋਏ ਆ ਰੂਸ ਨੇ ਤੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਉੱਥੇ ਦੇ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਖਾਕ ਸਾਹਿਬ ਜੀ ਪੈਸਾ ਜਿਹੜਾ ਹੈ ਨਾ ਪੈਸਾ ਆ ਇਹ ਬਹੁਤ ਕੁਛ ਤੁਹਾਤੋਂ ਕਰਾ ਦਿੰਦਾ ਤੇ ਉੱਥੇ ਫਿਰ ਇਹਨਾਂ ਨੇ ਸੈਂਟਰ ਖੋਲ ਕੇ ਉਹਨਾਂ ਨੂੰ ਭਰਤੀ ਕਰਦੇ ਆ ਤੇ ਕਈਆਂ ਨੂੰ ਲਾਰੇ ਲਾ ਦਿੰਦੇ ਆ ਵੀ ਤੁਸੀਂ ਤਾਂ ਸਿਵਲੀਅਨ ਉੱਥੇ ਜੋਬ ਜਾ ਕੇ ਕਰਨੀ ਆ ਤੁਹਾਨੂੰ ਅਸੀਂ ਇੰਨੇ ਪੈਸੇ ਦੇ ਦਿਆਂਗੇ ਤਨਖਾਹ ਇੰਨੀ ਦੇਵਾਂਗੇ ਤਨਖਾਹ ਉਹ ਬਹੁਤ ਦਿੰਦੇ ਖਾਕਸਾ ਜੀ ਰੂਸ ਵਾਲੇ ਆਪਣੀ ਜਿਹੜੀ ਉਹਨਾਂ ਦੀ ਫੌਜ ਆ ਉਹਨੂੰ ਵੀ ਬਹੁਤ ਤਨਖਾਹ ਦਿੰਦੇ ਆ ਤੇ ਉਹਨਾਂ ਨੂੰ ਜੇ ਉਹਨਾਂ ਦੀ ਡੈਥ ਹੋ ਜਾਂਦੀ ਆ ਉਹ ਬਾਅਦ ਚ ਵੀ ਬੈਨੀਫਿਟ ਕਾਫੀ ਮਤਲਬ ਵਧੀਆ ਉਹ ਦਿੰਦੇ ਹੈਗੇ ਇਸੇ ਤਰ੍ਹਾਂ ਹੁਣ ਇੱਥੇ ਜਿਹੜੇ ਅਫਰੀਕਾ ਦੇ ਵਿਚ ਆ ਇੱਥੇ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਸੈਂਟਰ ਜਿਹੜੇ ਖੋਲਿਓ ਆ ਤੇ ਫੇਰ ਖਾਕ ਸਾਹਿਬ ਜੀ ਹੁਣ ਅਫਰੀਕਾ ਦਾ ਜਿਹੜਾ ਕੰਟਰੀ ਹੈਗਾ ਕੇਨੀਆ ਉੱਥੇ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹ ਉੱਥੋਂ ਦੀ ਗੌਰਮੈਂਟ ਨੇ ਉਹਦੇ ਤੇ ਦਬਾਅ ਪਾਇਆ ਭੀ ਯਾਰ ਤੂੰ ਜਾ ਉੱਥੇ ਰੂਸ ਨੂੰ ਨਾ ਭੇਜ ਦਾ ਨਾ ਕਰੇ ਉਹ ਭੀ ਸਾਡੇ ਲੋਕਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਨਾ ਲਿਜਾਵੇ ਪਰ ਖਾਕ ਸਾਹਿਬ ਜੀ ਉਹ ਕਾਹਨੂੰ ਹਟਦੇ ਆ ਲੋਕ ਆਪ ਹੀ ਨੀ ਹਟਦੇ ਤੇ ਪਰ ਫੇਰ ਹੁਣ ਕੀ ਆ ਪਰ ਨਾ ਕੀਨੀਆ ਤੇ ਨਾ ਹੀ ਹੋਰ ਅਫਰੀਕਨ ਦੇਸ਼ ਜਿਹੜੇ ਆ ਉਹ ਇਹਨੂੰ ਰੋਕ ਸਕਦੇ ਆ ਇਹਦੇ ਵਿਚ ਕਾਰਨ ਇਹ ਹੁੰਦੇ ਖਾਕ ਸਾਹਿਬ ਜੀ ਪਹਿਲਾ ਕਾਰਨ ਹੁੰਦਾ ਉਹਨਾਂ ਦਾ ਜਿਹੜਾ ਅੰਦਰ ਰੂਸ ਦਾ ਜਿਹੜਾ ਡਰ ਹੈਗਾ ਇਹਦੇ ਉੱਤੇ ਇਹਨਾਂ ਦੇਸ਼ਾਂ ਦੇ ਉੱਤੇ ਕਿ ਯਾਰ ਅਸੀਂ ਰੂਸ ਨੂੰ ਬਹੁਤਾ ਜੇ ਕਵਾਂਗੇ ਉਹ ਨਾਰਾਜ਼ ਨਾ ਹੋ ਜਾਵੇ ਕਿਤੇ ਇਹ ਵੀ ਡਰ ਤੁਹਾਨੂੰ ਪਤਾ ਵੀ ਹੁੰਦਾ ਆ ਸੋ ਇਸ ਕਰਕੇ ਉਹ ਬਹੁਤਾ ਉਹਨਾਂ ਨੇ ਜਾ ਕੇ ਜ਼ੋਰ ਤਾਂ ਨਹੀਂ ਪਾਇਆ ਪਰ ਉਹਨਾਂ ਨੇ ਕਿਹਾ ਫੋਰਨ ਮਿਨਿਸਟਰ ਨੇ ਉੱਥੋਂ ਦੇ ਨੇ ਕਿ ਯਾਰ ਤੂੰ ਇੱਦਾਂ ਨਾ ਕਰ ਤੇ ਦੂਸਰਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਹੈਗਾ ਪਰਜਾ ਦੇ ਵਿਚ ਜਿਹੜੀ ਗਰੀਬੀ ਆ ਜਿੱਥੇ ਗਰੀਬੀ ਹੋਊਗੀ ਖਾਕ ਸਾਹਿਬ ਜੀ ਗਰੀਬੀ ਹੋਏਗੀ ਉੱਥੇ ਲਾਲਚ ਦਾ ਹੋਣਾ ਜਿਹੜਾ ਉਹ ਕੁਦਰਤੀ ਹੈ ਹਾਂਜੀ ਤੇ ਉਹਦੇ ਕਰਕੇ ਫਿਰ ਖਾਕ ਸਾਹਿਬ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਜਿਹੜੇ ਤਿੰਨ ਅਫਰੀਕਨ ਕੰਟਰੀ ਹੈਗੇ ਆ ਕੀਨੀਆ ਗਾਨਾ ਤੇ ਸਾਊਥ ਅਫਰੀਕਾ ਇਥੋਂ ਜ਼ਿਆਦਾ ਲੋਕ ਆ ਜਿਹੜੇ ਜਾਂਦੇ ਆ ਤੇ ਆਪਣੀਆਂ ਗੌਰਮੈਂਟਾਂ ਦੇ ਰੋਕਣ ਦੇ ਬਾਵਜੂਦ ਵੀ ਉਥੋਂ ਦੇ ਲੋਕ ਆ ਜਿਹੜੇ ਦੱਬੇ ਪੈਰੀ ਖਾਕ ਸਾਹਿਬ ਜੀ ਰਿਕਰੂਟਮੈਂਟ ਸੈਂਟਰ ਜਿਹੜੇ ਬਣਾਏ ਆ ਉਹਨਾਂ ਵੱਲ ਜਾਣੋ ਨਹੀਂ ਰੁਕਦੇ ਕਿਉਂਕਿ ਵਧੀਆ ਤਨਖਾਹਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਕਈਆਂ ਨੂੰ ਸਿਵਲ ਨੌਕਰੀਆਂ ਦਾ ਝਾਂਸਾ ਦੇ ਕੇ ਫਿਰ ਫੌਜ ਵਿਚ ਭਰਤੀ ਕਰ ਲਿਆ ਜਾਂਦਾ ਆ ਤੇ ਯੂਕਰੇਨ ਵੱਲੋਂ ਖਬਰ ਅਨੁਸਾਰ ਕਿਹਾ ਗਿਆ ਕਿ ਕੋਈ 1700 ਜਿਹੜਾ ਅਫਰੀਕਨ ਫੌਜੀ ਹੈਗੇ ਆ ਉਹ ਰੂਸ ਵੱਲੋਂ ਇਸ ਵੇਲੇ ਲੜ ਰਹੇ ਆ ਉਹਨਾਂ ਦੇ ਆਪਣੇ ਅੰਦਾਜ਼ੇ ਦੇ ਮੁਤਾਬਕ। ਪਰ ਇਹ ਵੀ ਕਿਹਾ ਜਾਂਦਾ ਕਿ ਗਿਣਤੀ ਆ ਜਿਹੜੀ ਉਹ ਇਸ ਤੋਂ ਜ਼ਿਆਦਾ ਹੋਣੀ ਆ। ਸੋ ਉਹਦਾ ਖਾਤਾ ਵੀ ਤੁਹਾਨੂੰ ਪਤਾ ਵੀ ਪੱਕਾ ਅੰਦਾਜ਼ਾ ਤਾਂ ਹੁੰਦਾ ਹੀ ਨਹੀਂ, ਕੌਣ ਉੱਥੇ ਕੰਟਰੋਲ ਕਰਦਾ, ਕੋਈ ਨਹੀਂ ਕਰਦਾ, ਕਿਸੇ ਨੂੰ ਨਹੀਂ ਪਤਾ। ਖਾਤਾ ਵੀ ਆਪਾਂ ਹੁਣ ਇੰਡੀਆ ਚੋਂ ਆਈ ਜਾਂਦੇ ਆ, ਪਹਿਲਾਂ ਇੰਡੀਆ ਤੋਂ ਆਉਂਦਾ ਤੁਸੀਂ ਦੇਖ ਲਓ, ਪਹਿਲਾਂ ਲੋਕਾਂ ਨੇ ਉਹ ਜਦੋਂ ਨਵੇਂ ਨਵੇਂ ਯਾਦ ਹੋਏ ਸੀ ਖਾਤ ਸਾਹਿਬ ਜੀ, ਭਾਰਤ ਦੀ ਜਿਹੜੀ ਗੌਰਮੈਂਟ ਹੈ ਉਹ ਪਾਸਪੋਰਟ ਨਾ ਸੀ ਦਿੰਦੀ ਛੇਤੀ ਕੀਤੇ, ਤੇ ਉਥੋਂ ਫਿਰ ਜਿਹੜੇ ਏਜੰਟ ਸੀਗੇ ਉਹਨਾਂ ਨੇ ਰਾਹ ਕੀ ਲੱਭਿਆ, ਉਹਨਾਂ ਨੇ ਉਥੋਂ ਪੰਜਾਬ ਤੋਂ ਬਾਰਡਰ ਟਪਾ ਕੇ ਉਧਰ ਪਾਕਿਸਤਾਨ ਵੱਲ ਦੇ ਪਾਸੇ ਲੈ ਜਾਣਾ, ਤੇ ਉਥੋਂ ਕਿਸੇ ਅਬਦੁੱਲੇ ਦਾ ਜਾਂ ਕਿਸੇ ਹੋਰ ਦਾ ਕਾਰਜਾਈ ਦਾ ਨਾਂ ਉਥੋਂ ਹੀ ਲੈ ਕੇ ਕਿਸੇ ਦਾ ਉਹਦੇ ਨਾਂ ਤੇ, ਤੁਹਾਨੂੰ ਪਤਾ ਵੀ ਕਰਪਸ਼ਨ ਤਾਂ ਉਥੇ ਵੀ ਇੰਡੀਆ ਤੋਂ ਵੀ ਚੱਲਦੀ ਆ, ਉਥੋਂ ਦੇ ਬੰਦੇ ਦਾ ਨਾਂ ਲੈ ਕੇ ਉਥੋਂ ਦਾ ਐਡਰੈਸ ਦੇ ਕੇ ਸਾਰਾ ਕੁਝ ਦੇ ਕੇ ਪਾਕਿਸਤਾਨੀ ਪਾਸਪੋਰਟ ਬਣਾ ਕੇ ਤੇ ਉਹਨਾਂ ਨੂੰ ਉਥੋਂ ਇੰਗਲੈਂਡ ਭੇਜ ਦਿੰਦੇ ਹੁੰਦੇ ਸੀਗੇ। ਸੋ ਇਹ ਸਿਲਸਿਲਾ ਜਿਹੜਾ ਇਹ ਨੀ ਹਟਣਾ ਜਿੰਨਾ ਚਿਰ ਤੁਹਾਡੇ ਕੋਈ ਵੀ ਦੇਸ਼ ਹੈ ਜਿਹੜਾ ਜਿੰਨਾ ਚਿਰ ਉੱਥੇ ਖਾਤਸਾ ਵੀ ਤੁਹਾਨੂੰ ਸਹੂਲਤ ਨਹੀਂ ਮਿਲਦੀ ਨਾ, ਨੌਕਰੀ ਹੈ ਨੀ ਜੀ ਤੁਹਾਡੇ ਕੋਲ, ਉਹਨਾਂ ਚਿਰ ਇਹ ਨੂੰ ਤੁਸੀਂ ਖਤਮ ਕਰ ਨਹੀਂ ਸਕਦੇ ਇਸ ਸਿਲਸਿਲੇ ਨੂੰ। ਇਹ ਬਿਲਕੁਲ ਬਿਲਕੁਲ ਬਿਲਕੁਲ ਸੇਮ ਥਿੰਗ ਆ, ਬਿਲਕੁਲ ਸੇਮ ਗੱਲ ਆ ਜੀ। ਤੇ ਚਲੋ ਬਾਕੀ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਉੱਤਰੀ ਇਲਾਕੇ ਵਿਚ ਇਕ ਹੋਰ ਬਰਫਾਨੀ ਤੂਫਾਨ ਆ ਰਿਹਾ ਖਾਕ ਸਾਹਿਬ ਜੀ, ਸ਼ਾਇਦ ਤੁਹਾਡੇ ਵੱਲ ਵੀ ਆਵੇ। ਤੇ ਹਾਂਜੀ, ਤੇ ਉਹਦੇ ਵਿਚ ਬਰਫ ਬੁਰਫ ਕਾਫੀ ਖਾਕ ਸਾਹਿਬ ਜੀ ਹੋਣੀ ਆ, ਤੇ ਲੱਖਾਂ ਲੋਕ ਆ ਜਿਹੜੇ ਉਹ ਤੂਫਾਨ ਤੋਂ ਜਿਹੜੇ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਕਿ ਭਾਈ ਤੁਸੀਂ ਆਪਣੇ ਥੈਂ ਥਿੰਗ ਜੜ ਜਾਓ, ਆਪਣਾ ਸਮਾਨ ਬੈਟਰੀਆਂ ਜੇ ਉਹ ਰਾਪਰਾ ਆਪਣੇ ਉਹ ਸੀਮਿੰਟ ਦੇ ਥੈਲੇ ਤੁਹਾਡੇ ਵੱਲ ਵੀ ਪਤਾ ਨੀ ਲਿਆਉਂਦੇ ਲੋਕ ਨੀ, ਇੱਥੇ ਤਾਂ ਸਾਡੇ ਉਸ ਰੇਤੇ ਦੇ ਉਹ ਥੈਲੇ ਜੇ। ਅੱਛਾ ਨੇਰੀ, ਹਾਂਜੀ ਨੇਰੀ ਹੋਣੀ ਆ ਜਾਂ ਥੋੜੇ ਕੁਛ ਸੂਬਿਆਂ ਦੇ ਵਿਚ ਜਿਹੜੀ ਆ ਉਹ ਬਰਫ਼ ਗਰਮੀ ਜਿਹੜੀ ਆ ਉਹ ਵੀ ਕਾਫੀ ਹੋਣੀ ਆ, ਤੇ ਇਹਦੇ ਨਾਲ ਨਾਲ ਟੋਰਨੇਡੋ ਦੀ ਆ ਜਿਹੜੀ ਉਹ ਵੀ ਹੈਗੀ ਆ ਆਉਣ ਦੀ ਸੰਭਾਵਨਾ। ਤੇ ਦੇਖੋ ਇੱਕ ਪਾਸੇ ਇਹ ਹੋ ਰਿਹਾ ਤੇ ਇਸੇ ਦੇਸ਼ ਦੇ ਦੂਸਰੇ ਪਾਸੇ ਖਾਕ ਸਾਹਿਬ ਜੀ ਉਹ ਕਹਿੰਦੇ ਆਪਣੇ ਟੈਂਪਰੇਚਰ ਬਹੁਤ ਹੋ ਜਾਣਾ, ਗਰਮੀ ਬਹੁਤ ਹੋ ਜਾਣੀ ਹੈ ਕੁਝ ਸੂਬਿਆਂ ਦੇ ਵਿਚ, ਮੇਰਾ ਖਿਆਲ ਹੈ ਉਹਨਾਂ ਦੇ ਵਿਚ ਸ਼ਾਇਦ ਕੈਲੀਫੋਰਨੀਆ ਦਾ ਨਾਂ ਵੀ ਹੋਣਾ। ਤੇ ਇਹ ਹੁਣ ਖਾਕ ਸਾਹਿਬ ਜੀ ਟੈਂਪਰੇਚਰ ਵੀ ਤੇ ਦੂਸਰੇ ਪਾਸੇ ਇੰਨਾ, ਇਹਦੇ ਵਿਚ ਹੁਣ ਜਿਹੜੇ ਅੰਕੜੇ ਆਪਣੇ ਕੋਲ ਉਹਨਾਂ ਦੇ ਮੁਤਾਬਕ 11.5 ਮਿਲੀਅਨ ਲੋਕ ਆ ਜਿਹੜੇ ਉਹ ਬਰਫਾਨੀ ਤੂਫਾਨ ਦੇ ਥੱਲੇ ਆ ਚੇਤਾਵਨੀ ਦੇ, ਤੇ 4.3 ਮਿਲੀਅਨ ਲੋਕ ਆ ਜਿਹੜੀ ਜਾਣੀ ਕਿ 43 ਲੱਖ ਲੋਕ ਆ ਜਿਹੜੇ ਉਹ ਠੰਡੀਆਂ ਹਨੇਰੀਆਂ ਜਿਹੜੀਆਂ ਬਰਫ਼ ਵਰਗੀਆਂ ਠੰਡੀਆਂ ਹਵਾ ਹੁੰਦੀ ਆ ਉਹਦੇ ਦੂਜੇ ਦੇ ਥੱਲੇ ਆ ਚੇਤਾਵਨੀ ਦੇ, ਤੇ 20.6 ਜਿਹੜੇ ਮਿਲੀਅਨ ਲੋਕ ਆ ਜਾਣੀ ਕਿ 20 ਲੱਖ ਤੇ 60,000 ਲੋਕ ਆ ਜਿਹੜੇ ਉਹ ਜਿਹੜੇ ਗੰਭੀਰ ਗਰਮੀ ਦੀ ਚੇਤਾਵਨੀ ਦੇ ਥੱਲੇ। ਸੋ ਦੇਖੋ ਕੁਦਰਤ ਦੇ ਰੰਗ ਖਾਕਸਾ ਜੀ, ਉਸੇ ਦੇਸ਼ ਦੇ ਇੱਕ ਪਾਸੇ ਆ ਜਿਹੜਾ ਉਹ ਬਰਫ਼ਾਂ ਪੈਂਦੀਆਂ ਤੇ ਹਨੇਰੀਆਂ, ਤੇ ਦੂਸਰੇ ਪਾਸੇ ਜਿਹੜੀ ਆ ਉਹ ਅੱਗ ਵਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ। ਤੇ ਇਹ ਖਾਕਸਾ ਜੀ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਜ਼ਰਾਇਲ ਦੇ ਪ੍ਰੈਜੀਡੈਂਟ ਬੈਂਜਾਮਿਨ ਨੇਤਾਨਯਾਹੂ ਜਿਹੜੇ ਹੈਗੇ ਆ ਉਹਦੇ ਉਹਨਾਂ ਦੇ ਬਾਰੇ ਖਾਕ ਸਾਹਿਬ ਜੀ ਉੜਦੀਆਂ ਕਈ ਖਬਰਾਂ ਕਈ ਦਿਨਾਂ ਤੋਂ ਜਿਹੜੀਆਂ ਇਧਰ ਉਧਰ ਹੋ ਰਹੀਆਂ ਸੀ ਆ ਰਹੀਆਂ ਸੀਗੀਆਂ ਕਿ ਉਹ ਮਰ ਚੁੱਕਿਆ। ਤੇ ਫੇਰ ਖਾਕ ਸਾਹਿਬ ਜੀ ਅੱਜ ਹੁਣ ਰਿਊਟਰਸ ਨਿਊਜ਼ ਮੀਡੀਆ ਜਿਹੜਾ ਹੈਗਾ ਇਹ ਵੀ ਕਾਫੀ ਮਤਲਬ ਇਹਦੀ ਅਹਿਮੀਅਤ ਹੈਗੀ ਆ ਰਿਊਟਰਸ ਦੀ ਦੁਨੀਆਂ ਦੇ ਵਿਚ ਤਕਰੀਬਨ ਇਹ ਵਧੀਆ ਖ਼ਬਰ ਵੀ ਦਿੰਦੇ ਆ ਔਰ ਇਹਨਾਂ ਦੀਆਂ ਖ਼ਬਰਾਂ ਖਾਕ ਸਾਹਿਬ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ ਔਰ ਇਹਨਾਂ ਦੀਆਂ ਛੋਟੀਆਂ ਸਰਲ ਖ਼ਬਰ ਦਿੰਦੇ, ਨਹੀਂ ਤਾਂ ਕਈ ਹੋਰ ਅਦਾਰੇ ਆ ਉਹਨਾਂ ਦੇ ਖ਼ਬਰ 3-4-5 ਪੇਜ ਭਰੇ ਹੁੰਦੇ ਆ, ਗੱਲ ਉਨੀ ਹੁੰਦੀ ਆ ਉਹ। ਸੋ ਇਹਨਾਂ ਦੀ ਜਿਹੜੀ ਖ਼ਬਰ ਆ ਉਹ ਸ਼ੋਰਟ ਹੁੰਦੀ ਆਮ ਕਰਕੇ। ਤੇ ਖ਼ਬਰ ਦੁਆਰਾ ਖਾਕ ਸਾਹਿਬ ਜੀ ਇਹ ਆ ਕਿ ਦੱਸਿਆ ਗਿਆ ਕਿ ਉਹਦੀ ਇਰਾਨ ਨੂੰ ਗਲਤ ਸਾਬਤ ਕਰਨ ਵਾਸਤੇ ਜਿਹੜੇ ਫਿਰ ਨੇਤਾਨਯਾਹੂ ਆ ਇਹਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਆ ਤੇ ਆਪਣੇ ਜਿਹੜਾ ਉਹ ਇਹਦਾ ਚੈਨਲ ਹੈਗਾ ਟੈਲੀਗ੍ਰਾਮ ਉਹਦੇ ਉੱਤੇ ਕਿ ਭਾਈ ਮੈਂ ਜਿੰਦਾ ਆ ਹਜੇ ਮੈਂ ਮਰਿਆ ਨਹੀਂ। ਤੇ ਇਰਾਨ ਵੱਲੋਂ ਉੱਥੇ ਦੇ ਸਟੇਟ ਮੀਡੀਆ ਦੁਆਰਾ ਇਹ ਪਹਿਲਾਂ ਦੇਖੋ ਖਾਕ ਸਾਹਿਬ ਜੀ ਆਪਾਂ ਕਹਿੰਦੇ ਸੀਗੇ ਨਾ ਵੀ ਖ਼ਬਰ ਤਾਂ ਉੜਦੀ ਫਿਰਦੀ ਪਰ ਆਈ ਕਿੱਥੋਂ ਆ, ਪਰ ਇਹ ਅਸਲ ਦੇ ਵਿੱਚ ਇਰਾਨ ਦੇ ਜਿਹੜਾ ਉਹਨਾਂ ਦੀ ਹੈਗਾ ਨਿਊਜ਼ ਮੀਡੀਆ, ਉਹਨੇ ਖਬਰ ਇਹ ਦਿੱਤੀ ਸੀਗੀ ਉਥੋਂ ਇਰਾਨ ਦੇ ਵਿਚੋਂ, ਉਥੋਂ ਫਿਰ ਬਾਹਰ ਦੂਸਰੇ ਦੇਸ਼ਾਂ ਨੂੰ ਗਈ ਤੇ ਇਰਾਨ ਵੱਲੋਂ ਉਥੋਂ ਦੇ ਸਟੇਟ ਮੀਡੀਏ ਦੁਆਰਾ ਖਬਰ ਦਿੱਤੀ ਗਈ ਸੀ ਕਿ ਨੇਤਾਨਯਾਹੂ ਜਾਂ ਮਰ ਚੁੱਕਾ ਆ ਤੇ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਆ, ਕਿਉਂਕਿ ਉਹ ਨਜ਼ਰ ਨਹੀਂ ਆ ਰਿਹਾ ਔਰ ਆਇਆ ਵੀ ਨਹੀਂ ਨਜ਼ਰ ਕਈ ਦਿਨ ਕਿ ਨਹੀਂ ਤੁਹਾਨੂੰ ਇਧਰਲੇ ਪਾਸੇ ਦੇਖਿਆ ਦੁਖਿਆ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਇਹਦੇ ਚ ਵੀ ਸ਼ੱਕ ਹੈ ਹੁਣ ਏ ਆਈ ਦੀ ਤੁਸੀਂ ਗੱਲ ਖਾਕ ਸਾਹਿਬ ਜੀ ਕੀਤੀ ਆ ਇਹਦੇ ਤੋਂ ਹੁਣ ਇਹ ਵੀ ਹੁੰਦਾ ਕਿ ਏ ਆਈ ਮਤਲਬ ਇਹਦੀ ਸੱਚ ਕੀ ਆ ਜੇ ਅਜੇ ਵੀ ਜਿਹੜੀ ਉਹ ਸ਼ੱਕ ਜਿੱਦਾਂ ਪੈਦਾ ਹੋ ਗਈ ਆ ਕਿ ਏ ਆਈ ਦੁਆਰਾ ਉਹਨੂੰ ਕੌਫੀ ਪੀਂਦੇ ਨੂੰ ਦਿਖਾ ਦਿੱਤਾ ਕਿ ਜਾਂ ਉਹ ਮਰ ਚੁੱਕਿਆ ਉਹਦੀ ਵੀ ਹੁਣ ਜਿਹੜੀ ਆ ਦੋਨਾਂ ਪਾਸਿਆਂ ਤੋਂ ਏ ਆਈ ਦੋਹੀ ਪਾਸੇ ਕੰਮ ਕਰਦੀ ਹੈ ਨਾ ਸੋ ਇਹ ਵੀ ਅਜੇ ਸ਼ਸ਼ੋ ਪੰਜ ਜਿਹੜੀ ਆ ਉਹ ਪਈ ਹੋਈ ਆ ਤੇ ਪਰ ਉਹਨੇ ਨੇਤਾਨਯਾਹੂ ਨੇ ਜਿਹੜੀ ਆ ਉਹ ਬਣਾ ਕੇ ਇੱਕ ਜਿਹੜਾ ਉਹ ਦੇਖੋ ਖਾਲਸਾ ਸਾਹਿਬ ਜੀ ਇੱਥੇ ਹੋਰ ਵੀ ਜਿਹੜੀ ਆ ਉਹ ਗੱਲ ਸਾਹਮਣੇ ਆਈ ਆ ਜਦੋਂ ਮੈਂ ਨਿਊਜ਼ ਪੜ੍ਹਦਾ ਸੀਗਾ ਲਿਖਦਾ ਸੀਗਾ ਕਿਉਂਕਿ ਨੇਤਾਨਯਾਹੂ ਆ ਜਿਹੜਾ ਉਹਦੀ ਰਾਜਧਾਨੀ ਤਾਂ ਹੈਗੀ ਤੈਲ ਅਵੀਵ ਇਜ਼ਰਾਇਲ ਦੀ ਤੇ ਇਹ ਜਿਹੜੀ ਵੀਡੀਓ ਪਾਈ ਆ ਇਹ ਉਹਨੇ ਜਾ ਕੇ ਯਰੂਸ਼ਲਮ ਜਿਹੜਾ ਸ਼ਹਿਰ ਆ ਉਹਦੇ ਬਾਹਰਲੇ ਪਾਸੇ ਸ਼ਹਿਰ ਦੇ ਬਾਹਰਲੇ ਪਾਸੇ ਕੌਫੀ ਵਾਲੀ ਜਗ੍ਹਾ ਤੇ ਜਾ ਕੇ ਉਹਨੇ ਕੌਫੀ ਦਾ ਕੱਪ ਲਿਆ ਤੇ ਉਹਦੀ ਵੀਡੀਓ ਬਣਾਈ ਆ ਤੇ ਫੇਰ ਉਹ ਉੱਥੇ ਬੈਠਾ ਆਪਣੇ ਕਿਸੇ ਸਲਾਹਕਾਰ ਨਾਲ ਜਾਂ ਜੋ ਵੀ ਕੋਈ ਹੋਊਗਾ ਉਹਦੇ ਨੇੜੇ ਦਾ ਉਹਦੇ ਨਾਲ ਗੱਲਬਾਤ ਕਰਦੇ ਦੀ ਵੀਡੀਓ ਬਣਾ ਕੇ ਫੇਰ ਪਾਈ ਆ ਪਰ ਹੁਣ ਉਹ ਉੱਥੇ ਯਰੂਸ਼ਲਮ ਦੇ ਵਿੱਚ ਜਾ ਕੇ ਕਿਉਂ ਉਹ ਵੀ ਟਾਊਨ ਦੇ ਬਾਹਰ ਕਿਉਂ ਬੈਠ ਕੇ ਉਹ ਉੱਥੇ ਕੌਫੀ ਪੀਊਗਾ ਇਹੀ ਤਾਂ ਸਵਾਲ ਆ ਖਾਕ ਸਾਹਿਬ ਜੀ ਹੈ ਨਾ ਇਹਦੇ ਤੋਂ ਵੀ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਇਹੀ ਹੋ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੀ ਆਪਣੀ GPS ਤਾਂ ਦੱਸਦੀ ਜਦੋਂ ਆਪਾਂ ਖਾਕ ਸਾਹਿਬ ਜੀ ਗੱਡੀ ਦੇ ਵਿੱਚ ਜਾਈਦਾ GPS ਉਹ ਸਾਨੂੰ ਕੱਲਾ ਕੱਲਾ ਫੁੱਟ ਦੱਸਦੀ ਹੈ ਪਰ ਹੁਣ ਇੰਨੇ ਫੁੱਟ ਤੋਂ ਤੂੰ ਮੁੜਨਾ ਇਸੇ ਤਰ੍ਹਾਂ ਜਿਹੜੀਆਂ ਮਿਸਲਾਂ ਇਹਨਾਂ ਦੇ ਵਿੱਚ ਵੀ ਉਹ ਟੈਕਨੋਲੋਜੀ ਪਾਈ ਹੁੰਦੀ ਆ ਉਹਨੂੰ ਪਤਾ ਮੈਂ ਕਿੱਥੇ ਜਾ ਕੇ ਡਿੱਗਣਾ ਉਹ ਕਿੱਥੇ ਜਦੋਂ ਕੋਈ ਬੰਦਾ ਲੋਕੇਸ਼ਨ ਦੱਸੂਗਾ ਕੋਈ ਇਸ ਵੇਲੇ ਉਹਦਾ ਜਿਹੜੇ ਉਹਨੂੰ ਖਾਕ ਸਾਹਿਬ ਜੀ ਕੋਆਰਡੀਨੇਟਸ ਕਹਿੰਦੇ ਆ ਕੋਆਰਡੀਨੇਟ ਆ ਜਿਹੜੀ ਚਲੋ ਆਪਾਂ ਸਰੋਤਿਆਂ ਬਾਰੇ ਥੋੜੀ ਜਿਹੀ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਕੋਆਰਡੀਨੇਟਸ ਕੀ ਹੁੰਦੇ ਆ ਖਾਕ ਸਾਹਿਬ ਜਿਹੜੀ ਇਹ ਧਰਤੀ ਆ ਨਾ ਇਹ ਜਿਹੜਾ ਇਕੁਏਟਰ ਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਭੂਮਤ ਰੇਖਾ ਜਿਹਨੂੰ ਆਪਾਂ ਕਹਿੰਦੇ ਹਾਂ ਉਥੋਂ ਇਹਨਾਂ ਨੇ ਕਿੰਨੀ ਕਿੰਨੀ ਦੂਰੀ ਤੇ ਇੱਦਾਂ ਲਾਈਨਾਂ ਖਿੱਚੀਆਂ ਹੋਈਆਂ ਨੌਰਥ ਪੋਲ ਤੱਕ ਤੇ ਸਾਊਥ ਪੋਲ ਤੱਕ ਦੂਸਰੇ ਪਾਸੇ ਨੂੰ ਅੱਛਾ ਉਹਦੇ ਦੀਆਂ ਲਾਈਨਾਂ ਆ ਨਾ ਜਦੋਂ ਆਪਾਂ ਨੂੰ ਕੋਆਰਡੀਨੇਟ ਦੱਸਦੇ ਆ ਉਹਦੇ ਤੇ ਪਹਿਲਾਂ ਉਹ ਡਿਗਰੀ ਪਾਈ ਹੁੰਦੀ ਆ ਵੀ ਕਿੰਨੀ ਡਿਗਰੀ ਡਿਗਰੀ ਦਾ ਮਤਲਬ ਉਹ ਲਾਈਨ ਕਿਹੜੀ ਆ ਤੇ ਉਦੋਂ ਅੱਗੇ ਫੇਰ ਪਾਏ ਹੁੰਦੇ ਆ ਯਾਰਡ ਹੁੰਦੇ ਆ ਫੁੱਟ ਹੁੰਦੇ ਆ ਫਿਰ ਇੰਚ ਹੁੰਦੇ ਆ ਉਹ ਸਾਰੇ ਉਹਦੇ ਤੇ ਦੱਸਿਓ ਹੁੰਦੇ ਆ ਵੀ ਇਹ ਭੂਮਤ ਰੇਖਾ ਤੋਂ ਨੌਰਥ ਵੱਲ ਨੂੰ ਜਾਂ ਸਾਊਥ ਵੱਲ ਨੂੰ ਕਿੰਨੇ ਮੀਲਾਂ ਜਾਂ ਸੋਰੀ ਕਿੰਨੇ ਕਿਲੋਮੀਟਰ ਤੇ ਕਿੰਨੇ ਮੀਟਰ ਤੇ ਫੇਰ ਉਦੋਂ ਅੱਗੇ ਕਿੰਨੀਆਂ ਇੰਚਾਂ ਤੇ ਕਿੰਨੀਆਂ ਉਹ ਸਾਰਾ ਕੁਛ ਉਹਦੇ ਮਤਲਬ ਉਹ ਹੁੰਦਾ ਆ ਜਦੋਂ ਤੁਹਾਡੇ ਕੋਆਰਡੀਨੇਟ ਹੈਗੇ ਆ ਫੇਰ ਤੁਸੀਂ ਜਦੋਂ ਉਹ ਮਿਸਲ ਦੇ ਵਿੱਚ ਉਹ ਇਨਫੋਰਮੇਸ਼ਨ ਪਾ ਦਿਓਗੇ ਉਹਨੇ ਐਨ ਉੱਥੇ ਜਾ ਕੇ ਡਿੱਗਣਾ ਆ ਇੱਕ ਇੰਚ ਵੀ ਇੱਧਰ ਉੱਧਰ ਹੋਣਾ ਨੀਗਾ ਸੋ ਇਹਨਾਂ ਨੂੰ ਉਹ ਕਹਿੰਦੇ ਆ ਲੋਕੇਸ਼ਨ ਦੱਸਣੀ ਕੋਆਰਡੀਨੇਟ ਜਿਹੜੇ ਆ ਉਹ ਇਸ ਚੀਜ਼ ਨੂੰ ਕਹਿੰਦੇ ਆ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਭਈ ਜਿਹੜਾ ਹੁਣ ਮੇਰੇ ਵੀ ਗੱਲ ਦਿਮਾਗ ਦੇ ਵਿੱਚ ਇਹ ਆ ਰਹੀ ਸੀ ਭਈ ਜਿਹੜਾ ਉਹ ਯਰੂਸ਼ਲਮ ਸ਼ਹਿਰ ਦੇ ਉਹ ਵੀ ਬਾਹਰਲੇ ਪਾਸੇ ਜਾ ਕੇ ਕੱਲਾ ਬੰਦਾ ਕੌਫੀ ਭਰ ਕੇ ਆਪਣੇ ਨਾਲ ਦੇ ਨਾਲ ਬੈਠ ਕੇ ਪੀਊਗਾ ਇਹ ਗੱਲ ਜਿਹੜੀ ਆ ਮਨ ਨੂੰ ਲੱਗਦੀ ਨੀ ਸੋ ਇਹਦੇ ਚੋਂ ਇਹ ਵੀ ਲੱਗ ਰਿਹਾ ਵੀ ਇਹਦੇ ਵਿੱਚ ਕੁਛ ਕਾਲਾ ਮਾਲਾ ਤੇ ਨੀ ਕਿਤੇ ਚਲੋ ਕੋਈ ਗੱਲ ਨੀ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਜਿਹੜੀ ਆ ਖਬਰ ਸਾਹਮਣੇ ਆ ਜਾਣੀ ਆ ਪਰ ਇਹ ਪੋਸਟ ਆ ਜਿਹੜੀ ਉਹਨੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਿਹੜੀ ਪੋਸਟ ਕੀਤੀ ਸੀਗੀ ਤੇ ਨੇਤਾਨਯਾਹੂ ਡੈਡ ਦੇ ਜਵਾਬ ਦੇ ਵਿੱਚ ਉਹਨੇ ਕਿਹਾ ਜਾ ਇਹ ਕਿਹੜੀ ਪਾਗਲਪੰਥੀ ਤੁਸੀਂ ਕਰਦੇ ਆ ਉਹ ਜੀ ਲਾਇਆ ਜੇ ਉਹਨੇ ਆਪਣੀ ਮਤਲਬ ਆਪਣੇ ਆਪ ਨੂੰ ਉਹ ਕਰਨ ਦੇ ਲਈ ਇਹ ਗੱਲ ਵੀ ਕਹੀ ਆ ਇਹੀ ਕੁਛ ਹੋਣਾ ਜੀ ਇਹੀ ਕੁਛ ਹੋਣਾ ਤੇ ਖਾਕ ਸਾਹਿਬ ਜੀ ਜਿਹੜੀ ਆ ਉਹ ਬਹੁਤ ਹੀ ਖਬਰ ਹੈ ਜਾ ਚੋ ਆ ਰਹੀ ਆ ਬਾਹਰ ਨਹੀਂ ਰਹੀ ਤੇ ਉਹਨਾਂ ਦਾ ਕਿੰਨਾ ਨੁਕਸਾਨ ਮੈਨੂੰ ਲੱਗਦਾ ਕਾਫੀ ਜ਼ਿਆਦਾ ਹੋ ਗਿਆ ਹਾਂਜੀ ਅੱਛਾ ਅੱਛਾ ਹਮ ਹਾਂ ਜੀ ਹਾਂ ਜੀ ਬਿਲਕੁਲ ਜੀ ਉਹਨਾਂ ਦਾ ਬੱਚਾ ਬੱਚਾ ਜਿਹੜਾ ਉਹ ਸਿਕਿਉਰਿਟੀ ਗਾਰਡ ਆ ਉੱਥੇ ਦਾ। ਹਾਂਜੀ ਤੇ ਅਗਲੀ ਖਬਰ ਜਿਹੜੀ ਹੈਗੀ ਆ ਕਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਰੂਸ ਦੇ ਬਾਰਡਰ ਦੇ ਨੇੜਲੇ ਸ਼ਹਿਰ ਉਹਦਾ ਨਾਂ ਹੈਗਾ ਬ੍ਰਿਆਂਸਕ ਸ਼ਹਿਰ ਦਾ ਨਾਂ ਬ੍ਰਿਆਂਸਕ ਆ ਤੇ ਉਹਦੇ ਉੱਪਰ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਨੂੰ ਰੂਸ ਨੇ ਜਿਹੜਾ ਉਹ ਟੈਰੋਰਿਸਟ ਅਟੈਕ ਦੱਸਿਆ ਆ। ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਬ੍ਰਿਟੇਨ ਆ ਜਿਹੜੀ ਉਹਦੀ ਮਿਸਲ ਆ ਜਿਹੜੀ ਉਹ ਵਰਤੀ ਗਈ ਆ ਇੱਥੇ ਤੇ ਇਹ ਹਮਲੇ ਦੇ ਜਿਹੜੇ ਅੰਤਰਰਾਸ਼ਟਰੀ ਨੀਤੀ ਦੇ ਰੂਸ ਨੇ ਦੱਸਿਆ ਇਹ ਖਿਲਾਫ ਆ ਤੇ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਇੱਕ ਸ਼ਾਂਤੀ ਨਾ ਹੋਣ ਦੇ ਕਾਰਨ ਕੀਤਾ ਗਿਆ ਤਾਂ ਕਿ ਲੜਾਈ ਕਿਤੇ ਬੰਦ ਨਾ ਹੋ ਜਾਵੇ। ਲੜਾਈ ਜਿਹੜੀ ਆ ਹੁਣ ਲੱਗਿਆ ਜ਼ੋਰ ਤਾਂ ਖਾਸਾ ਜੀ ਦੋਨਾਂ ਪਾਸਿਆਂ ਦਾ ਲੱਗਿਆ ਨਾ ਇੱਧਰ ਅਮਰੀਕਾ ਦਾ ਵੀ ਲੱਗਿਆ ਆ ਤੇ ਹੁਣ ਇੱਧਰ ਨਾਲੇ ਜਾ ਕੇ ਉੱਧਰ ਇਰਾਨ ਚ ਇਰਾਨ ਨਾਲ ਪੰਗਾ ਜਿਹੜਾ ਲੈ ਲਿਆ ਤੇ ਜ਼ੋਰ ਤੁਹਾਨੂੰ ਪਤਾ ਵੀ ਰੂਸ ਦਾ ਵੀ ਜਦੋਂ ਖਾਕਸਾ ਜੀ ਦੋ ਪਾਵਰਾਂ ਲੜਦੀਆਂ ਉਹ ਐਵੇਂ ਥੋੜੀ ਲੜਦੇ ਆ ਲੜਦੇ ਖਾਕਸਾ ਜੀ ਆਮ ਕਰਕੇ ਉਹੀ ਦੇਸ਼ ਹੈ ਜਿਹੜੇ ਆਪਣੇ ਆਪ ਨੂੰ ਦੂਸਰੇ ਦੇ ਦੁਸ਼ਮਣ ਦੇ ਬਰਾਬਰ ਦੇ ਸਮਝਦੇ ਆ ਜਿਹੜਾ ਇੱਕ ਬਾਹਲਾ ਮਾਰਾ ਉਹ ਨੀ ਕਦੇ ਵੀ ਦੂਜੇ ਨਾਲ ਲੜਦਾ ਤਕੜੇ ਨਾਲ ਉਹ ਤਾਂ ਸਹੀ। ਬਿਲਕੁਲ ਬਿਲਕੁਲ ਬਿਲਕੁਲ ਸੋ ਦੋਹੀ ਪਾਸੀਆਂ ਜਿਹੜੀ ਆ ਉਹ ਇੱਕੋ ਜਿਹੀ ਤਾਕਤ ਹੁੰਦੀ ਆ ਇਸੇ ਕਰਕੇ ਉਹ ਲੜਦੇ ਆ।

ਬਿਲਕੁਲ ਤਿਆਰੀ ਇਹ ਕਰ ਰੱਖੀ ਸੀਗੀ ਬਿਲਕੁਲ। ਹਾਂ ਅਸੀਂ ਆ ਕਰਾਂਗੇ ਔਰ ਉਹ ਕਾਮਯਾਬ ਹੈ ਖਾਲਸਾ ਜੀ। ਇੱਕ ਨਾ ਇੱਥੇ ਫਿਲਮ ਬਣੀ ਸੀਗੀ, ਮੇਰਾ ਖਿਆਲ ਹੈ 85-86 ਦੇ ਵਿੱਚ ਸ਼ਾਇਦ ਬਣੀ ਸੀ ਉਹ ਫਿਲਮ। ਬੜੀ ਸੋਹਣੀ ਦੇਖਣ ਵਾਲੀ ਫਿਲਮ ਹੈ, ਤੁਸੀਂ ਦੇਖਿਓ ਕਿਤੇ, ਆਪਣੇ ਬੱਚਿਆਂ ਨੂੰ ਵੀ ਦਿਖਾ ਲਿਓ। ਉਹਦਾ ਨਾਂ ਹੈਗਾ 300। ਉਹ 300 ਫਿਲਮ ਹੈ ਜਿਹੜੀ, ਇਹਦੇ ਬਾਰੇ ਚਲੋ ਆਪਾਂ ਫੇਰ ਗੱਲ ਕਰਾਂਗੇ। ਆਪਾਂ ਅੱਜ ਦੀਆਂ ਖ਼ਬਰਾਂ ਸਾਰੀਆਂ ਪੜ੍ਹ ਲੈਂਦੇ ਹਾਂ ਤੇ ਜੇ ਆਪਣੇ ਕੋਲ ਸਮਾਂ ਬਚਿਆ ਤਾਂ ਇਹਦੇ ਬਾਰੇ ਕਰਾਂਗੇ। ਸੋ ਜਿਹੜਾ ਖ਼ਬਰ ਸੀਗੀ ਉਹ ਬ੍ਰਿਆਂਸ ਦੇ ਉੱਤੇ, ਉਹਨਾਂ ਨੇ ਕਿਹਾ ਭੀ ਇਹ ਲੜਾਈ ਨਾ ਬੰਦ ਹੋਣ ਦੇ ਕਾਰਨ ਇਹਨਾਂ ਨੇ ਇਹ ਕਰਾਇਆ ਤੇ ਯੂਕਰੇਨ ਨੇ ਇਸ ਜਗ੍ਹਾ ਨੂੰ ਇੱਕ ਮਿਸਲਾਂ ਦੇ ਪੁਰਜੇ ਬਣਾਉਣ ਵਾਲੀ ਜਿਹੜੀ ਜਗ੍ਹਾ ਦੱਸਿਆ। ਉਹਨਾਂ ਨੇ ਕਿਹਾ ਅਸੀਂ, ਸਾਨੂੰ ਤਾਂ ਇਹ ਪਤਾ ਲੱਗਿਆ ਭੀ ਇੱਥੇ ਮਿਸਲਾਂ ਦੇ ਜਿਹੜੇ ਆ ਪੁਰਜੇ ਬਣਦੇ, ਇਸ ਕਰਕੇ ਅਸੀਂ ਅਟੈਕ ਆ ਜਿਹੜਾ ਇਹਦੇ ਤੇ ਕੀਤਾ। ਪਰ ਰੂਸ ਕਹਿੰਦਾ ਨਹੀਂ, ਇਹ ਜਿਹੜਾ ਸਿਵਲੀਅਨ ਕਾਰਖਾਨਾ ਸੀਗਾ ਇਹ ਤੁਸੀਂ ਗਲਤ ਕੀਤਾ ਔਰ ਮਿਸਲ ਆ ਜਿਹੜੀ ਉਹ ਯੂਕੇ ਦੀ ਜਿਹੜੀ ਉਹ ਸੀਗੀ ਬ੍ਰਿਟਨ ਦੀ।

0: ਬਿਲਕੁਲ ਬਿਲਕੁਲ ਬਿਲਕੁਲ ਖਾਲਸਾ ਜੀ।
1: ਹਾਂਜੀ ਹਾਂਜੀ, ਉਹ ਬ੍ਰਿਟੇਨ ਆ ਜਿਹੜਾ ਉਹ ਵੀ ਫਿਰ ਆਪਣੇ ਆਪ ਨੂੰ ਖਾਲਸਾ ਵੀ ਦੁਨੀਆਂ ਤੇ ਰਾਜ ਕੀਤਾ ਨਾ, ਹਜੇ ਤੀਕਰ ਵੀ ਉਹਨਾਂ ਦੇ ਅੰਦਰ ਉਹ ਤਾਂ ਹੈਗਾ ਹੀ ਆ ਵੀ ਅਸੀਂ ਦੁਨੀਆਂ ਤੇ ਰਾਜ ਕੀਤਾ, ਔਰ ਅਜੇ ਵੀ ਬਹੁਤ ਦੇਸ਼ਾਂ ਤੇ ਕਰਦੇ ਆ ਉਹ। ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੁਣ ਇਜ਼ਰਾਈਲੀਆ ਖਾਕਸਾ ਜਿਹੜਾ ਉਹ ਇਰਾਨ ਦੇ ਵਿੱਚ ਜਿਹੜੀਆਂ ਉਹ ਚੌਂਕੀਆਂ ਚੁੱਕੀਆਂ ਹੁੰਦੀਆਂ ਨਾ ਆਪਣੇ ਬਣਾਈਆਂ ਚੈੱਕ ਪੁਆਇੰਟ ਜਿਹਨਾਂ ਨੂੰ ਕਹਿ ਦਿੰਦੇ ਆ, ਹੁਣ ਇਹਨਾਂ ਨੇ ਉਹਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ, ਤੇ ਉਹ ਇਰਾਨ ਕਹਿੰਦਾ ਵੀ ਤੁਸੀਂ ਸਾਡੇ ਸਿਵਲੀਅਨ ਦੇ ਉੱਤੇ ਹਮਲੇ ਕਰਦੇ ਆ, ਤਾਂ ਇਹ ਕਹਿੰਦੇ ਆ ਨਹੀਂ ਇਹ ਤੁਹਾਡੀਆਂ ਫੌਜਾਂ ਹੀ ਆ, ਇਸ ਕਰਕੇ ਅਸੀਂ ਇਹਦੇ ਉੱਤੇ ਹਮਲੇ ਆ ਜਿਹੜੇ ਉਹ ਕਰਦੇ ਆ। ਤੇ ਅਗਲੀ ਖਬਰ ਖਾਕਸਾ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਚੀਫ ਜਿਹੜੇ ਹੈਗੇ ਆ ਸਾਹਿਬ ਆਪਣੇ ਖਾਕਸਾ ਜੀ, ਉਹਨਾਂ ਨੇ ਬਿਆਨ ਦਿੱਤਾ ਕਿ CNN ਨੇ ਜਿਹੜਾ ਨਾ ਉਹ ਲਾਈ ਦੀ ਖਬਰ ਆ ਜਿਹੜੀ ਉਹ ਸਹੀ ਨਹੀਂ ਦੇ ਰਿਹਾ। ਸਹੀ ਤਾਂ ਉਹ ਦੇ ਰਿਹਾ ਪਰ ਜਿਹੜੀ ਉਹ ਟਰੰਪ ਨੂੰ ਸਹੀ ਲੱਗਣੀ ਆ ਉਹ ਨਹੀਂ ਦੇ ਰਿਹਾ ਉਹ, ਜੀ ਅਸਲੀ ਗੱਲ ਹੈਗੀ ਇਹ। ਤੇ ਇਸ ਕਰਕੇ ਹੈਗਸੈਟ ਸਾਹਿਬ ਨੇ ਕਿਹਾ ਕਿ ਜਿਹੜੇ ਟਰੰਪ ਦੇ ਆੜੀ ਆ ਨਾ ਉਹਨਾਂ ਦਾ ਉਹ ਪੈਰਾਮਾਊਂਟ ਨਹੀਂ ਹੈਗਾ ਇੱਥੇ, ਇੱਕ ਪੈਰਾਮਾਊਂਟ ਫਿਲਮ ਦੀ ਬਣਾਉਂਦੀ ਸੀ ਨਾ ਕੰਪਨੀ, ਮੇਰਾ ਖਿਆਲ ਇਹ ਉਹੀ ਕੰਪਨੀ ਆ ਸ਼ਾਇਦ ਪੈਰਾਮਾਊਂਟ ਸਕੀ ਡਾਂਸ ਉਹਦਾ ਨਾਂ ਆ ਜਿਹੜਾ, ਉਹਦਾ ਜਿਹੜਾ CEO ਆ ਨਾ ਡੇਵਿਡ ਐਲੀਸਨ ਉਹ ਬੰਦੇ ਦਾ ਨਾਂ ਆ, ਤੇ ਉਹ ਮੇਰਾ ਖਿਆਲ ਹੈ ਇਹਨਾਂ ਦੀ ਕੋਈ ਗੱਲਬਾਤ ਚੱਲਦੀ ਹੋਣੀ ਆ CNN ਖਰੀਦਣ ਦੀ, ਤੇ ਜਾਂ ਫਿਰ ਹੁਣ ਉਹ ਉਹਨੇ ਕਿਹਾ ਹੋਊਗਾ ਵੀ ਉਹ ਖਰੀਦ ਲਵੇ ਜਾਂ ਇਹਨਾਂ ਦੀ ਪਹਿਲਾਂ ਗੱਲ ਕਰਨ, ਕਿਤੇ ਨਾ ਕਿਤੇ ਤਾਂ ਉਹਨੂੰ ਪਤਾ ਲੱਗਾ ਨਾ। ਇਸੇ ਕਰਕੇ ਉਹਨੇ ਕਿਹਾ, ਉਹ ਕਹਿੰਦਾ ਵੀ ਉਹੀ ਡੇਵਿਡ ਐਲੀਸਨ ਹੈ ਜਿਹੜਾ ਉਹ CNN ਖਰੀਦ ਲੈਣੀ ਉਹਨੂੰ ਚਾਹੀਦੀ ਆ, ਤੇ ਜਿੰਨੀ ਵੀ ਛੇਤੀ ਹੋ ਸਕੇ ਉਹ ਓਨੀ ਹੀ ਛੇਤੀ ਆ ਜਿਹੜੀ ਉਹਨੂੰ ਖਰੀਦੇ ਤਾਂ ਕਿ ਸਾਡੀਆਂ ਜਿਹੜੀਆਂ ਚਮੜੀਆਂ ਉਹ ਚੱਲਣ। ਨਹੀਂ ਨਹੀਂ ਏਦਾਂ ਥੋੜੀ ਹੋਣੀ, ਏਦਾਂ ਥੋੜੀ ਹੋਣੀ ਆ, ਬਹੁਤ ਬਿਲਕੁਲ ਇੰਟਰਨੈਸ਼ਨਲ ਬਹੁਤ ਵੱਡਾ ਪ੍ਰੋਬਲਮ। ਹਾਂਜੀ ਬਿਲਕੁਲ ਬਿਲਕੁਲ, ਉਹ ਫੇਰ ਜਦੋਂ ਖਾਕਸਾ ਜੀ ਅਮਰੀਕਾ ਦੀ ਲੜਾਈ ਹੁੰਦੀ ਉਦੋਂ ਤਾਂ ਉਹ ਵੀ ਥੋੜਾ ਬਹੁਤ ਉਹ ਦਬਾਅ ਪੈਂਦਾ ਹੋਣਾ ਗੌਰਮੈਂਟ ਦਾ ਉੱਤੇ ਪਿਆ, ਤੂੰ ਗੱਲ ਕੋਲਾ ਥੋੜੀ ਜਿਹੀ ਜਾਂ ਘੱਟ ਕਰ ਲਾ, ਤੇ ਪਰ ਜਦੋਂ ਦੂਸਰੇ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੁੰਦੀ ਫੇਰ ਉਹ ਐਕੂਰੇਟ ਖਬਰ ਆ ਜਿਹੜੀ ਉਹ ਦਿੰਦੇ ਆ, ਤੇ ਕਈ ਵਾਰੀ ਉਹਦੇ ਵਿੱਚ ਭੜਕਾਉਣ ਵਾਸਤੇ ਫੇਰ ਉਹ ਥੋੜਾ ਬਹੁਤ ਅਜੇ ਉਹਨੂੰ ਕਿਸੇ ਨੇ ਲੜਾਉਣਾ ਹੋਵੇ ਉਹ ਵੀ ਖਾਕਸਾ ਜੀ ਤੁਹਾਨੂੰ ਪਤਾ ਸਭ ਕੁਝ ਚੱਲਦਾ।
2: ਬਿਲਕੁਲ ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਨੂੰ ਫੋਨ ਨਹੀਂ ਆਇਆ ਅੱਜ ਆਪਾਂ ਨੂੰ।

0: ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਆ ਤੇ ਉਹਨਾਂ ਦੀ ਜੋ ਵੀ ਉਹ ਦੱਸਦੇ ਆ ਉਹਨਾਂ ਲਈ ਮੇਰੀ ਇਹੀ ਬੇਨਤੀ ਆ ਕਿ ਪਿਆਰ ਮੁਹੱਬਤ ਨਾਲ ਇਕੱਠੇ ਹੋ ਕੇ ਭਾਵਾਂ ਇੱਕ ਫੋਨ ਦੇ ਉੱਪਰ ਰੇਡੀਓ ਲਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੋ, ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਵੈਲਕਮ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਲਿਖੀ। ਸਤਿ ਸ੍ਰੀ ਅਕਾਲ
2: ਜੀ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਅਸੀਂ ਸਿੱਧੇ ਸਬਜੈਕਟ ਤੇ ਆਈਏ, ਕਿਉਂਕਿ ਵਾਰ ਵਾਰ ਅਸੀਂ ਇਹ ਦੁਹਰਾਉਣੇ ਆ ਕਿ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਰਸਤੇ ਚ ਆਉਣ ਵਾਲੀਆਂ ਰੁਕਾਵਟਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਕਹਿੰਦੇ ਹਾਂ ਉਹਨਾਂ ਦੀ ਵਿਆਖਿਆ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਡੀਪ ਡੂੰਘੇ ਇਸ ਸਰੀਰ ਵਿਚ ਉਤਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਹਾਂ ਕਿ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਅਗਰ ਅਸੀਂ ਇੰਟਰਨਲੀ ਅੰਦਰ ਨਹੀਂ ਵੀ ਜਾਂਦੇ, ਅੰਦਰ ਜਾਣ ਦਾ ਮਤਲਬ ਵੀ ਲੈਬ ਟੈਸਟ ਜਾਂ ਬਾਕੀ ਕੋਈ ਹੋਰ ਇੰਸਟਰੂਮੈਂਟ ਇਸਤੇਮਾਲ ਵਕਤ ਕਰਨਾ, ਅੱਖਾਂ ਕੀ ਵੇਖਦੀਆਂ ਨੇ, ਸਾਡੇ ਹੱਥ ਕੀ ਮਹਿਸੂਸ ਕਰ ਸਕਦੇ ਨੇ, ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਵੀ ਸਾਡੇ ਕੋਈ ਨਾ ਕੋਈ ਪੈਮਾਨਾ ਹੈਗਾ ਆ ਜਿਹੜਾ ਹੁਣ ਤੱਕ ਬਣਿਆ ਹੋਇਆ। ਵੈਸੇ ਡਾਕਟਰਾਂ ਨੇ ਜਿਹੜਾ ਹੁਣ ਤੱਕ ਨਿਰਧਾਰਿਤ ਕੀਤਾ ਹੈ ਨਾ ਇੰਸਪੈਕਸ਼ਨ ਦਾ ਤਰੀਕਾਕਾਰ ਦੇਖਣਾ ਆ ਤੇ ਉਹਦੇ ਉਹਨਾਂ ਨੇ ਚਾਰ ਸਟੈਪ ਬਣਾ ਦਿੱਤੇ ਆ।
2: ਪਹਿਲਾਂ ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ ਆ,
1: ਹਾਂਜੀ
2: ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ, ਪਹਿਲਾਂ ਜੋ ਤੁਸੀਂ ਆਪਾਂ ਮਰੀਜ਼ਾਂ ਦਾ ਡਾਕਟਰ ਰਿਪੋਰਟ,
1: ਹਾਂਜੀ ਉਸ ਇਨਵੈਸਟੀਗੇਸ਼ਨ ਦੇ ਚਾਰ ਸਟੈਪ ਬਣਾਏ ਨੇ ਜਿਹੜਾ ਇਨਵੈਸਟੀਗੇਸ਼ਨ ਡਾਕਟਰ ਨੇ ਕਰਨਾ ਹੈ ਨਾ ਨਤੀਜੇ ਤੇ ਪਹੁੰਚ ਕੇ ਤੁਹਾਨੂੰ ਆਖਣਾ ਵੀ ਤੁਹਾਨੂੰ ਆਹ ਬਿਮਾਰੀ ਹੈ ਤੇ ਆਹ ਲੋ ਜੀ ਆਹ ਦਵਾਈ ਹੈ।
2: ਬਿਲਕੁਲ
1: ਉਸ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਜੋ ਵੀ ਕੁਛ ਕਰਨਾ ਹੁੰਦਾ ਆ ਉਸ ਨੂੰ ਡਾਕਟਰਾਂ ਨੇ ਚਾਰ ਗਰੁੱਪਾਂ ਵਿਚ ਵੰਡਿਆ ਹੋਇਆ
2: ਜੀ।
1: ਪਹਿਲੇ ਗਰੁੱਪ ਨੂੰ ਅਸੀਂ ਕਹਿੰਦੇ ਆ ਇੰਸਪੈਕਸ਼ਨ
2: ਜੀ।
1: ਜਦੋਂ ਤੁਸੀਂ ਬਾਹਰੋਂ ਇੰਸਪੈਕਸ਼ਨ ਵੇਖੀ, ਕਿਸੇ ਚੀਜ਼ ਦਾ ਚਿਹਰਾ ਵੇਖਿਆ, ਅੱਖਾਂ ਵੇਖੀਆਂ, ਨਾ ਉਹ ਵੇਖੇ, ਸਾਰੀਆਂ ਚੀਜ਼ਾਂ ਤੁਸੀਂ ਬਾਹਰੋਂ ਢਿੱਡ ਵਧਿਆ ਹੋਇਆ ਵੇਖ ਲਿਆ ਕਿਸੇ ਦਾ, ਹਾਂਜੀ ਕਿਸੇ ਦੀ ਚਰਬੀ ਫੈਟ ਚੜਿਆ ਹੋਇਆ ਵੇਖ ਲਿਆ, ਕਿਸੇ ਦਾ ਐਂ ਵੇਖ ਲਿਆ ਕਿ ਸਰੀਰ ਹੀ ਸਾਰਾ ਸੁੱਕਿਆ ਪਿਆ ਹੋਇਆ, ਕਿਸੇ ਦੀ ਦਾਗ ਵੇਖ ਲਿਆ, ਇਹ ਬਾਹਰ ਦੀਆਂ ਚੀਜ਼ਾਂ ਹਨ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਸਪੈਕਸ਼ਨ
2: ਜੀ।
1: ਆਊਟਵਾਰਡਲੀ ਜੋ ਵੀ ਕੁਛ ਐਕਸਪ੍ਰੈਸ਼ਨ ਹੈ ਕਿਸੇ ਬਿਮਾਰੀ ਦਾ ਤੇ ਉਸ ਨੂੰ ਅਸੀਂ ਇੰਸਪੈਕਸ਼ਨ ਕਹਿੰਦੇ ਹਾਂ ਤੇ ਉਹ ਇੰਸਪੈਕਸ਼ਨ ਵਾਲੀਆਂ ਗੱਲਾਂ ਦੀ ਵਿਆਖਿਆ ਅੱਜ ਕੱਲ ਅਸੀਂ ਆਮ ਕਰ ਰਹੇ ਹਾਂ
2: ਜੀ।
1: ਦੂਸਰਾ ਸਟੈਪ ਹੁੰਦਾ ਹੈ ਪੈਲਪੇਸ਼ਨ
2: ਜੀ।
1: ਮੈਡੀਕਲ ਟਰਮ ਦੇ ਵਿੱਚ ਪੈਲਪੇਸ਼ਨ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਇੱਥੇ ਦਰਦ ਹੁੰਦੀ ਆ ਤੇ ਅਸੀਂ ਉਸ ਨੂੰ ਹੱਥ ਲਾ ਕੇ ਵੇਖੀਏ ਵੀ ਇੱਥੇ ਕੀ ਕੋਈ ਸੋਜ, ਕੋਈ ਦਰਦ, ਕੋਈ ਗੱਲ, ਕੋਈ ਬਾਤ ਹੈਗੀ ਹੈ, ਮੰਨ ਲਿਆ ਜਾਏ ਦੇ ਅੰਦਰ ਹੱਡੀ ਟੁੱਟੀ ਹੋਈ ਹੈ ਤੇ ਹੱਥ ਲਾਓਗੇ ਤੇ ਮਹਿਸੂਸ ਹੋਵੇਗਾ, ਮੰਨ ਲਿਆ ਜਾਏ ਦੇ ਅੰਦਰ ਕੋਈ ਫੋੜਾ ਹੋ ਗਿਆ ਜਾਂ ਕੁਝ ਐਸਾ ਹੋ ਗਿਆ ਤੇ ਤੁਹਾਨੂੰ ਮਹਿਸੂਸ ਹੋਏਗਾ, ਜਦ ਤੱਕ ਤੁਹਾਨੂੰ ਪਤਾ ਲੱਗੂਗਾ ਵੀ ਇਹਦੇ ਅੰਦਰ ਕੋਈ ਪਾਣੀ ਭਰਿਆ ਹੋਇਆ ਹੈਗਾ, ਸਿਸਟੀ ਹੋ ਗਿਆ ਹੈਗਾ, ਹੱਥ ਲਾਓਗੇ ਤੇ ਪਤਾ ਲੱਗੇਗਾ, ਇਸੇ ਤਰ੍ਹਾਂ ਹੀ ਕੀਲੋਇਡ ਹੋ ਗਿਆ ਹੈਗਾ ਆ ਤੇ ਸਕਿਨ ਦੀ ਇੱਕ ਡਿਵੈਲਪਮੈਂਟ ਸਟੇਜ ਹੈਗੀ ਆ ਤੇ ਤੁਹਾਨੂੰ ਪਤਾ ਲੱਗੇਗਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਨੂੰ ਛਾਤੀ ਦੇ ਹੱਥ ਰੱਖੋਗੇ, ਪੈਲਪੇਟ ਕਰੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਸਾਹ ਲੈਣ ਲੱਗਿਆ ਇਹਦੀ ਛਾਤੀ ਪੂਰੀ ਨਹੀਂ ਖੁੱਲਦੀ ਜਾਂ ਛਾਤੀ ਘੱਟ ਖੁੱਲਦੀ ਹੈ ਜਾਂ ਜ਼ਿਆਦਾ ਖੁੱਲਦੀ ਹੈ ਜਾਂ ਸੱਜੇ ਪਾਸੇ ਖੁੱਲਦੀ ਹੈ ਜਾਂ ਖੱਬੇ ਪਾਸੇ ਜ਼ਿਆਦਾ ਮੈਨੂੰ ਮਹਿਸੂਸ ਹੱਥ ਨੂੰ ਹੁੰਦਾ, ਹੱਥਾਂ ਨੂੰ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਗੱਲ ਨੂੰ ਅਸੀਂ ਕਹਿੰਦੇ ਹਾਂ ਪੈਲਪੇਸ਼ਨ
2: ਜੀ।
1: ਪਹਿਲੀ ਗੱਲ ਅਸੀਂ ਇੰਸਪੈਕਸ਼ਨ ਕਰਦੇ ਹਾਂ, ਦੂਸਰੀ ਗੱਲ ਅਸੀਂ ਪਲਪੇਸ਼ਨ ਕਰਦੇ ਹਾਂ ਤੇ ਤੀਸਰੀ ਗੱਲ ਅਸੀਂ ਆਸਕਲਟੇਸ਼ਨ ਕਰਦੇ ਹਾਂ, ਠੀਕ ਹੈ। ਆਸਕਲਟੇਸ਼ਨ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੇ ਕੋਲ ਆਮ ਟੇਬਲ ਤੇ ਪਏ ਹੋਏ ਕੁਝ ਇੱਕ ਸੰਦ ਹੁੰਦੇ ਆ, ਸਟੈਥੋਸਕੋਪ ਹੈ, ਥਰਮਾਮੀਟਰ ਹੈ, ਜੀਭ ਦੇ ਟੰਗ ਡਿਪਰੈਸ਼ਰ ਹੈ, ਜੀਭ ਅੰਦਰੋਂ ਵੇਖ ਲੀਜੀ, ਕੰਨ ਨੂੰ ਵੇਖਣ ਵਾਸਤੇ ਇੰਸਟਰੂਮੈਂਟ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਸਪੈਕਸ਼ਨ ਦਾ ਦੂਜਾ ਸਟੈਪ ਨੇ
2: ਜੀ।
1: ਉਹ ਇੰਸਪੈਕਸ਼ਨ ਦਾ ਦੂਜਾ ਸਟੈਪ ਸਾਡਾ ਆਸਕਲਟੇਸ਼ਨ ਹੈ, ਜਿਹੜਾ ਅਸੀਂ ਸਟੈਥੋਸਕੋਪ ਲਾ ਕੇ ਜਾਂ ਹੋਰ ਸਾਰਾ ਕੁਝ ਕਰਕੇ ਵੇਖਦੇ ਹਾਂ, ਕਿਉਂਕਿ ਸਾਨੂੰ ਪਤਾ ਆ ਹਰੇਕ ਚੀਜ਼ ਦੀ ਆਪਣੀ ਆਪਣੀ ਇੱਕ ਜਿਹੜੀ ਚੀਜ਼ ਚੱਲਦੀ ਹੈ ਨਾ ਉਹਦੀ ਕੋਈ ਮੂਵਮੈਂਟ ਤੇ ਹੈਗੀ ਹੈ ਨਾ, ਮਹਿਸੂਸ ਹੋਵੇ ਜਾਂ ਨਾ ਹੋਵੇ, ਉਹਨੂੰ ਮਹਿਸੂਸ ਕਰਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਜ਼ਰੂਰ ਬਣਾ ਲਏ ਨੇ ਕਿ ਸਾਨੂੰ ਕੰਨਾਂ ਨੂੰ ਨਹੀਂ ਸੁਣਦੀ ਜੀ ਆਵਾਜ਼, ਕਿਵੇਂ ਸੁਣਨੀ ਹੈ, ਹੁਣ ਫੇਫੜਿਆਂ ਦੀ ਆਵਾਜ਼ ਸਾਨੂੰ ਨਹੀਂ ਸੁਣਦੀ, ਕਿਵੇਂ ਸੁਣਨੀ ਹੈ ਭਾਈ, ਹਾਂਜੀ ਅਸੀਂ ਸਟੈਥੋਸਕੋਪ ਲਾ ਲੈਂਦੇ ਹਾਂ, ਹਾਂਜੀ ਟੈਂਪਰੇਚਰ ਦਾ ਸਾਨੂੰ ਕਿਵੇਂ ਪਤਾ ਲੱਗੇ, ਹੱਥ ਲਾਇਆ ਯਾਰ ਚਮੜੀ ਗਰਮ ਸੀਗੀ ਇਹਦੀ, ਹਾਂਜੀ ਇਹਦੀ ਕੀ ਵੈਰੀਫਿਕੇਸ਼ਨ ਹੋਊਗੀ, ਇਹਨੂੰ ਬੁਖਾਰ ਹੈ, ਥਰਮਾਮੀਟਰ ਲਾ ਕੇ ਦੇਖ ਲਾਂਗੇ। ਆਸਕਲਟੇਸ਼ਨ ਵੀ ਇੱਕ ਤਰ੍ਹਾਂ ਦਾ ਉੱਤਰ ਦੀ ਪੜਤਾਲ ਆ
2: ਜੀ,
1: ਜੋ ਤੁਸੀਂ ਵੇਖ ਰਹੇ ਹੋ, ਜੋ ਤੁਸੀਂ ਇੰਸਪੈਕਟ ਕੀਤਾ ਹੈ ਵੀ ਲਾਲ ਚਿਹਰਾ ਹੋਇਆ ਪਿਆ ਸੀ, ਹੱਥ ਲਾ ਕੇ ਵੇਖਿਆ ਗਰਮ ਵੀ ਸੀ, ਫਿਰ ਉਹਨੂੰ ਆਸਕਲਟੇਟ ਕਰ ਲਿਆ ਜਾਂ ਜਿਹੜੇ ਇੰਸਟਰੂਮੈਂਟ ਸੰਦ ਤੁਹਾਡੇ ਕੋਲ ਸੀਗੇ ਉਹਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਿਆ ਵੀ ਹਾਂ ਇਹ ਗੱਲ ਹੈਗੀ ਆ। ਹੁਣ ਇਸ ਦਾ ਹੀ ਅਗਲਾ ਸਟੈਪ ਇਹ ਹੈਗਾ ਆ ਜਿਹਨੂੰ ਅਸੀਂ ਚੌਥਾ ਸਟੈਪ ਕਹਿ ਸਕਦੇ ਹਾਂ ਕਿ ਭਾਈ ਆਸਕਲਟੇਸ਼ਨ ਤੋਂ ਬਾਅਦ ਫਿਰ ਡਾਕਟਰ ਕਹਿੰਦਾ ਚੰਗਾ ਯਾਰ ਮੈਨੂੰ ਸ਼ੱਕ ਆ ਵੀ ਇਹਨੂੰ ਨਮੂਨੀਆ ਹੋ ਗਿਆ, ਲੈਬ ਟੈਸਟ ਕਰਵਾਓ। ਹਾਂਜੀ ਉਹਦਾ ਖੂਨ ਦਾ ਟੈਸਟ ਕਰਵਾਉਂਦੇ ਆ, ਉਹਦਾ ਬਲਗਮ ਦਾ ਟੈਸਟ ਕਰਵਾਉਂਦੇ ਆ, ਉਹਦੇ ਅਲੱਗ ਅਲੱਗ ਤਰ੍ਹਾਂ ਦੇ ਟੈਸਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਰਿਜ਼ਲਟ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਆਮ ਤੌਰ ਤੇ WBC ਦੀਆਂ ਅਲੱਗ ਅਲੱਗ ਕੰਡੀਸ਼ਨਾਂ ਨੂੰ ਚੈੱਕ ਕਰਦੇ ਨੇ ਕਿ ਕਿੰਨੇ ਪਰਸੈਂਟ ਹੈਗੀ ਕਿੰਨੇ ਪਰਸੈਂਟ ਕੀ ਹੈਗਾ, ਉਹਦੇ ਤੋਂ ਫਿਰ ਉਹ ਅੰਦਾਜ਼ਾ ਲਗਾਉਂਦੇ ਆ ਜਾਂ ਐਕਸਰੇ ਮਸ਼ੀਨਾਂ ਰਾਹੀਂ ਜਾਂ CT ਸਕੈਨ ਅੱਜ ਕੱਲ ਆ ਗਿਆ, ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ ਜਿਨ੍ਹਾਂ ਦੇ ਰਾਹੀਂ ਉਹ ਫਿਰ ਵੇਖਦੇ ਨੇ ਵੀ ਜੋ ਅਸੀਂ ਮਹਿਸੂਸ ਕਰਦੇ ਹਾਂ ਕਲੀਨਿਕਲੀ ਹੱਥ ਲਾ ਕੇ ਵੇਖਿਆ ਸੀ ਜਾਂ ਬਾਹਰੋਂ ਸਾਈਨ ਦਿੱਤੇ ਸੀਗੇ ਉਹਨਾਂ ਦੇ ਮੁਤਾਬਕ ਕੀ ਇਹ ਸਹੀ ਹੈ।
2: ਬਿਲਕੁਲ
1: ਪੜਤਾਲ ਹੀ ਹੈ, ਜਿੰਨਾ ਆਸਕਲਟੇਸ਼ਨ ਹੈ ਇਹ ਉੱਤਰ ਦੀ ਪੜਤਾਲ ਹੀ ਹੈ। ਠੀਕ ਹੈ
2: ਜੀ।
1: ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਵੇਖਦੇ ਹਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਣ ਤੋਂ ਪਹਿਲਾਂ ਸਾਡੇ ਕੋਲ ਇੱਕ ਸਟੈਪ ਹੁੰਦਾ ਆ ਕਿ ਸਭ ਤੋਂ ਪਹਿਲਾਂ ਅਸੀਂ ਵੇਖੀਏ ਵੀ ਮਰੀਜ਼ ਕੀ ਕਹਿੰਦਾ
2: ਜੀ।
1: ਵਟ ਦੀ ਪੇਸ਼ੈਂਟ ਸੇਜ਼ ਦੈਟ ਇਜ਼ ਮੋਰ ਇੰਪੋਰਟੈਂਟ। ਸਭ ਤੋਂ ਜ਼ਿਆਦਾ ਗੱਲ ਇਹ ਆ ਕਿ ਇਸੇ ਕਰਕੇ ਤਾਂ ਹਸਪਤਾਲ ਚ ਗਿਆ, ਇਸੇ ਕਰਕੇ ਤਾਂ ਡਾਕਟਰ ਕੋਲ ਆਇਆ ਤੇ ਮੈਨੂੰ ਆਹ ਗੱਲ ਹੁੰਦੀ ਹੈ ਜੀ। ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇਜ਼ ਇਜ਼ ਮੋਰ ਇੰਪੋਰਟੈਂਟ
2: ਜੀ।
1: ਫਿਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ, ਇਹ ਤਾਂ ਨੀ ਵੀ ਹੁਣੇ ਹੀ ਹੁੰਦਾ ਅੱਗੇ ਵੀ ਪਿੱਛੇ ਹੁੰਦਾ ਹੋਊਗਾ, ਫਿਰ ਉਹਦੇ ਘਰ ਵਾਲੇ ਦੱਸਣਗੇ। ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ, ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਗਾ, ਜਦੋਂ ਇਹਦੇ ਢਿੱਡ ਪੀੜ ਹੁੰਦੀ ਇਹ ਦੂਰਾ ਹੋ ਜਾਂਦਾ ਆ। ਮਤਲਬ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਉਹ ਦੱਸਣਗੇ ਜਿਹੜੇ ਅਟੈਂਡੈਂਸ ਹੋਣਗੇ ਤੇ ਫਿਰ PG ਥਾਂ ਦੇ ਡਾਕਟਰ ਕੋਲੇ ਪਹੁੰਚਣਾ। ਸਾਡੇ ਆਮ ਤੌਰ ਤੇ ਕਿਸੇ ਵੀ ਮਰੀਜ਼ ਨੂੰ ਵੇਖਣ ਵਾਸਤੇ ਫੁੱਟ ਸਟੈਪਸ ਨੇ, ਇੱਕ ਇੱਕ ਕਰਕੇ ਅਸੀਂ ਇਹਦੇ ਮੁਤਾਬਕ ਕਿਸੇ ਵੀ ਮਰੀਜ਼ ਦੀ ਜਾਣਕਾਰੀ ਲੈਂਦੇ ਹਾਂ ਵੀ ਇਹ ਅਸਲ ਨਤੀਜੇ ਤੇ ਪਹੁੰਚਣ ਵਾਸਤੇ ਵੀ ਇਹਨੂੰ ਹੈ ਕੀ ਤੇ ਉਹਦੇ ਵਾਸਤੇ ਕੀ ਦਿੱਤਾ ਜਾਣਾ ਚਾਹੀਦਾ ਹੈ। ਇਹ ਸਾਰੇ ਸਟੈਪਸ ਨੇ ਔਰ ਉਹਨਾਂ ਸਟੈਪਸ ਦੇ ਵਿੱਚੋਂ ਹਜੇ ਮੈਂ ਜਿਸ ਸਟੈਪ ਨੂੰ ਲੈ ਕੇ ਚੱਲਿਆ ਹੋਇਆ ਹਾਂ ਉਹ ਹੈ ਫਸਟ ਇੰਸਪੈਕਸ਼ਨ ਦਾ ਸਟੈਪ
2: ਜੀ।
1: ਔਰ ਉਸ ਇੰਸਪੈਕਸ਼ਨ ਦੇ ਸਟੈਪ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਵੀ ਮਰੀਜ਼ ਦੱਸੇ ਨਾ ਦੱਸੇ ਉਸ ਤੋਂ ਪਹਿਲਾਂ ਤੁਸੀਂ ਕੀ ਵੇਖ ਸਕਦੇ ਹੋ ਤੇ ਕੀ ਜਾਣ ਸਕਦੇ। ਮਰੀਜ਼ ਜਦੋਂ ਦੱਸੇਗਾ ਉਹ ਸੈਕੰਡਰੀ ਗੱਲ ਹੋ ਗਈ, ਮੈਂ ਉਸ ਤੋਂ ਵੀ ਪਹਿਲੀ ਗੱਲ ਤੇ ਆ ਗਿਆ ਬਈ ਡਾਕਟਰ ਨੇ ਹੁਣ ਤੱਕ ਜਾਣਕਾਰੀ ਇਹ ਗੱਲ ਕਰ ਲਈ। ਇਹਨੂੰ ਅਸੀਂ ਕਹਿੰਦੇ ਹਾਂ ਓਬਜੈਕਟਿਵ ਸਿਮਟਮਸ। ਓਬਜੈਕਟਿਵ ਤੇ ਉਹ ਨੇ ਜਿਹੜੇ ਪੇਸ਼ੈਂਟ ਆਪ ਖੁਦ ਦੱਸਦਾ ਹੈ। ਓਬਜੈਕਟਿਵ ਉਹ ਨੇ ਆਮ ਤੌਰ ਤੇ ਬੱਚੇ ਹੁੰਦੇ ਨੇ ਜਾਂ ਆਮ ਤੌਰ ਤੇ ਐਨੀਮਲਸ ਹੁੰਦੇ ਨੇ, ਇਹਨਾਂ ਦਾ ਟ੍ਰੀਟਮੈਂਟ ਜਿਹੜਾ ਅੱਜ ਕੱਲ ਹੁੰਦਾ ਉਹ ਸਾਰਾ ਦਾ ਸਾਰਾ ਓਬਜੈਕਟਿਵ ਸਿਮਟਮ ਤੇ ਹੁੰਦਾ, ਉਹਨਾਂ ਦੀਆਂ ਨਿਸ਼ਾਨੀਆਂ ਤੇ ਹੁੰਦਾ ਕਿਉਂਕਿ ਬੋਲ ਕੇ ਤਾਂ ਦੱਸਦੇ ਨੀ।
2: ਬਿਲਕੁਲ ਬਿਲਕੁਲ
1: ਡਾਕਟਰ, ਉਹ ਸਾਡੀ ਸਮਝ ਨਹੀਂ।
2: ਡਾਕਟਰ ਸਾਹਿਬ ਇੱਕ ਮਿੰਟ ਕਿ ਲਿਓ, ਉਹਦਾ ਗੱਲ ਤਾਂ ਹਾਸੇ ਵਾਲੀ ਆ, ਚਲ ਤੁਸੀਂ ਵੀ ਹੱਸ ਲਿਓ ਥੋੜਾ ਜਿਹਾ। ਅਜੇ ਤੀਕਰ ਡਾਕਟਰ ਸਾਹਿਬ ਨਾ ਤਾਂ ਹੋਮਿਓਪੈਥਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਆਯੁਰਵੈਦਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਹੁਣ ਮਾਡਰਨ ਮੈਡੀਸਨ ਆ, ਇਹ ਕਿਸੇ ਵੀ ਅਦਾਰੇ ਨੇ ਇਹਨਾਂ ਤਿੰਨਾਂ ਚੋਂ ਅੱਜ ਤੀਕਰ ਇਧਰ ਨੂੰ ਖੋਜ ਨਹੀਂ ਕੀਤੀ ਭਈ ਯਾਰ ਤੁਸੀਂ ਪਹਿਲਾਂ ਰੱਬ ਨੂੰ ਪੁੱਛ ਲਓ ਭਈ ਤੁਸੀਂ ਇਹਦੇ ਚ ਆਹ ਕੈਂਸਰ ਦੀ ਬਿਮਾਰੀ ਲਿਖੀ ਹੋਆ, ਅੱਜ ਇਹਦਾ ਢਿੱਡ ਦੁਖਣਾ ਸੀ, ਇਹਨੇ ਕਿੰਨੇ ਸਾਲ ਹੋਰ ਜੀਣਾ, ਕਦੋਂ ਕਹਿੰਦੇ ਇਧਰ ਨੂੰ ਨੀ ਤੁਰਿਆ ਅਜੇ ਵੀ ਮੈਡੀਕਲ ਸਿਸਟਮ ਕੋਈ ਵੀ
1: ਤੁਰਿਆ ਹੋਇਆ ਜੀ ਤੁਰਿਆ ਹੋਇਆ ਹਜੇ ਤੁਹਾਡੀ ਜਾਣਕਾਰੀ ਦੇ ਵਿੱਚ ਨਹੀਂ ਹੈਗਾ। ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰਿਸਰਚ ਹੋ ਰਹੀਆਂ ਨੇ ਤੁਹਾਨੂੰ ਬਿਫੋਰ ਹੈ। ਇੱਕ ਤਾਂ ਹੁੰਦੇ ਨੇ ਸਾਇੰਸ ਆਫ ਡੈਥ, ਅਜੇ ਡੈਥ ਹੋਈ ਨਹੀਂ ਤੇ ਕਈ ਡਾਕਟਰ ਇਹ ਗੱਲ ਕਹਿ ਦਿੰਦੇ ਨੇ ਭਾਈ ਇਹ ਅਰਲੀ ਸਾਇੰਸ ਆਫ ਡੈਥ ਹੈਗੇ। ਵਾਪਰੀ ਹੋਈ ਗੱਲ ਦੱਸਦਾ, ਮੈਂ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀਗਾ, ਇੰਟਰਨਸ਼ਿਪ ਕਰਦਿਆ ਹੋਇਆ ਮੈਂ ਗਾਇਨੀ ਦੇ ਵਾਰਡ ਵਿਚ ਡਾਕਟਰ KD ਅਰੋੜਾ ਮੇਰੀ ਸੀਨੀਅਰ ਸੀ ਉਸ ਵੇਲੇ, ਮੇਰੀ ਪ੍ਰੋਫੈਸਰ ਹੀ ਸੀਗਾ ਔਰ ਮੈਂ ਉਹਦੇ ਅੰਡਰ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀ ਗਾਇਨਾਕਾਲੋਜੀ ਡਿਪਾਰਟਮੈਂਟ ਦੇ ਵਿਚ ਤੇ ਉੱਥੇ ਇੱਕ ਬੀਬੀ ਨੂੰ ਡਿਲੀਵਰੀ ਹੋਈ ਤੇ ਉਸ ਤੋਂ ਬਾਅਦ ਉਹਨੂੰ ਸੈਪਟਿਕ ਹੋ ਗਈ। ਜਦੋਂ ਉਹਨੂੰ ਲੈ ਕੇ ਆਏ ਹਾਸਪਿਟਲ ਦੇ ਵਿਚ ਉਹ ਸੈਪਟਿਕ ਦੀ ਕੰਡੀਸ਼ਨ ਦੇ ਵਿਚ ਸੀ। ਉਸ ਹਾਲਾਤ ਦੇ ਵਿਚ ਜੋ ਕੁਝ ਕੀਤਾ ਜਾਣਾ ਸੀ ਮੈਂ ਮੇਰਾ ਨਵਾਂ ਐਕਸਪੀਰੀਅੰਸ ਸੀ ਮੇਰੀ ਜ਼ਿੰਦਗੀ ਦੇ ਵਿਚ ਨਵਾਂ ਐਕਸਪੀਰੀਅੰਸ ਸੀ ਪਰ ਉਹ ਡਾਕਟਰ ਅਰੋੜਾ ਇਹ ਕਹਿੰਦੀ ਆ ਬਈ ਇਹਨੇ ਹੁਣ ਬਚਣਾ ਨਹੀਂ ਅਜੇ ਤਾਂ ਗੱਲਾਂ ਬਾਤਾਂ ਕਰਦੀ ਠੀਕ ਠਾਕ ਹੈਗੀ ਹੈ ਔਰ ਜਦੋਂ ਤੁਸੀਂ ਉੱਥੇ ਇੱਕ ਬਸਕੋ ਪਿੰਡ ਦਾ ਇੰਜੈਕਸ਼ਨ ਹੁੰਦਾ ਸੀਗਾ ਉਹ ਲਗਾਉਂਦੇ ਸੀ ਤੇ ਉਹ ਕਹਿੰਦੇ ਸੀ ਵੀ ਭਾਈ ਇਹ ਤਾਂ ਬੋਲਣ ਲੱਗ ਗਈ ਤਾਂ ਠੀਕ ਠਾਕ ਸੀ ਹੁਣ ਤਾਂ ਬੇਹੋਸ਼ ਹੋਈ ਪਈ ਸੀ ਹੁਣ ਤੇ ਗੱਲਾਂ ਕਰਨ ਲੱਗ ਗਈ ਤੇ ਇਸ ਤਰ੍ਹਾਂ ਕਰਕੇ ਨਾ ਮੈਂ ਉਹਨੂੰ ਵਾਰ ਵਾਰ ਉਹਦੇ ਉਹ ਇੰਜੈਕਸ਼ਨ ਲਗਾਉਂਦਾ ਸੀ ਤੇ ਜਿਹੜਾ ਕਿ ਉਹਦਾ ਰਿਸ਼ਤੇਦਾਰ ਆਉਂਦਾ ਸੀ ਉਹਦੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਸੀ ਉਹ ਮੈਨੂੰ ਡਾਕਟਰ ਅਰੋੜਾ ਕਹਿੰਦੀ ਜਦੋਂ ਰਾਊਂਡ ਤੇ ਆਈ ਵੀ ਤੂੰ ਐਵੇਂ ਕਸ਼ਟ ਕਰੀ ਜਾ ਰਿਹਾ ਹੈ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਦਵਾਈ ਨਹੀਂ ਜਿਹੜੀ ਇਹਨੂੰ ਹੁਣ ਬਚਾ ਸਕੇ ਜਿਹੜੀ ਸਟੇਜ ਦੇ ਵਿੱਚ ਹੈਗੀ ਉਹਦੀਆਂ ਅੱਖਾਂ ਵੇਖ ਰਹੀਆਂ ਸੀ ਮੈਨੂੰ ਦੱਸਿਆ ਉਸਦੀਆਂ ਵੀ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣ ਉਸ ਵੇਲੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਹਨੂੰ ਬਚਾ ਲਓਗੇ ਜਾਂ ਇੰਜ ਕਹਿ ਲਓ ਵੀ ਸਾਡੀ ਮੈਡੀਕਲ ਸਾਇੰਸ ਦੀ ਇੱਕ ਲਿਮਿਟ ਹੈਗੀ ਹੈ ਰੱਬ ਨਹੀਂ ਆ ਸੀ ਬੰਦੇ ਦੀ ਇੱਕ ਜਾਣਕਾਰੀ ਦੀ ਲਿਮਿਟ ਹੈਗੀ ਹੈ ਤੇ ਉਹ ਇਹ ਲਿਮਿਟ ਆ ਚੁੱਕੀ ਹੈ ਸਾਡੀ ਜਾਣਕਾਰੀ ਦੇ ਮੁਤਾਬਕ ਇਹਨੇ ਹੁਣ ਬਹੁਤਾ ਦੇਰ ਨਹੀਂ ਕੱਟਣਾ ਤੇ ਇਹਨੂੰ ਵਾਰ ਵਾਰ ਹੋਰ ਚੀਜ਼ਾਂ ਦੇਖ ਕੇ ਤੇ ਜ਼ਬਰਦਸਤੀ ਇਹਨੂੰ ਜਗਾਏ ਰੱਖਣ ਦੀ ਲੋੜ ਹੈ ਤੁਸੀਂ ਵੇਖੋ ਨਾ ਵੈਂਟੀਲੇਟਰ ਤੇ ਪਾ ਦਿੰਦੇ ਲੋਕਾਂ
2: ਨੂੰ
1: ਸਾਰਾ ਕੁਛ ਕਰੀ ਜਾਂਦੇ ਆ ਵੈਂਟੀਲੇਟਰ ਦੇ ਉਹ ਛਾਤੀ ਹਿਲਦੀ ਵਿਖਾ ਦਿੰਦੇ ਆ ਛਾਤੀ ਹਿਲ ਚੱਲ ਰਹੀ ਉਹ ਤਾਂ ਜਿੰਦਾ ਹੈਗਾ ਆ ਹਾਂਜੀ ਇਸ ਤਰ੍ਹਾਂ ਕਰਕੇ ਪਲੱਸ ਕੁਛ ਹੋਰ ਇਸ ਤਰ੍ਹਾਂ ਦੇ ਸਾਈਨ ਮੈਂ ਕਈ ਇੱਕ ਸੱਜਣਾ ਐਸਿਆਂ ਨੂੰ ਮਿਲਿਆ ਜਿਹੜੇ ਪੁਰਾਣੇ ਵੈਦ ਸੀਗੇ ਉਹ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਕਿ ਇਹ ਬੰਦਾ ਹੁਣ ਜ਼ਿਆਦਾ ਦੇਰ ਨਹੀਂ ਜੀਣਾ
2: ਬਿਲਕੁਲ
1: ਜੀ ਸੋ ਇਸ ਤਰ੍ਹਾਂ ਕਰਕੇ ਮੈਂ ਇੱਕ ਆਦਮੀ ਦੇ ਨਾਲ ਮੈਂ ਜਦੋਂ ਚੀਫ ਮੈਡੀਕਲ ਅਫਸਰ ਸੀਗਾ ਲਾਰਡ ਮਹਾਂਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਚ ਉਹਦੇ ਨੇੜੇ ਹੀ ਜਿਹੜਾ ਡੈਨਦ ਵਾਲਿਆਂ ਨੇ ਆਪਦਾ ਨਵਾਂ ਹਾਸਪਿਟਲ ਉਸ ਵੇਲੇ ਜੇ ਸ਼ੁਰੂ ਕੀਤਾ ਸੀਗਾ ਔਰ ਉੱਥੇ ਇੱਕ ਸੱਜਣ ਨਾਲ ਮੇਰੀ ਗੱਲਬਾਤ ਹੋਈ ਕਿਸੇ ਪੇਸ਼ੈਂਟ ਨੂੰ ਅਸੀਂ ਦੇਖਣ ਵਾਸਤੇ ਦੋਵੇਂ ਹੀ ਗਏ ਉਹ ਡਾਕਟਰ ਸਾਹਿਬਾਨ ਦਿੱਲੀ ਤੋਂ ਆਏ ਸੀ ਹਾਂਜੀ ਅਸੀਂ ਉਸਨੂੰ ਵੇਖਣ ਵਾਸਤੇ ਗਏ ਘਰਦਿਆਂ ਨੇ ਕਿਹਾ ਵੀ ਭਾਈ ਅਸੀਂ ਫੀਸ ਤੁਹਾਡੀ ਦਿੰਦੇ ਹਾਂ ਸਾਡਾ ਮਰੀਜ਼ ਦਾ ਛਪਿਆ ਤੁਸੀਂ ਜਾ ਕੇ ਦੇਖੋ ਉਹਨੇ ਦੇਖ ਕੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਨਹੀਂ ਇਹ ਕੱਲ ਤੱਕ ਨਹੀਂ ਜਿੰਦਾ ਰਹਿ ਸਕਦਾ ਬੜੀ ਗੱਲ ਹੈ ਯਾਰ ਬੰਦਾ ਤੇ ਗੱਲਾਂ ਕਰਦਾ ਪਿਆ ਤੁਸੀਂ ਕਹਿੰਦੇ ਪਿਓ ਰਹਿ ਨੀ ਸਕਦਾ ਕਹਿੰਦਾ ਨੀ ਐਸਾ ਹੋਣਾ ਹੈ ਸੋ ਮਤਲਬ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਐਸੀਆਂ ਨਿਸ਼ਾਨੀਆਂ ਅੱਜ ਕੱਲ ਅਸੀਂ ਉਸ ਤਰ੍ਹਾਂ ਦੀ ਸਾਇੰਸ ਜਿਹੜੀ ਹੈ ਉਹ ਪਿੱਛੇ ਛੱਡ ਚੁੱਕੇ ਹਾਂ ਫਿਰ ਵੀ ਟੈਕਨੀਕਲੀ ਵੀ ਅੱਜ ਕੱਲ ਇਸ ਤਰ੍ਹਾਂ ਦੇ ਸਾਈਨ ਐਂਡ ਸਿਮਟਮਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਹ ਦੱਸ ਸਕਦੇ ਹਾਂ ਵੀ ਨਹੀਂ ਹੁਣ ਰੱਬ ਦਾ ਸੱਦਾ ਇਹਨੂੰ ਆਇਆ ਇੰਝ ਕਹਿ ਲੋ ਕਿ ਰੱਬ ਦਾ ਸੱਦਾ ਇਹਨੂੰ ਆ ਗਿਆ ਜਾਂ ਜੇ ਸਾਡੀ ਜਿਹੜੀ ਸਮਝ ਹੈਗੀ ਹੈ ਮੈਡੀਕਲ ਸਾਇੰਸ ਦੀ ਇਹ ਉਸ ਤੋਂ ਲੰਘ ਚੁੱਕਿਆ ਹੈ ਜਦੋਂ ਆਹ ਐਕਸਟ੍ਰੀਮ ਹੋ ਜਾਵੇ ਮੈਂ ਤੁਹਾਨੂੰ ਕਈ ਵਾਰ ਅੱਗੇ ਆਪਾਂ ਗੱਲ ਕਰਦੇ ਹੋਏ ਦੱਸਿਆ ਵੀ ਸੀਗਾ ਕਿ ਸਾਡੀ ਇੱਕ ਰੇਸ਼ੋ ਹੈਗੀ ਹੈ ਸਾਹ ਦੀ ਰੇਸ਼ੋ ਹੈਗੀ ਇੱਕ ਟੈਂਪਰੇਚਰ ਦੀ ਰੇਸ਼ੋ ਹੈਗੀ ਇੱਕ ਪਲਸ ਰੇਟ ਦੀ ਪਰ ਬਹੁਤ ਸਾਰੇ ਹਾਲਾਤਾਂ ਦੇ ਵਿਚ ਖਾਸ ਤੌਰ ਤੇ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਡਾਕਟਰ ਅਰੋੜਾ ਵਾਲੀ ਦੱਸੀ ਆ ਉਸ ਇਸ ਗੱਲ ਦਾ ਪਤਾ ਸੀ ਜਦੋਂ ਇਹ ਸਾਰੀਆਂ ਰੇਸ਼ੋ ਆਪਸ ਵਿਚ ਬਦਲ ਜਾਣ ਇੱਕ ਲਿਮਿਟ ਹੈ ਨਾ ਕਿ ਜੇ ਸਾਹ ਤੁਹਾਡਾ 14 ਤੋਂ 16 ਵਾਰ ਚੱਲਦਾ ਆ ਤੇ 2 ਡਿਗਰੀ ਸਾਹ ਵੱਧ ਜਾਵੇ ਤੇ ਟੈਂਪਰੇਚਰ 1 ਡਿਗਰੀ ਵੱਧ ਜਾਂਦਾ ਆ ਪਲਸ ਰੇਟ ਤੁਹਾਡਾ 10 ਵੱਧ ਜਾਂਦਾ ਆ ਹਾਂਜੀ ਸੋ ਉਹ ਇੱਕ ਰੇਸ਼ੋ ਹੈਗੀ ਹੈ ਸਾਡੀ ਨਾਰਮਲ ਹਾਲਾਤ ਦੇ ਵਿਚ ਔਰ ਜਦੋਂ ਇਹ ਰੇਸ਼ੋ ਖਤਮ ਹੋ ਜਾਵੇ ਤਾਂ ਤੁਸੀਂ ਸਮਝੋ ਵੀ ਇਸ ਬੰਦੇ ਨੇ ਬਹੁਤੀ ਦੇਰ ਜੀਣਾ ਨਹੀਂ ਮੈਂ ਸਮਝਦਾ ਤੁਹਾਡੇ ਸਵਾਲ ਦਾ ਹੱਲ ਇੱਥੇ ਹੋ ਗਿਆ ਹੋਏਗਾ ਸੋ ਇਸ ਤਰ੍ਹਾਂ ਦੀ ਇੱਕ ਗੱਲ ਨਹੀਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੁਣ ਮੈਡੀਕਲ ਸਾਇੰਸ ਦੀ ਨਜ਼ਰ ਵਿਚ ਆ ਚੁੱਕੀਆਂ ਨੇ ਔਰ ਠੀਕ ਹੈ ਜਿਹੜੇ ਲੋਕ ਗੌਰ ਕਰਦੇ ਨੇ ਇਹਨਾਂ ਦੇ ਉੱਪਰ ਉਹਨਾਂ ਨੂੰ ਯਾਦ ਰੱਖਦੇ ਨੇ ਉਹ ਉਹਨਾਂ ਦੇ ਮੁਤਾਬਕ ਫੋਰਕਾਸਟ ਕਰ ਸਕਦੇ ਨੇ ਜੋਤਸ਼ੀ ਤਾਂ ਨਹੀਂ ਹੈ ਨਾ ਡਾਕਟਰ ਤਾਂ ਟੈਕਨੀਕਲ ਬੰਦਾ ਹੈਗਾ ਤੇ ਟੈਕਨੀਕਲ ਹਾਲਾਤਾਂ ਦੇ ਮੁਤਾਬਕ ਦੱਸ ਸਕਦਾ ਕਿ ਜਦੋਂ ਆਹ ਕਾਲੇ ਬੱਦਲ ਆਏ ਨੇ ਹਵਾ ਚੱਲਦੀ ਪਈ ਹੈ ਤੇ ਬਸ ਹੁਣ ਸਮਝੋ ਵੀ ਅੱਧੇ ਘੰਟੇ ਚ ਮੀਂਹ ਪੈਣ ਵਾਲਾ ਆ ਸੋ ਇਸੇ ਤਰ੍ਹਾਂ ਹੀ ਇਹ ਮੈਡੀਕਲ ਸਾਇੰਸ ਦੀ ਸਮਝ ਇਸ ਪਾਸੇ ਤਰੱਕੀ ਕਰ ਰਹੀ ਹੈ ਕਿ ਉਹ ਇਹ ਦੱਸ ਸਕੇ ਮੈਡੀਕਲ ਦੇ ਵਿਚ ਵੀ ਅਡਲਟਰੇਸ਼ਨ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵੈਂਟੀਲੇਟਰ ਤੇ ਬੰਦਾ ਪਾ ਦਿਓ ਛਾਤੀ ਖੁੱਲਦੀ ਪਈ ਹੈ ਸਾਹ ਚੱਲਦਾ ਲੱਗਦਾ ਵੀ ਲੱਗਦਾ ਹੈਗਾ ਪਰ ਬੰਦਾ ਤੇ ਜਿੰਦਾ ਨਹੀਂ ਹੁੰਦਾ ਨਾ ਉਸ ਵੇਲੇ ਹਾਂਜੀ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਾਲ ਪ੍ਰੈਕਟਿਸ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ ਪਰ ਨਾ ਪਤਾ ਲੱਗਣਾ ਐਸਾ ਨਹੀਂ ਹੈ ਹੁਣ ਸਾਡੀ ਸਿਰਫ ਸਮਝ ਦੀ ਗੱਲ ਹੈ ਕਿ ਅਸੀਂ ਉਸ ਪਾਸੇ ਤੁਰਦੇ ਹਾਂ ਕਿ ਨਹੀਂ ਤੁਰਦੇ ਸੋ ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਚੀਮਾ ਸਾਹਿਬ ਠੀਕ ਹੈ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੰਨੀਆਂ ਗੱਲਾਂ ਹੋਰ ਕਰਨੀਆਂ ਪਈਆਂ ਇੱਕ ਪੁਰਾਣੀ ਯਾਦ ਡਾਕਟਰ ਅਰੋੜਾ ਦੀ ਵੀ ਮੈਨੂੰ ਆ ਗਈ ਕਿ ਬੜਾ ਸਮਾਂ ਉਹਦੇ ਨਾਲ ਮੇਰਾ ਬਹੁਤ ਲੰਬਾ ਸਮਾਂ 4 ਸਾਲ ਦੇ ਕਰੀਬ ਲਗਾਤਾਰ ਮੈਂ ਬੀਤਿਆ ਜਦੋਂ ਮੈਂ ਸਟੂਡੈਂਟ ਲਾਈਫ ਸੀਗਾ ਫਿਰ ਮੈਂ ਇੰਟਰਨਸ਼ਿਪ ਵੀ ਕੀਤੀ ਉਹਦੇ ਅੰਡਰ ਔਰ ਉਹ ਸਮਾਂ ਮੈਨੂੰ ਯਾਦ ਆ ਗਿਆ ਦਰਭੰਗਾ ਦੇ ਵਿੱਚ ਰਹਿੰਦਿਆਂ ਹੋਇਆ
3: ਕੀ ਯਾਦ ਕਰਾਤਾ ਜੀ ਡਾਕਟਰ ਸਾਹਿਬ?
1: ਹਾਂਜੀ, ਸੋ ਅਸੀਂ ਉਹ ਨਿਸ਼ਾਨੀਆਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਜਿਹੜੀਆਂ ਨਿਸ਼ਾਨੀਆਂ ਅੰਦਰ ਮਰੀਜ਼ ਦੇ ਕਿਸੇ ਵੀ ਅੰਗ ਦੇ ਵਿੱਚ ਜਦੋਂ ਕੋਈ ਨੁਕਸ ਪੈ ਜਾਂਦਾ ਆ ਤੇ ਉਸ ਨੁਕਸ ਦੇ ਕਰਕੇ ਬਾਹਰ ਕੀ ਸਾਹਮਣੇ ਦਿਸਦਾ ਸਾਨੂੰ, ਬਾਹਰ ਕੀ ਦਿਸਦਾ ਹੈ ਸਾਨੂੰ, ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਔਰ ਉਹਨਾਂ ਵਿੱਚ ਦੱਸਦਿਆਂ ਹੋਇਆ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਇਹ ਸਾਰੀਆਂ ਦੀਆਂ ਸਾਰੀਆਂ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਵੀ ਵਿੰਡੋ ਆ, ਖਿੜਕੀ ਆ, ਤੇ ਕਮਰੇ ਤੋਂ ਬਾਹਰ ਖਿੜਕੀ ਖੋਲ ਕੇ ਤੇ ਵੇਖੋ ਤੇ ਤੁਹਾਨੂੰ ਕੀ ਦਿਸਦਾ ਵੀ ਬੱਦਲ ਆਏ ਆ।
3: ਹਾਂਜੀ,
1: ਤੇ ਉਹਦੇ ਮੁਤਾਬਕ ਤੁਸੀਂ ਪ੍ਰਸਿਊਮ ਕਰਨਾ ਵੀ ਐਸਾ ਐਸਾ ਕੁਛ ਹੋ ਸਕਦਾ ਹੈਗਾ ਆ। ਔਰ ਇਹਨਾਂ ਤਿੰਨਾਂ ਹੀ ਗੱਲਾਂ ਦੇ ਇਹ ਸਾਰਾ ਕੁਝ ਜਿਹੜਾ ਵਾਪਰਦਾ ਸਾਡੇ ਸਾਹਮਣੇ, ਇਹ ਵਾਪਰਦਾ ਕਿਉਂ ਹੈ, ਕਿਉਂ ਸਾਨੂੰ ਪਤਾ ਲੱਗਦਾ ਵੀ ਅੰਦਰ ਜੇ ਕੋਈ ਅੰਗ ਬਿਮਾਰ ਹੋ ਗਿਆ ਤੇ ਬਾਹਰ ਦੀਆਂ ਨਿਸ਼ਾਨੀਆਂ ਉਹਦੇ ਵਿੱਚ ਆ ਜਾਂਦੀਆਂ ਨੇ, ਇਹਦੇ ਪਿੱਛੇ ਅਸਲ ਕਹਾਣੀ ਕਿਹੜੀ ਹੈਗੀ ਆ, ਕਿਹੜੀ ਚੀਜ਼ ਸਰੀਰ ਦੇ ਵਿੱਚ ਬਦਲ ਜਾਂਦੀ ਹੈ ਜਿਹਦੇ ਕਰਕੇ ਅੰਦਰ ਦਾ ਕੋਈ ਅੰਗ ਜਿਹੜਾ ਆ ਬਿਮਾਰ ਹੁੰਦਾ ਆ, ਔਰ ਅੰਦਰ ਦੇ ਅੰਗ ਦੇ ਬਿਮਾਰ ਹੋਣ ਤੋਂ ਬਾਅਦ ਬਾਹਰੀ ਸਰੀਰ ਦੇ ਉੱਪਰ ਉਹਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਇਹ ਗੱਲ ਆਪਾਂ ਕਿੰਨੀ ਵਾਰੀ ਕਰੀਏ ਵੀ ਸਾਡੀ ਬਿਜਲੀ ਦਾ ਸਵਿੱਚ ਕਿੱਥੇ ਲੱਗਿਆ ਹੁੰਦਾ ਤੇ ਲਾਈਟ ਕਿੱਥੇ ਜਗਦੀ ਆ। ਹਰ ਅੰਗ ਦਾ ਆਪਣਾ ਆਪਣਾ ਬਾਹਰ ਵਾਲੇ ਪਾਸੇ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈਗਾ। ਆ ਜਿਹੜੇ ਅਕੂਪ੍ਰੈਸ਼ਰ ਵਾਲੇ ਜਾਂ ਅਕੂਪੰਕਚਰ ਵਾਲੇ ਨੇ, ਇਹਨਾਂ ਨੇ ਇਸ ਟਾਈਪ ਦੀ ਰਿਸਰਚ ਕੀਤੀ ਔਰ ਮੈਂ ਉਸ ਗੱਲ ਦਾ ਕਾਇਲ ਆ। ਔਰ ਠੀਕ ਹੈ ਵੀ ਅਸੀਂ ਬਹੁਤ ਸਾਰੇ ਪੁਆਇੰਟ ਇਸ ਤਰ੍ਹਾਂ ਦੇ ਲੱਭ ਰਹੇ ਨੇ ਜਿਨ੍ਹਾਂ ਦਾ ਅੰਦਰ ਦੇ ਅੰਗਾਂ ਨਾਲ ਡਾਇਰੈਕਟ ਸੰਬੰਧ ਹੁੰਦਾ, ਪਰ ਜਿੱਥੋਂ ਤੱਕ ਕਲੀਨਿਕਲ ਮੈਡੀਸਿਨ ਦਾ ਸੰਬੰਧ ਹੈਗਾ, ਕਲੀਨਿਕਲ ਮੈਡੀਸਿਨ ਨੇ ਜਾਂ ਕਹਿ ਲਓ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਜਿਹੜੀ ਹੈ, ਉਸ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਆ ਭਈ ਜੇ ਕਿਸੇ ਦੇ ਹਾਰਟ ਵਿੱਚ ਪ੍ਰੋਬਲਮ ਹੋਵੇ, ਹਾਰਟ ਦਾ ਟ੍ਰੀਟਮੈਂਟ ਤੁਸੀਂ ਕਰਵਾ ਰਹੇ ਹੋ ਤੇ ਅਲਟੀਮੇਟ ਕੀ ਹੋਇਆ, ਟ੍ਰੀਟਮੈਂਟ ਕੀ ਹੈ ਕਿ ਤੁਸੀਂ ਸਪਰੈਸ ਕਰ ਰਹੇ ਹੋ ਉਸਨੂੰ, ਉਹਨਾਂ ਸਿਮਟਮਸ ਨੂੰ ਖਤਮ ਕਰ ਰਹੇ ਹੋ। ਠੀਕ ਕਰਨ ਦਾ ਮਤਲਬ ਜਾਂ ਇਲਾਜ ਕਰਨ ਦਾ ਮਤਲਬ ਹੁੰਦਾ ਵੀ ਜਿੰਨਾ ਕਾਰਨਾਂ ਕਰਕੇ ਇਹ ਹੋਇਆ ਉਹਨਾਂ ਨੂੰ ਦੂਰ ਕਰਨਾ, ਕਾਰਨਾਂ ਨੂੰ ਲੱਭਣਾ। ਪਰ ਕਾਰਨਾਂ ਨੂੰ ਲੱਭਣ ਤੋਂ ਇਲਾਵਾ ਅਸੀਂ ਕੀ ਕਰ ਰਹੇ ਹਾਂ ਕਿ ਨਹੀਂ ਇਹ ਜਿੱਦਾਂ ਧੜਕਣ ਬੜੀ ਤੇਜ਼ ਹੈਗੀ ਹੈ, ਇਸ ਧੜਕਣ ਨੂੰ ਘੱਟ ਕਰਨ ਵਾਸਤੇ ਦਵਾਈ ਦਿੱਤੀ ਜਾਵੇ, ਇਹਦੀ ਧੜਕਣ ਬਹੁਤ ਘੱਟ ਹੈਗੀ ਹੈ ਇਹਨੂੰ ਵਧਾਉਣ ਵਾਸਤੇ ਦਵਾਈ ਦਿੱਤੀ ਜਾਵੇ, ਪਰ ਇਹ ਧੜਕਣ ਵੱਧ ਹੈ ਘੱਟ ਹੈ ਕਿਉਂ ਹੈ ਇਹਦੇ ਪਿੱਛੇ ਕੀ ਕਹਾਣੀ ਹੈ, ਅਸੀਂ ਉਸ ਪਾਸੇ ਨਹੀਂ ਜਾ ਰਹੇ ਹੁੰਦੇ। ਇਸੇ ਕਰਕੇ ਹੀ ਜਦੋਂ ਇਸ ਟਾਈਪ ਦੇ ਟ੍ਰੀਟਮੈਂਟ ਕੀਤੇ ਜਾਂਦੇ ਨੇ ਨਾ, ਤੇ ਮੈਡੀਕਲ ਫਿਲਾਸਫੀ ਇਹ ਡਿਕਲੇਅਰ ਕਰਦੀ ਹੈ ਵੀ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਬਿਨਾਂ ਕਾਰਨਾਂ ਨੂੰ ਜਾਣਿਆ, ਉਹਨਾਂ ਦਾ ਨਿਵਾਰਨ ਕੀਤਿਆਂ, ਤੁਸੀਂ ਵੇਖੋਗੇ ਵੀ ਉਹਨਾਂ ਦੇ ਗੋਡਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਏਗਾ। ਪਹਿਲੀ ਗੱਲ ਕਿੰਨੀ ਸੈਂਕੜੇ ਹਜ਼ਾਰਾਂ ਵਾਰੀ ਵੈਰੀਫਾਈ ਹੋ ਚੁੱਕੀ ਹੈ। ਪਰ ਦੂਸਰੀ ਗੱਲ, ਜਿਹੜੇ ਇਸ ਤਰ੍ਹਾਂ ਦੇ ਡਾਕਟਰ ਗੋਡਿਆਂ ਚ ਦਰਦ ਹੁੰਦਾ, ਅੱਜ ਕੱਲ ਤੇ ਗੋਡਿਆਂ ਦੀ ਬਿਮਾਰੀ ਬਹੁਤ ਜ਼ਿਆਦਾ ਨੇ, ਡਾਕਟਰ ਕਹਿੰਦੇ ਗੋਡੇ ਬਦਲੋ ਜੀ, ਗੋਡੇ ਬਦਲੋ ਜੀ, ਖਰੇ ਦੀ ਗੱਲ ਆਪਾਂ ਫਿਰ ਕਿਤੇ ਕਰਾਂਗੇ। ਮੈਂ ਹੁਣ ਇਹ ਕਹਿ ਰਿਹਾ ਵੀ ਜਦੋਂ ਗੋਡਿਆਂ ਦੀ ਦਰਦ ਹੋਵੇ ਤੇ ਗੋਡਿਆਂ ਦਾ ਤੁਸੀਂ ਇਲਾਜ ਕਰਵਾਉਣਾ ਸ਼ੁਰੂ ਕਰੋ ਕਿਸੇ ਇਸੇ ਹਾਲਾਤ ਦੇ ਉੱਪਰ, ਬਿਨਾਂ ਇਹ ਜਾਣੇ ਕਿ ਇਹ ਕਿਹੜੀ ਕਾਰਨ ਇਹਦੇ ਪਿੱਛੇ ਕੀ ਹੈ, ਇਹ ਹੋਇਆ ਕਿਉਂ ਹੈ ਗੋਡਿਆਂ ਨੂੰ, ਇਹਨੂੰ ਜਾਣੇ ਬਗੈਰ ਉਹਦਾ ਨਿਵਾਰਨ ਕਰੇ ਬਗੈਰ ਤੁਸੀਂ ਦਰਦ ਦਾ ਹੱਲ ਕਰ ਰਹੇ ਹੋ ਵੀ ਦਰਦ ਨਾ ਹੋਵੇ, ਇਹ ਸੋਜ ਪੈ ਗਈ ਤੇ ਸੋਜ ਨਾ ਹੋਵੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਦੇ ਹੋ, ਸਿਮਟਮਸ ਨੂੰ ਦਬਾਉਣ ਦੀ ਗੱਲ ਕਰਦੇ ਹੋ ਵੀ ਕਬੂਤਰ ਅੱਖਾਂ ਬੰਦ ਕਰ ਲੈ ਤੇ ਉਹਨੂੰ ਯਕੀਨ ਹੋ ਜਾਵੇ ਬਿੱਲੀ ਨਹੀਂ ਆ ਰਹੀ, ਬਿੱਲੀ ਤੇ ਆ ਰਹੀ ਹੈ, ਤਾਂ ਕੀ ਹੋਏਗਾ, ਬਿੱਲੀ ਕੋਈ ਦੂਸਰੇ ਰਸਤੇ ਪਾਸਿਓ ਪਿਛਲੇ ਪਾਸਿਓ ਆ ਕੇ ਤੁਹਾਡੀ ਧੌਣ ਫੜੂਗੀ, ਤੇ ਕੀ ਹੋਏਗਾ ਜੇ ਗੋਡਿਆਂ ਦਾ ਇਸ ਤਰ੍ਹਾਂ ਦੇ ਦਰਦਾਂ ਦਾ ਤੁਸੀਂ ਇਲਾਜ ਕਰ ਦੋ। ਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਨੇ ਉਹ ਸਾਰੇ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਨੇ ਕਿ ਜਿੰਨਾ ਵੀ ਲੋਕਾਂ ਨੇ ਗੋਡਿਆਂ ਚ ਟੀਕੇ ਲਵਾਏ ਆ, ਗੋਡਿਆਂ ਦੀਆਂ ਦਵਾਈਆਂ ਖਾਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਕਹਿਣਗੇ ਯਾਰ ਮੈਨੂੰ ਸਾਹ ਬੜਾ ਚੜ੍ਹਦਾ, ਦਿਲ ਬੜਾ ਧੜਕਦਾ ਮੇਰਾ, ਮੈਂ ਪੌੜੀਆਂ ਚੜ੍ਹਾਂ ਤੇ ਦਿਲ ਫਟ ਫਟ ਵੱਜਦਾ, ਅਏ ਉਹਨਾਂ ਦੀ ਬੋਲੀ ਹੁੰਦੀ ਹੈ। ਪਰ ਇਹ ਜ਼ਰੂਰ ਕਹਿਣਗੇ ਕਿ ਕੀ ਸਾਬਤ ਕਰਦਾ, ਇਹ ਸਾਬਤ ਕਰਦਾ ਆ ਕਿ ਹਾਰਟ ਦਾ ਜੋੜਾਂ ਦੇ ਨਾਲ ਕੋਈ ਸੰਬੰਧ ਹੈਗਾ। ਇਸੇ ਤਰ੍ਹਾਂ ਹੀ ਇੱਕ ਹੋਰ ਰਿਲੇਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ, ਇਸ ਤਰ੍ਹਾਂ ਦੇ ਬੜੇ ਹੀ ਨੇ, ਪਰ ਮੈਂ ਇੱਕ ਰਿਲੇਸ਼ਨ ਦੱਸ ਕੇ ਆਪਣੇ ਸਬਜੈਕਟ ਵਾਲੇ ਪਾਸੇ ਆਵਾਂਗਾ ਭਾਈ। ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ, ਆਮ ਤੌਰ ਤੇ ਤੁਸੀਂ ਵੇਖਦੇ ਹੋ ਵੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਤੇ ਡਾਕਟਰ ਕੋਲੇ ਜਾਂਦੇ, ਡਾਕਟਰ ਕਹਿੰਦੇ ਨੇ ਆਹ ਕਰੀਮ ਲਾ ਲਾ ਥੋੜਾ ਜਿਹਾ ਫਾਇਦਾ ਹੋ ਗਿਆ, ਫਿਰ ਨਹੀਂ ਨਹੀਂ ਇਹਦੇ ਨਾਲ ਫਿਰ ਦੁਬਾਰਾ ਹੋ ਗਈ ਹੈ ਜੀ, ਫਿਰ ਆਹ ਲਾ ਲਾ, ਵੱਧ ਤੋਂ ਵੱਧ ਸਟਰੋਂਗ ਤੋਂ ਸਟਰੋਂਗ ਹਾਈਡਰੋਕੋਰਟੀਸੋਨ ਸਟੀਰਾਇਡ ਜਿਹਨੂੰ ਅਸੀਂ ਕਹਿੰਦੇ ਹਾਂ, ਸਟੀਰਾਇਡ ਵਾਲੀਆਂ ਕਰੀਮਾਂ ਤੇ ਪਹੁੰਚ ਜਾਂਦੇ ਨੇ ਤੇ ਅਲਟੀਮੇਟ ਜਿਹੜਾ ਅੰਦਰ ਦਾ ਗਾਰਬੇਜ ਹੈ ਜਿਹਦੀ ਉਹ ਫਿਲਾਸਫੀ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ ਸਕਿਨ ਇੱਕ ਵੱਡਾ ਸਾਡਾ ਐਕਸਕ੍ਰੀਟਰ ਹੈ, ਸਰੀਰ ਦੇ ਵਿੱਚੋਂ ਗਾਰਬੇਜ ਕੱਢਣ ਵਾਲਾ ਸਭ ਤੋਂ ਵੱਡਾ ਅੰਗ ਹੈ, ਔਰ ਓਹਦੇ ਵਿਚ ਆ ਕੇ ਜਿਹੜਾ ਗਰਭ ਵਿਚ ਰੁਕ ਗਿਆ ਉਹ ਪਸੀਨੇ ਰਾਹੀ ਬਾਹਰ ਨਿਕਲ ਰਿਹਾ ਹੈ। ਜੇ ਉਹ ਟੋਕਸਿਕ ਹੈ ਤੇ ਤੁਹਾਨੂੰ ਖਾਰਿਸ਼ ਹੋਏਗੀ, ਜੇ ਤੁਸੀਂ ਛਿਲ ਲਿਆ ਤੇ ਐਗਜ਼ੀਮਾ ਹੋ ਜਾਏਗਾ। ਇਹ ਅਗਲੇ ਵਾਲੀਆਂ ਉਹਦੀਆਂ ਟਰਮਸ ਨੇ, ਅਰੀਸੀਪੀਲੇਟਸ ਹੁੰਦੇ ਨੇ ਜਾਂ ਧੱਦਰਾਂ ਧੱਫੜ ਨਿਕਲਦੇ ਨੇ ਜਾਂ ਕੁਛ, ਇਹ ਉਹਨਾਂ ਦੀਆਂ ਟਰਮਸ ਨੇ ਇਸ ਗੱਲ ਦੀਆਂ। ਸੋ ਅਲਟੀਮੇਟਲੀ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜਬਰਦਸਤੀ ਬਾਹਰੋਂ ਕਰੀਮਾਂ ਲਾ ਕੇ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲਗਾਤਾਰ ਕਰਦੇ ਹੋ, ਜਦੋਂ ਤੱਕ ਤੁਸੀਂ ਤੁਹਾਡੀ ਬਾਡੀ ਹੈਲਦੀ ਹੈ ਨਾ, ਇਮਿਊਨ ਸਿਸਟਮ ਤੁਹਾਡਾ ਸਟਰੋਂਗ ਹੈ, ਤਦ ਤੱਕ ਤਾਂ ਨਹੀਂ, ਪਰ ਜਿਵੇਂ ਜਿਵੇਂ ਤੁਹਾਡੇ ਇਸ ਕਰਮ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਜਾਏਗਾ ਤੇ ਅਲਟੀਮੇਟ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਏਗੀ। ਹੁਣ ਤੱਕ ਬਹੁਤ ਵਾਰੀ ਵੈਰੀਫਾਈ ਕੀਤਾ ਗਿਆ, ਮੇਰੇ ਕੋਲ ਮੇਰੇ 52 ਸਾਲ ਦੀ ਪ੍ਰੈਕਟਿਸ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦਾ, ਮੰਨ ਲਾ ਜਾਂ ਦਮੇ ਦਾ ਕੋਈ ਪੇਸ਼ੈਂਟ ਆਇਆ ਤੇ ਮੈਂ ਉਸਨੂੰ ਪਹਿਲਾਂ ਦੱਸ ਦਿੰਦਾ ਵੀ ਮੈਂ ਤੁਹਾਡਾ ਜਿਹੜਾ ਟ੍ਰੀਟਮੈਂਟ ਕਰ ਰਿਹਾ ਨਾ, ਐਸਾ ਹੋ ਸਕਦਾ ਆ ਕਿ ਤੁਹਾਡੀ ਸਕਿਨ ਦੇ ਉੱਪਰ ਖਾਰਸ਼ ਫਿੰਸੀਆਂ ਦਾਣੇ ਹੋਏ ਹੋਣ, ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ, ਇਸ ਤੋਂ ਪਹਿਲਾਂ ਤੁਹਾਨੂੰ ਐਸਾ ਕੁਝ ਹੋਇਆ ਜ਼ਰੂਰ ਹੋਵੇਗਾ ਜਿਹੜਾ ਕਿ ਦਬ ਗਿਆ ਹੈਗਾ, ਹੋ ਸਕਦਾ ਉਹਦਾ ਇਹ ਕਾਰਨ ਬਣਿਆ ਹੋਵੇ ਤੁਹਾਡੇ ਫੇਫੜਿਆਂ ਦੀ ਸਾਹ ਦੀ ਪ੍ਰੋਬਲਮ ਤੁਹਾਨੂੰ ਹੋਈ ਹੋਵੇ। ਸੋ ਮਤਲਬ ਇਸ ਤਰ੍ਹਾਂ ਦੇ ਬੜੇ ਸਾਰੇ ਐਕਸਪੀਰੀਅੰਸ ਹੋਏ ਜਿਹੜੇ ਕਿ ਉਸੇ ਤਰ੍ਹਾਂ ਹੀ ਹੋਏ ਔਰ ਅਲਟੀਮੇਟ ਉਹ ਠੀਕ ਹੋਏ। ਅਲਟੀਮੇਟ ਇਹ ਸੀਗਾ ਕਿ ਸਕਿਨ ਤੇ ਰੀਅਪੀਅਰ ਹੋਵੇ, ਅਸੀਂ ਫੇਫੜਿਆਂ ਦਾ ਇਲਾਜ ਕੀਤਾ ਸੀ, ਅਸੀਂ ਦਮੇ ਦਾ ਇਲਾਜ ਕੀਤਾ ਸੀਗਾ, ਅਲਟੀਮੇਟ ਉਹ ਸਕਿਨ ਤੇ ਅਪੀਅਰ ਹੋਏ। ਸਕਿਨ ਕੀ ਸੀ, ਇਹਨੇ ਘਰ ਵਿੱਚ ਕੱਢਣਾ ਸੀਗਾ, ਤੁਸੀਂ ਉਹਦਾ ਘਰ ਵਿੱਚ ਦਬਾ ਦਿੱਤਾ। ਇੱਕ ਥਾਂ ਤੋਂ ਦਬਾਓਗੇ ਕੁਦਰਤ ਕਿਸੇ ਹੋਰ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ, ਤੁਸੀਂ ਇੱਕ ਥਾਂ ਤੇ ਦਬਾਓਗੇ ਦੋ ਥਾਂ ਤੇ ਦਬਾਓਗੇ ਕੁਦਰਤ ਕਿਸੇ ਤੀਸਰੀ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ। ਔਰ ਇਸੇ ਤਰ੍ਹਾਂ ਲੋਕ ਸਕਿਨ ਦੀ ਪ੍ਰੋਬਲਮ ਦੇ ਨਾਲ ਸਾਰਾ ਸਾਰਾ ਸਰੀਰ ਭਰਿਆ ਹੁੰਦਾ ਆ, ਔਰ ਇਹ ਸਾਰਾ ਅੱਜ ਵੀ ਡਾਕਟਰ ਕੋਲੇ ਜਾਂਦੇ ਨੇ ਕਿ ਹਰੇਕ ਦਵਾਈ ਹਰੇਕ ਸਟੀਰੋਇਡ ਸਟਰੋਂਗ ਤੋਂ ਸਟਰੋਂਗ ਮੈਡੀਸਨ ਜਿਹੜੀ ਹੈ ਉਹ ਵੀ ਫੇਲ ਹੋ ਜਾਂਦੀ ਹੈ, ਇਸ ਕਰਕੇ ਕਿਉਂਕਿ ਉਹ ਸਿਧਾਂਤ ਤੇ ਨਹੀਂ ਹੈ ਨਾ। ਸਿਧਾਂਤ ਇਹ ਹੈ ਕੁਦਰਤ ਦਾ ਵੀ ਗਰਭ ਵਿੱਚ ਨਿਕਲਣ ਦਿਓ ਭਾਈ, ਕਿੱਥੋਂ ਨਿਕਲਦੇ ਆਇਆ ਉਹਦੀ ਸ਼ਨਾਖਤ ਕਰੋ ਕਿ ਕਿਸ ਥਾਂ ਤੋਂ ਇਹ ਨਿਕਲ ਰਿਹਾ ਆ, ਉਸ ਅੰਗ ਨੂੰ ਤੰਦਰੁਸਤ ਕਰੋ ਤਾਂ ਕਿ ਇਹ ਗਾਰਬੇਜ ਇੰਨਾ ਜ਼ਿਆਦਾ ਨਿਕਲੇ ਨਾ। ਰੂਟੀਨ ਚ ਸਕਿਨ ਦਾ ਕੰਮ ਹੀ ਹੈ ਗਾਰਬੇਜ ਕੱਢਣਾ, ਤੇ ਉਹ ਕੱਢ ਰਹੀ ਹੈ, ਤੁਸੀਂ ਉਸ ਨੂੰ ਬੰਦ ਕਰ ਰਹੇ ਹੋ। ਸੋ ਅਲਟੀਮੇਟ ਇਹ ਸਾਨੂੰ ਜਦ ਤੱਕ ਅਸੀਂ ਸਿਧਾਂਤ ਨੂੰ ਫਾਲੋ ਨਹੀਂ ਕਰਦੇ ਤਦ ਤੱਕ ਐਸਾ ਕੁਛ ਨਹੀਂ ਹੋ ਸਕਦਾ। ਤੇ ਸਿਧਾਂਤ ਕੀ ਹੈ, ਕੁਦਰਤ ਨੇ ਇਸ ਸਰੀਰ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੈ, ਕੁਦਰਤ ਨੇ ਇਸ ਸਰੀਰ ਦਾ ਚਲਨ ਜਿਸ ਤਰ੍ਹਾਂ ਦਾ ਬਣਾਇਆ ਹੈ, ਅਸੀਂ ਅਗਰ ਉਹਨੂੰ ਉਸੇ ਤਰ੍ਹਾਂ ਫਾਲੋ ਕਰਕੇ ਔਰ ਉਸੇ ਤਰ੍ਹਾਂ ਦਾ ਹੀ ਤਰੀਕਾ ਇਲਾਜ ਅਪਣਾਉਣੇ ਆ ਤੇ ਅਸੀਂ ਸਹੀ ਹੋਵਾਂਗੇ। ਪਰ ਜਦੋਂ ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ ਇਸ ਨੂੰ ਆਪਣੇ ਮੁਤਾਬਕ ਹੀ ਚਲਾਉਣ ਦੀ ਕੋਸ਼ਿਸ਼ ਕਰਦੇ, ਮੇਰੀ ਇਹਦੀ ਐਗਜ਼ਾਮਪਲ ਆਪਾਂ ਕਹਿੰਦੇ ਦਿੱਤੀ ਯਾਰ, ਤਕਲੀਫ ਤੇ ਕੋਈ ਹੋਈ ਹੁੰਦੀ ਹੈ ਪਰ ਪਤਾ ਹੁੰਦਾ ਯਾਰ ਸਵੇਰੇ ਕੰਮ ਤੇ ਵੀ ਜਾਣਾ, ਕੰਮ ਤੋਂ ਜਾਏ ਬਿਨਾਂ ਤਾਂ ਸਰਨਾ ਨੇ, ਚਲੋ ਯਾਰ ਟੈਲਨੋਲ ਦੀ ਗੋਲੀ ਖਾ ਲਓ ਔਰ ਕੰਮ ਤੇ ਜਾਓ। ਤੁਸੀਂ ਕੀ ਆ, ਸਰੀਰ ਨੂੰ ਦਬਾਇਆ ਹੈ, ਜਬਰਦਸਤੀ ਕੀਤਾ ਤੇ ਅਲਟੀਮੇਟ ਇੱਕ ਲਿਮਟ ਆਏਗੀ, ਤੁਹਾਡਾ ਸਰੀਰ ਇਹਨਾਂ ਗੱਲਾਂ ਨੂੰ ਨਹੀਂ ਸਹੇਗਾ,
3: ਨਹੀਂ
1: ਸਹੇਗਾ। ਇਹਦਾ ਇੱਕ ਬਹੁਤ ਵੱਡਾ ਲੰਬਾ ਲੈਕਚਰ ਮੈਂ ਤੁਹਾਡੇ ਸਾਹਮਣੇ ਕਰ ਚੁੱਕਾ ਕਿ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ ਕਿਹੜੇ ਨੇ। ਐਕਸਾਈਟਿੰਗ ਫੈਕਟਰ ਹੈ, ਮੈਂਟੇਨਿੰਗ ਫੈਕਟਰ ਹੈ, ਫੰਡਾਮੈਂਟਲ ਫੈਕਟਰ ਹੈ, ਔਰ ਇਹਨਾਂ ਦੀ ਡਿਟੇਲ ਮੈਂ ਕਈ ਲੈਕਚਰਾਂ ਵਿੱਚ ਤੁਹਾਡੇ ਸਾਹਮਣੇ ਕਰ ਚੁੱਕਾ, ਕਦੀ ਸਮਾਂ ਆਏਗਾ ਤੇ ਮੈਂ ਫਿਰ ਉਸ ਬਾਰੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਅਸਲ ਫੈਕਟਰ ਬਿਮਾਰੀਆਂ ਕੋਈ ਵੀ ਬਿਮਾਰੀ, ਚਾਹੇ ਉਹ ਕੈਂਸਰ ਹੈ, ਚਾਹੇ ਸਿੰਪਲ ਸਿਰ ਦਰਦ ਹੈ, ਭਾਵੇਂ ਛਿੱਕਾ ਜ਼ੁਕਾਮ ਨੇ, ਉਹਦੇ ਪਿੱਛੇ ਕੋਈ ਐਕਸਾਈਟਿੰਗ ਫੈਕਟਰ ਹੋ ਸਕਦਾ ਆ, ਕੋਈ ਮੈਂਟੇਨਿੰਗ ਫੈਕਟਰ ਹੋ ਸਕਦਾ ਆ, ਕੋਈ ਫੰਡਾਮੈਂਟਲ ਫੈਕਟਰ ਹੋ ਸਕਦਾ, ਤੇ ਉਹ ਕਿਹੜੇ ਫੈਕਟਰ ਨੇ, ਕਿਵੇਂ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ, ਉਹਦੇ ਬਾਰੇ ਫਿਰ ਮੈਂ ਇੱਕ ਲੈਕਚਰ ਤੁਹਾਡੇ ਨਾਲ ਦੁਬਾਰਾ ਕਰ ਦਿਆਂਗਾ, ਕਿਉਂਕਿ ਮੇਰੇ ਤੇ ਸੈਂਕੜੇ ਹਜ਼ਾਰਾਂ ਦੇ ਤਦਾਦ ਦੇ ਲੈਕਚਰ ਪਏ ਆ ਯੂਟਿਊਬ ਦੇ ਉੱਪਰ, ਕਿਸੇ ਸੱਜਣ ਨੇ ਜੇ ਸੁਣੇ ਹੋਣ ਤੇ ਉਹਨਾਂ ਨੂੰ ਉੱਥੇ ਯੂਟਿਊਬ ਤੇ ਜਾ ਕੇ ਸੁਣ ਸਕਦਾ, ਪਰ ਮੇਰਾ ਕੰਮ ਇਹ ਆ ਕਿ ਜਦੋਂ ਮੈਂ ਕੋਈ ਸਵਾਲ ਪੈਦਾ ਹੋਵੇ ਮੈਂ ਉਸ ਸਵਾਲ ਨੂੰ ਹੱਲ ਕਰਦਾ ਤੁਰਿਆ ਜਾਵਾਂ। ਯਕੀਨ ਰਿਹਾ ਕਿ ਅੱਗੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਇਸ ਗੱਲ ਨੂੰ ਹੱਲ ਕਰਾਂਗਾ ਕਿ ਫੈਕਟਰ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਜਾਂ ਕਾਰਨ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਿਹੜੇ ਕਿਹੜੇ ਹਨ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ। ਜੇ ਅਸੀਂ ਕਾਰਨ ਜਾਣ ਲੈਂਦੇ ਹਾਂ ਨਾ ਕਿਸੇ ਵੀ ਬਿਮਾਰੀ ਦੇ, ਤੇ ਸਮਝੋ ਅੱਧੀ ਬਿਮਾਰੀ ਤਾਂ ਹੱਲ ਹੋ ਗਈ।
3: ਬਿਲਕੁਲ,
1: ਹੁਣ ਅਸੀਂ ਇਹ ਸੋਚਣਾ ਆ ਬਈ ਅਸੀਂ ਇਹਨਾਂ ਕਾਰਨਾਂ ਨੂੰ ਦੂਰ ਕਰ ਸਕਣ ਦੇ ਯੋਗ ਹਾਂ ਕਿ ਨਹੀਂ ਹਾਂ। ਕੁਝ ਬਿਮਾਰੀਆਂ ਨੂੰ ਅਸੀਂ ਕਰੋਨਿਕ ਕਹਿੰਦੇ ਹਾਂ, ਨਹੀਂ ਜੀ ਇਹ ਨੀ ਕਿਉਰੇਬਲ ਨੇ, ਇਹ ਨਹੀਂ ਠੀਕ ਹੋ ਸਕਦੀ। ਕਿਉਂ ਨਹੀਂ ਹੋ ਸਕਦੀ, ਜਾਂ ਤਾਂ ਸਾਨੂੰ ਉਮਰ ਸਮਾਂ ਨਹੀਂ ਦੇ ਰਹੀ ਹੈ ਨਾ ਕਿ ਅਸੀਂ ਉਸ ਸਮੇਂ ਤੱਕ ਇਸ ਨੂੰ ਉਡੀਕ ਕਰ ਸਕੀਏ, ਤੇ ਜਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ। ਇਸ ਕਰਕੇ ਕਈ ਇੱਕ ਬਿਮਾਰੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਕਾਰਨ ਨੇ, मैं उन्हां बारे फिर एक दोबारा लेक्चर करांगा भी एक्साइटिंग फैक्टर की हुंदे ने, मेंटेनिंग फैक्टर की हुंदे ने और फंडामेंटल फैक्टर की हुंदे ने। क्योंकि कई जना हुंदा भाई मैं तो जी एक्साइटिंग फैक्टर भी सारे ठीक कर ले जिवें डॉक्टर ने कहा सी, मैं तो जी फंडामेंटल जिहड़े मेंटेनिंग कारण सीगे वो भी डॉक्टर ने मैनूं दस्सदा सी आह कारण ने मैं वो भी ठीक कर ले, बावजूद इस दे भी मैं ठीक नहीं होया। फिर ओहदे पिछे फंडामेंटल वाली गल सी, ओह भी एक डिटेल गल सी, फिलोसफी की गल सी, कुदरती चैलेंज नूं समझण की गल सी, ओहदी भी आपां गल करांगे। अज आपां इस गल ते पहुंचे हुए हां कि भाई बहुत सारियां निशानियां जिहड़ियां अंदर की बीमारी नूं बाहर एक्सप्रेस कर दियां ने, हुण किसे दे मत्थे ते वट पए होण, ढिड नूं ओह घुटदा पिया होवे तां तुसीं की समझोगे वी इहदे यार ढिड च पीड़ हो रही। जे किसी ने पुलपड़ियां अपनियां फड़ियां ते मत्थे ते वट पए ने, बुरा हाल है, अखां उहने बंद कीते ते मतलब की उहदे सिर च दर्द हो रहा, इह ते आम सधारण लोकां दे जाणन वालियां गल्लां ना। पर ऐसियां गल्लां ने जिहड़ियां डाक्टर दे जाणन वालियां ने, ते ओह गल्लां मैं तुहानूं दसण लग्गिया हां ताकि तुसीं सारे वी इह जाण जाओ और ओहदे मुताबिक बहुतियां सारियां गल्लां वास्ते तुहानूं डाक्टर कोले ना जाणा पवे, तुसीं खुद जानकार होवो वी इह गल हो रही है और इहदा फैक्टर एक्साइटिंग फैक्टर है, हो सकदा है मैं इहदा हल आ करां जी। ते जदों तुसीं ओह नॉर्मल हल करन योग हो जाओगे ते फिर बहुत सारियां बीमारियां दा हल तुसीं अपने आप करन योग हो जाओगे। हुण मैं गल इह कर रिहा सीगा कि अंदर जदों कोई भी अंग डैमेज हुंदा है उस वेले इहदा एक्सप्रेशन बाहर किसे थां ते, बाहर नूं बहुता वड्डा अंग तां कहिंदे आ पर अखां वी सानूं दिसदियां ने, नक्क भी सानूं दिसदा आ, बुल भी सानूं दिसदे हैगे ने, इह सारियां चीजां जिहड़ियां ने सानू एक्सप्रेस कर दिया ने कि अंदर की हो रहा है, ओदियां निशानियां सानू दिसन लग पैंदियां हन कि इस तरह का कुछ ना कुछ ऐसा हो रहा है। और खास तौर ते किस किस अंग विच कुछ हो रहा है ओदा भी एक वखरा ग्रुप हैगा आ कि जे लिवर च होगा तो यह कुछ होगा, जे किडनी च होगा तो यह कुछ होगा, जे किसी हार्ट च होगा तो यह कुछ होगा, फेफड़ा च होगा तो यह कुछ होगा, ताकि तुसी जान सको। अज दा आपां चैप्टर शुरू करदे आ ते इस नूं शुरू करन तों पहली गल जिहड़ी मैं दसनी चाहुंदा बई बीमारियां दे पैदा होण दे सब तों पहला तीन मुख कारण ने फिजिकल तौर ते, जिहड़े मैं एक्साइटिंग कारण ते मेंटेनिंग कारण ओह वखरी गल हैगी, ओहदा बेस हैगा असल असल रियलिटी हैगी है। पर आम तौर ते शरीरक तौर ते या इंज कह लो फिजियालोजिकली, फिजियालोजिकली कोई भी शरीर अगर बीमार हुंदा आ ते ओहदे पिछे सब तो पहला कारण तो यह हुंदा है बई यार इहनूं शरीरक कमजोरी, सारे लोगों ने यार इहनूं कोई दुध घ्यो वगैरह पियाओ करो, यह आम तौर ते अपने पिंडां दी गल हुंदी सीगी, जे कोई बीमार हो गया तां इहनूं खुराक खुरूक दिओ, कोई दुध दत्त दिओ इहनूं। हांजी
3: हांजी,
1: ਭਾਵੇਂ ਕਿ ਇੱਕ ਵੇਗ ਤੌਰ ਤੇ ਗੱਲ ਕਹੀ ਜਾਂਦੀ ਸੀ ਪਰ ਅਸਲ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਸਰੀਰ ਦਾ ਇਮਿਊਨ ਸਿਸਟਮ ਜਿਹੜਾ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ ਨਾ, ਸਪਰਮ ਆਪਣੇ ਪਿਓ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਓਵਮ ਆਪਣੀ ਮਾਂ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਫਿਰ ਦੋਹਾਂ ਦੀ ਇਮਿਊਨਿਟੀ ਇਕੱਠੀ ਹੋ ਗਈ ਤੇ ਉਹਨਾਂ ਨੇ ਸਾਂਝਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਮਿਊਨਿਟੀ ਜਿਹੜੀ ਨੈਚੁਰਲ ਇਮਿਊਨਿਟੀ ਸੀ ਉਹਨਾਂ ਦੇ ਕੋਲੇ, ਉਹਦੇ ਨਾਲ ਉਹ ਅੱਗੇ ਚੱਲਦੇ ਆਉਂਦੇ ਨੇ ਤੇ ਫਿਰ ਜਦੋਂ ਉਹਨੂੰ ਹੋਰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਇਮਿਊਨਿਟੀ ਹੋਰ ਵਧਣੀ ਸ਼ੁਰੂ ਹੋ ਗਈ, ਪ੍ਰੋਟੈਕਸ਼ਨ ਹੋਰ ਹੋਣੀ ਸ਼ੁਰੂ ਹੋ ਗਈ। ਇੰਨੀਆਂ ਸਾਰੀਆਂ ਬਿਮਾਰੀਆਂ ਆਪਾਂ ਗਿਣਤੀ ਕੀਤੀ ਹੈ, ਇੰਨੇ ਸਾਰੇ ਹਰਡਲ ਮਾਂ ਦੇ ਪੇਟ ਵਿੱਚ ਵੀ ਆਪਾਂ ਗਿਣਤੀ ਕੀਤੀ ਹੈ, ਉਦੋਂ ਬਾਅਦ ਵੀ ਗਿਣਤੀ ਕੀਤੀ ਹੈ, ਅਸੀਂ ਫਿਰ ਵੀ ਜਿੰਦਾ ਹੈਗੇ ਹਾਂ ਨਾ। ਇਹਦਾ ਮਤਲਬ ਪਹਿਲਾ ਕਾਰਨ ਇਹ ਆ ਕਿ ਸਾਡੀ ਇਮਿਊਨਿਟੀ ਜਿਹੜੀ ਸੀ ਉਹ ਸਟਰੋਂਗ ਹੈ, ਸਾਡੀ ਬਿਮਾਰੀਆਂ ਦੇ ਖਿਲਾਫ ਲੜਨ ਦੀ ਜਿਹੜੀ ਪਾਵਰ ਹੈਗੀ ਹੈ ਨਾ ਉਹ ਸਟਰੋਂਗ ਸੀ, ਤਾਂ ਅਸੀਂ ਬਚ ਗਏ ਹਾਂ। ਇਹ ਬਹਾਦਰੀ ਵਾਲੀ ਗੱਲ ਆ, ਜਿੰਨੇ ਵੀ ਸੁਣ ਰਹੇ ਨੇ ਆਪਣੇ ਆਪ ਨੂੰ ਹੌਸਲਾ ਦੇ ਸਕਦੇ ਵੀ ਤੁਸੀਂ ਬੜੇ ਬਹਾਦਰ ਹੋ, ਹਾਂਜੀ, ਕਿ ਤੁਸੀਂ ਜਿੰਦਾ ਹੋ। ਬੜੀਆਂ ਸਾਰੀਆਂ ਮੁਸ਼ਕਲਾਂ ਜਿਨ੍ਹਾਂ ਦਾ ਆਪਾਂ ਨਾਂ ਲੈਂਦੇ ਸਾਂ ਤੇ ਲੱਗਦਾ ਸੀ ਬੜਾ ਡ੍ਰੈਡਫੁਲ, ਯਾਰ ਬਚ ਕਿਵੇਂ ਗਏ ਹੈਂ। ਉਸ ਵੇਲੇ ਤਾਂ ਕੋਈ ਹੋਰ ਸਾਥੀ ਵੀ ਨਹੀਂ ਸੀ, ਅੱਜ ਤਾਂ ਡਾਕਟਰ ਹੈਗੇ ਆ ਬਾਹਰ ਵਾਲੇ ਪਾਸੇ, ਮਾਂ ਪਿਓ ਹੈਗਾ ਬਥੇਰੀ ਸਪੋਰਟ ਕਰਨ ਵਾਲੇ, ਪਰ ਜਿਸ ਵੇਲੇ ਕੋਈ ਵੀ ਸਾਥੀ ਨਹੀਂ ਸੀ ਹੈਂ, ਇਹਦੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ, ਜਦੋਂ ਮਾਂ ਦੇ ਪੇਟ ਚ ਉਲਟਾ ਲਟਕਿਆ ਹੋਇਆ ਸੀ ਤੈਨੂੰ ਉਹ ਕਿਵੇਂ ਭੁੱਲ ਗਿਆ, ਉਹ ਔਖਾ ਸਮਾਂ। ਹਾਂਜੀ, ਇਸ ਬੜੇ ਹਾਲਾਤਾਂ ਵਿੱਚ ਅਸੀਂ ਲੰਘ ਕੇ ਆਏ ਹੋਏ ਹਾਂ, ਬੜੇ ਬਹਾਦਰ ਹਾਂ ਕਿ ਅਸੀਂ ਜਿੰਦਾ ਹਾਂ। ਹਾਂਜੀ, ਸੋ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੁੰਦੀ ਹੈ ਇਮਿਊਨਿਟੀ ਦੀ, ਕਿ ਉਹ ਜਿਹੜੀ ਇਮਿਊਨਿਟੀ ਜਿਹਦੀ ਜਾਗ ਜਿਹਦੀਆਂ ਜੜਾਂ ਮਾਂ ਪਿਓ ਨੇ ਲਾਈਆਂ ਸੀ, ਉਹ ਆਪਣੀ ਸਾਡੀ ਖੁਰਾਕ ਦੇ ਨਾਲ ਉਹਨੇ ਹੋਰ ਵਧਣਾ ਸੀ, ਪਰ ਕਿਸੇ ਤਰ੍ਹਾਂ ਜਾਂ ਤਾਂ ਖੁਰਾਕ ਨਹੀਂ ਪੂਰੀ ਮਿਲੀ, ਜਾਂ ਖੁਰਾਕ ਪੂਰੀ ਤਰ੍ਹਾਂ ਸਹੀ ਥਾਂ ਤੇ ਲੱਗੀ ਨੀ, ਇਸਤੇਮਾਲ ਹੀ ਨਹੀਂ ਹੋਈ, ਤੇ ਜੇ ਇਸਤੇਮਾਲ ਨਹੀਂ ਹੋਈ ਤੇ ਉਹਦਾ ਅਸਰ ਕਿੱਥੋਂ ਹੋਣਾ ਸੀਗਾ? ਪੈਸੇ ਸਰਕਾਰ ਨੇ ਦੇ ਦਿੱਤੇ ਹੜਾਂ ਵਾਲਿਆਂ ਵਾਸਤੇ, ਹੜਾਂ ਵਾਲਿਆਂ ਨੂੰ ਅੱਗੇ ਤੱਕ ਪਹੁੰਚੇ ਹੀ ਨਹੀਂ ਵਿਚਾਰੇ, ਤੇ ਉਹ ਕਰਦੇ ਕੀ? ਹਾਂਜੀ, ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਂਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਫ ਇਮਿਊਨਿਟੀ। ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ, ਇਹਨੂੰ ਰੋਟੀ ਪਾਣੀ ਸਹੀ ਮਿਲਦਾ, ਖੁਰਾਕ ਸਹੀ ਮਿਲਦੀ ਹੈ, ਜਾਂ ਇਹਦੀ ਖੁਰਾਕ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ? ਹਾਂਜੀ, ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨੀ ਮਿਲਦੀ ਪੂਰੀ, ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਭੁੱਲ ਗਿਆ, ਉਹ ਔਖਾ ਸਮਾਂ। ਹਾਂਜੀ, ਸੋ ਇਸ ਬੜੇ ਹਾਲਾਤਾਂ ਵਿੱਚ ਅਸੀਂ ਲੰਘ ਕੇ ਆਏ ਹੋਏ ਹਾਂ, ਬੜੇ ਬਹਾਦਰ ਹਾਂ ਕਿ ਅਸੀਂ ਜਿੰਦਾ ਹਾਂ। ਹਾਂਜੀ, ਸੋ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੁੰਦੀ ਹੈ ਇਮਿਊਨਿਟੀ ਦੀ, ਕਿ ਉਹ ਜਿਹੜੀ ਇਮਿਊਨਿਟੀ ਜਿਹਦੀ ਜਾਗ ਜਿਹਦੀਆਂ ਜੜਾਂ ਮਾਂ ਪਿਓ ਨੇ ਲਾਈਆਂ ਸੀ ਉਹ ਆਪਣੀ ਸਾਡੀ ਖੁਰਾਕ ਦੇ ਨਾਲ ਉਹਨੇ ਹੋਰ ਵਧਣਾ ਸੀ, ਪਰ ਕਿਸੇ ਤਰ੍ਹਾਂ ਜਾਂ ਤਾਂ ਖੁਰਾਕ ਨਹੀਂ ਪੂਰੀ ਮਿਲੀ, ਜਾਂ ਖੁਰਾਕ ਪੂਰੀ ਤਰ੍ਹਾਂ ਸਹੀ ਥਾਂ ਤੇ ਲੱਗੀ ਨੀ, ਇਸਤੇਮਾਲ ਹੀ ਨਹੀਂ ਹੋਈ, ਤੇ ਜੇ ਇਸਤੇਮਾਲ ਨਹੀਂ ਹੋਈ ਤੇ ਉਹਦਾ ਅਸਰ ਕਿੱਥੋਂ ਹੋਣਾ ਸੀਗਾ? ਪੈਸੇ ਸਰਕਾਰ ਨੇ ਦੇ ਦਿੱਤੇ ਹੜਾਂ ਵਾਲਿਆਂ ਵਾਸਤੇ, ਹੜਾਂ ਵਾਲਿਆਂ ਨੂੰ ਅੱਗੇ ਤੱਕ ਪਹੁੰਚੇ ਹੀ ਨਹੀਂ ਵਿਚਾਰੇ, ਤੇ ਉਹ ਕਰਦੇ ਕੀ? ਹਾਂਜੀ, ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਂਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਫ ਇਮਿਊਨਿਟੀ। ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ, ਇਹਨੂੰ ਰੋਟੀ ਪਾਣੀ ਸਹੀ ਮਿਲਦਾ, ਖੁਰਾਕ ਸਹੀ ਮਿਲਦੀ ਹੈ, ਜਾਂ ਇਹਦੀ ਖੁਰਾਕ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ? ਹਾਂਜੀ, ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨੀ ਮਿਲਦੀ ਪੂਰੀ, ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਮਿਲ ਰਹੀ, ਤੇ ਅਲਟੀਮੇਟ ਉਹ ਬਿਮਾਰ ਹੋਇਆ, ਤੇ ਫਿਰ ਬਾਕੀ ਹੋਰ ਕੁਝ

0: ਹਾਂ ਜੀ ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਨੇ ਆ ਓਹਨੂੰ ਅਸੀਂ ਕਹਿੰਦੇ ਆ ਵੀਕਨੈਸ ਆਫ ਇਮਿਊਨਿਟੀ। ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ ਇਹਨੂੰ ਰੋਟੀ ਪਾਣੀ ਸਹੀ ਮਿਲਦਾ, ਖੁਰਾਕ ਸਹੀ ਮਿਲਦੀ ਹੈ, ਜਾਂ ਇਹਦੀ ਖੁਰਾਕ ਦੇ ਵਿਚ ਜਿਹੜੇ ਜਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ, ਹਾਂਜੀ। ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨੀ ਮਿਲਦੀ ਪੂਰੀ ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਮਿਲ ਰਹੀ ਤੇ ਅਲਟੀਮੇਟ ਉਹ ਬਿਮਾਰ ਹੋਇਆ ਤੇ ਫਿਰ ਬਾਕੀ ਹੋਰ ਕੁਝ ਸੋਚਣ ਨਾਲੋਂ ਪਹਿਲਾਂ ਇਹ ਸੋਚੋ। ਉਹ ਕਿਸੇ ਕਾਮਰੇਡ ਦੀ ਚੀਮਾ ਸਾਹਿਬ ਗੱਲ ਸੁਣਾਉਂਦੇ ਆ ਨਾ,
1: ਹਾਂਜੀ ਹਾਂਜੀ ਹਾਂਜੀ ਮੈਂ ਵੀ ਉਹੀ ਸੁਣਾਉਣ ਲੱਗਾ ਸੀ।
0: ਉਹੀ ਗੱਲ ਆ ਵੀ ਡਾਕਟਰ ਨੇ ਆਖਿਆ ਭਲਿਆ ਮਾਨ ਸਾਹਿਬ 2 ਰੁਪਈਏ ਲੈ ਤੇ ਬਾਅਦ ਫਿਰ ਕੁਝ ਖਾ ਕੇ ਲਿਆ ਜਾ, ਤੇਰੇ ਢਿੱਡ ਚ ਕੁਛ ਨੀ, ਢਿੱਡ ਪੀੜ ਤੇ ਤਾਂ ਹੱਡੂ ਵੀ ਕੁਛ ਜਾਊਗਾ। ਮਤਲਬ ਇਹ ਆ ਵੀ ਇਹ ਜਿਹੜੀ ਇਮਿਊਨਿਟੀ ਹੈਗੀ ਹੈ ਇਹ ਸਾਡਾ ਪਹਿਲਾ ਮੁੱਦਾ ਹੈ। ਦੂਸਰਾ ਮੁੱਦਾ ਇਹ ਹੈਗਾ ਆ ਕਿ ਅਸੀਂ ਹੁਣ ਮੈਂ ਹੋਰ ਐਗਜ਼ਾਮਪਲ ਤੁਹਾਨੂੰ ਦਿਆ, ਅਸੀਂ ਸਾਰਾ ਸਮਾਨ ਇਕੱਠਾ ਕਰ ਲਿਆ, ਸਾਡੇ ਕੋਲ ਦਾਲ ਚੌਲ ਜੋ ਵੀ ਕੁਛ ਸੀ, ਆਟਾ ਸੀ, ਜੋ ਵੀ ਕੁਛ ਸੀ, ਅਸੀਂ ਰਸੋਈ ਚ ਲਿਆ ਕੇ ਰੱਖ ਲਿਆ, ਬਾਲਣ ਨੀ ਰੱਖ ਲਿਆ, ਚੁੱਲ੍ਹੇ ਚ ਬਾਲਣ ਨੀ ਡਾਹ ਦਿੱਤਾ। ਹੁਣ ਸਾਡੇ ਕੋਲ ਮਾਚਿਸ ਹੀ ਹੈ ਨੀ, ਮਾਚਿਸ ਹੀ ਹੈ ਨੀ, ਤੇ ਜੇ ਮਾਚਿਸ ਹੈ ਨੀ ਗੀ ਤੇ ਫਿਰ ਤੁਹਾਡਾ ਚੁੱਲ੍ਹਾ ਨੀ ਬਲਣਾ ਤੇ ਫਿਰ ਰੋਟੀ ਕਿੱਥੋਂ ਪਕੂਗੀ। ਹਾਂਜੀ ਸਾਡੇ ਸਰੀਰ ਦੇ ਵਿਚ ਇੱਕ ਐਸਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ, ਔਰ ਇਸ ਇੰਡੋਕ੍ਰਾਈਨ ਸਿਸਟਮ ਦਾ ਕੰਮ ਇਹ ਆ ਜਿਵੇਂ ਮਾਚਿਸ ਦਾ ਕੰਮ ਆ ਨਾ, ਤੀਦੀ ਨੇ ਅੱਗ ਬਾਲਣੀ ਹੈ ਤੇ ਚੱਲਣਾ ਹੈ ਜਿਹੜਾ ਤੁਹਾਡਾ ਸਾਰਾ ਮਟੀਰੀਅਲ ਜੋ ਵੀ ਜਿਹੜਾ ਤੁਸੀਂ ਖਾ ਰਹੇ ਹੋ ਇਹਨੂੰ ਕਾਰ ਆਮਦ ਬਣਾਉਣਾ, ਇਸ ਬਾਲਣ ਨੂੰ ਬਾਲਣਾ ਹੈ, ਇਹਦੇ ਵਿਚੋਂ ਹੀਟ ਪੈਦਾ ਕਰਨੀ ਹੈ, ਰੋਟੀ ਪਕਣੀ ਹੈ ਜਾਂ ਚੌਲ ਬਣਨੇ ਨੇ ਜਾਂ ਦਾਲ ਬਣਨੀ ਹੈ, ਇਹਦੇ ਕਰਕੇ ਬਣਨੀ ਹੈ। ਔਰ ਉਹ ਦੂਸਰੀ ਗੱਲ ਇਹ ਹੋ ਸਕਦੀ ਨਹੀਂ ਯਾਰ, ਖਾਂਦਾ ਪੀਂਦਾ ਤੇ ਚੰਗਾ ਆ, ਖੁਰਾਕ ਰੂਕ ਠੀਕ ਠਾਕ ਇਹਦੀ ਹੈਗੀ ਹੈ, ਪਰ ਫਿਰ ਵੀ ਇੱਦੀ ਕਰਨਾ ਹੀ ਜਾਂਦਾ ਯਾਰ, ਕੰਮ ਇਹ ਹੁੰਦਾ ਹੀ ਨਹੀਂ, ਉੱਥੇ ਜਾਂਦਾ ਬਹਿ ਜਾਂਦਾ, ਇੱਥੇ ਜਾਂਦਾ ਬਹਿ ਜਾਂਦਾ, ਕੰਮ ਹੀ ਨਹੀਂ ਕਰਦਾ ਹੈਗਾ, ਸਰੀਰ ਵੀ ਇਹਦਾ ਮੋਟਾ ਤਾਜ਼ਾ ਹੈਗਾ। ਮਤਲਬ ਕੀ ਹੈਗਾ ਆ ਵੀ ਇਹਦੇ ਅੰਦਰ ਦੀ ਅੱਗ ਬੁੱਝੀ ਹੋਈ ਹੈ, ਔਰ ਉਸ ਅੱਗ ਨੂੰ ਕਿਉਂਕਿ ਉਹਦੇ ਅੱਗ ਦੇ ਅਲੱਗ ਅਲੱਗ ਰੂਪ ਨੇ, ਅਲੱਗ ਅਲੱਗ ਕੰਮ ਨੇ। ਅਸੀਂ ਇੰਡੋਕ੍ਰਾਈਨ ਗਲੈਂਡ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਦੇ ਚੁੱਕੇ ਹਾਂ, ਔਰ ਹਰੇਕ ਇੰਡੋਕ੍ਰਾਈਨ ਗਲੈਂਡ ਦਾ ਇੱਕ ਦੂਸਰੇ ਇੰਡੋਕ੍ਰਾਈਨ ਗਲੈਂਡ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ, ਮੂੰਹ ਦਾ ਟੱਟੀ ਵਾਲੇ ਰਸਤੇ ਤੱਕ ਸੰਬੰਧ ਹੈ ਹੀ ਹੈ, ਨੱਕ ਤੋਂ ਲੈ ਕੇ ਫੇਫੜਿਆਂ ਤੱਕ ਦਾ ਸੰਬੰਧ ਹੈ ਹੀ ਹੈ। ਲੇਕਿਨ ਇਹ ਐਸਾ ਸਿਸਟਮ ਆ ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਸ਼ਰੀਕਾ ਹੈ ਜੀ, ਇੱਕ ਦੂਸਰੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇਹ ਇੱਕ ਦੂਜੇ ਦੀ ਲੋੜ ਹਨ। ਜੇ ਇਹ ਨਹੀਂ ਹੈਗੇ ਯਾਰ ਦੁਸ਼ਮਣੀ ਨਾ ਹੋਵੇ, 1962 ਦੇ ਵਿਚ ਜੀਮਾ ਸਾਹਿਬ ਜੇ ਚੀਨ ਸਾਡੇ ਤੇ ਹਮਲਾ ਨਾ ਕਰਦਾ ਤੇ ਸਾਨੂੰ ਭਾਰਤ ਵਾਲਿਆਂ ਨੂੰ ਅਕਲ ਨਹੀਂ ਸੀ ਆਉਣੇ ਦੀ ਮਿਲਟਰੀ ਵੀ ਰੱਖਣੀ ਹੈ,
1: ਬਿਲਕੁਲ
0: ਕਰਨ ਦੀ ਲੋੜ ਹੈਗੀ ਹੈ, ਉਹਦੇ ਚ ਵੀ ਪੈਸੇ ਖਰਚਣ ਦੀ ਲੋੜ ਹੈਗੀ ਹੈ। ਜਦੋਂ ਇਸ ਤਰ੍ਹਾਂ ਦੀ ਕੋਈ ਸ਼ਰੀਕੇਬਾਜ਼ੀ ਹੋਵੇ ਤੇ ਫਿਰ ਬੰਦਾ ਆਪਣੇ ਆਪਦਾ ਤੇਲ ਮਾਲਿਸ਼ ਕਰਦਾ ਆ ਕਿ ਮੇਰਾ ਮੁਕਾਬਲਾ ਇਸ ਤਰ੍ਹਾਂ ਦਾ ਹੋਣਾ ਹੈ। ਤੋ ਇਸ ਹਾਲਾਤ ਦੇ ਵਿਚ ਦੂਜਾ ਸਟੈਪ ਜਿਹੜਾ ਅਸੀਂ ਲੈਣਾ ਹੁੰਦਾ ਕਿਸੇ ਵੀ ਬਿਮਾਰੀ ਦੀ ਸ਼ਨਾਖਤ, ਕਿਸੇ ਵੀ ਬਿਮਾਰ ਦੀ ਸ਼ਨਾਖਤ ਕਰਨ ਵਾਸਤੇ, ਯਾਰ ਇਹਨੂੰ ਹੋਇਆ ਕੀ ਆ, ਚੰਗਾ ਭਲਾ ਤੇ ਹੈਗਾ ਆ, ਖਾਂਦਾ ਪੀਂਦਾ ਠੀਕ ਠਾਕ ਹੈਗਾ ਆ, ਪਰ ਇਹ ਕੰਮ ਕਿਉਂ ਨੀ ਕਰਦਾ, ਕੰਮ ਕਰਨ ਨੂੰ ਮਨ ਕਿਉਂ ਨੀ ਕਰਦਾ, ਸੁਸਤ ਕਿਉਂ ਬਣਿਆ ਪਿਆ ਹੈਗਾ। ਤਾਂ ਉਹਦਾ ਮਤਲਬ ਇਹ ਆ ਕਿ ਉਹ ਜਿਹੜੀ ਅੱਗ ਬਾਲਣ ਵਾਲੀ ਗੱਲ ਤੀਲੀ ਹੈ ਨਾ, ਉਹ ਇਹਦੇ ਅੰਦਰ ਹੈ ਨੀ, ਜਿਸ ਕਰਕੇ ਇਹਦੇ ਜਿਹੜੇ ਇੰਡੋਕ੍ਰਾਈਨ ਸਿਸਟਮ ਹੈ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਹਾਰਮੋਨ ਪੈਦਾ ਕਰਦੇ ਨੇ, ਜਿਹੜੇ ਅੱਗ ਪੈਦਾ ਕਰਦੇ ਨੇ, ਔਰ ਇਹ ਜਿਹੜੀ ਦੂਜੇ ਹੋਰ ਅੰਗਾਂ ਨੂੰ ਕੰਮ ਕਰਨ ਵਾਸਤੇ ਪ੍ਰੇਰਦੀ ਹੈ, ਜਿਹਦੇ ਵਿਚ ਪ੍ਰੇਰਦੀ ਹੈ ਕਿਸੇ ਤਰ੍ਹਾਂ ਵੀ ਪ੍ਰੇਰਦੀ, ਜੇ ਪਿਚੋਰਟੀ ਗਲੈਂਡ ਦੇ ਵਿਚੋਂ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਨਾ ਹੁੰਦਾ ਤੇ ਓਵਰੀ ਦੇ ਵਿਚ ਜਿਹੜੇ ਨੇ ਫੋਲੀਕਲਸ ਨਹੀਂ ਸੀ ਬਣਨੇ, ਓਵਮ ਨਹੀਂ ਸੀ ਬਣਨਾ। ਜੇ ਟੈਸਟ ਇਹ ਹਾਰਮੋਨ ਆਦਮੀਆਂ ਵਿਚ ਨਾ ਆਉਂਦਾ ਤੇ ਟੈਸਟੋਸਟੇਰੋਨ ਹਾਰਮੋਨ ਡਿਵੈਲਪ ਨਹੀਂ ਸੀ ਹੋਣਾ, ਨਾ ਬਣਦਾ ਤੇ ਸਪਰਮ ਨਹੀਂ ਸੀ ਬਣਨੇ। ਮੇਰੇ ਕਹਿਣ ਤੋਂ ਭਾਵੇ ਵੀ ਸਾਂਝ ਕੋਈ ਨੀ, ਪਰ ਸਾਂਝ ਹੈ ਕਿ ਇਸ ਜਿੱਦ ਦੇ ਵਿਚ ਅੱਗੇ ਕੁਛ ਹੋਰ ਹੋ ਰਿਹਾ, ਔਰ ਇਹਨੂੰ ਮੈਂ ਸਮਝਦਾ ਵੀ ਬਹੁਤ ਵਧੀਆ ਸੰਬੰਧ ਹੈ। ਸਗੋਂ ਅਸੀਂ ਨਾ ਯਾਦ ਰੱਖਦੇ ਹਾਂ ਜ਼ਿਆਦਾ, ਜੋ ਦੁਸ਼ਮਣ ਨੂੰ ਯਾਦ ਰੱਖਦੇ ਹਾਂ, ਜਿਹੜਾ ਸਾਡਾ ਪਿਆਰ ਵਾਲਾ ਬੰਦਾ ਹੁੰਦਾ ਉਹਨੂੰ ਤਾਂ ਕਈ ਵਾਰ ਕੰਮਾਂ ਕਰਕੇ ਭੁੱਲ ਜਾਂਦੇ ਹਾਂ, ਪਰ ਦੁਸ਼ਮਣ ਨੂੰ ਨਹੀਂ ਅਸੀਂ ਭੁੱਲਦੇ। ਕਰਕੇ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿਸੇ ਵੀ ਬਿਮਾਰ ਨੂੰ ਵੇਖਣ ਤੋਂ ਬਾਅਦ, ਉਹ ਇਹ ਹੁੰਦੀ ਹੈ ਵੀ ਕੀ ਇਹਦਾ ਇਮਿਊਨ ਸਿਸਟਮ ਕੰਮ ਕਰਦਾ ਹੈ। ਔਰ ਜਦੋਂ ਕੋਈ ਵੀ ਇਮਿਊਨ ਸਿਸਟਮ ਕੰਮ ਨਾ ਕਰਦਾ ਹੋਵੇਗਾ, ਉਹਦੀਆਂ ਅਲੱਗ ਅਲੱਗ ਨਿਸ਼ਾਨੀਆਂ ਸਰੀਰ ਤੇ ਪੈਦਾ ਹੁੰਦੀਆਂ ਨੇ। ਜੇ ਪਿਚੋਰਟੀ ਗਲੈਂਡ ਕੰਮ ਨਹੀਂ ਕਰਦਾ ਤੇ ਫੇਰ ਉਹਦੇ ਕਿਹੜੇ ਕਿਹੜੇ ਕੰਮ ਨੇ ਉਹ ਪਿੱਛੇ ਪੈ ਜਾਣਗੇ, ਉਹਨਾਂ ਦੀਆਂ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਦੱਸਾਂਗਾ।

0: ਕਿ ਭਾਈ ਜੇ ਇਹ ਅੰਗ ਨਹੀਂ ਕੰਮ ਕਰਦਾ ਤੇ ਇਹਦੇ ਪਿਛਲੇ ਪਾਸੇ ਆਹ ਕੰਮ ਜਿਹੜੇ ਨੇ ਉਹ ਰਹਿ ਜਾਣਗੇ ਔਰ ਇਹ ਨਿਸ਼ਾਨੀਆਂ ਸਰੀਰ ਦੇ ਉੱਪਰ ਤੁਹਾਨੂੰ ਦਿਸਣਗੀਆਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੇ ਥਾਇਰਾਇਡ ਗਲੈਂਡ ਕੰਮ ਨਹੀਂ ਕਰਦਾ ਤੇ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ? ਬੀਪੀ ਆ ਗਏ, ਮੇਰੇ ਤਾਂ ਜੀ ਵਾਲ ਹੀ ਬੜੇ ਝੜੀ ਜਾਂਦੇ ਨੇ, ਗੁੱਛਿਆਂ ਦੇ ਗੁੱਛੇ ਲਈ ਜਾਂਦੇ ਨੇ ਮੇਰੇ ਤੇ ਜੀ, ਇਹ ਵੇਖੋ ਚਮੜੀ ਨਾ ਸੁੱਕ ਗਈ ਹੈ। ਜੇ ਮੈਂ ਗੱਲਾਂ ਕਰਦੀ ਹਾਂ, ਮੈਂ ਫੋਨ ਤੇ ਆਪਦੀ ਭੈਣ ਨਾਲ ਵੀ ਗੱਲ ਕਰਦੀ ਹਾਂ ਤੇ ਮੇਰਾ 2 ਮਿੰਟ ਗੱਲਾਂ ਕਰਨ ਤੋਂ ਬਾਅਦ ਸੰਘ ਸੁੱਕ ਜਾਂਦਾ ਹੈਗਾ। ਇਹ ਹਮ ਸੁਧਾਰਨ ਦੀਆਂ ਗੱਲਾਂ ਨੇ ਤੇ ਸਾਨੂੰ ਕੀ ਦੱਸੂਗੀ ਬਈ ਯਾਰ ਇਹਦਾ ਥਾਇਰਾਇਡ ਕੰਮ ਨਹੀਂ ਕਰਦਾ। ਕੋਈ ਬੀਬੀ ਕਹਿੰਦੀ ਨਾ ਰੋਟੀ ਤਾਂ ਮੈਂ ਇੱਕ ਹੀ ਖਾਣੀ ਹੈ, ਮੋਟੀ ਤਾਜ਼ੀ ਹੁੰਦੀ ਜਾਣੀ ਹੈ, ਪਤਾ ਨਹੀਂ ਸਰੀਰ ਖੁੱਲਿਆ ਹੀ ਜਾਂਦਾ, ਹਵਾ ਹੀ ਭਰੀ ਜਾਂਦੀ ਹੈ, ਸਾਨੂੰ ਪਤਾ ਹੋਏਗਾ ਇਹ ਹਾਈਪਰਥਾਇਰੋਇਡਿਜ਼ਮ ਦਾ ਕੇਸ ਹੈਗਾ। ਔਰ ਜੇ ਬੀਬੀ ਕਹੇ ਭਾਈ ਭਾਈ ਮੈਂ ਤਾਂ ਇੰਨੀਆਂ ਰੋਟੀਆਂ ਖਾਣੀਆਂ ਬਾਵਜੂਦ ਮੈਨੂੰ ਤਾਂ ਲੱਗਦੀਆਂ ਹੀ ਨਹੀਂ, ਆਟੋਮੈਟਿਕਲੀ ਉਸਦਾ ਰਿਵਰਸ ਕੰਡੀਸ਼ਨ ਆ ਜਾਏਗੀ। ਸੋ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਬਾਹਰੋਂ ਵੇਖਣੀਆਂ ਨੇ ਉਹਨਾਂ ਦੇ ਮੁਤਾਬਕ ਵੇਖ ਸਕਦੇ ਹਾਂ। ਔਰ ਇਹ ਸਾਰਾ ਕਾਰੋਬਾਰ ਸਾਰਾ ਦਾਰੋਮਦਾਰ ਕਿਹਦੇ ਉੱਪਰ ਆ? ਹਾਰਮੋਨਸ ਦੇ ਉੱਪਰ। ਔਰ ਹਾਰਮੋਨਸ ਦਾ ਇੱਕ ਆਪਣਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ। ਇੰਡੋਕ੍ਰਾਈਨ ਸਿਸਟਮ ਦੇ ਵਿੱਚ ਬਹੁਤ ਸਾਰੇ ਹੋਰ ਗਲੈਂਡ ਨੇ ਅਲੱਗ ਅਲੱਗ ਸਰੀਰ ਦੇ ਹਿੱਸਿਆਂ ਵਿੱਚ ਲੱਗੇ ਹੋਏ, ਉਹ ਆਪੋ ਆਪਣੇ ਜਿਹੜਾ ਚੀਜ਼ ਪੈਦਾ ਕਰਦੇ ਨੇ, ਅਸੀਂ ਉਹਨੂੰ ਸੀਕ੍ਰੀਸ਼ਨ ਕਹਿੰਦੇ ਹਾਂ। ਮੈਂ ਸੀਕ੍ਰੀਸ਼ਨ ਤੇ ਐਕਸਕ੍ਰੀਸ਼ਨ ਦੀ ਗੱਲ ਬਹੁਤ ਵਾਰੀ ਦੱਸ ਚੁੱਕਿਆ, ਮੈਂ ਸਮਝਣਾ ਹੁਣ ਜਿਹੜੇ ਰੁਟੀਨ ਸੁਣਨ ਵਾਲੇ ਨੇ ਉਹਨਾਂ ਨੂੰ ਵੈਸੇ ਹੀ ਯਾਦ ਹੋ ਗਈ ਹੋਣੀ ਹੈ ਵੀ ਸੀਕ੍ਰੀਸ਼ਨ ਤੇ ਉਹ ਹੁੰਦੇ ਨੇ ਜਿਹੜੇ ਸਰੀਰ ਚੋਂ ਨਿਕਲ ਜਾਣ ਤੇ ਉਹਨਾਂ ਨੂੰ ਬਾਅਦ ਅਸੀਂ ਇਸਤੇਮਾਲ ਨਹੀਂ ਕਰਦੇ, ਪੇਸ਼ਾਬ ਪਸੀਨਾ ਸਾਹ ਇਹਨੂੰ ਅਸੀਂ ਦੁਬਾਰਾ ਇਸਤੇਮਾਲ ਨਹੀਂ ਕਰਦੇ। ਔਰ ਸੀਕ੍ਰੀਸ਼ਨ ਉਹ ਹੁੰਦੇ ਨੇ ਜਿਹੜੇ ਨਿਕਲਦੇ ਨੇ ਇਸੇ ਤਰ੍ਹਾਂ ਹੀ ਹੁੰਦਾ, ਗਾਰਬੇਜ ਹੀ ਕਿਸੇ ਨਾ ਕਿਸੇ ਅੰਗ ਦਾ ਗਾਰਬੇਜ ਹੀ ਹੁੰਦਾ ਆ, ਲੇਕਿਨ ਉਹ ਗਾਰਬੇਜ ਜਿਹੜਾ ਅੰਦਰ ਕਿਸੇ ਹੋਰ ਅੰਗ ਦੀ ਕੀ ਲੋੜ ਦਾ ਹੁੰਦਾ ਹੈਗਾ। ਔਰ ਇਹੀ ਜਿਵੇਂ ਹਾਰਮੋਨ ਦੀ ਗੱਲ ਆਪਾਂ ਪਿਚੋਟਰੀ ਦੀ ਕੀਤੀ ਹੈ, ਥਾਇਰੋਇਡ ਦੀ ਕਰੀ ਹੈ, ਅਡਰੇਨਲਿਨ ਗਲੈਂਡ ਦੇ ਹਾਰਮੋਨ ਦੀ ਗੱਲ ਹੈਗੀ ਹੈ, ਇਸ ਤਰ੍ਹਾਂ ਬਹੁਤ ਸਾਰੇ ਹਾਰਮੋਨ ਨੇ ਜਿਹੜੇ ਆਪਣਾ ਆਪਣਾ ਸੀਕ੍ਰੀਸ਼ਨ ਪੈਦਾ ਕਰਦੇ ਨੇ, ਵੇਸਟ ਪ੍ਰੋਡਕਟ ਉਹਨਾਂ ਦਾ ਉਹ ਪੈਦਾ ਕਰਦੇ ਨੇ, ਪਰ ਉਹਦਾ ਵੇਸਟ ਪ੍ਰੋਡਕਟ ਕਿਸੇ ਹੋਰ ਦੀ ਬਹੁਤ ਲੋੜ ਹੁੰਦੀ ਹੈ ਉਹਨੂੰ ਚਲਾਉਣ ਵਾਸਤੇ ਹੁੰਦਾ। ਸੋ ਦੂਸਰੀ ਗੱਲ ਅਸੀਂ ਆਮ ਤੌਰ ਤੇ ਇਹ ਵੇਖਾਂਗੇ ਵੀ ਕੀ ਇਸ ਦੇ ਸਰੀਰ ਦੇ ਵਿੱਚ ਕੋਈ ਹਾਰਮੋਨਲ ਪ੍ਰੋਬਲਮ ਤਾਂ ਨਹੀਂ ਹੈਗੀ, ਅੱਗ ਨਹੀਂ ਬਲ ਰਹੀ ਤੇ ਉਹ ਕਿਸ ਤਰ੍ਹਾਂ ਦੀ ਅੱਗ ਨਹੀਂ ਬਲ ਰਹੀ, ਅਸੀਂ ਉਹਦੇ ਵਾਸਤੇ ਉਪਚਾਰ ਉਪਰਾਲਾ ਕਰਾਂਗੇ। ਸਾਨੂੰ ਇਹ ਪਤਾ ਹੁੰਦਾ ਵੀ ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਉਹ ਹਾਰਮੋਨ ਪਿਚੁਰਟੀ ਤੇ ਪੈ ਸਕਦਾ ਆ, ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਕਿਹੜੀ ਕਮੀ ਹੋ ਸਕਦੀ। ਹੁਣ ਐਗਜ਼ਾਮਪਲ ਦੇ ਦਿਆਂ ਬਈ ਥਾਇਰਾਇਡ ਗਲੈਂਡ ਹੈ ਨਾ, ਇਹਦੀ ਖੁਰਾਕ ਹੈ ਆਇਓਡੀਨ। ਆਇਓਡੀਨ ਤੁਹਾਨੂੰ ਸਾਗ ਚ ਮਿਲਦੀ ਆ, ਮੱਛੀ ਚ ਮਿਲਦੀ ਆ, ਤੇ ਤੁਸੀਂ ਕਹੋ ਮੈਂ ਤਾਂ ਵੈਸ਼ਨੂੰ ਮੱਛੀ ਮੁੱਛੀ ਤੇ ਮੈਂ ਖਾਂਦਾ ਨੀਗਾ, ਪਰ ਸਾਨੂੰ ਬਾਣੀ ਨੇ ਆਖਿਆ ਹੋਇਆ ਵੀ ਨਾ ਮੱਛੀ ਨੀ ਖਾਣੀ ਹਾਂਜੀ। ਸੋ ਇਸ ਤਰ੍ਹਾਂ ਦੇ ਕਈ ਇੱਕ ਗੱਲਾਂ ਅਸੀਂ ਕਰਦੇ ਹਾਂ। ਖੈਰ ਹੋਰ ਵੀ ਬਹੁਤ ਸੋਰਸ ਹੁੰਦੇ ਨੇ ਜਿੱਥੋਂ ਸਾਨੂੰ ਮਿਲ ਸਕਦੀ। ਆਇਓਡੀਨ ਸਰੀਰ ਚ ਨਹੀਂ ਗਈ, ਥਾਇਰਾਇਡ ਨੇ ਕੰਮ ਹੀ ਨਹੀਂ ਕਰਨਾ। ਪਿਚੋਰਟੀ ਜਿੰਨਾ ਮਰਜ਼ੀ TSH ਪੈਦਾ ਕਰੀ ਜਾਵੇ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਪੈਦਾ ਕਰੀ ਜਾਵੇ, ਪਰ ਉਹ ਕਹਿੰਦਾ ਨਾ ਵੀ ਮੇਰੇ ਤੋਂ ਨਹੀਂ ਉੱਠਿਆ ਜਾਂਦਾ, ਜਦ ਤੱਕ ਮੈਨੂੰ ਫੀਮ ਦਿਓਗੇ ਤੇ ਤਾਂ ਹੀ ਮੈਂ ਉੱਠੂਗਾ ਜੀ। ਆਇਓਡੀਨ ਜਾਊਗੀ ਤਾਂ ਹੀ ਉਹਦਾ ਕੰਮ ਚੱਲਣਾ ਹੈਗਾ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀ ਮੈਡੀਕਲ ਸਬਜੈਕਟ ਜਿਹੜਾ ਨਾ ਇੱਕ ਬਹੁਤ ਵੱਡਾ ਸਮੁੰਦਰ ਆ, ਔਰ ਜਿੰਨਾ ਜਿੰਨਾ ਤੁਸੀਂ ਇਹਦੇ ਅੰਦਰ ਲੈਂਦੇ ਜਾਓਗੇ ਤੇ ਤੁਹਾਨੂੰ ਪਤਾ ਲੱਗੂ ਯਾਰ ਨੀ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ। 50 ਸਾਲ ਹੋ ਗਏ ਮੈਨੂੰ ਇਹਦੇ ਵਿੱਚ ਵਿਚਰਦਿਆਂ ਹੋਇਆਂ ਨੂੰ, ਔਰ 52 ਸਾਲ ਹੀ ਹੋ ਗਏ ਜਾਣਦਿਆਂ ਹੋਇਆਂ ਨੂੰ ਯਾਰ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ, ਹਜੇ ਤੇ ਹੋਰ ਬਹੁਤ ਕੁਝ ਜਾਣਨ ਵਾਲਾ। ਸੋ ਤੀਸਰੀ ਗੱਲ ਤੇ ਮੈਂ ਪਹੁੰਚ ਰਿਹਾ, ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਤੀਆਂ ਨੇ। ਇੱਕ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੋ ਗਈ ਹੈ, ਖਾਦ ਖੁਰਾਕ ਲੱਗਦੀ ਨਹੀਂ ਜਾਂ ਖਾਦ ਖੁਰਾਕ ਮਿਲ ਨਹੀਂ ਰਹੀ, ਕੋਈ ਵੀ ਕਾਰਨ ਹੋ ਸਕਦਾ। ਦੂਸਰੀ ਇਹ ਆ ਕਿ ਉਸ ਖਾਦ ਖੁਰਾਕ ਨੂੰ ਅੱਗ ਬਾਲਣ ਵਾਲਾ ਕੰਮ ਨਹੀਂ ਹੋ ਰਿਹਾ, ਸਾਰਾ ਕੁਛ ਹੈਗਾ ਮਟੀਰੀਅਲ ਸਾਰਾ ਕੁਛ ਹੈਗਾ ਆ, ਲੇਕਿਨ ਅੱਗ ਨਹੀਂ ਬਾਲ ਰਹੀ, ਸਰੀਰ ਦੇ ਵਿੱਚ ਉਹ ਐਨਰਜੀ ਹੈ ਨੀ, ਔਰ ਉਹ ਐਨਰਜੀ ਹਾਰਮੋਨਸ ਪੈਦਾ ਕਰਦੇ ਨੇ ਤੇ ਕਿਸ ਕਿਸ ਤਰ੍ਹਾਂ ਦੇ ਹਾਰਮੋਨਸ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਨੂੰ ਬਾਹਰ ਦਿਖਾਈ ਦਿੰਦੀਆਂ। ਹੁਣ ਜਿਵੇਂ ਟੈਸਟੋਸਟੇਰੋਨ ਹਾਰਮੋਨ ਨਹੀਂ ਹੈ ਨਾ ਕਿਸੇ ਦਾ ਪੈਦਾ ਹੁੰਦਾ ਤੇ ਦਾੜੀ ਮੁੱਛਾਂ ਹੀ ਨਹੀਂ ਆਉਂਦੀਆਂ, ਤੇ ਹੁਣ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਰਹਿਣੀ। ਇੱਕ ਬੰਦਾ ਹੋਵੇ 19-20 ਸਾਲ ਦਾ 25 ਸਾਲ ਦਾ ਤੇ ਉਹ ਕਹੇ ਯਾਰ ਖੋਦਾ ਤੇ ਦਾੜੀ ਨੀ ਹੈਗੀ ਇਹਦੀ, ਤੇ ਕੀ ਪਤਾ ਲੱਗੂਗਾ? ਸਾਨੂੰ ਇਹ ਪਤਾ ਲੱਗੂਗਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਆ ਇਹਦੇ ਸਰੀਰ ਵਿੱਚ ਨਹੀਂ ਬਣ ਰਿਹਾ ਜਿਹਦੀ ਇਹ ਕੁਆਲਿਟੀ ਹੈ। ਇੱਕ ਬੱਚੀ ਕਹਿੰਦੀ ਹੈ ਵੀ ਮੇਰੇ ਤੇ ਮਾਸਿਕ ਧਰਮ ਠੀਕ ਹੀ ਨਹੀਂ ਹੁੰਦੇ ਜੀ, ਆਉਂਦੇ ਹੀ ਨੀ ਕਦੀ, ਆਉਂਦੇ ਤੇ 15-15 ਦਿਨ ਆ ਹੀ ਜਾਂਦੇ ਆ, ਕਦੇ ਆਉਂਦੇ ਆ ਤੇ 2-2 ਮਹੀਨੇ ਆਉਂਦੇ ਹੀ ਨਹੀਂ ਹੈਗੇ, ਤੇ ਸਾਨੂੰ ਕੀ ਪਤਾ ਲੱਗੂਗਾ ਕਿ ਇਹਦੇ ਸਰੀਰ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟਰੋਨ ਵਗੈਰਾ ਆ ਹੀ ਨਹੀਂ ਰਹੇ। ਤੇ ਜਾਂ ਜੇ ਕੋਈ ਬੱਚੀ ਕਹੇ ਵੀ ਮੈਨੂੰ ਕਿਉਂਕਿ ਬੱਚੀਆਂ ਦੇ ਚਿਹਰੇ ਦੇ ਵਾਲ ਨਹੀਂ ਹੁੰਦੇ, ਇਹ ਨਾਰਮਲ ਫਿਜ਼ੀਓਲੋਜੀਕਲ ਕੁਦਰਤ ਦਾ ਕਰਮ ਹੈਗਾ, ਪਰ ਜੇ ਕਿਸੇ ਬੱਚੀ ਦੇ ਦਾੜੀ ਮੁਛਾਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਹੋਇਆ ਕਿ ਇਹਦੇ ਵਿੱਚ ਸੈਕੰਡਰੀ ਹਾਰਮੋਨ ਜ਼ਿਆਦਾ ਐਕਟਿਵ ਹੈ ਟੈਸਟੋਸਟੇਰੋਨ ਔਰਤਾਂ ਵਿੱਚ ਵੀ ਟੈਸਟੋਸਟੇਰੋਨ ਹਾਰਮੋਨ ਪੈਦਾ ਹੁੰਦਾ ਹੈ ਤੁਸੀਂ ਵੇਖਿਆ ਹੋਣਾ ਨਾ ਮੈਨੋਪੌਜ਼ ਦੇ ਸਮੇਂ ਜਦੋਂ ਆਮ ਤੌਰ ਤੇ ਮੈਨੋਪੌਜ਼ ਦੀ ਕੰਡੀਸ਼ਨ ਹੁੰਦੀ ਹੈ ਮਾਵਾਂ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟੇਰੋਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ ਇਹ ਨਹੀਂ ਉਹਨੇ ਪੂਰੇ ਸਕ੍ਰੀਟ ਹੁੰਦੇ ਤੇ ਉਹਦੇ ਨਾਲ ਸਰੀਰ ਵਿੱਚ ਹੋਰ ਵੀ ਜਨਨ ਅੰਗਾਂ ਦੇ ਵਿੱਚ ਵੀ ਬੜੀਆਂ ਤਬਦੀਲੀਆਂ ਆਉਂਦੀਆਂ ਨੇ ਹੋਰ ਵੀ ਬਹੁਤ ਕੁਝ ਤਬਦੀਲੀਆਂ ਆਉਂਦੀਆਂ ਪਰ ਸਾਹਮਣੇ ਚਿਹਰੇ ਤੇ ਕੀ ਹੁੰਦਾ ਆ ਦਾੜੀ ਮੁਛਾਉਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਸਾਰੀਆਂ ਬੀਬੀਆਂ ਨੂੰ ਇਸ ਤਰ੍ਹਾਂ ਦਾੜੀ ਮੁਛਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਨੇ ਔਰ ਇਹ ਇੰਡੀਕੇਟ ਕੀ ਕਰਦੇ ਨੇ ਕਿ ਇਸ ਬੱਚੀ ਦੇ ਵਿੱਚ ਇਸ ਬੀਬੀ ਮਾਤਾ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗ ਗਈ ਆ ਈਸਟ੍ਰੋਜਨ ਪ੍ਰੋਜੈਸਟੇਰੋਨ ਹਾਰਮੋਨ ਜਿਹੜੇ ਇਸ ਦੀ ਬਾਡੀ ਦੇ ਹਾਰਮੋਨ ਸੀਗੇ ਉਹ ਨਹੀਂ ਹੋ ਰਹੇ ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ ਬੰਦਿਆਂ ਵਰਗੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਟਾਈਮ ਟੂ ਟਾਈਮ ਮੈਂ ਤੁਹਾਡੇ ਨਾਲ ਸਾਰੀਆਂ ਕਰਦੇ ਰਹਿਣਾ ਤੇ ਦੂਸਰੀ ਗੱਲ ਹਾਰਮੋਨ ਤੋਂ ਬਾਅਦ ਮੈਂ ਤੀਸਰੀ ਗੱਲ ਤੁਸੀਂ ਸਾਰਾ ਕੁਝ ਕਰਦੇ ਰਹੋ ਘਰ ਦੇ ਵਿੱਚ ਸਾਰਾ ਕੁਝ ਰਾਸ਼ਨ ਪਾਣੀ ਹੈਗਾ ਤੁਹਾਡਾ ਕਿਚਨ ਵੀ ਸਹੀ ਚੱਲ ਰਿਹਾ ਕਾਰੋਬਾਰ ਵੀ ਸਾਰਾ ਕੁਝ ਸਹੀ ਚੱਲ ਰਿਹਾ ਕਾਰ ਆਮ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਜੇ ਤੁਹਾਡੇ ਘਰ ਦਾ ਗਾਰਬੇਜ ਹੀ ਨਾ ਨਿਕਲੇ ਜਾਂ ਤੁਹਾਡੇ ਘਰ ਦੀ ਕੱਪੜੇ ਧੋ ਤੁਸੀਂ ਕੱਪੜੇ ਨਹੀਂ ਧੋਦੇ ਅਲਟੀਮੇਟ ਕਿੰਨੇ ਕੁ ਦਿਨ ਉਹ ਕੱਪੜੇ ਪਾਓਗੇ ਜਿਹੜੇ ਪਸੀਨੇ ਵਾਲੇ ਹੋਣਗੇ ਨਹੀਂ ਕਿਆ ਪਾ ਸਕਦੇ ਨਾ ਇਸੇ ਤਰ੍ਹਾਂ ਹੀ ਘਰ ਦਾ ਗਾਰਬੇਜ ਤੁਸੀਂ ਕਿੰਨੇ ਕੁ ਦਿਨ ਘਰ ਚ ਰੱਖ ਸਕਦੇ ਹੋ ਅਲਟੀਮੇਟ ਤੁਹਾਨੂੰ ਰਿਲੀਵ ਕਰਨਾ ਪਏਗਾ ਨਾ ਸੋ ਕੁਦਰਤ ਨੇ ਨਿਯਮ ਬਣਾਇਆ ਉਹਦੇ ਵਾਸਤੇ ਭਾਈ ਬਈ ਇਸ ਸਰੀਰ ਦੇ ਵਿੱਚੋਂ ਗਾਰਬੇਜ ਜਿਹੜਾ ਆ ਉਹ ਨਿਕਲਣਾ ਹੀ ਚਾਹੀਦਾ ਹੈ ਟੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਨਿਕਲਣਾ ਚਾਹੀਦਾ ਹੈ ਪਸੀਨੇ ਦੇ ਰਸਤੇ ਨਿਕਲਣਾ ਹੀ ਚਾਹੀਦਾ ਆ ਔਰ ਸਾਹ ਦੇ ਰਸਤੇ ਵੀ ਗਾਰਬੇਜ ਨਿਕਲਦਾ ਹੈ ਜਿਹੜਾ ਆਮ ਲੋਕ ਸਭ ਨਹੀਂ ਜਾਣਦੇ ਹੁੰਦੇ ਸੋ ਇਹ ਬਹੁਤ ਸਾਰੀਆਂ ਗੱਲਾਂ ਤੁਸੀਂ ਉਹਨੇ ਸ਼ਰਾਬ ਪੀਤੀ ਹੁੰਦੀ ਪੁਲਿਸ ਵਾਲੇ ਰੋਕ ਲੈਂਦੇ ਨੇ ਕਹਿੰਦੇ ਫੂਕ ਮਾਰ ਇੱਥੇ ਹਾਂਜੀ ਫੂਕ ਮਾਰ ਕੇ ਦੇਖਦੇ ਨੇ ਕਿ ਜਿਹੜਾ ਇਹਨੇ ਖਾਧਾ ਪੀਤਾ ਹੈ ਉਹਦਾ ਗਾਰਬੇਜ ਜਿਹੜਾ ਬਾਹਰ ਕਿਵੇਂ ਨਿਕਲਦਾ ਹੈਗਾ ਉਹ ਦੱਸੇਗਾ ਉਸਨੂੰ ਵੀ ਇਹਨੇ ਇੰਨੀ ਸ਼ਰਾਬ ਪੀਤੀ ਹੋਈ ਹੈ ਤੇ ਮੇਰੇ ਕਹਿਣ ਤੋਂ ਮਤਲਬ ਆ ਬਈ ਗਾਰਬੇਜ ਤੀਸਰਾ ਸਟੈਪ ਹੈ ਸਾਡਾ ਕਿ ਅਸੀਂ ਇਹ ਵੇਖੀਏ ਵੀ ਕਿਸੇ ਵੀ ਬੰਦੇ ਨੇ ਯਾਰ ਟੱਟੀ ਪਿਸ਼ਾਬ ਠੀਕ ਆਉਂਦਾ ਤੈਨੂੰ ਹਾਂਜੀ ਔਰ ਇਹ ਗੱਲ ਨਾ ਜਾਣਨੀ ਹੈ ਬਹੁਤ ਜ਼ਰੂਰੀ ਨੇ ਜੇ ਅਸੀਂ ਨਿਕਾਸ ਦੇ ਰਾਹ ਸਾਰੇ ਖੋਲ ਦੇਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਦੋਂ ਅੰਦਰ ਦੀ ਸਫਾਈ ਹੋ ਜਾਵੇ ਨਾ ਗਾਰਬੇਜ ਦੀ ਸਫਾਈ ਹੋ ਜਾਵੇ ਬਹੁਤ ਸਾਰੇ ਕੰਮ ਆਪਣੇ ਆਪ ਚੱਲਣ ਲੱਗ ਜਾਂਦੇ ਆ ਕਾਰਬਨ ਡਾਈਆਕਸਾਈਡ ਤੁਸੀਂ ਚੀਮਾ ਸਾਹਿਬ ਉਹ ਵੇਖਿਆ ਹੋਣਾ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਤਾਰਾਂ ਜਿਹੜੀਆਂ ਹੁੰਦੀਆਂ ਸੀ ਕੁੰਡੀਆਂ ਲੱਗਦੀਆਂ ਸੀ ਤੇ ਉਸ ਥਾਂ ਤੇ ਕਈ ਵਾਰ ਕਾਰਬਨ ਆ ਜਾਂਦੀ ਸੀ ਤੇ ਅਸੀਂ ਘਰੋਂ ਜਾ ਕੇ ਨਾ ਡਾਂਗ ਤੇ ਖੰਭੇ ਦੇ ਉੱਪਰ ਉਹ ਤਾਰ ਦੇ ਜੋੜ ਤੇ ਮਾਰਦੇ ਸਾਂ ਤੇ ਆ ਗਈ ਆ ਗਈ ਆ ਗਈ ਕਹਿਣਾ ਸ਼ੁਰੂ ਕਰਨ ਦੇ ਵੀ ਬਿਜਲੀ ਆ ਗਈ ਜੀ ਕਾਰਬਨ ਇੱਕ ਪਾਸੇ ਹੋ ਜਾਂਦੀ ਸੀ ਇਹ ਇਸ ਤਰ੍ਹਾਂ ਦੀ ਚੀਜ਼ ਆ ਇਸ ਸਰੀਰ ਦੇ ਵਿੱਚ ਕਿ ਜਿੰਨਾ ਵੀ ਗਾਰਬੇਜ ਹੈ ਉਹ ਗਾਰਬੇਜ ਸਰੀਰ ਦੇ ਵਿੱਚੋਂ ਨਿਕਲਣ ਦਾ ਜਿਹੜਾ ਕੁਦਰਤ ਨੇ ਚਲਨ ਬਣਾਇਆ ਹੋਇਆ ਹੈ ਉਹਨੂੰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਤੇ ਜੇ ਉਹ ਇਸ ਤਰ੍ਹਾਂ ਦਾ ਗਾਰਬੇਜ ਨਹੀਂ ਨਿਕਲ ਰਿਹਾ ਤੇ ਫਿਰ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣਗੀਆਂ ਜੇ ਕਬਜ਼ ਹੋ ਜਾਂਦੀ ਹੈ ਤੇ ਤੁਸੀਂ ਵੇਖਿਆ ਉਹਨੂੰ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ ਕਬਜ਼ ਕਿਉਂ ਹੋ ਰਹੀ ਹੈ ਇੱਕ ਬੰਦਾ ਪਾਣੀ ਹੀ ਨਹੀਂ ਪੀ ਰਿਹਾ ਹੈਗਾ ਪਾਣੀ ਦਾ ਪੀਣਾ ਬਹੁਤ ਜ਼ਰੂਰੀ ਹੈਗਾ ਉਹਦੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ 1500 ਮਿਲੀਲੀਟਰ ਹਰ ਇੱਕ ਐਵਰੇਜ ਬੰਦੇ ਦੇ ਸਰੀਰ ਦੇ ਵਿੱਚੋਂ ਪਾਣੀ ਇਵੈਪੋਰੇਟ ਹੁੰਦਾ ਹੈ ਟੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਸਾਹ ਦੇ ਰਸਤੇ ਪਸੀਨੇ ਦੇ ਰਸਤੇ ਪਾਣੀ ਸਾਡੇ ਸਰੀਰ ਦੇ ਵਿੱਚੋਂ 1500 ਮਿਲੀਲੀਟਰ ਭਾਵ ਕਹਿ ਲਓ 6 ਗਲਾਸ 8 ਔਂਸ ਦੇ ਨਿਕਲਦਾ ਹੀ ਹੈ ਐਜ ਐਨ ਐਵਰੇਜ ਹਾਂਜੀ ਤੇ ਜੇ ਤੁਸੀਂ ਇੰਨਾ ਪਾਣੀ ਪੀਂਦੇ ਹੀ ਨਹੀਂ ਤੇ ਇਹਦਾ ਮਤਲਬ ਕੀ ਹੋਏਗਾ ਤੁਹਾਡੇ ਸੈੱਲਾਂ ਦੇ ਵਿੱਚੋਂ ਤੁਹਾਡੇ ਖੂਨ ਦੇ ਵਿੱਚ ਪਾਣੀ ਦੀ ਪਰਸੈਂਟੇਜ ਪੱਧਰ ਘੱਟ ਜਾਏਗੀ ਤੇ ਫਿਰ ਕੀ ਹੋਏਗਾ ਖੂਨ ਸਲੋ ਹੋ ਜਾਏਗਾ ਚੱਲਣਾ ਸਪਲਾਈ ਘੱਟ ਜਾਏਗੀ ਆ ਪੋਟੇ ਤੁਹਾਡੇ ਉਂਗਲਾਂ ਦੇ ਸੁੱਕਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਹੀ ਡਰਾਈਨੈਸ ਸਕਿਨ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ ਇਹ ਬਹੁਤ ਸਾਰੀਆਂ ਗੱਲਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਨ੍ਹਾਂ ਦਾ ਹੱਲ ਅਸੀਂ ਸਧਾਰਨ ਹੀ ਇਸ ਗੱਲ ਤੋਂ ਯਾਰ ਪਾਣੀ ਕਿੰਨਾ ਕੁ ਪੀਣਾ ਆ ਨਹੀਂ ਜੀ ਪਾਣੀ ਤੇ ਮੈਨੂੰ ਪੁੱਛੋ ਕਿ ਰੋਟੀ ਨਾਲ ਹੀ ਭਾਵੇਂ ਥੋੜਾ ਬਹੁਤ ਪੀ ਲਈਏ ਨਹੀਂ ਤਾਂ ਨਹੀਂ ਪੀਦਾ ਹਾਂਜੀ ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਔਰ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਾਡਾ ਸੈੱਲਾਂ ਦੇ ਵਿੱਚ ਰਿਜ਼ਰਵ ਕੋਟਾ ਹੈਗਾ ਪਤਾ ਹੀ ਨਹੀਂ ਲੱਗਦਾ ਪੰਜ ਛੇ ਛੇ ਮਹੀਨੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਪਰ ਜਦੋਂ ਲੰਬੇ ਸਮੇਂ ਵਾਸਤੇ ਕੰਡੀਸ਼ਨ ਬਣ ਜਾਂਦੀ ਵੀ ਆ ਰਹੇ ਤਾਂ ਪਾਣੀ ਪੀਣਾ ਹੀ ਨਹੀਂ ਇਹਨੂੰ ਕਦੇ ਵੇਖਿਆ ਨੀ ਰੋਟੀ ਤੋਂ ਬਿਨਾਂ ਪਾਣੀ ਪੀਂਦਾ ਹੋਵੇ ਹਾਂਜੀ ਤਾਂ ਤੁਸੀਂ ਸਮਝੋ ਵੀ ਉਹਨਾਂ ਸਰੀਰਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਉਸ ਤੋਂ ਬਾਅਦ ਇਹ ਤਿੰਨਾਂ ਸਿਸਟਮਾਂ ਦਾ ਇੱਕ ਯੋਗ ਫਲ ਅਗਰ ਸਾਡੇ ਸਾਹਮਣੇ ਹੁੰਦਾ ਹੈ ਤਾਂ ਅਸੀਂ ਫਿਰ ਇਹ ਦੱਸਣ ਯੋਗ ਹਾਂ ਕਿ ਇਹਦੀ ਬਿਮਾਰੀ ਦਾ ਕਾਰਨ ਕੀ ਆ ਤੇ ਇਸ ਨੂੰ ਤੁਸੀਂ ਦੂਰ ਕਰੋ। ਔਰ ਜੇ ਅਸੀਂ ਕਾਰਨ ਦੂਰ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਇਸੇ ਸਟੈਪ ਤੇ ਹੀ ਠੀਕ ਹੋ ਸਕਦੀਆਂ ਨੇ। ਹੁਣ ਜੇ ਸਾਨੂੰ ਪਤਾ ਲੱਗਿਆ ਵੀ ਨਹੀਂ ਇਹ ਸੰਤ ਪਤਾ ਨਹੀਂ ਲੱਗਿਆ ਇਹਦੇ ਬਾਰੇ, ਤਾਂ ਫਿਰ ਕੁਝ ਹੋਰ ਨਿਸ਼ਾਨੀਆਂ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਸਮਝਾ ਸਕਦੇ ਹਾਂ ਵੀ ਭਾਈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਤੇਰੇ ਸਰੀਰ ਦੇ ਅੰਦਰ ਗਾਰਬੇਜ ਇਕੱਠਾ ਹੋ ਗਿਆ, ਕਿਉਂਕਿ ਚਮੜੀ ਦਾ ਰੰਗ ਬਦਲ ਜਾਏਗਾ, ਕਾਰਬਨ ਡਾਈਆਕਸਾਈਡ ਜ਼ਿਆਦਾ ਹੋ ਜਾਏਗੀ, ਔਰ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਦਾ ਸਭ ਤੋਂ ਪਹਿਲਾਂ ਤੁਹਾਡੇ ਨਹੁੰ ਜਿਹੜੇ ਨਾ ਇਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਦੱਸਣਗੇ ਕਿ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੋ ਗਈ, ਗੁਲਾਬੀ ਹੋਣੇ ਚਾਹੀਦੇ ਨੇ ਨਾ, ਰੈੱਡ ਹੋਣੇ ਚਾਹੀਦੇ ਨੇ, ਯੰਗ ਬੱਚਾ ਹੋਵੇ ਤਾਂ, ਜੇ ਨਹੀਂ ਹੈਗੇ ਤਾਂ ਸਾਨੂੰ ਦੱਸੇਗਾ ਵੀ ਭਾਈ ਇਹਦੇ ਵਿੱਚ ਕਾਰਬਨ ਜ਼ਿਆਦਾ ਆ ਗਈ ਹੈ, ਭਾਵ ਆਕਸੀਜਨ ਪੂਰੀ ਜਾ ਹੀ ਨਹੀਂ ਰਹੀ, ਕਾਰਬਨ ਦਾ ਪੋਸ਼ਣ ਜ਼ਿਆਦਾ ਹੋ ਗਿਆ ਆ। ਔਰ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਪਾਣੀ ਨਹੀਂ ਗਏ, H2O ਤੁਹਾਡੇ ਅੰਦਰ ਘੱਟ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਗੱਲਾਂ ਹਨ ਜਿਹੜੀਆਂ ਅਸੀਂ ਆਮ ਤੌਰ ਤੇ ਨਾਰਮਲ ਜਾਣੀਆਂ ਨੇ ਸਕਿਨ ਦੇ ਵਿੱਚ, ਔਰ ਮੋਟੇ ਤੌਰ ਤੇ ਆਪਾਂ ਇਹ ਵੀ ਗੱਲ ਆਪਾਂ ਬੜੀ ਦੇਰਾਂ ਕਰ ਚੁੱਕੇ, ਕਿਉਂਕਿ ਉਹਨੇ ਪ੍ਰੋਗਰਾਮ ਕਰਦਿਆਂ ਕਰਦਿਆਂ ਇੰਨਾ ਹੋ ਗਿਆ, ਮੈਨੂੰ ਤਾਂ ਐਂ ਲੱਗਦਾ ਵੀ ਮੈਂ ਸ਼ਬਦ ਰਿਪੀਟ ਤਾਂ ਨਹੀਂ ਕਰ ਲਿਆ ਕਈ ਗੱਲਾਂ, ਜਿਵੇਂ ਹੁਣ ਪੀਲੀਆ ਹੋ ਜਾਂਦਾ। ਤੇ ਮੇਰਾ ਖਿਆਲ ਹੈ ਵੀ ਪਿੰਡਾਂ ਦੇ ਵਿੱਚ ਵੀ ਆਮ ਬੰਦਾ ਜਿਹੜਾ ਆ ਉਹ ਦੱਸ ਸਕਦਾ ਯਾਰ ਤੈਨੂੰ ਤੇ ਪੀਲੀਆ ਹੋਇਆ ਪਿਆ, ਭਾਵੇਂ ਉਹਨਾਂ ਨੂੰ ਪਤਾ ਹੋਵੇ ਕਿ ਨਾ ਹੋਵੇ ਵੀ ਅੰਦਰ ਕਿਹੜੇ ਅੰਗ ਨਾਲ ਸੰਬੰਧਿਤ ਹੈਗਾ ਹੈ। ਪਰ ਅਸੀਂ ਤਾਂ ਜਾਣਦੇ ਹਾਂ ਨਾ, ਜੇ ਕਿਸੇ ਦੀ ਚਮੜੀ ਪੀਲੀ ਹੋ ਜਾਏ, ਜੇ ਕਿਸੇ ਦੀਆਂ ਅੱਖਾਂ ਵੀ ਪੀਲੀਆਂ ਦਿਸਣ ਲੱਗ ਜਾਣ, ਜੇ ਕਿਸੇ ਨੂੰ ਪਿਸ਼ਾਬ ਵੀ ਪੀਲੇ ਰੰਗ ਦਾ ਹੀ ਆਉਣਾ ਸ਼ੁਰੂ ਹੋ ਜਾਵੇ, ਜੇ ਕਿਸੇ ਨੂੰ ਚਿੱਟੀਆਂ ਟੱਟੀਆਂ ਲੱਗ ਜਾਣ, ਤੇ ਇਹ ਕੀ ਇੰਡੀਕੇਟ ਕਰਦੀਆਂ ਨੇ ਕਿ ਤੇਰੇ ਸਰੀਰ ਦੇ ਅੰਦਰ ਇੱਕ ਅੰਗ ਹੈ ਜਿਹਨੂੰ ਕਹਿੰਦੇ ਨੇ ਲਿਵਰ
1: ਜੀ,
0: ਔਰ ਲਿਵਰ ਵੀ ਇੱਕ ਗਾਰਬੇਜ ਬਾਹਰ ਕੱਢਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਾਹਰ, ਗਾਰਬੇਜ ਐਸਾ ਹੈਗਾ ਜਿਹੜਾ ਅਸੀਂ ਸਿੱਧੇ ਤੌਰ ਤੇ ਬਾਹਰ ਨਹੀਂ ਕੱਢਦੇ, ਆਂਤਲੀਆਂ ਚ ਭੇਜਦੇ ਹਾਂ, ਔਰ ਉਸ ਆਂਤਲੀਆਂ ਚ ਭੇਜਣ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਡਾਈਜੈਸਟ, ਜਿਵੇਂ ਫੈਟ ਹੈ, ਜਿਵੇਂ ਹੋਰ ਟੌਕਸਿਕ ਸਬਸਟਾਂਸਿਸ, ਬਹੁਤ ਚੀਜ਼ਾਂ ਜਿਹੜੀਆਂ ਸਰੀਰ ਨੂੰ ਸੈੱਟ ਨਹੀਂ ਬੈਠਦੀਆਂ ਤੇ ਉਹ ਅੰਦਰ ਚਲੇ ਜਾਂਦੀਆਂ ਨੇ, ਉਹਨਾਂ ਨੂੰ ਬਹੁਤ ਸਾਰੀਆਂ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰਦਾ। ਬਹੁਤ ਜ਼ਿਆਦਾ ਐਸਿਡਿਟੀ ਵਾਲੀਆਂ ਚੀਜ਼ਾਂ ਤੁਸੀਂ ਖਾ ਪੀ ਲਈਆਂ ਹੈਗੀਆਂ ਨੇ, ਔਰ ਇਹ ਅਲਕਲਾਈਨ ਮੀਡੀਆ ਚ ਹੁੰਦਾ ਆ, ਅਲਟੀਮੇਟਲੀ ਇਹ ਉਸਨੂੰ ਨਸ਼ਟ ਕਰੇਗਾ, ਨਿਊਟਰਲਾਈਜ਼ ਕਰੇਗਾ। ਸੋ ਬਹੁਤ ਸਾਰੇ ਕੰਮ ਬਾਇਲ ਦੇ ਹੁੰਦੇ ਨੇ, ਤੇ ਜੇ ਬਾਇਲ ਉੱਥੇ ਹੀ ਰੁਕ ਜਾਵੇ ਜਾਂ ਬਾਇਲ ਖੁਦ ਹੀ ਖਰਾਬ ਹੋਵੇ, ਉਹਦੀ ਕੰਪੋਜੀਸ਼ਨ ਹੀ ਨਾਰਮਲ ਨਾ ਰਹੇ, ਤਾਂ ਅਲਟੀਮੇਟ ਕੀ ਹੋਏਗਾ? ਉਹਦੀਆਂ ਨਿਸ਼ਾਨੀਆਂ ਮੈਂ ਦੱਸਿਆ ਸੀਗਾ ਕਿ ਜਿੰਨਾ ਵੀ ਆਇਰਨ ਸਰੀਰ ਦੇ ਵਿੱਚੋਂ ਕਹਿ ਲੋ ਜਾਂ ਆਂਤੜੀਆਂ ਦੇ ਵਿੱਚੋਂ ਕਹਿ ਲੋ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਆ, ਉਹ ਸਾਰੇ ਦਾ ਸਾਰਾ ਉੱਥੇ ਤੋੜ ਦਿੱਤਾ ਜਾਂਦਾ, ਕਬਾੜੀਏ ਦੀ ਦੁਕਾਨ ਵਾਂਗੂ ਤੋੜ ਦਿੱਤਾ ਜਾਂਦਾ ਆ, ਅਲੱਗ ਅਲੱਗ ਉਹਦੇ ਪਾਰਟਸ ਜਿਹੜੇ ਖਿਲਾਰ ਦਿੱਤੇ ਜਾਂਦੇ ਨੇ, ਤੇ ਜਦੋਂ ਆਇਰਨ ਖਿਲਾਰਿਆ ਜਾਂਦਾ ਹੈ ਨਾ ਲਾਲ ਰੰਗ ਕਾਹਦੇ ਨਾਲ ਆਇਰਨ ਕਰਕੇ, ਤੇ ਜਦੋਂ ਆਇਰਨ ਅੰਦਰ ਲਿਵਰ ਦੇ ਗਿਆ ਸੀਗਾ ਉਹਨੇ ਉਹਨੂੰ ਖਿਲਾਰ ਦਿੱਤਾ, ਤੇ ਉਹਦੇ ਵਿੱਚੋਂ ਬਿਲੀ ਰੂਬਨ ਤੇ ਬਿਲੀ ਵਰਡਨ ਉਹਦੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣ ਗਏ। ਹੁਣ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜੇ ਮੇਰੇ ਕੋਲ ਵਾਧੂ ਪੈਣ, ਤੇ ਮੈਂ ਕਹਿੰਦਾ ਯਾਰ ਲੈ ਲੋ ਸਸਤੇ ਪਾ ਲੈ ਜੋ, ਵਾਧੂ ਲੈ ਜੋ ਹਾਂਜੀ, ਤੇ ਜੇ ਮੇਰੇ ਕੋਲ ਉਹ ਘੱਟ ਬਣ ਗਏ ਮੈਂ ਘੱਟ ਭੇਜੂਗਾ, ਰੰਗ ਮੇਰਾ ਲਾਲ ਹੋਊਗਾ, ਜੇ ਮੇਰੇ ਕੋਲ ਵਾਧੂ ਹੋਇਆ ਤੇ ਮੈਂ ਕਹਿੰਦਾ ਯਾਰ ਵਾਧੂ ਲੈ ਜੋ। ਇਹਦਾ ਮਤਲਬ ਕੀ ਹੋਇਆ ਕਿ ਆਇਰਨ ਆਇਆ ਪਰ ਟੁੱਟ ਗਿਆ, ਜ਼ਿਆਦਾ ਜ਼ਿਆਦਾ ਟੁੱਟ ਗਿਆ, ਔਰ ਉਹਦੇ ਵਿੱਚੋਂ ਜ਼ਿਆਦਾ ਬਿਲੀ ਰੂਬਨ ਤੇ ਬਿਲੀ ਬਰਡਨ ਬਣ ਗਏ, ਜਿਹਦੇ ਕਰਕੇ ਉਹੀ ਮੈਂ ਖੂਨ ਚ ਭੇਜ ਦਿੱਤੇ, ਔਰ ਦਿਲ ਨੇ ਉਹੀ ਜ਼ਿਆਦਾ ਬਿਲੀ ਰੂਬਨ ਬਿਲੀ ਬਰਡਨ ਸਾਰੇ ਸਰੀਰ ਨੂੰ ਸੈੱਲਾਂ ਨੂੰ ਸਪਲਾਈ ਕਰ ਦਿੱਤੇ, ਤੇ ਸਾਰੇ ਸੈੱਲਾਂ ਦੇ ਵਿੱਚ ਆਇਰਨ ਵਾਲਾ ਪੋਰਸ਼ਨ ਜਿਹੜਾ ਸੀ ਘੱਟ ਗਿਆ, ਹੈਮੋਗਲੋਬਿਨ ਦਾ ਪੋਰਸ਼ਨ ਘੱਟ ਗਿਆ, ਬਿਲੀ ਰੂਬਨ ਬਿਲੀ ਬਰਡਨ ਦਾ ਵੱਧ ਗਿਆ, ਤੇ ਉਹਦਾ ਰੰਗ ਕੀ ਹੋ ਗਿਆ? ਪੀਲਾ। ਜਿੱਥੇ ਜਿੱਥੇ ਜਾਊਗਾ ਆਪਣਾ ਉਹ ਖੇ ਖਿਲਾਰੂਗਾ, ਪੀਲੀਆ ਹੋਏਗਾ, ਔਰ ਸਾਰੀਆਂ ਚੀਜ਼ਾਂ ਪੀਲੀਆਂ ਪੀਲੀਆਂ ਹੋ ਜਾਣਗੀਆਂ। ਹਾਂਜੀ, ਬਸੰਤ ਦੇ ਸਰੋਂ ਫੁੱਲਾਂ ਹੋਣ ਤਰ੍ਹਾਂ ਸਾਰਾ ਕੁਝ ਸਰੋਂ ਫੁੱਲਾਂ ਹੋ ਜਾਊਗਾ। ਤੇ ਇਹ ਆਮ ਲੋਕ ਨੇ, ਇਹ ਰਿਸਕਲ ਦੇ ਡਾਕਟਰ ਨਹੀਂ, ਡਾਕਟਰਾਂ ਕੋਲ ਤਾਂ ਸਾਡੇ ਕੋਲ ਤੇ ਹੋਰ, ਅਸੀਂ ਇੱਕ ਇੰਡੈਕਸ ਵੇਖਦੇ ਹਾਂ, ਹਾਂਜੀ ਅਸੀਂ ਅੱਖਾਂ ਦੇ ਆਈਲਿਡਸ ਵੇਖਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ ਜਿਹਨਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਆ ਕਿ ਭਾਈ ਇਸ ਬੰਦੇ ਨੂੰ ਪੀਲੀਆ ਹੋ ਗਿਆ ਹੈਗਾ। ਪਰ ਆਮ ਬੰਦਾ ਵੀ ਜੇ ਪੀਲੀ ਚਮੜੀ ਕਿਸੇ ਦੀ ਵੇਖਦਾ ਹੈ ਨਾ ਤਾਂ ਕਹਿੰਦਾ ਯਾਰ ਤੈਨੂੰ ਤਾਂ ਪੀਲੀਆ ਹੋ ਗਿਆ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਨੇ। ਹੁਣ ਜੇ ਜਿਹੜੀ ਚਮੜੀ ਦਾ ਰੰਗ ਹੁਣ ਤੁਸੀਂ ਵੇਖਦੇ ਹੋ ਨਾ, ਆ ਬੁੱਢ ਮੇਰੇ ਵੇਖਦੇ ਹੋ ਲਾਲ ਦੇਖਦੇ ਨੇ ਤੁਹਾਨੂੰ, ਹਾਂਜੀ ਨੱਕ ਸਾਰਾ ਉਸੇ ਤਰ੍ਹਾਂ ਦਾ ਲਾਲ ਚਿਹਰੇ ਨਾਲ ਮਿਲਦਾ ਹੋਇਆ ਦਿਸਦਾ ਹੈਗਾ। ਪਰ ਜੇ ਤੁਹਾਨੂੰ ਇਹ ਲੱਗੇ ਭਈ ਨੱਕ ਤਾਂ ਯਾਰ ਕਿਵੇਂ ਹੈ ਸੁਆਹ ਵਰਗਾ ਹੋਇਆ ਪਿਆ, ਗੁੱਲ ਵੀ ਸੁਆਹ ਵਰਗੇ, ਪੰਜਾਬੀ ਦਾ ਲਫ਼ਜ਼ ਤਾਂ ਸੁਆਹ ਵਰਗੇ, ਕਹਿੰਗੇ ਅਸੀਂ ਅੰਗਰੇਜ਼ੀ ਚ ਉਹਨੂੰ ਕਹਿੰਦੇ ਹਾਂ ਸਾਇਨੋਸਿਸ। ਸਾਇਨੋਸਿਸ ਦਾ ਮਤਲਬ ਕੀ ਹੋਇਆ? ਕਿ ਓਹਦੇ ਵਿਚ ਆਕਸੀਜਨ ਦੀ ਕਮੀ ਆ ਗਈ ਹਾਂਜੀ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਸਾਨੂੰ ਦਿਸਣ ਆਕਸੀਜਨ ਹੁਣ ਕੈਰੀ ਕੌਣ ਕਰਦਾ ਇਹ ਬਹੁਤ ਡੀਪ ਗੱਲ ਹੈ ਅੰਦਰ ਦੀ ਗੱਲ ਹੈ ਆਕਸੀਜਨ ਕੈਰੀ ਕੌਣ ਕਰਦਾ ਲਾਲ ਖੂਨ ਦੇ ਕਣ ਲਾਲ ਖੂਨ ਦੇ ਕਣ ਜਿਹੜੇ ਨੇ ਨਾ ਸਾਡੇ ਸਰੀਰ ਦੇ ਵਿਚ ਉਹ ਖਾਲੀ ਟ੍ਰੇਨ ਦੇ ਡੱਬੇ ਆ ਸਮਝਣ ਵਾਸਤੇ ਸਮਝ ਲੋ ਵੀ ਟ੍ਰੇਨ ਦੇ ਖਾਲੀ ਡੱਬੇ ਆ ਤੇ ਓਹਦੇ ਚ ਸਮਾਨ ਭਰ ਕੇ ਜਾਣਾ ਤੇ ਸਮਾਨ ਕਿਹੜਾ ਭਰ ਕੇ ਜਾਂਦਾ ਓਹਦੇ ਵਿਚ ਕੋਇਲਾ ਨਹੀਂ ਇਹਦੇ ਚ ਭਰ ਕੇ ਜਾਂਦੀ ਆ ਆਕਸੀਜਨ ਹਾਂਜੀ ਸੋ ਮਤਲਬ ਕੀ ਆ ਕਿ ਸਰੀਰ ਦੇ ਵਿਚ ਆਕਸੀਜਨ ਸਪਲਾਈ ਕਰਨ ਵਾਸਤੇ ਸਾਡਾ ਲਾਲ ਖੂਨ ਦੇ ਕਣ ਜਿਹੜੇ ਨੇ ਉਹ ਖਾਲੀ ਡੱਬੇ ਹਨ ਨਿਊਕਲੀਅਸ ਨਹੀਂ ਹੁੰਦਾ ਓਹਦੇ ਬਾਕੀ ਸੈੱਲ ਸਾਰਿਆਂ ਚ ਨਿਊਕਲੀਅਸ ਹੁੰਦਾ ਆ ਲਾਲ ਖੂਨ ਦੇ ਕਣਾਂ ਦੇ ਵਿਚ ਨਿਊਕਲੀਅਸ ਨਹੀਂ ਹੁੰਦਾ ਖਾਲੀ ਡੱਬੇ ਆ ਤੇ ਇਹਦੇ ਚ ਆਕਸੀਜਨ ਭਰ ਕੇ ਜਾਂਦੀ ਬਾਕੀ ਜਿਹੜੇ ਸੈੱਲ ਨੇ ਉਹਨਾਂ ਦੇ ਵਿਚ ਜਿਹੜਾ ਉਹ ਪਲਾਜ਼ਮਾ ਚ ਘੁਲੇ ਹੁੰਦੇ ਨੇ ਜਿਹਦੇ ਚ ਜੋ ਅਸੀਂ ਫੈਟ ਖਾਧਾ ਜੋ ਅਸੀਂ ਚਰਬੀ ਖਾਧੀ ਜੋ ਅਸੀਂ ਪ੍ਰੋਟੀਨ ਖਾਧਾ ਉਹ ਰਚ ਮਿਚ ਕੇ ਤੇ ਉਹ ਜਾ ਰਿਹਾ ਸੈੱਲਾਂ ਨੂੰ ਨਾਲ ਆਕਸੀਜਨ ਦੇ ਡੱਬੇ ਜਾ ਰਹੇ ਨੇ ਆਲੋ ਵੀ ਆਕਸੀਜਨ ਦੇ ਸਿਲੰਡਰ ਵੀ ਨਾਲ ਦੇ ਲਈ ਜੋ ਪਰ ਜੇ ਆਇਰਨ ਵੈਸੇ ਹੀ ਜ਼ਿਆਦਾ ਟੁੱਟ ਗਿਆ ਔਰ ਉਹ ਜੇ ਸਾਡੇ ਟ੍ਰੇਨ ਦੇ ਡੱਬੇ ਹੀ ਘੱਟ ਗਏ ਤੇ ਸਮਾਨ ਪੂਰਾ ਜਾਣਾ ਨਹੀਂ ਗਾ ਜੇ ਸਮਾਨ ਪੂਰਾ ਨਹੀਂ ਗਿਆ ਹਰੇਕ ਸੈੱਲ ਦੇ ਵਿਚ ਇਹਦਾ ਮਤਲਬ ਆਕਸੀਜਨ ਘੱਟ ਗਈ ਜੇ ਹੁਣ ਆਕਸੀਜਨ ਘੱਟ ਗਈ ਇਹਦਾ ਮਤਲਬ ਕੀ ਹੋਏਗਾ ਅੰਦਰੋਂ ਤਾਂ ਵੇਖਾਂਗੇ ਉਸ ਬੰਦੇ ਨੂੰ ਯਾਰ ਸਾਹ ਚੜ ਜਾਂਦਾ ਮਾੜਾ ਜਿਹਾ ਪੌੜੀਆਂ ਚੜਦਾ ਨਾ ਤਾਂ ਸਾਹ ਚੜਨ ਲੱਗ ਜਾਂਦਾ ਥੋੜਾ ਜਿਹਾ ਤੇਜ਼ ਤੁਰਦੇ ਹੋਗੇ ਨਾ ਤੁਹਾਡੇ ਨਾਲ ਤੁਰਦਾ ਹੋਗਾ ਤੁਸੀਂ ਕਹੋਗੇ ਯਾਰ ਤੁਰ ਤੂੰ ਤੁਰਦਾ ਨਹੀਂ ਗਾ ਨਹੀਂ ਕਹਿੰਦੇ ਯਾਰ ਸਾਹ ਚੜਦਾ ਤੇਜ਼ ਤੁਰਨਾ ਹੌਲੀ ਤੁਰੋ ਤੁਸੀਂ ਜੇ ਲੋਕ ਇਹ ਕਹਿਣ ਹੌਲੀ ਤੁਰੋ ਤੁਸੀਂ ਇਹ ਸਮਝੋ ਕਿ ਉਹਦਾ ਆਇਰਨ ਜ਼ਿਆਦਾ ਟੁੱਟ ਰਿਹਾ ਤੁਸੀਂ ਇਹ ਸਮਝੋ ਕਿ ਉਹਦੇ ਸੈੱਲਾਂ ਨੂੰ ਆਕਸੀਜਨ ਸਪਲਾਈ ਨਹੀਂ ਹੋ ਰਹੀ ਪਰ ਤੁਸੀਂ ਜੇ ਵੇਖੋਗੇ ਬੁੱਲ ਉਹਦੇ ਨੀਲੇ ਨੱਕ ਦੀ ਕਰੂਬਲੀ ਉਹਦੀ ਨੀਲੀ ਹੋ ਗਈ ਹਾਂਜੀ ਨੋ ਅਗਰ ਵੇਖੋਗੇ ਬਹੁਤ ਲੰਬੇ ਸਮੇਂ ਤੱਕ ਕੋਈ ਐਸੀ ਗੱਲ ਹੋ ਜਾਵੇ ਤੇ ਫਿਰ ਉਹਦੇ ਦੋ ਜਿਹੜੇ ਨੇ ਅਗਲੇ ਪਾਸੇ ਉਹ ਟਿਪਸ ਜਿਹੜੇ ਨੇ ਉਹ ਵੀ ਨੀਲੇ ਹੋ ਜਾਣਗੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਤੁਸੀਂ ਲੱਭ ਸਕਦੇ ਹੋ ਜਾਣ ਸਕਦੇ ਹੋ ਕਿ ਭਾਈ ਇਸ ਬੰਦੇ ਦੇ ਹੋਇਆ ਕਿ ਆਕਸੀਜਨ ਨਹੀਂ ਪੂਰੀ ਆਕਸੀਜਨ ਨਹੀਂ ਪੂਰੀ ਕਿਉਂ ਨਹੀਂ ਪੂਰੀ ਕਿਉਂਕਿ ਉਹਦੇ ਚ ਹੈਮੋਗਲੋਬਿਨ ਜਿਹੜਾ ਹੈ ਉਹ ਪੂਰਾ ਨਹੀਂ ਹੈਗਾ ਆਇਰਨ ਜਿਹੜਾ ਜ਼ਿਆਦਾ ਟੁੱਟ ਗਿਆ ਹੈਗਾ ਆ ਔਰ ਡੱਬੇ ਘੱਟ ਗਏ ਟ੍ਰੇਨ ਦੇ ਜਿਹਦੇ ਚ ਆਕਸੀਜਨ ਜਾਣੀ ਸੀ ਜਾ ਨਹੀਂ ਰਹੀ ਹਾਂਜੀ ਜਾਂ ਇੱਕ ਹੋਰ ਕਾਰਨ ਹੁੰਦਾ ਆ ਬਈ ਸੈੱਲ ਜਿਹੜੇ ਨੇ ਸਾਡੇ ਹਰੇਕ ਸੈੱਲ ਦਾ ਇੱਕ ਡਾਇਮੈਂਸ਼ਨ ਹੈ ਅਸੀਂ ਹੁਣ ਖੂਹ ਚ ਪਾਣੀ ਚ ਬਾਲਟੀ ਪਾਣੀ ਦੀ ਕੱਢਦੇ ਹਾਂ ਤੇ ਜੇ ਸਾਡੀ ਬਾਲਟੀ ਹੀ ਛੋਟੀ ਆ ਤੇ ਫਿਰ ਕਿੰਨਾ ਕੁ ਪਾਣੀ ਲੈ ਜਾਊਗੀ ਸਿਕਲ ਸੈੱਲ ਐਨੀਮੀਆ ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਕੁਝ ਇਸ ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਦੇ ਕਰਕੇ ਆਮ ਤੌਰ ਤੇ ਸਾਡਾ ਜਿਹੜਾ ਲਾਲ ਖੂਨ ਦੇ ਕਣ ਹਨ ਉਹਨਾਂ ਦਾ ਉਹਨਾਂ ਦੀ ਸ਼ਕਲ ਜਿਹੜੀ ਹੈ ਉਹ ਛੋਟੀ ਹੋ ਜਾਂਦੀ ਹੈ ਸ਼ਕਲ ਜਿਹੜੀ ਹੈ ਉਹ ਡਿਫਰੈਂਟ ਕਾਇੰਡ ਦੀ ਹੋ ਜਾਂਦੀ ਹੈ ਹਾਂਜੀ ਔਰ ਇਹ ਇਸ ਟਾਈਪ ਦੇ ਸੈੱਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਕੇਵ ਸੈੱਲਸ ਲੈਂਸ ਦੇਖੇ ਹੋਣੇ ਤੁਸੀਂ ਉਹ ਕਨਕੇਵ ਲੈਂਸ ਹੈ ਕੋਈ ਕਨਵੈਕਸ ਲੈਂਸ ਹੈਗਾ ਆ ਕੋਈ ਅੰਦਰ ਮੁੜਿਆ ਹੋਇਆ ਹੈ ਕੋਈ ਬਾਹਰ ਨੂੰ ਉਭਰਿਆ ਹੋਇਆ ਹੈਗਾ ਸੋ ਉਸੇ ਮੁਤਾਬਕ ਦੇ ਇਹ ਸੈੱਲ ਹੈਗੇ ਨੇ ਇੱਕ ਨਾਰਮਲ ਫੀਚਰ ਹੈ ਇਹਨਾਂ ਦੀ ਪਰ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਵੇ ਹੈ ਨਾਰਮਲ ਉਸੇ ਤਰ੍ਹਾਂ ਹੀ ਨੇ ਲੇਕਿਨ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਇਆ ਤੇ ਫਿਰ ਇਹਨਾਂ ਨੇ ਆਕਸੀਜਨ ਓਨੀ ਕੈਰੀ ਨਹੀਂ ਨਾ ਕਰ ਸਕਣੀ ਆਕਸੀਜਨ ਕੈਰੀ ਨਹੀਂ ਕਰ ਸਕਦੀ ਤੇ ਅਲਟੀਮੇਟਲੀ ਸਾਰਾ ਵਜੂਦ ਹੀ ਇਹਦੇ ਉੱਪਰ ਡਿਪੈਂਡ ਕਰਦਾ ਆਦਮੀ ਹਾਂ ਇਕਦਮ ਹੀ ਦਮ ਆਇਆ ਤੇ ਆਦਮੀ ਹਾਂ ਮੇਰਾ ਮੁਰਦਾ ਆ ਹਾਂਜੀ ਸੋ ਇਸ ਕਰਕੇ ਆਕਸੀਜਨ ਦੀ ਇਹ ਕਮੀ ਪੇਸ਼ੀ ਜਿਹੜੀ ਹੈ ਸਾਨੂੰ ਇਹਨਾਂ ਗੱਲਾਂ ਤੋਂ ਬਾਹਰੋਂ ਨਿਸ਼ਾਨੀਆਂ ਬੁੱਲਾਂ ਤੋਂ ਨੱਕ ਤੋਂ ਟਿਪਸ ਤੋਂ ਸਾਨੂੰ ਦਿਖਾਈ ਦਿੰਦੀ ਹੈ ਤੁਰਦਾ ਬੰਦਾ ਜਿਹੜਾ ਆ ਉਹਨੂੰ ਸਾਹ ਚੜਦਾ ਆ ਉਹ ਹੌਲੀ ਤੁਰਨਾ ਚਾਹੁੰਦਾ ਕਿ ਜਿੰਨੀ ਕੁ ਆਕਸੀਜਨ ਆਉਂਦੀ ਮੈਂ ਉਹਦੇ ਨਾਲ ਉਹਨਾਂ ਕੁ ਤੁਰਾਂ ਤੇਜ਼ ਨਹੀਂ ਤੁਰ ਸਕਦਾ ਜੇ ਦੂਜਿਆਂ ਨੂੰ ਕਹੋਗੇ ਯਾਰ ਹੌਲੀ ਤੁਰੋ ਮੈਂ ਇੰਨਾ ਨਹੀਂ ਤੁਰ ਸਕਦਾ ਹਾਂਜੀ ਸੋ ਇਹ ਆਮ ਨਿਸ਼ਾਨੀਆਂ ਹਨ ਪੌੜੀਆਂ ਚੜ੍ਹਦੇ ਹੋ ਸਾਹ ਚੜ੍ਹਦਾ ਹੈਗਾ ਠੀਕ ਹੈ ਬਜ਼ੁਰਗਾਂ ਨੂੰ ਤਾਂ ਥੋੜਾ ਬਹੁਤ ਹੋ ਹੀ ਜਾਂਦਾ ਕਿਉਂਕਿ ਉਹਦੀ ਜਿਹੜੀ ਲੰਗ ਕਪੈਸਿਟੀ ਹੈ ਨਾ ਜਿਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ ਟਾਈਡਲ ਵਾਲੀਅਮ ਉਹ ਹੁੰਦਾ ਆ ਜਿੰਨਾ ਸਾਹ ਲੈਣ ਨਾਲ ਬਾਹਰ ਜਾਂਦਾ ਜਿੰਨਾ ਸਾਹ ਲੈਣ ਨਾਲ ਅੰਦਰ ਜਾਂਦਾ ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਦੋ ਕਿਰਿਆਵਾਂ ਹੋ ਗਈਆਂ ਉਹਦੇ ਉਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ ਤੇ ਉਹ ਟਾਈਡਲ ਵਾਲੀਅਮ ਆਟੋਮੈਟਿਕਲੀ ਬਜ਼ੁਰਗਾਂ ਦਾ ਘੱਟ ਜਾਂਦਾ ਉਹਨਾਂ ਨੂੰ ਸਾਹ ਚੜ੍ਹਨਾ ਇੱਕ ਨਾਰਮਲ ਜੀ ਗੱਲ ਹੈਗੀ ਮਿਲਕ ਜਿਹੜੇ ਫੌਜਾ ਸਿੰਘ ਸੀਗੇ ਉਹਨਾਂ ਨੂੰ ਨਹੀਂ ਸੀ ਚੜ੍ਹਦਾ ਆਮ ਬੰਦਿਆਂ ਦੀ ਗੱਲ ਇਹ ਆ ਕਿ ਉਹਨਾਂ ਦਾ ਉਹ ਟਾਈਡਲ ਵਾਲੀਅਮ ਜਿਹੜਾ ਹੈ ਉਹ ਘੱਟ ਜਾਂਦਾ ਹੈਗਾ ਜਿਸ ਕਰਕੇ ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਪਰ ਜੇ ਯੰਗ ਮੰਦੇ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਇਹਦਾ ਮਤਲਬ ਕੀ ਆ ਕਿ ਉਹਦੇ RBC ਰੈਡ ਬਲੱਡ ਕਾਰਪਸਲ ਖੂਨ ਦੇ ਨਾਲ ਕਣ ਉਹਨਾਂ ਦਾ ਸਾਈਜ਼ ਛੋਟਾ ਹੈਗਾ ਔਰ ਉਹ ਨਾਰਮਲ ਨਹੀਂ ਹੈਗੇ ਉਹ ਨਾਰਮਲ ਆਕਸੀਜਨ ਕੈਰੀ ਨਹੀਂ ਕਰ ਸਕਦੇ, ਜਿਹਦੇ ਕਰਕੇ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਅਸੀਂ ਕੱਲ ਕਿੱਥੇ ਪਹੁੰਚ ਜਾਵਾਂਗੇ ਭਾਈ? ਫਿਰ ਅਸੀਂ ਪਹੁੰਚ ਜਾਵਾਂਗੇ ਯਾਰ, ਬਣਦੇ ਕਿੱਥੇ ਨੇ? ਉਹ ਫੈਕਟਰੀ ਦਾ ਪਤਾ ਕਰੋ, ਜਿਹੜਾ ਸਮਾਨ ਇਹ ਬਣਾਉਂਦੀ ਹੈ ਸਮਾਨ ਤੇ ਗਲਤ ਬਣਾਉਂਦੀ ਹੈ। ਤੇ ਫੈਕਟਰੀ ਕਿਹੜੀ ਹੈ ਭਾਈ? ਹੱਡੀਆਂ, ਸਾਡੀਆਂ ਲੰਬੀਆਂ ਹੱਡੀਆਂ ਜਿਹੜੀਆਂ ਨੇ ਉਹ ਇਸ ਨੂੰ ਬਣਾਉਂਦੀਆਂ ਨੇ। ਸਾਰੇ ਜਿੰਨੇ ਖੂਨ ਦੇ ਸੈੱਲ ਹੈਗੇ ਨੇ ਨਾ, ਉਹ ਸਾਡੀਆਂ ਲੰਬੀਆਂ ਹੱਡੀਆਂ ਦੇ ਵਿੱਚ ਬਣਦੇ ਨੇ, ਉਹ ਫੈਕਟਰੀ ਆ। ਔਰ ਉਸ ਫੈਕਟਰੀ ਦੀ ਕਮੀ ਕਮਜ਼ੋਰੀ ਹੋਊਗੀ ਤੇ ਸਮਾਨ ਜਿਹੜਾ ਉਹਦਾ ਪਾਸ ਨਹੀਂ ਹੋਣਾ, ਛੋਟਾ ਹੋਊਗਾ, ਇਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ। ਤੋ ਮਤਲਬ ਇਹ ਵੀ ਡਾਕਟਰ ਨੂੰ ਇੰਨੀ ਲੰਬੀ ਇੰਨੀ ਡੀਪ ਜਾਣਨ ਦੀ ਲੋੜ ਹੁੰਦੀ ਹੈ, ਪਰ ਉਹ ਜਾਣੂਗਾ ਜਦੋਂ ਤੁਸੀਂ ਹਸਪਤਾਲ ਜਾਓਗੇ। ਪਰ ਪਹਿਲਾਂ ਤੁਸੀਂ ਜਦੋਂ ਦੇਖਣਾ ਆਮ ਘਰ ਦੇ ਵਿੱਚ ਮਰੀਜ਼ ਪਿਆ ਹੈ ਜਾਂ ਘਰ ਦੇ ਵਿੱਚ ਯਾਰ ਨਾਲ ਤੁਰਦਾ ਫਿਰਦਾ ਬੰਦਾ ਆ, ਉਹ ਆਂਦਾ ਮੈਨੂੰ ਸਾਹ ਚੜਦਾ ਯਾਰ, ਉਹ ਕਹਿੰਦੇ ਮੇਰੇ ਬੁੱਲ ਨੀਲੇ ਹੋ ਗਏ ਆ ਜੀ। ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਵੇਖੋਗੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਹੈਮੋਗਲੋਬਿਨ ਘੱਟ ਆ, ਇਹਦੀ ਸਰੀਰ ਚ ਆਕਸੀਜਨ ਪੂਰੀ ਨਹੀਂ। ਹੁਣ ਆਕਸੀਜਨ ਪੂਰੀ ਕਿਉਂ ਨਹੀਂ, ਇਹ ਹੁਣ ਫਿਰ ਡਾਕਟਰ ਤੇ ਛੱਡ ਦਿਓ, ਕਿਉਂਕਿ ਹੋਰ ਬਹੁਤ ਸਾਰੇ ਕਾਰਨ ਹੈਗੇ ਨੇ ਜਿਹੜੇ ਡਾਕਟਰ ਨੇ ਲੱਭਣੇ ਨੇ, ਬਈ ਇਹਦੀ ਆਕਸੀਜਨ ਕਿਉਂ ਪੂਰੀ ਨਹੀਂ ਹੁੰਦੀ, ਸੈੱਲ ਕਿਉਂ ਘੱਟ ਹੈਗੇ ਨੇ, ਜਾਂ ਸੈੱਲਾਂ ਦਾ ਸਾਈਜ਼ ਜਿਹੜਾ ਉਹਨੂੰ ਕਿਉਂ ਉਹਦੇ ਚ ਕਮੀ ਪੇਸ਼ੀ ਆ ਰਹੀ ਹੈ, ਕਿਉਂਕਿ ਬੋਨਸ ਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ, ਫਿਰ ਬੋਨ ਡੈਂਸਿਟੀ ਪ੍ਰਮਾਣ ਕੇ ਵੀ ਬੋਨ ਮੋਟੀ ਕਿੰਨੀ ਹੈਗੀ ਹੈ, ਵੱਡੀ ਮੋਟੀ ਤਕੜੀ ਬੋਨ ਹੋਏਗੀ ਤੇ ਆਟੋਮੈਟਿਕਲੀ ਉਹ ਨਾਰਮਲ ਸੈੱਲ ਬਣਾਏਗੀ, ਤੇ ਜੇ ਬੋਨ ਹੀ ਵਿਚਾਰੀ ਵੀਕ ਹੈਗੀ ਹੈ ਤੇ ਫਿਰ ਉਹਨੇ ਸੈੱਲ ਵੀ ਤੇ ਉਹੋ ਜਿਹੇ ਬਣਾਉਣੇ ਆ ਨਾ। ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਇਨੋਸਿਸ ਨੂੰ ਕਹਿ ਸਕਦੇ ਹਾਂ। ਹੋਰ ਬਹੁਤ ਸਾਰੀ ਇੰਡੀਕੇਸ਼ਨ ਨੇ, ਸਮੇਂ ਸਮੇਂ ਮੈਂ ਇਹਨਾਂ ਸਾਰੀਆਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹਾਂਗਾ। ਔਰ ਮੈਂ ਯਾਦ ਰੱਖਾਂਗਾ ਕੀਮਾ ਸਾਹਿਬ, ਤੁਸੀਂ ਵੀ ਮੈਨੂੰ ਯਾਦ ਕਰਵਾ ਦਿਓ ਜੇ ਵੀ ਉਹ ਜਿਹੜੇ ਕਾਰਨ ਨੇ ਨਾ, ਐਕਸਾਈਟਿੰਗ ਫੈਕਟਰ, ਮੇਨਟੇਨਿੰਗ ਫੈਕਟਰ, ਫੰਡਾਮੈਂਟਲ ਫੈਕਟਰ, ਜਿਹੜੇ ਅਸਲ ਬਿਮਾਰੀਆਂ ਦੇ ਪਿੱਛੇ ਕਾਰਨ ਹੁੰਦੇ ਨੇ, ਉਹਨਾਂ ਦੇ ਉੱਪਰ ਮੈਂ ਲੈਕਚਰ ਨੈਕਸਟ ਵਾਰ ਕਰਾਂਗਾ। ਕੱਲ ਦਾ ਲੈਕਚਰ ਮੇਰਾ ਨਹੀਂ ਹੋ ਸਕਦਾ, ਮੈਂ ਔਨ ਰੋਡ ਹੋਵਾਂਗਾ ਇਸ ਸਮੇਂ, ਔਰ ਪਰਸੋਂ ਵੀ ਨਹੀਂ ਹੋਏਗਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਵੀ ਫਿਰ ਪ੍ਰੋਗਰਾਮ ਜਦੋਂ ਹੋਏਗਾ। ਉਮੀਦ ਕਰਦਾ ਵੀ ਸ਼ਾਇਦ ਮੈਂ ਬੁੱਧਵਾਰ ਪ੍ਰੋਗਰਾਮ ਕਰਾਂ, ਠੀਕ ਹੈ? ਸੋ ਦੋ ਤਿੰਨ ਦਿਨ ਮੈਨੂੰ ਛੁੱਟੀ ਚਾਹੀਦੀ ਹੈ, ਮੈਂ ਬਾਹਰ ਜਾ ਰਿਹਾ, ਪ੍ਰੋਗਰਾਮ ਨਹੀਂ ਕਰ ਸਕਾਂਗਾ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568। ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਸਫ਼ਰ ਕਰ ਰਹੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਆਪਣੀ ਬਿਮਾਰੀ ਬਾਰੇ, ਜਾਂ ਇਲਾਜ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਇਲਾਜ ਤੁਹਾਡਾ ਸਹੀ ਲਾਈਨ ਤੇ ਚੱਲ ਰਿਹਾ ਹੈਗਾ, ਕੁਦਰਤੀ ਨੇਚਰ ਦੇ ਪ੍ਰੋਸੈਸ ਦੇ ਮੁਤਾਬਕ ਚੱਲ ਰਿਹਾ ਹੈਗਾ, ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ ਵੀ ਸੇਵਾ ਦਾ ਮੌਕਾ ਦੇ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ ਸੋ ਮਚ।
2: ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਬਹੁਤ ਸਰੋਤੇ ਹੋ, ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ ਮੇਰੇ ਵੱਲੋਂ, ਡਾਕਟਰ ਸਾਹਿਬ ਵੱਲੋਂ, ਚੀਮਾ ਸਾਹਿਬ ਵੱਲੋਂ, ਬਹੁਤ ਸਤਿਕਾਰ ਸਾਥ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਮਹੀਨੇ ਬਾਅਦ ਕੁਝ ਦਿਨ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ। ਅੱਜ ਦਾ ਸਾਰਾ ਪ੍ਰੋਗਰਾਮ ਅੱਜ ਦੇ ਸ਼ਹੀਦ ਬੱਚਿਆਂ ਲਈ ਹੋਏਗਾ ਜੀ, ਤੇ ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਗੁਰਦੀਪ ਸਿੰਘ ਸੰਧੂ ਵੀ ਆਪਣਾ ਪੂਰਾ ਲੈਕਚਰ ਕਰਨਗੇ। ਇਹਦੇ ਉਪਰ ਹੀ ਲਾਲ ਸਿੰਘ ਚੀਮਾ ਜੀ ਵੀ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਆ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਦਿਲ ਨੂੰ ਛੋਹਣ ਵਾਲਾ ਸ਼ਬਦ ਮਨਿੰਦਰ ਸਿੰਘ ਜੀ ਸ੍ਰੀ ਵਾਲਿਆਂ ਦਾ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬਹੁਤ ਦਰਦ ਭਰਿਆ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸੋ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੀ ਸੋ ਲਾਲ ਸਿੰਘ ਚੀਮਾ ਹੁਣੇ ਆਪਣੇ ਨਾਲ ਜੁੜ ਗਏ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਤੇ ਲਓ ਪੇਸ਼ ਹੈ ਜੀ ਲਾਲ ਸਿੰਘ ਚੀਮਾ ਹੁਣੇ ਆ ਗਏ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵੈਲਕਮ ਚੀਮਾ ਸਾਹਿਬ ਆਵਾਜ਼ ਆ ਰਹੀ ਜੀ
1: ਤੁਸੀਂ ਭਾਰਤ ਦਾ ਦੌਰਾ ਕਰਕੇ ਆਏ ਆ ਉਥੋਂ ਨਵੀਆਂ ਨਵੀਆਂ ਖਬਰਾਂ ਵੀ ਲਿਆਏ ਆ ਤੇ ਇਹਨਾਂ ਖਬਰਾਂ ਤੋਂ ਪਹਿਲਾਂ ਖੱਖ ਸਾਹਿਬ ਜੀ ਦੇਖੋ ਜਿਹੜੀਆਂ ਕੌਮਾਂ ਹੁੰਦੀਆਂ ਨਾ ਉਹ ਸ਼ਬਦ ਜਿਹੜੇ ਆ ਪੰਜਾਬੀ ਦੇ ਬਹੁਤੇ ਖੱਖ ਸਾਹਿਬ ਜੀ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਆ ਕਿ ਆਪਣੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਲੋਕ ਆ ਨਾ ਕਹਿਣ ਦਾ ਮਤਲਬ ਮੇਰਾ ਚਾਹੇ ਉਹ ਕਿਤੇ ਵੀ ਰਹਿੰਦੇ ਹੋਣ ਉਹਨਾਂ ਦੇ ਕੋਲੋਂ ਜਿਹੜੀ ਪੰਜਾਬੀ ਭਾਸ਼ਾ ਇਹਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਉਹ ਗੁਆਚ ਚੁੱਕਿਆ ਜਾਂ ਉਹ ਬਦਲ ਦਿੱਤਾ ਗਿਆ ਜਾਂ ਖੋਹ ਲਿਆ ਗਿਆ ਸ਼ਬਦ ਆਪਾਂ ਜਿਹੜੇ ਮਰਜ਼ੀ ਵਰਤ ਲਈਏ ਪਰ ਮੁਸੀਬਤ ਇਸ ਗੱਲ ਦੀ ਆ ਕਿ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹ ਭੁੱਲਦੀ ਜਾ ਰਹੀ ਆ ਤੇ ਜਿਹਦੇ ਕਾਰਨ ਸਾਡਾ ਸਮਾਜ ਆ ਜਿਹੜਾ ਉਹ ਫੇਰ ਤੋਂ ਉਲਝਦਾ ਜਾ ਰਿਹਾ ਜਿਸ ਤਰ੍ਹਾਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ ਤੇ ਇਹਦਾ ਕਾਰਨ ਇਹ ਹੁੰਦਾ ਖੱਖ ਸਾਹਿਬ ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ ਪਰ ਇਹ ਜ਼ਰੂਰੀ ਗੱਲ ਆ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ ਤੇ ਉਹਦੇ ਨਾਲ ਫਿਰ ਜਿਹੜਾ ਖੱਖ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ ਕਿਸ ਤਰ੍ਹਾਂ ਦੇਖੋ ਖੱਖ ਸਾਹਿਬ ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ ਤੇ ਇਹਦਾ ਕਾਰਨ ਇਹ ਹੁੰਦਾ ਖੱਖ ਸਾਹਿਬ ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ ਪਰ ਇਹ ਜ਼ਰੂਰੀ ਗੱਲ ਆ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ ਤੇ ਉਹਦੇ ਨਾਲ ਫਿਰ ਜਿਹੜਾ ਖੱਖ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ ਕਿਸ ਤਰ੍ਹਾਂ ਦੇਖੋ ਖੱਖ ਸਾਹਿਬ ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿੱਚ ਹੋ ਰਿਹਾ ਨਾ ਇਹੀ ਭਾਰਤ ਦੇ ਵਿੱਚ ਹੋਇਆ ਸੀਗਾ

0: ਨਾ ਬਦਲਿਆ। ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ। ਕਿਸ ਤਰ੍ਹਾਂ ਦੇਖੋ ਖੱਕ ਸਾਹਿਬ ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿਚ ਹੋ ਰਿਹਾ ਨਾ, ਇਹੀ ਭਾਰਤ ਦੇ ਵਿਚ ਹੋਇਆ ਸੀਗਾ ਗੁਰੂ ਸਾਹਿਬਾਂ ਦੇ ਵੇਲੇ। ਐਨ ਸੇਮ ਇਹੀ ਚੀਜ਼ ਹੋਈ ਸੀਗੀ। ਦੇਖੋ ਕਿੱਦਾਂ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਮਾਰਿਆ ਜਾ ਰਿਹਾ, ਔਰ ਇਹੀ ਕੁਛ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿਚ ਖੱਕ ਸਾਹਿਬ ਜੀ, ਸਰਦੀਆਂ ਦਾ ਮਹੀਨਾ ਆ, ਔਰ ਉਹ ਜਿਹੜਾ ਬੁਰਜ ਆ ਉਹਦੇ ਬਾਰੇ ਇਹ ਦੱਸਿਆ ਜਾਂਦਾ ਖੱਕ ਸਾਹਿਬ ਜੀ ਕਿ ਭਾਰਤ ਵਿਚ ਜਦੋਂ ਮੁਗਲ ਬਾਦਸ਼ਾਹ ਜਿਹੜੇ ਸੀਗੇ ਨਾ ਗਰਮੀਆਂ ਦੇ ਦਿਨਾਂ ਦੇ ਵਿਚ ਜਦੋਂ ਉਹਨਾਂ ਨੂੰ ਗਰਮੀ ਲੱਗਦੀ ਸੀ ਤੇ ਉਹ ਇਧਰ ਸ਼ਿਮਲੇ ਵਗੈਰਾ ਜਾਂਦੇ ਹੁੰਦੇ ਸੀਗੇ, ਤੇ ਜਦੋਂ ਉਹ ਜਾਂਦੇ ਸੀਗੇ ਇਧਰ ਗਰਮੀਆਂ ਕੱਟਣ ਵਾਸਤੇ, ਕਿਉਂਕਿ ਇਧਰ ਠੰਡੀਆਂ ਤੁਹਾਨੂੰ ਪਤਾ ਉਹ ਬਰਫ਼ ਭਾਵੇਂ ਨਾ ਵੀ ਹੋਵੇ ਪਹਾੜਾਂ ਦੇ ਵਿਚ ਪਰ ਫੇਰ ਵੀ ਉਹ ਹਵਾ ਠੰਡੀ ਆ ਜਿਹੜੀ ਉਹ ਆਉਂਦੀ ਆ, ਤੇ ਉੱਥੇ ਉਹਦਾ ਆਨੰਦ ਮਾਨਣ ਜਾਂਦੇ ਹੁੰਦੇ ਸੀ ਗਰਮੀਆਂ ਨੂੰ। ਤੇ ਇਹੀ ਜਿਹੜਾ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ, ਇੱਥੇ ਉਹ ਜਾ ਕੇ ਜਿਹੜੇ ਮੁਗਲ ਬਾਦਸ਼ਾਹ ਉਹ ਠਹਿਰਦੇ ਹੁੰਦੇ ਸੀਗੇ, ਔਰ ਇਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਸੀਗਾ ਜਿਹੜਾ ਬੁਰਜ ਸੀਗੇ ਕਿ ਉੱਥੇ ਗਰਮੀਆਂ ਨੂੰ ਵੀ ਤੁਹਾਨੂੰ ਵਧੀਆ ਠੰਡ ਵਰਗਾ ਮੌਸਮ ਰਵੇ। ਇਸ ਤਰ੍ਹਾਂ ਉਹ ਡਿਜ਼ਾਇਨ ਆ ਜਿਹੜਾ ਉਸ ਵੇਲੇ ਏ ਸੀ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਪਰ ਇਮਾਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਣਾ ਲੈਂਦੇ ਸੀ ਜਿਹੜੇ ਆਪਣੇ ਪੁਰਾਣੇ ਰਾਜ ਕਹਿ ਲਓ ਜਾਂ ਕੋਈ ਵੀ ਕਹਿ ਲਓ, ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਚੀਜ਼ ਨੂੰ ਠੰਡੀ ਕਿੱਦਾਂ ਰੱਖਣਾ ਆ। ਸੋ ਉਸ ਬੁਰਜ ਦੇ ਵਿਚ ਜਿੱਥੇ ਉਹ ਰਾਜੇ ਜਾ ਕੇ ਕੰਫਰਟੇਬਲ ਆਰਾਮ ਦੀ ਜਿਹੜੇ ਦੋ ਚਾਰ ਦਿਨ ਉੱਥੇ ਰਹਿਣਾ ਹੁੰਦਾ ਸੀਗਾ ਸ਼ਿਮਲੇ ਨੂੰ ਜਾਂਦਿਆਂ ਨੂੰ ਰਾਹ ਦੇ ਵਿਚ, ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਤਿਆਰ ਕੀਤਾ ਜਾਂਦਾ ਸੀਗਾ। ਤੇ ਫੇਰ ਖੱਕ ਸਾਹਿਬ ਜੀ ਦੇਖੋ ਉਸ ਬੁਰਜ ਦੇ ਵਿਚ ਜਿਹੜਾ ਗਰਮੀਆਂ ਨੂੰ ਠੰਡਾ ਰਹਿੰਦਾ ਸੀ, ਸਿਆਲ ਮਹੀਨੇ ਉਸ ਬੁਰਜ ਦਾ ਕੀ ਹਾਲ ਹੋਊਗਾ, ਉੱਥੇ ਕਿੰਨੀ ਠੰਡ ਹੋਊਗੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇਖੋ 7 ਤੇ 9 ਸਾਲ ਦੀ ਉਮਰ
1: ਜੀ,
0: ਇਹ ਆਪਾਂ ਨੂੰ ਗੱਲ ਨਹੀਂ ਹੋਣੀ।
1: ਬਿਲਕੁਲ ਜੀ, ਬਹੁਤ ਬਹੁਤ ਮੁਸ਼ਕਿਲ ਆ ਜੀ।
0: ਉਹਨਾਂ ਨੂੰ ਤੁਸੀਂ ਇਹ ਦੇ ਕੇ ਉਹਨਾਂ ਦਾ ਖਾਣਾ ਪਾਣੀ ਬੰਦ ਕਰਕੇ, ਔਰ ਜਿਹੜਾ ਕੋਈ ਉਹਨਾਂ ਨੂੰ ਪਹੁੰਚਾਉਣ ਦੀ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ,
1: ਬਿਲਕੁਲ ਜੀ,
0: ਉਹਨਾਂ ਦੇ ਹਾਲਾਤ ਕੀ ਕੀਤੇ ਜਾਂਦੇ ਸੀ।
1: ਬਿਲਕੁਲ ਸਹੀ।
0: ਤੇ ਫੇਰ ਉਹਨਾਂ ਨੂੰ ਸ਼ਹੀਦੀਆਂ ਦੇਖੋ ਕਿੰਨੇ ਬੇਕਿਰਕ ਲੋਕ ਆ ਜਿਹੜੇ ਖੱਕ ਸਾਹਿਬ ਦੀ ਜਿਹੜੀਆਂ ਰੂਲਿੰਗ ਪਾਰਟੀਆਂ ਉਹ ਸਮਾਂ ਕੋਈ ਵੀ ਹੋਵੇ, ਅੱਜ ਵੀ ਉਹੀ ਕੁਛ ਹੋ ਰਿਹਾ।
1: ਬਿਲਕੁਲ ਜੀ,
0: ਔਰ ਬਹੁਤ ਵੱਡੀ ਤਾਦਾਦ ਦੇ ਵਿਚ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿਚ ਦੇਖ ਲਓ, ਗਾਜ਼ਾ ਦੇ ਵਿਚ ਦੇਖ ਲਓ ਕੀ ਹੋ ਰਿਹਾ, ਯੂਕਰੇਨ ਦੇ ਵਿਚ ਦੇਖ ਲਓ ਕੀ ਹੋ ਰਿਹਾ। ਇਨ੍ਹਾਂ ਲੋਕਾਂ ਨੂੰ ਖੱਕ ਸਾਹਿਬ ਜੀ ਇਸ ਗੱਲ ਦੀ ਸਮਝ ਨਹੀਂ ਹੈ। ਦੇਖੋ ਯੂਕਰੇਨ ਦੇ ਵਿਚ ਕਿਉਂਕਿ ਉਹ ਕੁਰਸੀ ਦੀ ਭੁੱਖ ਕਰਕੇ ਉਹਨੇ ਉਸ ਮੁਲਕ ਦਾ ਕਿੰਨਾ ਪਾਪ ਕਰ ਦਿੱਤਾ, ਇੱਕ ਸਿਰਫ ਕੁਰਸੀ ਵਾਸਤੇ ਉਹ ਕਹਿ ਸਕਦਾ ਭਈ ਯਾਰ ਮੈਂ ਤਾਂ ਰੂਸ ਦਾ ਹਿੱਸਾ ਹੈਗਾ ਆ ਤੇ ਮੈਨੂੰ ਵੱਖ ਹੋਣ ਦੀ ਲੋੜ ਕੀ ਆ, ਮੈਨੂੰ ਇਧਰ ਜਾ ਕੇ ਤੀਏ ਪਾਸੇ ਕਦੇ ਯੂਰਪੀਅਨ ਯੂਨੀਅਨ ਨਾ ਕਦੇ ਕੈਨੇਡਾ ਨਾ ਕਦੇ ਅਮਰੀਕਾ ਨਾ ਮੈਨੂੰ ਜਾ ਕੇ ਰਲਣ ਦੀ ਕੀ ਲੋੜ ਹੈ ਜਦੋਂ ਮੇਰਾ ਗੁਆਂਢੀ ਦੇਸ਼ ਮੈਨੂੰ ਰੋਟੀ ਦਿੰਦਾ ਰਿਹਾ। 1917 ਤੋਂ ਲੈ ਕੇ ਜਦੋਂ ਉਹ 21 ਦੇ ਵਿਚ 22 ਦੇ ਵਿਚ ਉਹ ਇਕੱਠੇ ਹੋ ਗਏ ਸੀ ਜਿਹੜੀ ਸੋਵੀਅਤ ਯੂਨੀਅਨ ਸੀ, ਬੜਾ ਸੋਹਣਾ ਖੁਸ਼ਹਾਲ ਲੋਕ ਰਹਿੰਦੇ ਸੀ ਉੱਥੇ।
1: ਬਿਲਕੁਲ,
0: ਇਸ ਵੇਲੇ ਵੀ ਜਿਹੜੀ ਉੱਥੇ ਲੜਾਈ ਆ ਪਿਊਟਨ ਦੀਆਂ ਖਬਰਾਂ ਆਪਾਂ ਹੈਗੀਆਂ ਕਾਫੀ, ਉਹਦੇ ਵਿਚ ਉਹ ਇਹੀ ਕਹਿ ਰਿਹਾ, ਉਹ ਕਹਿੰਦਾ ਮੈਂ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਕਹਿੰਦਾ ਮੈਂ ਲੜਾਈ ਮੇਰੀ ਇਸ ਗੱਲ ਦੀ ਨੀ ਕਿ ਮੈਂ ਤੁਹਾਡੀ ਧਰਤੀ ਖਾਣੀ, ਮੇਰੀ ਲੜਾਈ ਇਸ ਗੱਲ ਦੀ ਆ ਕਿ ਜਿਹੜੀ ਇਹ ਲੜਾਈ ਆ ਇਹ ਸ਼ੁਰੂ ਕਿੱਥੋਂ ਹੋਈ ਆ, ਮੈਂ ਉਹਨੂੰ ਖਤਮ ਕੀਤੇ ਤੋਂ ਬਿਨਾਂ ਲੜਾਈ ਬੰਦ ਨਹੀਂ ਕਰਨੀ।
1: ਬਿਲਕੁਲ ਸਹੀ,
0: ਉਹਦੇ ਵਿਚ ਰੌਲਾ ਇਹੀ ਉਹ ਕਹਿ ਰਿਹਾ ਕਿ ਜਿੰਨਾ ਚਿਰ ਯੂਕਰੇਨ ਉਹਨਾਂ ਦੇ ਨਾਲ ਰਲਣ ਦੀ ਗੱਲ ਕਰਦਾ ਯੂਰਪੀਅਨ ਦੇ ਨਾਲ, ਉਹਨਾਂ ਚਿਰ ਮੈਂ ਲੜਾਈ ਬੰਦ ਨਹੀਂ ਕਰਨੀ, ਮੈਂ ਜਾਂ ਬਾਈ ਜ਼ੋਰ ਜੀ ਨੂੰ ਆਪਾਂ ਕਹਿੰਦੇ ਹਾਂ ਚਾਹੇ ਮੈਨੂੰ ਜ਼ੋਰ ਲਾਉਣਾ ਪਵੇ ਤੇ ਚਾਹੇ ਸ਼ਾਂਤੀ ਨਾਲ ਜਦੋਂ ਮਰਜ਼ੀ ਬਹਿ ਕੇ ਨਜਿੱਠ ਲਓ ਤੇ ਆਪਾਂ ਇਹ ਲੜਾਈ ਉਸੇ ਵੇਲੇ ਬੰਦ ਕਰ ਦੇਣੀ। ਸੋ ਇਹੀ ਜਿਹੜੀਆਂ ਗੱਲਾਂ ਵਾਪਰਿਆ ਭਾਰਤ ਦੇ ਵਿਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ। ਖੱਕ ਸਾਹਿਬ ਜੀ ਕਈ ਵਾਰੀ ਇਸ ਤਰ੍ਹਾਂ ਹੈ ਕਿ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਕਿਲਾ ਛੱਡ ਦਿੱਤਾ ਤੇ ਘੇਰਾ ਪੈ ਗਿਆ ਸੀਗਾ ਉਹ 8 ਮਹੀਨੇ, ਉਹਨਾਂ ਦੇ ਹਾਲਾਤ ਜੇ ਆਪਾਂ ਦੇਖੀਏ ਖੱਕ ਸਾਹਿਬ।
1: ਬਿਲਕੁਲ ਜੀ,
0: ਉਹਨਾਂ ਦੇ ਹਾਲਾਤ 8 ਮਹੀਨੇ ਜਿਸ ਜਗ੍ਹਾ ਦੇ ਅੰਦਰ ਨਾ ਪਾਣੀ ਨਾ ਕੋਈ ਖਾਣ ਦੀ ਚੀਜ਼ ਨਾ ਕੋਈ ਹੋਰ ਤੁਹਾਨੂੰ ਭੇਜਿਆ ਨਾ ਜਾਵੇ ਤੇ ਉਹਨਾਂ ਦੇ ਹਾਲਾਤ ਦੇਖੋ ਕੀ ਹੋਣਗੇ।
1: ਬਿਲਕੁਲ ਜੀ,
0: ਔਰ ਦੂਸਰੇ ਪਾਸੇ ਖੱਕ ਸਾਹਿਬ ਜੀ ਉਹਨਾਂ ਦੇ ਹਾਲਾਤ ਜਿੰਨੇ ਵੀ ਭੈੜੇ ਸੀ, ਇਸ ਤਰ੍ਹਾਂ ਵੀ ਉੱਥੇ ਕਿਹਾ ਜਾਂਦਾ ਕਿ ਪਾਣੀ ਦੀ ਘੁੱਟ ਨੂੰ ਇੱਕ ਵਾਰੀ 4 ਸਿੰਘ ਕਿਲੇ ਦੇ ਵਿੱਚੋਂ ਨਿਕਲੇ।

0: ਤੇ ਉਹ ਪਾਣੀ ਦੀ ਘੁੱਟ ਨੂੰ ਬਾਹਰ ਤਰਸਦੇ ਪਾਣੀ ਲੈਣ ਗਏ ਸੀਗੇ ਚਾਰ ਤੇ ਚਾਰਾਂ ਚੋ ਦੋ ਜਿਹੜੇ ਸੀਗੇ ਉਹ ਵਾਪਸ ਮੁੜੇ ਜਿਹੜੇ ਦੂਸਰੇ ਦੋ ਸੀ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ ਤੇ ਪਾਣੀ ਵੀ ਦੇਖੋ ਇੱਕ ਪਾਸੇ ਤੁਹਾਡੀ ਫੌਜ ਮਗਰ ਲੱਗੀ ਤੇ ਤੁਸੀਂ ਕਿੰਨਾ ਕੁ ਪਾਣੀ ਲੈ ਕੇ ਆ ਜਾਓਗੇ?
1: ਬਿਲਕੁਲ ਜੀ ਬਿਲਕੁਲ।
0: ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ। ਉੱਥੇ ਹਾਥੀ ਵੀ ਮਰ ਗਿਆ ਸੀ, ਜਿਹੜਾ ਹਾਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿੱਤਾ ਸੀਗਾ ਭੁੱਖ ਦੇ ਦੁੱਖੋਂ, ਉਹ ਵੀ ਮਰ ਗਿਆ ਸੀਗਾ। ਔਰ ਉੱਥੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਉਹ ਕਹਿੰਦੇ ਭਈ ਭੁੱਖ ਦੇ ਦੁੱਖੋਂ ਉਹਨਾਂ ਦੀ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਹੱਡੀਆਂ ਤੋਂ ਵੱਖਰਾ ਹੋਣ ਲੱਗ ਗਿਆ ਸੀ।
1: ਬਿਲਕੁਲ ਜੀ,
0: ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸੀ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇੰਨੇ ਤਸ਼ੱਦਦ ਜਿਹੜੇ ਦੁਨੀਆਂ ਦੇ ਲੋਕਾਂ ਦੇ ਉੱਪਰ ਢਾਉਂਦੇ ਆ, ਇਹਨਾਂ ਦਾ ਇਸ ਦੁਨੀਆਂ ਵਿੱਚ ਜੀਣ ਦਾ ਕੋਈ ਹੱਕ ਨਹੀਂ ਹੈ।
1: ਬਿਲਕੁਲ,
0: ਇਹਨਾਂ ਨੂੰ ਇਸ ਧਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ
1: ਜੀ।
0: ਪਰ ਖਤਮ ਕਰਨ ਵਾਸਤੇ ਖਾਕ ਸਾਹਿਬ ਬਹੁਤ ਸਰਮਾਇਆ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਕੋਈ ਵੀ ਕੰਮ ਕਰਨ ਵਾਸਤੇ ਫਲਸਫਾ ਚਾਹੀਦਾ ਹੁੰਦਾ। ਫਲਸਫਾ ਜਿਹੜਾ ਆ ਉਹਨੂੰ ਹੀ ਆਪਾਂ ਪੰਜਾਬੀ ਭਾਸ਼ਾ ਚ ਮੰਤਰ ਕਹਿੰਦੇ ਆ, ਤੇ ਜਿਹੜਾ ਪੰਜਾਬੀ ਸਮਾਜ ਆ ਉਹ ਕਹਿੰਦੇ ਅਸੀਂ ਮੰਤਰ ਨੂੰ ਮੰਨਦੇ ਹੀ ਨਹੀਂ। ਸੋ ਇਥੋਂ ਤੀਕ ਸਾਡੀ ਭਾਸ਼ਾ ਹੈ ਜਿਹੜੀ ਖਾਕ ਸਾਹਿਬ ਜੀ ਉਹ ਖਤਮ ਹੋ ਚੁੱਕੀ ਆ ਕਿ ਜਦੋਂ ਸਾਨੂੰ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਨਹੀਂ ਆਉਂਦੇ ਤਾਂ ਅਸੀਂ ਲੜਾਂਗੇ ਕਾਹਦੀ ਖਾਤਰ ਜਾਂ ਅਸੀਂ ਕਰਾਂਗੇ ਕੀ?
1: ਚੀਮਾ ਸਾਹਿਬ ਉਹ ਰਹਿ ਹੀ ਨਹੀਂ ਗਿਆ ਜੀ, ਜੋ ਉਹ ਉਸ ਵੇਲੇ ਜੋਸ਼ ਹੁੰਦਾ ਸੀ ਨਾ ਕੌਮ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਾਂ ਸਾਡੇ ਗੁਰੂਆਂ ਦੇ ਟਾਈਮ, ਬਹੁਤ ਜੋਸ਼ ਔਰ ਬਹੁਤ ਸਿਆਣੇ ਉਸ ਵੇਲੇ ਲੋਕ ਸੀ। ਹੁਣ ਤੇ ਫੁਕਰਾਬੰਦੀ, ਹੁਣ ਜੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਵਿਚ ਜਿਹੜੇ ਵੀ ਉੱਥੇ ਮਸਤਕ ਹੋਣ ਜਾਂਦੇ ਆ ਉਹ ਮੋਟਰਸਾਈਕਲਾਂ ਤੇ ਹੂੜ ਪੁੱਟਦੇ ਆ, ਔਰ ਕੁੜੀਆਂ ਜਾਂਦੀਆਂ ਉਹਨਾਂ ਤੱਕ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ। ਕਿੱਥੇ ਰਹਿ ਗਏ ਉਹ ਲੋਕ ਚੀਮਾ ਸਾਹਿਬ?
0: ਬਿਲਕੁਲ ਬਿਲਕੁਲ, ਖਤਮ ਹੋ ਗਿਆ ਉਹ ਸਾਰਾ ਸਿਲਸਿਲਾ, ਸਾਰਾ ਜਿਹੜਾ ਮੰਤਰ ਸੀ ਉਹ ਖਤਮ ਹੋ ਗਿਆ ਕਿ ਤੁਸੀਂ ਖਾਕ ਸਾਹਿਬ ਕਿੱਡੀ ਕੁ ਗੱਲ ਆ, ਲੋਕ ਕਾਮ ਵਾਸਨਾ ਦੇ ਵਿਚ ਇੰਨੀ ਬੁਰੀ ਤਰ੍ਹਾਂ ਫਸ ਚੁੱਕੇ ਆ, ਇਹ ਕਿੱਡੀ ਕੁ ਗੱਲ ਆ ਕਿਸੇ ਵੀ ਭੈਣ ਨੂੰ ਜਾਂ ਧੀ ਨੂੰ ਕਿਸੇ ਵੀ ਛੇੜਨਾ, ਉਹਦਾ ਮਖੌਲ ਅਡਾਉਣਾ, ਇਹ ਬਹੁਤ ਜਿਹੜੀਆਂ ਘਟੀਆ ਗੱਲਾਂ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਤਾਂ ਇਹ ਸਮਾਜ ਨੇ ਤਰੱਕੀ ਕਰਨੀ ਆ। ਤੇ ਜਿਹੜੇ ਹਾਲਾਤ ਉਸ ਵੇਲੇ ਹੋਏ ਸੀ, ਨਹੀਂ ਤਾਂ ਉਹ ਹਾਲਾਤ ਆ ਜਿਹੜੇ ਹੁਣ ਵੀ ਹੋ ਰਹੇ ਆ। ਖਾਕ ਸਾਹਿਬ ਜੀ ਜਿੰਨੇ ਆਪਣੇ ਮੁੰਡੇ ਉੱਥੇ ਜੇਲਾਂ ਦੇ ਵਿਚ ਬੈਠੇ ਆ, ਜਿਹੜੇ ਜਿਹਨਾਂ ਨੇ ਆਪਣੀ ਕੈਦ ਵੀ ਕੱਟ ਲਈ, 10-10 ਸਾਲ ਹੋ ਗਏ ਕਈਆਂ ਨੂੰ ਉਹਨਾਂ ਦੀ ਕੈਦ ਖਤਮ ਹੋਣ ਨੂੰ, ਉਹਨਾਂ ਨੂੰ ਜੇਲਾਂ ਦੇ ਵਿਚ ਬਿਠਾ ਲਿਆ ਬਿਨਾਂ ਕਿਸੇ ਗੱਲ ਤੋਂ,
1: ਬਿਲਕੁਲ
0: ਉਹਨਾਂ ਨੂੰ ਬਾਹਰ ਨਹੀਂ ਨਿਕਲਣਾ। ਇਹ ਸਾਰਾ ਕੁਛ ਆ ਜਿਹੜਾ ਇਹ ਉਹੀ ਤਰੀਕਾ ਥੋੜਾ ਜਿਹਾ ਬਦਲ ਗਿਆ ਪਰ ਹੈ ਉਹੀ ਕੁਛ ਹੋ ਰਿਹਾ ਜੋ ਮੁਗਲ ਸਾਡੇ ਦੇਸ਼ ਦੇ ਲੋਕਾਂ ਨਾਲ ਕਰ ਰਹੇ ਸੀਗੇ, ਹੁਣ ਸਾਡੇ ਆਪਣੇ ਜਿਹੜੇ ਲੋਕ ਆ ਉਹ ਸਾਡੇ ਆਪਣਿਆਂ ਦੇ ਨਾਲ ਕਰ ਰਹੇ। ਜਦੋਂ ਇਸ ਹਾਲਾਤਾਂ ਦੇ ਵਿਚ ਇਹਨਾਂ ਹਾਲਾਤਾਂ ਦੇ ਵਿਚ ਜਿਹੜਾ ਸਮਾਜ ਪਹੁੰਚ ਜਾਂਦਾ ਉਹ ਫਿਰ ਬਹੁਤਾ ਚਿਰ ਅਟਕਦਾ ਨਹੀਂ ਹੁੰਦਾ, ਉੱਥੇ ਦੋ ਗੱਲਾਂ ਹੁੰਦੀਆਂ, ਜਾਂ ਤਾਂ ਮੁੜ ਕੇ ਕ੍ਰਾਂਤੀ ਆਊਗੀ ਜਾਂ ਫਿਰ ਸਮਾਜ ਖਤਮ ਹੋ
1: ਜਾਊਗਾ। ਬਿਲਕੁਲ ਸਹੀ।
0: ਸੋ ਇਹਦੇ ਵਿਚ ਆ ਜਿਹੜਾ ਸਾਡੇ ਲੋਕਾਂ ਨੂੰ ਖਾਕ ਸਾਹਿਬ ਜਿਹੜੇ ਸਧਾਰਨ ਪੰਜਾਬੀ ਦੇ ਸ਼ਬਦ ਆ, ਮੈਂ ਇੱਕ ਇੱਥੇ ਮੇਰੇ ਵਧੀਆ ਦੋਸਤ ਆ, ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ ਖਾਕ ਸਾਹਿਬ, ਉਸ ਮੁੰਡੇ ਦੇ ਨਾਲ ਉਹਦੇ ਨਾ ਖੇੜਾ ਸਾਹਿਬ ਉਹਦੀ ਜਿਹੜੀ ਮਿਸਿਜ ਆ ਉਹ ਨਰਸ ਸੀਗੀ ਇੰਡੀਆ ਦੇ ਵਿਚ, ਇੰਡੀਆ ਤੋਂ ਮਤਲਬ ਨਰਸਿੰਗ ਕਰਕੇ ਆਈ ਸੀ। ਉਹ ਵਿਚਾਰੀ ਤੋਂ ਉਹਨੂੰ ਮੇਰਾ ਖਿਆਲ ਆ ਹੋ ਗਿਆ ਹੋਣੇ ਇੱਥੇ ਕੋਈ 15 ਸਾਲ ਹੋ ਗਿਆ ਹੋਣੇ
1: ਜੀ,
0: ਤੇ ਜਦੋਂ ਤੋਂ ਮੈਂ ਉਹਨੂੰ ਲੜਕੀ ਨੂੰ ਜਾਣਦਾ ਆ ਉਹਦੀ ਜਿਹੜੀ ਘਰੋਂ ਆ, ਤੇ ਉਹਦੇ ਤੋਂ ਖਾਕ ਸਾਹਿਬ ਜਿਹੜਾ ਆਰ ਐਨ ਦਾ ਇੱਥੇ ਟੈਸਟ ਨਹੀਂ ਪਾਸ ਹੋਇਆ ਸੀ।
1: ਦੱਸੋ
0: 15 ਸਾਲ ਲੱਗੀ ਰਹੀ ਵਿਚਾਰੀ, ਤੇ ਹੁਣ ਆ 2-3 ਹਫ਼ਤੇ ਦੀ ਗੱਲ ਆ ਤੇ ਉਹਨੇ ਟੈਸਟ ਪਾਸ ਕਰ ਲਿਆ, ਤੇ ਮੈਨੂੰ ਉਹ ਮੁੰਡੇ ਦਾ ਫੋਨ ਆਇਆ ਕਹਿੰਦਾ ਬਈ ਉਹਨੇ, ਮੈਂ ਕਿਹਾ ਯਾਰ ਸ਼ਾਬਾਸ਼ੀ, ਚਲੋ ਬਹੁਤ ਵਧੀਆ ਹੋਇਆ। ਤੇ ਉਹਦੇ ਨਾਲ ਗੱਲਾਂ ਖਾਕ ਸਾਹਿਬ ਉਹ ਵੀ ਜਿੱਦਾਂ ਸਾਡੀ ਸੋਚ ਦਾ ਬੰਦਾ ਹੈਗਾ ਤੇ ਉਹਦੇ ਨਾਲ ਗੱਲਾਂ ਚੱਲ ਪਈਆਂ, ਤੇ ਉਹਨੂੰ ਇਹ ਜਿਹੜਾ ਤੁਸੀਂ ਦੇਖੋ ਖਾਕ ਸਾਹਿਬ ਜੀ ਜਿਹੜਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ ਆ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਜਦੋਂ ਭਾਸ਼ਾ ਭੁੱਲ ਜਾਂਦੀ ਆ ਤੇ ਉਹਦੇ ਆਪਾਂ ਅਰਥ ਹੀ ਗਲਤ ਕਰਦੇ ਆ। ਹੁਣ ਗੱਲ ਇਸ ਤਰ੍ਹਾਂ ਆ ਖਾਕ ਸਾਹਿਬ ਜੀ ਕਿ ਜਿਹੜੀ ਅਰਦਾਸ ਹੁੰਦੀ ਆ ਨਾ ਅਰਦਾਸ, ਉਹ ਮੁੰਡਾ ਬੜਾ ਸੋਝਿਆ ਹੋਇਆ ਇੱਥੋਂ ਵੀ, ਉਹਨੇ ਇੱਥੇ ਦੇ ਕਾਲਜਾਂ ਦਾ ਪੜਿਆ ਹੋਇਆ ਵੀ ਆ, ਐਸੀ ਗੱਲ ਨੀ। ਤੇ ਉਹਨੂੰ ਮੈਂ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਯਾਰ ਆਪਣੇ ਜਿਹੜੇ ਆ ਬਹੁਤ ਸਾਰੇ ਤਰੀਕੇ ਆ। ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਾ ਕੇ, ਪਹਿਲੀ ਗੱਲ ਤਾਂ ਇਹ ਆ ਕਿ ਅਰਦਾਸ ਹੁੰਦੀ ਕੀ ਆ, ਅਰਦਾਸ ਦੇ ਅਰਥ ਕੀ ਹੁੰਦੇ ਆ। ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਵੀ ਸੱਜਣਾ ਅਰਦਾਸ ਦੇ ਅਰਥ ਕੀ ਹੁੰਦੇ, ਕੀ ਕਹਿੰਦੇ, ਕਿਹੜੀ ਗੱਲ ਨੂੰ ਕਹਿੰਦੇ ਆਪਾਂ ਅਰਦਾਸ ਕਰਨਾ। ਉਹ ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ। ਮੈਂ ਕਿਹਾ ਵੀ ਚਲੋ ਜੇ ਮੈਂ ਦੱਸਦਾ ਤੇ ਅਰਦਾਸ ਹੈ ਜਿਹੜੀ ਖੇੜਾ ਸਾਹਿਬ ਦੀ, ਜੇ ਆਪਾਂ ਇਹਦੇ ਅਰਥ ਦੇਖੀਏ।
1: ਖੇੜਾ ਸਾਹਿਬ ਛੱਡ ਦਿਓ ਜੀ ਹੁਣ, ਮੁੜ ਕੇ ਆ ਗਿਆ ਮੈਂ
0: ਜੀ। ਠੀਕ ਹੈ ਖੱਟ ਸਾਹਿਬ, ਤੇ ਉਹ ਗੱਲ ਇਸ ਤਰ੍ਹਾਂ ਆ ਕਿ ਅਰਦਾਸ ਦਾ ਮਤਲਬ ਦਾਸ ਮੈਨੂੰ ਹੁੰਦਾ ਕਿਸੇ ਦਾ ਨੌਕਰ ਬਣਨਾ, ਕਿਸੇ ਦਾ ਗੁਲਾਮ ਵੀ ਕਹਿੰਦੇ ਆ ਇਹਨੂੰ।
1: ਬਿਲਕੁਲ,
0: ਕਿਸੇ ਦੇ ਆਪਣੇ ਗਲ ਦੇ ਵਿਚ ਪੱਲਾ ਪਾ ਕੇ ਕਿਸੇ ਅੱਗੇ ਝੁੱਕ ਕੇ ਉਹਦਾ ਗੁਲਾਮ ਬਣ ਕੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਤੇਰਾ ਗੁਲਾਮ ਹੈ, ਮੇਰੀ ਆਹ ਅਰਜ਼ਾ ਤੇਰੇ ਸਾਹਮਣੇ, ਇਹਨੂੰ ਪੂਰਾ ਕਰੋ ਕਿਰਪਾ ਕਰਕੇ। ਉਹਨੂੰ ਅਸੀਂ ਕਹਿੰਦੇ ਹਾਂ ਦਾਸ ਮੈਨੇ ਨੌਕਰ ਹੁੰਦਾ, ਔਰ ਮੈਨੇ ਹੁੰਦਾ ਦੂਸਰਿਆਂ ਦੇ, ਦੂਸਰਿਆਂ ਦੇ ਅੱਗੇ ਝੁਕਣਾ, ਉਹਨੂੰ ਕਹਿੰਦੇ ਆ ਅਰਦਾਸ। ਅੱਛਾ ਹੁਣ ਕੀ ਆ ਖਾਕ ਸਾਹਿਬ ਜੀ, ਜਿਹੜੀ ਅਰਦਾਸ ਆ, ਅਰਦਾਸ ਕਰਨ ਦਾ ਢੰਗ ਜਿਹੜਾ, ਜਦੋਂ ਆਪਾਂ ਅਰਦਾਸ ਕਰਦੇ ਆ ਪਹਿਲੇ ਚਾਰ ਸ਼ਬਦ ਅਰਦਾਸ ਦੇ
1: ਜੀ,
0: ਉਹਨਾਂ ਦੇ ਜਿਹੜੇ ਅਰਥ ਆ ਬਹੁਤ ਸਾਡੇ ਸੱਜਣਾਂ ਨੂੰ ਨਹੀਂ ਪਤਾ। ਜਿਹੜੇ ਪਹਿਲੇ ਚਾਰ ਸ਼ਬਦ ਆ, ਪਹਿਲਾ ਸ਼ਬਦ ਸਭ ਤੋਂ ਹੈਗਾ ਪ੍ਰਥਮ
1: ਜੀ।
0: ਔਰ ਇਸ ਤੋਂ ਪਹਿਲਾਂ ਆਪਾਂ ਇਹ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਈਏ ਕਿ ਜਿਹੜੀ ਅਰਦਾਸ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ।
1: ਹਾਂਜੀ,
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ। ਔਰ ਕਈ ਸੱਜਣੇ ਜਿਹੜੇ ਕਹਿੰਦੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਨੀ ਲਿਖੀ, ਉਹਨਾਂ ਤੋਂ ਬਾਅਦ ਲਿਖੀ ਆ, ਪਰ ਨਹੀਂ ਇਹ ਗੱਲ ਆ ਜਿਹੜੀ ਇਹ ਜਿਹੜੀ ਭੱਟਾਂ ਦੀਆਂ ਹੈਗੀਆਂ ਸੀ ਬਹੀਆਂ, ਜਿਹਨੂੰ ਆਪਾਂ ਅੱਜ ਕੱਲ ਜਰਨਲ ਕਹਿ ਦਿੰਦੇ ਆ, ਉਹਦੇ ਵਿਚ ਦਰਜ ਆ ਇਹ ਗੱਲ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਲਿਖੀ। ਚਾਹ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਕੀ ਅਰਦਾਸ ਦੇ ਵਿਚ, ਸਭ ਤੋਂ ਪਹਿਲਾ ਸ਼ਬਦ ਉਹ ਕਹਿੰਦੇ ਪ੍ਰਥਮੇ, ਪ੍ਰਥਮ ਮੈਨੇ ਸਭ ਤੋਂ ਪਹਿਲਾਂ, ਪ੍ਰਥਮ ਮੈਨੇ ਸਭ ਤੋਂ ਪਹਿਲਾਂ। ਦੂਸਰਾ ਸ਼ਬਦ ਆ ਜਿਹੜਾ ਖੱਖ ਸਾਹਿਬ ਜੀ, ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੁਰਦੁਆਰੇ ਦੇ ਪ੍ਰੇਮੀ ਵੀ ਆ, ਅਰਦਾਸ ਕਰਦੇ ਵੀ ਆ, ਉਹ ਪੜ੍ਹਦੇ ਵੀ ਆ, ਸੱਚੇ ਦਿਲੋਂ ਵੀ ਕਰਦੇ ਆ, ਕਈ ਝੂਠੇ ਦਿਲੋਂ ਵੀ ਹੋਣਗੇ ਕਰਦੇ, ਤੇ ਉਹਨਾਂ ਨੂੰ ਵੀ ਖੱਖ ਸਾਹਿਬ ਜੀ ਜਿਹੜੇ ਅਰਦਾਸ ਦੇ ਜਿਹੜੇ ਪਹਿਲੇ ਚਾਰ ਸ਼ਬਦ ਆ ਉਹਨਾਂ ਦੇ ਅਰਥਾਂ ਦਾ ਨਹੀਂ ਪਤਾ। ਦੂਸਰਾ ਸ਼ਬਦ ਆ, ਪਹਿਲਾ ਸ਼ਬਦ ਹੈਗਾ ਜਿਹੜਾ ਉਹ ਹੈਗਾ ਪ੍ਰਥਮ, ਪ੍ਰਥਮ ਮੈਨੇ ਹੁੰਦਾ ਸਭ ਤੋਂ ਪਹਿਲਾਂ। ਦੂਸਰਾ ਸ਼ਬਦ ਆ ਜਿਹੜਾ ਉਹ ਹੈਗਾ ਭਗੋਤੀ। ਹੁਣ ਖੱਖ ਸਾਹਿਬ ਜਿਹੜਾ ਭਗੋਤੀ ਸ਼ਬਦ ਆ, ਬਹੁਤ ਸਾਰੇ ਸੱਜਣੇ ਆ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ ਉਹ ਕਹਿੰਦੇ ਆ ਭਗੋਤੀ ਉਹ ਹਿੰਦੂਆਂ ਦੀ ਦੇਵੀ ਸੀ, ਕਈ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਤਲਵਾਰ ਆ ਇਹਨੂੰ ਭਗੋਤੀ ਦੱਸਿਆ
1: ਜੀ,
0: ਪਰ ਨਹੀਂ ਇਸ ਤਰ੍ਹਾਂ ਨਹੀਂ ਹੈ। ਆਪਾਂ ਜਿਹੜੇ ਭਗੋਤੀ ਸ਼ਬਦ ਆ ਇਹਦੇ ਜੇ ਇਹਨੂੰ ਬ੍ਰੇਕ ਡਾਊਨ ਕਰੀਏ ਸ਼ਬਦ ਨੂੰ, ਤੇ ਇਹ ਸ਼ਬਦ ਬਣੂਗਾ, ਇੱਕ ਸ਼ਬਦ ਹੁੰਦਾ ਪੰਜਾਬੀ ਦੇ ਵਿਚ ਭਾਗ
1: ਜੀ,
0: ਭਾਗ ਦਾ ਮਤਲਬ ਹੁੰਦਾ ਫੁੱਲਣਾ ਤੇ ਫਲਣਾ। ਜਦੋਂ ਅੱਗੇ ਭਾਗ ਦੇ ਵਿਚ ਖਾਸ ਕਰਕੇ ਪੰਜਾਬ ਦੇ ਵਿਚ ਜੱਟਾਂ ਜਿਮੀਦਾਰਾਂ ਦੀ ਕਿਸੇ ਦੀ ਸ਼ਾਦੀ ਹੁੰਦੀ ਸੀਗੀ ਤਾਂ ਉੱਥੇ ਅਮਰਾਸੀ ਆਉਂਦੇ ਹੁੰਦੇ ਸੀਗੇ, ਤੇ ਉਹ ਆ ਕੇ ਕਹਿੰਦੇ ਹੁੰਦੇ ਸੀਗੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜਿਹੜੀ ਵਿਆਹੀ ਆਈ ਆ ਇਹ ਜਿਹੜੀ ਆ ਇਹ ਭਾਗਾਂ ਵਾਲੀ ਹੋਵੇ। ਤੇ ਇਹ ਜਿਹੜਾ ਭਾਗ ਸ਼ਬਦ ਆ, ਭਾਗ ਦਾ ਸ਼ਬਦ ਹੁੰਦਾ ਵੀ ਉਹ ਵਧੇ ਫੁੱਲੇ, ਉਹਨੂੰ ਫਲ ਲੱਗਣ ਤੇ ਫੁੱਲ ਲੱਗਣ, ਫਰੂਟ ਫੁੱਲ ਨੇ ਅੰਗਰੇਜ਼ੀ ਚ ਕਹਿੰਦੇ ਆ ਆਪਾਂ ਸ਼ਬਦ। ਸੋ ਉਹ ਕਹਿੰਦੇ ਕੀ ਸੀਗੇ, ਜਦੋਂ ਉਹ ਢੋਲਾ ਢੋਲਾ ਕੇ ਵਜਾਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਭਾਗਾਂ ਵਾਲੀ ਹੋਵੇ ਤੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜੇ ਕੋਈ ਬੱਚਾ ਜੰਮਿਆ ਉਦੋਂ ਵੀ ਆਉਂਦੇ ਹੁੰਦੇ ਸੀਗੇ, ਉਹ ਲੋਹੜੀ ਲੈਣ ਵੀ ਆਉਂਦੇ ਹੁੰਦੇ ਸੀਗੇ, ਤੇ ਉਦੋਂ ਵੀ ਕਹਿੰਦੇ ਸੀਗੇ ਬੱਚਾ ਭਾਗਾਂ ਵਾਲਾ ਹੋਵੇ, ਕਰਮਾਂ ਵਾਲਾ ਹੋਵੇ। ਹੁਣ ਭਾਗ ਜਿਹੜਾ ਸ਼ਬਦ ਆ, ਭਾਗ ਦੇ ਅਰਥ ਹੁੰਦੇ ਆ ਵਧਣਾ ਫੁੱਲਣਾ
1: ਜੀ।
0: ਅੱਛਾ ਹੁਣ ਭਾਗ ਦੇ ਨਾਲ ਆਪਾਂ ਸ਼ਬਦ ਜੋੜ ਦੇਣਾ, ਜਿੱਦਾਂ ਇੰਗਲਿਸ਼ ਭਾਸ਼ਾ ਆ ਜਿਹੜੀ ਖੱਖ ਸਾਹਿਬ ਜੀ, ਉਹਦੇ ਵਿਚ ਜਿਹੜੇ ਹੁੰਦੇ ਆ ਨਾ ਅੰਗਰੇਜ਼ੀ ਦੇ ਵਿਚ ਉਹਨੂੰ ਐਡਜੈਕਟਿਵ ਕਹਿੰਦੇ ਆ ਅਮਰੀਕਨ ਅੰਗਰੇਜ਼ੀ ਦੇ ਵਿਚ, ਤੇ ਜਿਹੜੀ ਭਾਰਤ ਵਾਲੀ ਅੰਗਰੇਜ਼ੀ ਉਹਦੇ ਚ ਉਹਨਾਂ ਨੂੰ ਕਹਿੰਦੇ ਆ ਐਡਜੈਕਟਿਵ। ਅਮਰੀਕਨ ਅੰਗਰੇਜ਼ੀ ਦੇ ਵਿਚ ਉਹਨੂੰ ਐਡਜੈਕਟਿਵ ਕਹਿੰਦੇ ਆ, ਸਪੈਲਿੰਗ ਸੇਮ ਆ, ਲਿਖਣ ਚ ਸੇਮ ਆਉਂਦੇ ਆ
1: ਜੀ।
0: ਅੱਛਾ ਉਹ ਜਿਹੜਾ ਐਡਜੈਕਟਿਵ ਸ਼ਬਦ ਆ ਉਹਨੂੰ ਪੰਜਾਬੀ ਦੇ ਵਿਚ ਕਹਿੰਦੇ ਆ ਵਿਸ਼ੇਸ਼ਣ।
1: ਬਿਲਕੁਲ,
0: ਵਿਸ਼ੇਸ਼ਣ ਦੇ ਅਰਥ ਹੁੰਦੇ ਆ ਕਿਸੇ ਵੀ ਚੀਜ਼ ਦੇ ਗੁਣ ਜਾਂ ਔਗਣ ਦੱਸਣ ਵਾਲਾ ਜਿਹੜਾ ਸ਼ਬਦ ਆ ਉਹਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ, ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਉਹਨੂੰ ਕਹਿੰਦੇ ਆ ਐਡਜੈਕਟਿਵ। ਹੁਣ ਕੀ ਆ, ਜਿਹੜੇ ਐਡਜੈਕਟਿਵ ਹੁੰਦੇ ਆ ਇਹਨਾਂ ਦੀਆਂ ਗਾਹਾਂ ਡਿਗਰੀਆਂ ਹੁੰਦੀਆਂ, ਦਰਜੇ ਹੁੰਦੇ ਆ ਇਹਨਾਂ ਦੇ। ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕਹਿਣਾ ਆ ਗੁੱਡ ਆ
1: ਜੀ,
0: ਉਹਦੀ ਪਹਿਲੀ ਡਿਗਰੀ ਆ। ਜੇ ਆਪਾਂ ਕਹਿਣਾ ਇਹ ਵਧੀਆ ਆ, ਉਹਦੇ ਨਾਲ ਵਧੀਆ ਆ, ਤੇ ਫੇਰ ਆਪਾਂ ਉੱਥੇ ਸੈਕੰਡ ਡਿਗਰੀ ਵਰਤਣੀ ਆ, ਉਹਨੂੰ ਕਹਿੰਦੇ ਆ ਬੈਟਰ। ਪਹਿਲਾਂ ਪਹਿਲੀ ਡਿਗਰੀ ਗੁੱਡ, ਦੂਸਰੀ ਡਿਗਰੀ ਬੈਟਰ, ਤੇ ਤੀਸਰੀ ਡਿਗਰੀ ਬੈਸਟ। ਸੋ ਇਹ ਤਿੰਨ ਡਿਗਰੀਆਂ, ਤਿੰਨ ਦਰਜੇ ਹੋ ਗਏ। ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਸਹੱਪਣ ਨੂੰ ਜਾਂ ਔਗਣ ਨੂੰ ਦੱਸਣਾ, ਤਿੰਨ ਡਿਗਰੀਆਂ ਦੇ ਵਿਚ ਆਪਾਂ ਦੱਸਦੇ ਆਮ ਕਰਕੇ, ਪਰ ਇਹਦੀ ਡਿਗਰੀ ਚੌਥੀ ਵੀ ਹੈਗੀ ਆ। ਹੁਣ ਕੀ ਆ ਖੱਖ ਸਾਹਿਬ ਜੀ, ਜਦੋਂ ਜਿਹੜਾ ਭਾਗ ਸ਼ਬਦ ਆ ਜੇ ਓਹਦੀ ਆਪਾਂ ਤੀਸਰੀ ਜਾਂ ਚੌਥੀ ਡਿਗਰੀ ਨੂੰ ਜਾਂ ਦਰਜੇ ਨੂੰ ਦੱਸਣਾ ਹੋਵੇ ਤਾਂ ਓਹਨੂੰ ਆਪਾਂ ਕਵਾਂਗੇ ਭਾਲ ਸ਼ਬਦ ਲਾ ਕੇ ਤੇ ਓਹਦੇ ਨਾਲ ਆਪਾਂ ਸ਼ਬਦ ਲਾਵਾਂਗੇ ਅਤਿ। ਅਤਿ ਮੈਨੇ ਹੁੰਦਾ ਬਹੁਤ ਹੀ ਜ਼ਿਆਦਾ, ਜਿੱਦਾਂ ਆਪਾਂ ਕਹਿੰਦੇ ਆਹ ਕੰਮ ਜ਼ਰੂਰੀ ਆ, ਆਹ ਕੰਮ ਬਹੁਤ ਜ਼ਰੂਰੀ ਆ, ਆਹ ਕੰਮ ਜ਼ਿਆਦਾ ਹੀ ਜ਼ਰੂਰੀ ਆ, ਆਹ ਕੰਮ ਅਤਿ ਜ਼ਰੂਰੀ ਆ। ਅਤਿ ਜਿਹੜਾ ਸ਼ਬਦ ਆ ਓਹਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ, ਉੱਪਰਲੇ ਦਰਜੇ ਦਾ। ਇਸੇ ਤਰ੍ਹਾਂ ਜਦੋਂ ਭਾਗ ਦੇ ਨਾਲ ਅਤਿ ਸ਼ਬਦ ਲਾਵਾਂਗੇ ਤਾਂ ਉਹ ਸ਼ਬਦ ਬਣੂਗਾ ਭਾਗ ਅਤਿ, ਬਹੁਤ ਜ਼ਿਆਦਾ ਫਰੂਟਫੁਲ, ਬਹੁਤ ਜ਼ਿਆਦਾ ਕਰਮਾਂ ਵਾਲਾ, ਭਾਗਾਂ ਵਾਲਾ, ਵਧਣ ਫੁੱਲਣ ਵਾਲਾ। ਹੁਣ ਜਦੋਂ ਆਪਾਂ ਭਾਗ ਅਤਿ ਦੇ ਨਾਲ ਅਤਿ ਭਾਗ ਅਤਿ ਤੋਂ ਭਾਗ ਭਗਉਤੀ ਬਣਾਵਾਂਗੇ ਤਾਂ ਉਹਦੇ ਅਰਥ ਹੋਣਗੇ ਬਹੁਤ ਹੀ ਮਿਹਨਤ ਨਾਲ, ਬਹੁਤ ਹੀ ਭਾਗਾਂ ਦੇ ਨਾਲ, ਮਿਹਨਤ ਕਰਨ ਦੇ ਨਾਲ, ਮਿਹਨਤ ਕਰਨ ਰਾਹੀਂ। ਸੋ ਗੁਰੂ ਦਸਵੇਂ ਪਾਤਸ਼ਾਹ ਇੱਥੇ ਕੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਅਤੀ ਮਿਹਨਤ ਕਰਕੇ ਪ੍ਰਿਥਵੀ ਭਗਉਤੀ, ਇਹਨਾਂ ਨੇ ਬਹੁਤ ਸਖਤ ਮਿਹਨਤ ਕਰਕੇ ਸਿਮਰਿਆ, ਪ੍ਰਿਥਵੀ ਭਗਉਤੀ ਸਿਮਰਿਆ, ਸਿਮਰਿਆ ਸਿਮਰਿਆ ਕਹਿਣ ਦਾ ਮਤਲਬ ਉਹਨਾਂ ਨੇ ਇਸ ਗੱਲ ਦੀ ਸਟੱਡੀ ਕੀਤੀ, ਇਸ ਗੱਲ ਦਾ ਨਿਰੀਖਣ ਕੀਤਾ, ਉਹਨੂੰ ਐਨਾਲਾਈਜ਼ ਕੀਤਾ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਭਾਸ਼ਾ ਦੇ ਵਿੱਚ ਆਪਾਂ ਕਹਾਂਗੇ ਅਧਿਐਨ ਕੀਤਾ।
1: ਬਿਲਕੁਲ,
0: ਪ੍ਰਿਥਮ ਭਗਉਤੀ ਸਿਮਰ ਕੇ ਮਤਲਬ ਸਟੱਡੀ ਕਰਕੇ ਨਾਨਕ ਲਈ ਧਿਆਏ। ਹੁਣ ਇੱਥੇ ਗੁਰੂ ਦਸਵੇਂ ਪਾਤਸ਼ਾਹ ਕਹਿ ਕੀ ਰਹੇ ਆ, ਉਹ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਣਥਕ ਮਿਹਨਤ ਕਰਕੇ, ਅਣਥਕ ਕੋਸ਼ਿਸ਼ਾਂ ਕਰਕੇ ਸਾਰੇ ਮਸਲੇ ਨੂੰ ਸਟੱਡੀ ਕੀਤਾ, ਸਾਰੇ ਜਿਹੜੀਆਂ ਮੁਸੀਬਤਾਂ ਉਸ ਵੇਲੇ ਭਾਰਤ ਵਿੱਚ ਸੀਗੀਆਂ ਉਹਨਾਂ ਦੇ ਬਾਰੇ ਸੋਚਿਆ, ਆਪਣੇ ਮਨ ਦੇ ਵਿੱਚ ਸਿਮਰਨ ਕੀਤਾ ਕਿ ਇਹਨਾਂ ਦਾ ਹੱਲ ਕਿੱਦਾਂ ਕਰਨਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਇੱਦਾਂ ਨੀ ਕੀਤਾ ਵੀ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ, ਉਹਨੂੰ ਗ੍ਰੰਥ ਸਾਹਿਬ ਦੇ ਵਿੱਚ ਜਾਂ ਉਸ ਵੇਲੇ ਗ੍ਰੰਥ ਸਾਹਿਬ ਦੀ ਤਾਜੀ ਸਿਰਜਣਾ ਨਹੀਂ ਸੀ ਹੋਈ, ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਦਰਾਂ ਦੇ ਉੱਤੇ ਤੁਰ ਕੇ ਵੀ ਦਿਖਾਇਆ, ਆਪ ਕਰਕੇ ਵੀ ਦਿਖਾ ਰਿਹਾ, ਪ੍ਰੈਕਟੀਕਲ ਕਰਕੇ ਵੀ ਦਿਖਾ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ
1: ਜੀ। ਬਿਲਕੁਲ।
0: ਅੱਛਾ ਹੁਣ ਕੀ ਆ, ਜਦੋਂ ਖੱਕ ਸਾਹਿਬ ਜੀ ਇਹ ਗੱਲ, ਉਹ ਮੇਰਾ ਸੱਜਣ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ, ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਉਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿੱਚ,
1: ਹਾਂਜੀ,
0: ਉਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ। ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ,
1: ਅਸੀਂ ਉਲਟੀ ਕਰਦੇ ਆ।
0: ਜਦੋਂ ਖੱਕ ਸਾਹਿਬ ਜੀ, ਮੈਂ ਉਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ, ਕਹਿੰਦਾ ਕੱਲੀ ਕੱਲੀ ਗੱਲ, ਕਹਿੰਦਾ ਕੱਲੀ ਕੱਲੀ ਗੱਲ ਮੈਨੂੰ ਸਮਝ ਗਈ ਆ। ਔਰ ਕਹਿੰਦਾ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਕਰਦੇ ਆ, ਪਰ ਅਰਦਾਸ ਕਰਨੀ ਹੁੰਦੀ ਆ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ, ਉਹਦੇ ਵਿੱਚ ਫਿਰ ਅੱਗੇ ਜਾ ਕੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਦੀਆਂ, ਜਿੱਦਾਂ ਪ੍ਰਿਥਵੀ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਧਿਆਉਣ ਦਾ ਮਤਲਬ ਹੁੰਦਾ ਉਹਦੇ ਤੇ ਤੁਰ ਕੇ ਦਿਖਾ ਲਿਆ, ਆਪ ਪ੍ਰੈਕਟੀਕਲ ਕਰਕੇ ਦਿਖਾ ਲਿਆ, ਖੇਤੀ ਕੀਤੀ ਸਾਰਾ ਕੁਝ ਕਰਕੇ ਦਿਖਾ ਲਿਆ, ਹਾਂ
1: ਬਿਲਕੁਲ
0: ਮੈਂ ਖੋਜ ਕਰਕੇ ਆਇਆ ਤੇ ਮੈਂ ਆਪ ਕਰਕੇ ਵੀ ਦਿਖਾਦਾ ਤੁਹਾਨੂੰ, ਉਦਾਹਰਨ ਸੈੱਟ ਕੀਤੀ। ਅੱਛਾ ਹੁਣ ਜਿਹੜੀਆਂ ਅੱਗੇ ਅਰਦਾਸ ਆਉਂਦੀ ਆ, ਪ੍ਰਿਥਵੀ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਇੱਥੇ ਉਹ ਜਿਹੜੇ ਅਗਲੇ ਤਿੰਨ ਗੁਰੂ ਆ ਉਹਨਾਂ ਦੇ ਬਾਰੇ ਚ ਉਹ ਕਹਿ ਰਿਹਾ ਵੀ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨੀ, ਭਾਈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਕੱਠਾ ਹੋਇਆ ਗਿਆਨ ਸੀਗਾ, ਇਕੱਠਾ ਕੀਤਾ ਹੋਇਆ, ਉਹੀ ਸਹਾਈ ਹੋਇਆ।
1: ਬਿਲਕੁਲ,
0: ਉਹਨਾਂ ਨੇ ਹੀ ਉਹਨਾਂ ਦੇ ਜੀਵਨ ਦੇ ਵਿੱਚ ਰੋਲ ਪਲੇ ਕੀਤਾ।
1: ਬਿਲਕੁਲ,
0: ਪ੍ਰਿਥਵੀ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਫੇਰ ਗੁਰੂ ਅਰਜਨ ਦੇਵ ਜੀ ਨੇ ਜੋ ਕੁਝ ਸਾਡੇ ਸਮਾਜ ਲਈ ਕੀਤਾ, ਜਿੱਦਾਂ ਦੀਆਂ ਕੁਰਬਾਨੀਆਂ ਤਸੀਹੇ ਉਹਨਾਂ ਨੂੰ ਦਿੱਤੇ ਗਏ, ਉਹਨਾਂ ਨੂੰ ਫੇਰ ਅਗਲੇ ਗੁਰੂ ਸਾਹਿਬਾਂ ਨੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਹ ਸਾਰੇ ਕਾਸੇ ਨੂੰ ਸ਼ੁਰੂ ਰੱਖਿਆ। ਅੱਗੇ ਆ ਜਿਹੜੀ ਅਰਜਨ ਹਰਗੋਬਿੰਦ ਨੂੰ ਸਿਮਰੋ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਫੇਰ ਉਹ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਵੀ ਇਹਨਾਂ ਨੂੰ ਹੀ ਧਿਆਇਆ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਉਹਨਾਂ ਨੇ ਵੀ ਇਹਨਾਂ ਪਿਛਲੇ ਗੁਰੂਆਂ ਦੇ ਅਮਲਾਂ ਦੇ ਉੱਤੇ ਜੋ ਕਹਿ ਕੇ ਗਏ ਸੀ, ਸਮਝਾ ਕੇ ਗਏ ਸੀ, ਉਹਦੇ ਉੱਤੇ ਤੁਰ ਕੇ ਦਿਖਾ ਲਿਆ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਖਿਆ। ਫੇਰ ਦੇਖੋ ਉਹ ਕਹਿੰਦੇ ਆ ਵੀ ਉਹ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਾ ਜਿਹੜਾ ਫਲਸਫਾ ਸੀ ਉਹਨੂੰ ਅਪਣਾ ਲਿਆ, ਉਹ ਐਸਾ ਇੱਕ ਇਨਸਾਨ, ਐਸਾ महापुरुष बन गया कि ओदे वाला देख के ही दुख पूरे लै जांदे।
1: बिलकुल जी,
0: जिस गिठिया सब दुख जाए। इस तो बाद आउंदी आ मेरा ख्याल नौवे गुरु साहब की गल। उन्हां ने फिर देखो कहिंदे आ गुरु तेग बहादुर सिमरिया।
1: बिलकुल,
0: वो कहते फिर गुरु तेग बहादुर जी ने भी ए पूरी पिछली स्टडी की, एनालाइज किया, उस जरा अध्ययन किया, फिर गुरु तेग बहादुर जी दे घर नौ निधा ता के जिदा कहने ना छत पाड़ के आ जाना, इस तरह उन्होंने कोल ओह आ गई। जदो सख साहब जी ओ मैं सज्जन नु ए सुनाई कहना आपा तो पुठे पासे तुर पे।
1: बिलकुल,
0: सो यही जरा सारा मसला आ। आपा संगत मुहरे अरदास करके उन्हां नूं ए दसना हुंदा भई साडे पहले गुरु ने की कीता, साडे दूसरे ने, तीसरे ने।
1: वैसे चीमा साहब तुहाडी गल दे विच बहुत हैवी गल आ, तुहाडी बहुत वधिया तुसीं दसी गल इहो। वाकई ही गुरु ग्रंथ साहिब जी वल तां असीं करदे आ, इहो मेरा तुहाडा नॉलेज बहुत ज्यादा इहदे बारे, पर असी अरदास करदे आ गुरु ग्रंथ साहिब जी मोहरे। तुसीं गल वैसे जिदा कीती ना, मैनूं ओह मन नूं लगी है कि भी वाकई यह संगत मोहरे होके गल करनी चाहिए है, ता कि गुरु ग्रंथ साहिब जी तो है ही उथे, उन्हां दी गल कर रहे।
0: हां जी, अरदास दे विच इही दसना हुंदा भी ये जिहड़े गुरु ग्रंथ साहिब जी महाराज हैगे आ, इन्हां दे विचों ही असीं तुहानूं दस रहे आ जो कुछ गुरु गोबिंद सिंह जी ने। खैर उन्हां दी इह जिहड़ी आ दसवें पातशाह की बाणी है, वह दर्ज नहीं है, गुरु ग्रंथ साहब बहुत सारी दर्ज नहीं है। हम जी अरदास दसवें पातशाह ने लिखी है, हम जेडे लोग खख साहब जी इथे अपने फ्रेजो की गल है, इथे साडे एक गुरुद्वारा है, उथे अपने प्रोफेसर दर्शन सिंह जिन्हां नूं कहिंदे आ, उन्हां दा बड़ा नां आ इस दे विच। उन्हां ने इथे गुरुद्वारे खख साहब जी कहा, कहिंदे कि जिहड़ा भगौती शब्द आ इह हिंदुआं दी देवी आ, सानूं तां इहदी समझ नहीं लगदी, इहनूं इहदे विचों अरदास दे विचों कढ देना चाहीदा, ते इहदी जगह ते जिहड़ा आ अकाल पुरख शब्द जिहड़ा उह पा देना चाहीदा। उहनूं पुछे भई गुरु दसवें पातशाह दी लिखी होई अरदास है ते तूं मूर्खा।
1: बिलकुल,
0: गुरु दसवें पातशाह दे लिखे होए शब्द आ जिहड़े उहनां नूं कढ रिहा, ते तूं शब्द अकाल पुरख, उस बंदे नूं दोहां शब्दां दे अर्थां दा नहीं पता, ना उहनूं अकाल पुरख दे शब्दां दा पता ते ना उहनूं भगौती शब्द दे अर्थ दा पता। इह साडे समाज दा हालात आ, इही कारण आ खख साहिब जी बच्चे अपने मां पे दे आखे नहीं लगदे, उहनां तों जबरदस्ती पैसे लै के ओह मोटरसाइकिल लैणा, मैं ट्रैक्टर लैणा, ट्रैक्टर दे उत्ते आ वड्डे सारे स्पीकर लाउणे आ, पिंड दे विच कोई किसे दी धी भैण हैगी आ जवान मटियार उधर दी घर दे मोहरी लगाउणे आ, किधर नूं साडा समाज तुर पिया।
1: बिलकुल बिलकुल सही कह रहे हो। गीतां ने चीमा साहब गाणियां वालिया ने जेडे लफंगे गाणियां वाले ना, जिन्हां ने बहुत ज्यादा इस साडे कल्चर दा नुकसान किया, और
0: नुकसान बहुत ज्यादा किया। और खास साहब जो आप गल करदे आ जिन्हां लोकां नूं अजकल पूजिया जांदा, मेनू जिथों टिकट पता, मैं थानू अगे भी कई बार दसिया कि मैं भारत विच रहा नहीं गा, मैं छोटा हुंदा आ गया सीगा, मेनू उथे बारे नहीं पता।
1: बिलकुल,
0: पर बाहर आके भी तुसी बहुत कुछ सीख सकदे आ। मेरे हिसाब दे नाल खख साहब जी सब तो पहला जेड़ा पंजाबी समाज नू ढा लाउण वाला बंदा शुरू होया, जिहनू अजकल दे जेड़े कवि आ ओह पूजदे आ, ओह बंदा जेड़ा आ शिव कुमार बटालवी
1: जी,
0: सब तो पहला उन्हें साडा समाज सीगा जेड़ा ओदी सोच नू मोड़ा पा के उल्ट पासे नू तोड़ दिता
1: जी,
0: उस बंदे ने। लूणा लूणा जेड़ी सीगी ओने ओ पुठा सीधा लिख के लूणा दे बारे दे विच, ते राजे जेड़ा सीगा सुलवान ओदे ओनू पुठा करके सारे कासे नू ओने परजा सी जेड़ी पुठे पासे नू तोड़ दित्ती।
1: बिलकुल,
0: ਉਹ ਕਹਿ ਰਿਹਾ ਕਿ ਜਿਹੜੀ ਆ ਲੂਣਾ ਆ ਉਹ ਯੰਗ ਕੁੜੀ ਸੀ, ਔਰ ਰਾਜਾ ਸਲਵਾਨ ਸੀਗਾ ਉਹ ਬਜੁਰਗ ਸੀਗਾ, ਤੇ ਇਸ ਕਰਕੇ ਉਹਨੇ ਪੂਰਨ ਦੇ ਉੱਤੇ ਉਹ ਜਿਹੜਾ ਸੀ ਡੋਰੇ ਪਾਉਣ ਲੱਗ ਪਈ, ਤੇ ਪੂਰਨ ਨੇ ਨਾ ਕਰ ਦਿੱਤੀ, ਤੇ ਉਹਨੇ ਫਿਰ ਜਾ ਕੇ ਰਾਜੇ ਕੋ ਸ਼ਿਕਾਇਤ ਲਾ ਕੇ ਭਈ ਇਹਨੇ ਮੈਨੂੰ ਹੱਥ ਪਾ ਲਿਆ ਮੇਰੀ ਇੱਜ਼ਤ ਨੂੰ, ਤੇ ਇਹਨੂੰ ਹੁਣ ਤੂੰ ਦੇਸ਼ ਨਿਕਾਲਾ ਦੇ ਦੇ, ਤੇ ਦੇਸ਼ ਨਿਕਾਲਾ ਦਵਾਤਾ, ਤੇ ਉਹਨੇ ਕਹਿਤਾ ਇਹ ਕਿ ਉਹ ਮੁਟਿਆਰ ਯੰਗ ਸੀ, ਨਹੀਂ ਉਹ ਮੁਟਿਆਰ ਯੰਗ ਨਹੀਂ ਸੀ, ਉਹਦੇ ਪਿੱਛੇ ਜੇ ਆਪਾਂ ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਤੋਲੀਏ, ਪਹਿਲਾਂ ਤਾਂ ਉਹ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ ਨਾਚ ਕਰਦੀ ਹੁੰਦੀ ਸੀ ਆ ਕੇ ਲੂਣਾ, ਉੱਥੇ ਰਹੀ। ਇੰਦਰ ਰਾਜਾ ਬੁੱਢਾ ਹੋ ਕੇ ਬਜੁਰਗ ਹੋ ਕੇ ਡੈਥ ਹੋ ਗਈ ਉਹਦੀ। ਫਿਰ ਉਹ ਰਾਜੇ ਸਲਵਾਨ ਦੇ ਪੂਰਨ ਦਾ ਬਾਪ ਸੀ ਜਿਹੜਾ, ਉਹਦੇ ਚਲੇ ਗਈ। ਤੇ ਉਹ ਹਜੇ ਖੱਖ ਸਾਹਿਬ ਜੀ, ਜੇ ਆਪਾਂ ਸਖ਼ਤ ਸ਼ਬਦਾਵਲੀ ਵਰਤੇ ਤਾਂ ਉਹ ਹਜੇ ਦੋਂਦੀ ਨਹੀਂ ਹੋਣੀ, ਉਹ ਹਜੇ ਨਿਆਣੀ ਨਹੀਂ ਹੋਣੀ, ਯੰਗ ਨਹੀਂ ਹੋਣੀ। ਤੇ ਉਹਨੇ ਜਾ ਕੇ ਉੱਥੇ ਅਸਲ ਦੇ ਵਿੱਚ ਉਹ ਕੀ ਸੀਗਾ, ਉਹ ਜਿਹੜੀਆਂ ਕਹਾਣੀਆਂ ਜਿੱਥੋਂ ਤੱਕ ਮੈਂ ਰਾਗੀ ਢਾਡਿਆਂ ਕੋ ਉੱਥੇ ਸੁਣਦਾ ਰਿਹਾ ਇੰਡੀਆ ਦੇ ਵਿੱਚ, ਉਹਦੇ ਸੋਨੇ ਦੇ ਬਾਗ ਸੀ, ਉਹਦੇ ਖੰਭ ਹੁੰਦੇ ਸੀ, ਉਹ ਪਰੀ ਸੀ, ਅਰਸ਼ਾਂ ਚੋਂ ਉੱਡ ਕੇ ਆ ਜਾਂਦੀ ਸੀ ਉਹ ਰਾਜੇ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ। ਫਿਰ ਕਹਿੰਦੇ ਆ ਉਹਨੇ ਉੱਥੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਨਾਲ ਬਲਾਤਕਾਰ ਕਰ ਲਈ ਤੇ ਉਹਦੇ ਖੰਭ ਟੁੱਟ ਗਏ ਤੇ ਉਹ ਮੁੜ ਕੇ ਜਾ ਨਹੀਂ ਸਕੀ। ਏਦਾਂ ਦੀ ਕੋਈ ਗੱਲ ਨਹੀਂ, ਕਿਸੇ ਕੋਈ ਪਰੀ ਕਿਤੇ ਨਹੀਂ ਉੱਤਰ ਕੇ ਆਉਂਦੀ, ਨਾ ਹੀ ਇਸ ਧਰਤੀ ਤੋਂ ਉੱਪਰ ਕੋਈ ਹੋਰ ਚੀਜ਼ ਹੈਗੀ ਆ ਜਿੱਥੋਂ ਪਰੀਆਂ ਆਉਂਦੀਆਂ ਹੋਣ। ਉਹ ਸਾਰਾ ਕੁਛ ਆ ਜਿਹੜਾ ਉਹ ਜੋ ਕੁਛ ਖੱਖ ਸਾਹਿਬ ਜੀ, ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸਮਾਜ ਦੇ ਵਿੱਚ, ਉੱਥੇ ਆਮ ਗੱਲਾਂ ਪਿਛਲੇ 10-15-20 ਸਾਲ ਤੋਂ ਆਮ ਗੱਲਾਂ ਹੁੰਦੀਆਂ ਕਿ ਉੱਥੇ ਯੂਰੋਪੀਅਨ ਕੰਟਰੀ ਆ ਜਿਹੜੇ, ਖਾਸ ਕਰਕੇ ਯੂਕਰੇਨ, ਉੱਥੋਂ ਯੰਗ ਕੁੜੀਆਂ ਜਾਂਦੀਆਂ ਤੇ ਉਹ ਉੱਥੇ ਜਿਹੜੇ ਲੋਕ ਇਸ ਤਰ੍ਹਾਂ ਦੀ ਭੁੱਖ ਜਿਨ੍ਹਾਂ ਨੂੰ ਹੈਗੀ ਆ, ਕਾਮ ਵਾਸਨਾ ਦੇ ਵਿੱਚ ਫਸੇ ਹੋਏ ਆ, ਉਹ ਜਾ ਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਕਰਦੀਆਂ ਆ। ਸੋ ਉਸ ਸਮੇਂ ਦੇ ਵਿੱਚ ਵੀ ਇਹੀ ਕੁਛ ਸੀਗਾ। ਉਹ ਜਿਹੜੀ ਲੂਣਾ ਸੀ ਉਹ ਗਰੁੱਪ ਦੇ ਨਾਲ ਜਾਂਦੀ ਸੀ ਭਾਰਤ ਦੇ ਰਾਜਿਆਂ ਕੋਲ, ਉੱਥੇ ਜਾ ਕੇ ਮਾਲ ਉਤਾਂ ਤੋਂ ਲੈ ਲੂ ਕੇ ਆ ਕੇ ਤੇ ਆਪਣੀ 5-7 ਮਹੀਨੇ 6 ਮਹੀਨੇ ਉਹਨਾਂ ਕੱਟ ਲੈਣ ਤੇ ਮੁੜ ਕੇ ਫੇਰ ਜਾ ਵੜਨਾ। ਸੋ ਇਹ ਸਾਰਾ ਕੁਛ ਸਮਾਜ ਆ ਜਿਹੜਾ ਉਹ ਇਸ ਤਰ੍ਹਾਂ ਹੌਲੀ ਹੌਲੀ ਬਦਲਿਆ ਜਾਂਦਾ।
1: ਬਿਲਕੁਲ।
0: ਇਹਦੇ ਨਾਲ ਕਹਾਣੀਆਂ ਜਿਹੜੀਆਂ ਦੂਸਰੀਆਂ ਜੁੜਦੀਆਂ, ਆ ਹੀਰ ਤੇ ਰਾਂਝਾ ਆ ਫਲਾਨਾ, ਇਹ ਸਭ ਕੁਛ ਮਨ ਘੜਤ ਕਹਾਣੀਆਂ ਲਿਖ ਕੇ ਲੋਕਾਂ ਨੂੰ ਉਲਟ ਪਾਸੇ ਲਾਉਣ ਦੇ ਮਸਲੇ ਆ ਜਿਹੜੇ।
1: ਬਿਲਕੁਲ।
0: ਜਿਹਦੇ ਵਿੱਚ ਖੱਖ ਸਾਹਿਬ ਜੀ, ਇੱਕ ਫਿਲਮ ਵੀ ਬਣੀ ਸੀ।
1: ਡਾਕਟਰ ਸਾਹਿਬ ਆ ਗਏ
0: ਜੀ, ਡਾਕਟਰ ਸਾਹਿਬ ਆ ਜਾਓ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ, ਤੇ ਮੈਂ ਤੁਹਾਡਾ ਮੈਸੇਜ ਵੀ ਕਰ ਦਵਾਂ ਜੀ, ਤੇ ਦਿਓ ਮੈਨੂੰ ਇੱਕ ਸੈਕਿੰਡ, ਲੌਂਗ ਟਾਈਮ ਆਪਾਂ ਨਹੀਂ ਮਿਲੇ, ਅੱਜ ਪ੍ਰਮਾਤਮਾ ਨੇ ਟਾਈਮ ਦਿੱਤਾ ਜੀ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਚਿੰਨ ਸਾਹਿਬ
0: ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ।
2: ਕਾਫੀ ਅਲੋਪ ਹੋ ਗਿਆ ਇਨ੍ਹਾਂ ਦਿਨਾਂ ਵਿੱਚ।
0: ਹਾਂਜੀ, ਕਈ ਕੁਛ ਤੁਹਾਨੂੰ ਪਤਾ ਸੀ, ਜੋ ਛੋੜਾ ਪੈਂਦਾ ਫਿਰ ਬੋਲ ਵੀ ਨਹੀਂ ਹੁੰਦਾ, ਚੁੱਪ ਹੀ ਰਹੀਦਾ, ਚੁੱਪੇ ਭਲੀ।
2: ਤੁਹਾਨੂੰ ਕਿਹਾ ਸੀ ਤੁਸੀਂ ਇੱਧਰ ਜੁੜਨਾ ਚਾਹੁੰਦੇ ਹੋ ਤੇ ਨਾਲ ਜੁੜ ਜਾਓ, ਜਦ ਤੱਕ ਖੱਖ ਸਾਹਿਬ ਨਹੀਂ ਆਉਂਦੇ।
1: ਮੈਂ ਇੱਕ ਮਿੰਟ ਮੈਸੇਜ ਕਰਦਾ ਜੀ, ਇੱਕ ਕਰਦੇ ਚਲੋ ਜੀ।
3: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ, ਉਮਰ ਦੇ 75ਵੀਂ ਸਾਲ ਦੇ ਵਿਚ, ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਇਲਾਜ ਕਰਵਾ ਸਕਦਾ ਹੈ। ਬਸ ਇਨ੍ਹਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
1: ਡਾਕਟਰ ਸਾਹਿਬ ਅੱਜ ਆਪਣੇ ਨਾਲ ਹਾਜ਼ਰ ਹੋਏ ਆ, ਬਹੁਤ ਸ਼ੁਕਰੀਆ, ਧੰਨਵਾਦ ਉਹਨਾਂ ਦਾ, ਚੀਮਾ ਸਾਹਿਬ ਵੀ ਨਾਲ ਨੇ, ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਾਹਿਬਜ਼ਾਦਿਆਂ ਬਾਰੇ ਅਸੀਂ ਪੇਸ਼ ਕਰਾਂਗੇ
2: ਜੀ। ਅੱਜ ਦਾ ਇਸ ਜਿਹੜਾ ਇਸ ਨੂੰ ਅਸੀਂ ਕਹਿੰਦੇ ਆ ਕਿ ਸ਼ਹੀਦੀ ਪੰਦਰਵਾੜਾ
0: ਜੀ,
2: ਦਸੰਬਰ ਦੇ 1704 ਈਸਵੀ ਦਾ ਜਿਹੜਾ ਦਸੰਬਰ ਦਾ ਮਹੀਨਾ ਸੀ ਉਹਦੇ ਆਖਰੀ ਪੰਦਰਵਾੜੇ ਦੇ ਵਿਚ, ਕਿਉਂਕਿ ਆਖਰੀ ਪੰਦਰਵਾੜਾ ਅਸੀਂ ਇਸ ਕਰਕੇ ਕਹਿ ਲੈਂਦੇ ਆ ਕਿ 21 ਤੋਂ ਘਟਨਾਵਾਂ ਸ਼ੁਰੂ ਹੋਈਆਂ, ਪਰ ਇਹ ਘਟਨਾਵਾਂ ਦਾ ਜਿਹੜਾ ਬੇਸ ਅਸੀਂ ਲੈ ਕੇ ਚੱਲੀਏ ਤੇ ਬਹੁਤ ਪਿੱਛੇ ਦਾ, ਬਹੁਤ ਪੁਰਾਣਾ ਹੈ
0: ਜੀ,
2: ਔਰ ਉਸ ਪੁਰਾਣੇ ਇਤਿਹਾਸ ਨੂੰ ਅਸੀਂ ਅੱਜ ਨਾ ਦੁਹਰਾਈਏ, ਕਿਉਂਕਿ ਸਾਰੀ ਸਿੱਖ ਕੌਮ ਜਿੰਨੇ ਵੀ ਇਸ ਨਾਲ ਸਬੰਧਤ ਹੈਗੇ ਨੇ ਉਹ ਸਾਰੇ ਹੀ ਇਸ ਗੱਲ ਬਾਰੇ ਜਾਣਦੇ ਨੇ ਕਿ ਕੀ ਕੀ ਹੋਇਆ, ਕਿਵੇਂ ਕਿਵੇਂ ਹੋਇਆ, ਇਹ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚਿਆ ਸੀ। ਇਕਦਮ ਦੇ ਵਿੱਚ ਐਸਾ ਨਹੀਂ ਹੋ ਗਿਆ,
0: ਬਿਲਕੁਲ
2: ਜੀ, ਇਕਦਮ ਐਸਾ ਨਹੀਂ ਹੋ ਗਿਆ ਤੇ ਇਹਦਾ ਮਤਲਬ ਇਹ ਆ ਵੀ ਉਹਦੇ ਪਿੱਛੇ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ।
0: ਬਿਲਕੁਲ ਜੀ,
2: ਮੈਂ ਕੱਲ ਸੱਜਣ ਨਾਲ ਵਿਚਾਰ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਵੀ ਕੁਛ ਵਾਪਰਦਾ ਹੈ ਨਾ ਇਸ ਦੁਨੀਆਂ ਤੇ ਉਹ ਕਰਮ ਆਧਾਰਿਤ ਵਾਪਰਦਾ ਹੈ।
0: ਬਿਲਕੁਲ,
2: ਸਿਰ ਤੇ ਸਿਦਕ ਜਿਹੜੇ ਆ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਮੋਡੀਫਾਈ ਕਰਕੇ ਤੇ ਸਾਡੇ ਸਾਹਮਣੇ ਰਿਜ਼ਲਟ ਲਿਆਉਂਦੇ ਨੇ। ਰਿਜ਼ਲਟ ਕੀ ਹੋਇਆ? ਹੁਣ ਮੈਂ ਉੱਥੇ ਲਿਖਿਆ ਸੀ, ਮੰਨ ਲਿਆ ਜਾਏ ਜਿਵੇਂ ਜਿਹੜੇ ਪਹਾੜੀ ਰਾਜੇ ਸੀ ਤੇ ਉਹ ਉਸ ਵੇਲੇ ਮੁਗਲਾਂ ਦੀ ਈਨ ਮੰਨ ਕੇ ਤੇ ਉਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ, ਤੇ ਜੇ ਗੁਰੂ ਸਾਹਿਬ ਵੀ ਚੱਲਣਾ ਸ਼ੁਰੂ ਕਰ ਦਿੰਦੇ ਤੇ ਆਹ ਜਿਹੜਾ ਪੰਦਰਵਾੜਾ ਤੇ ਜਿਹੜਾ ਹਾਲਾਤ ਵਾਪਰੇ ਨਹੀਂ ਸੀ ਨਾ ਵਾਪਰਨਾ।
0: ਨਹੀਂ ਬਿਲਕੁਲ,
2: ਸਿਰੜ ਤੇ ਸਿਦਕ ਦੀ ਲੜਾਈ ਸੀ।
0: ਬਿਲਕੁਲ,
2: ਜੋ ਕੁਛ ਇਹ ਵਾਪਰਿਆ ਇਹ ਸਿਰੜ ਤੇ ਸਿਦਕ ਦੀ ਲੜਾਈ ਸੀ ਜਿਹੜੀ ਇਸ ਹਾਲਾਤ ਦੇ ਵਿਚ ਵਾਪਰੀ ਕੇ ਨਹੀਂ। ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
0: ਬਿਲਕੁਲ ਬਿਲਕੁਲ,
2: ਹਾਂ ਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਜਿਹਦਾ ਮਤਲਬ ਇਹ ਹੋਇਆ ਭਈ ਇਸ ਪੰਦਰਵਾੜੇ ਵਿਚ ਜ਼ੁਲਮ ਦੀ ਇੱਕ ਇੰਤਹਾ ਹੋ ਗਈ। ਇਤਿਹਾਸ ਬੜੇ ਹੋਣਗੇ, ਬਹੁਤ ਸਾਰਾ ਮੈਂ ਜਪਾਨੀ ਇਤਿਹਾਸ ਵੀ ਪੜਿਆ, ਉਹਦੇ ਚ ਵੀ ਕੋਈ ਇੱਕ ਇਕੱਲੀ ਮਾਂ ਆਪਣੇ ਇੱਕ ਇਕੱਲੇ ਪੁੱਤਰ ਨੂੰ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੰਦੀ ਹੈ
0: ਜੀ।
2: ਔਰ ਇਸ ਤਰ੍ਹਾਂ ਦੀਆਂ ਹੋ ਸਕਦਾ ਹੋਰ ਘਟਨਾਵਾਂ ਹੋਣਗੀਆਂ। ਯਿਸੂ ਮਸੀਹ ਦੇ ਸੰਬੰਧ ਵਿਚ ਲੋਕ ਸਾਰੇ 25 ਦਸੰਬਰ ਮਨਾਉਂਦੇ ਨੇ ਔਰ ਇਹ ਗੱਲ ਨੂੰ ਯਾਦ ਕਰਦੇ ਨੇ, ਤੇ ਮੈਂ ਉਹਨਾਂ ਸੱਜਣਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਹੀ ਹਰ ਸਾਲ ਹੀ। ਪੰਜਾਬ ਦੇ ਵਿਚ ਜਾ ਕੇ ਅਗਰ ਵੇਖੋ ਨਾ ਤੇ ਹਰ ਘਰ ਦੇ ਵਿਚ ਇੱਕ ਯਿਸੂ ਜੰਮਿਆ
0: ਜੀ,
2: ਹਰ ਘਰ ਦੇ ਵਿਚ ਕੁਰਬਾਨ ਹੋਣ ਵਾਲੇ ਲੋਕ ਹੋਏ ਨੇ।
0: ਬਿਲਕੁਲ
2: ਠੀਕ ਆ, ਜੋ ਤੁਸੀਂ ਕਰਮ ਕੀਤਾ ਜਾਂ ਉਸ ਕਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਉਹਦਾ ਨਤੀਜਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ, ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ ਨੇ
0: ਜੀ,
2: ਇਹ ਉਸ ਗੱਲ ਨੂੰ ਐਕਸੈਪਟ ਕਰਦੇ ਨੇ। ਔਰ ਉਹਨਾਂ ਦੇ ਵਿਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ। ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ,
0: ਨਹੀਂ ਕੀਤਾ ਜਾ ਸਕਦਾ। ਬਿਲਕੁਲ,
2: ਸਮਝੌਤਾ ਨਹੀਂ ਕੀਤਾ ਜਾ ਸਕਦਾ। ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ ਸੀ।
0: ਬਿਲਕੁਲ,
2: ਔਰ ਉਸ ਹਾਲਾਤ ਦੇ ਵਿਚ ਚੱਲਦੀ ਹੋਈ ਸ਼ਰੀਕੇਬਾਜ਼ੀ ਦੇ ਵਿਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉਪੋਂ ਰਿਸ਼ੀ ਸਮਰਾਜ, ਉਹਦੇ ਕਰਕੇ ਵੀ ਕਿਉਂ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚੱਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
0: ਜਹਾਂ
2: ਚੱਲਦੀਆਂ ਆਈਆਂ ਹਨ। ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਆਨੰਦਪੁਰ ਆਏ, ਆਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਬ ਜ਼ਮੀਨ ਲੈ ਲਈ, ਨਾਨਕੀ ਚੱਕ ਦੇ ਤੌਰ ਤੇ ਜ਼ਮੀਨ ਲੈ ਲਈ, ਔਰ ਜ਼ਮੀਨ ਲੈ ਕੇ ਉੱਥੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਨੂੰ ਕਹਿ ਲਓ ਕਿਲਾ ਕਹਿ ਲਓ ਜਿਸ ਤਰ੍ਹਾਂ ਦਾ ਵੀ ਰਾਸ ਸੀ, ਜਿਵੇਂ ਹੁਣ ਪਹਾੜੀ ਤੇ ਰਹਿ ਕੇ ਅਸੀਂ ਉੱਚੇ ਥਾਂ ਤੇ ਰਹਿ ਰਹੇ ਹਾਂ, ਆਮ ਸ਼ਹਿਰ ਨਾਲੋਂ ਬਹੁਤ ਉੱਚਾ, ਇਹਦਾ ਮਤਲਬ ਇਹ ਇਹਨੂੰ ਕਿਲਾ ਕਿਹਾ ਜਾਵੇ।
0: ਬਿਲਕੁਲ,
2: ਸੋ ਇਸ ਤਰ੍ਹਾਂ ਦਾ ਹੀ ਇੱਕ ਹਾਲਾਤ ਸੀ ਉਸ ਵੇਲੇ ਦਾ ਵਾਪਰਿਆ ਜਿਹੜਾ ਤੇ ਨੌਵੇਂ ਪਾਤਸ਼ਾਹ ਜੀ ਨੇ ਇਸੇ ਉਸਾਰਿਆ, ਜਿਹੜਾ ਕਿ ਬਾਕੀ ਦੁਸ਼ਮਣਾਂ ਨੂੰ, ਬਾਕੀ ਜਿਹੜੇ ਹਿੰਦੂ ਰਾਜੇ ਸੀ ਜਾਂ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸਰਕਾਰ ਸੀ ਉਹਨਾਂ ਨੂੰ ਇਹ ਵਾਰਾ ਨਹੀਂ ਸਿਖਾਉਂਦਾ।
0: ਬਿਲਕੁਲ
2: ਨਹੀਂ ਸਿਖਾਉਂਦਾ, ਤੇ ਲੱਖ ਲੱਖ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸ਼ਿਕਾਇਤ ਕੀਤੀ ਜਾਵੇ। ਹੁਣ ਬਹੁਤ ਸਾਰੇ ਲੋਕ ਪੜ੍ਹੇ ਇਤਿਹਾਸ ਦੀ ਗੱਲ, ਚੀਮਾ ਸਾਹਿਬ ਤੁਸੀਂ ਵੀ ਪੜ੍ਹੀ ਹੋਣੀ ਹੈ, ਔਰ ਸਾਡੇ ਇਤਿਹਾਸ ਦੇ ਵਿਚ ਲਿਖ ਕੇ ਹੀ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੀ ਰਾਖੀ ਲਈ ਦਿੱਲੀ ਗਏ।
0: ਬਿਲਕੁਲ,
2: ਬੜਾ ਅਫਸੋਸ ਹੈ, ਤਰਕ ਸੰਗਤ ਗੱਲ ਹੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਭਾਈ, ਇੱਕ ਤਾਂ ਇਹ ਹੈ ਕਿ ਜਿਸ ਗੱਦੀ ਦਾ ਮੈਂ ਮਾਲਕ ਹਾਂ ਗੁਰੂ ਸਾਹਿਬ ਨੂੰ ਤੁਸੀਂ ਬੇਵਕੂਫ ਸਮਝਦੇ ਹੋ,
0: ਉਹੀ ਤਾਂ ਗੱਲ ਹੈ,
2: ਗੱਲ ਹੀ ਨਹੀਂ ਬਣਦੀ ਕਿ ਇੱਕ ਤਾਂ ਜਿਸ ਗੱਦੀ ਦਾ ਮੈਂ ਮਾਲਕ ਹਾਂ ਉਹਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੋਈ ਕਿ ਮੈਂ ਜਨੇਊ ਨਹੀਂ ਪਾਉਣਾ।
0: ਜਨੇਊ ਨਹੀਂ ਪਾਉਣਾ, ਬਿਲਕੁਲ,
2: 11 ਸਾਲ ਦੀ ਉਮਰ ਦੇ ਵਿਚ ਇਹ ਹਾਲਾਤ ਵਾਪਰਿਆ ਕਿ ਮੈਂ ਜਨੇਊ ਨਹੀਂ ਪਾਉਣਾ, ਤੇ ਉਦੋਂ ਤੋਂ ਲੈ ਕੇ ਜੀ ਬੁੱਧੀ ਦੇ ਵਿਚ ਇੱਕ ਤਬਦੀਲੀ ਆ ਗਈ ਵੀ ਇਹ ਬੰਦਾ ਤਾਂ ਯਾਰ ਬਾਗੀ ਹੈ।
0: ਬਿਲਕੁਲ ਬਿਲਕੁਲ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ
2: ਹਾਂ, ਉਹਦੀ ਗੱਦੀ ਦੇ ਵਾਰਸ ਹੀ ਗਾਂ ਦੀ ਗਾਂ ਤੁਰਦੇ ਆਏ।
0: ਬਿਲਕੁਲ,
2: ਤੁਸੀਂ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਪਏ ਹੋ, ਇੱਕ ਤਾਂ ਇਹ ਆ ਕਿ ਜਦੋਂ ਹੀ ਜੰਗਾਂ ਯੁੱਧਾਂ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਦੀ, ਕਿਉਂਕਿ ਤਿਆਗ ਮੱਲ ਨਾਂ ਸੀ ਨਾ ਉਹਨਾਂ ਦਾ
0: ਜੀ ਜੀ,
2: ਤਿਆਗ ਮੱਲ ਨੂੰ ਤੇਗ ਬਹਾਦਰ ਦੀ ਪਦਵੀ ਨਾਲ ਨਿਵਾਜਿਆ ਗਿਆ, ਔਰ ਜੰਗਾਂ ਤੇ ਸਾਰੀਆਂ ਸਰਕਾਰ ਦੇ ਖਿਲਾਫ਼ ਹੁੰਦੀਆਂ ਸੀਗੀਆਂ, ਜਹਾਂਗੀਰ ਦੇ ਮਾਮਲੇ ਫੈਲੇ ਦੇ ਨਾਲ ਹੁੰਦੀਆਂ ਸੀਗੀਆਂ, ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਇਸ ਗੱਲ ਵਾਸਤੇ ਵੀ ਇਹ ਬੰਦਾ ਜਿਹੜਾ ਹੈ ਨਾ ਇਹ ਲਾਂਭੇ ਕੀਤਾ ਜਾਵੇ। ਆਮ ਤੌਰ ਤੇ ਐਸਾ ਹੁੰਦਾ ਹੀ ਹੈ ਵੀ ਪਰਿਵਾਰਾਂ ਦੀ ਲੜਾਈ, ਕਬੀਲਿਆਂ ਦੀ ਲੜਾਈ ਦੇ ਵਿਚ ਜਿਹੜਾ ਬਹੁਤਾ ਬੰਦਾ ਖਾੜਕੂ ਹੁੰਦਾ ਹੈ ਨਾ, ਉਹ ਕੋਸ਼ਿਸ਼ ਕਰਦਾ ਜਾ ਰਿਹਾ ਤੇ ਇਹਨੂੰ ਲਾਂਭਾ ਕੀਤਾ ਜਾਵੇ,
0: ਇਹਨੂੰ ਲਾਂਭੇ ਕੀਤਾ ਜਾਵੇ। ਬਿਲਕੁਲ,
2: ਸਰਕਾਰ ਦੀ ਨਜ਼ਰ ਇਸ ਗੱਲ ਤੇ ਹੁੰਦੀ ਸੀ ਵੀ ਇਸ ਨੂੰ ਲਾਂਭੇ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਨੀਤੀ ਸੀ ਵੀ ਅਲਟੀਮੇਟ ਮੇਰਾ ਮਿਸ਼ਨ ਕੀ ਹੈ, ਮਿਸ਼ਨ ਚੁਣਨਾ ਪੈਂਦਾ ਹੈਗਾ, ਕਿਉਂ ਇਹ ਨੀ ਹੈਗੇ। ਬਹੁਤ ਸਾਰੇ ਲੋਕ ਕਹਿੰਦੇ ਵੀ ਸ਼ਾਇਦ ਜੋ ਇੰਨੇ ਉਹ ਬਹਾਦਰ ਸੀ ਉਹਨਾਂ ਨੇ ਸਰਕਾਰ ਦੇ ਖਿਲਾਫ ਆਪਣਾ ਥੜਾ ਬਣਾਇਆ, ਸਰਕਾਰ ਦੇ ਖਿਲਾਫ ਉਹਦੀਆਂ ਖਿਲਾਫ ਵਰਜੀ ਕਰਦੇ ਆ, ਫੌਜ ਵੀ ਰੱਖੀ, ਹੋਰ ਸਾਰੇ ਨਗਾਰਾ ਵੀ ਰੱਖਿਆ, ਉੱਚੀ ਥਾਂ ਤੇ ਬੈਠੇ ਵੀ, ਘੋੜੇ ਤੇ ਵੀ ਚਲੇ, ਜਿੰਨੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਸੀ ਸਾਰੀਆਂ ਉਹਨਾਂ ਲਗਾਈਆਂ ਸੀ, ਤੇ ਹੁਣ ਫਿਰ ਬਾਅਦ ਵਿੱਚ ਕਿਉਂ ਬੁਜਤਰ ਬਣ ਗਏ, ਕਿਉਂ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਨੀ ਦਿੱਤੀ, ਗੱਦੀ ਰਾਮ ਰਾਏ ਨੂੰ ਦੇ ਦਿੱਤੀ, ਆਪਣੇ ਪੋਤਰੇ ਨੂੰ ਦੇ ਦਿੱਤੀ। ਇਹਦੇ ਵਿੱਚ ਇੱਕ ਸਿਆਸਤ ਸੀ ਉਸ ਵੇਲੇ, ਉਹਦੇ ਵਿੱਚ ਇੱਕ ਸਿਆਸਤ ਸੀ ਕਿ ਮੇਰਾ ਮਿਸ਼ਨ ਕੀ ਹੈ, ਸਭ ਤੋਂ ਵੱਡੀ ਅਚੀਵਮੈਂਟ ਮੇਰੀ ਕੀ, ਮੇਰੀ ਅਚੀਵਮੈਂਟ ਇਹ ਆ ਕਿ ਜਿਸ ਗੱਦੀ ਤੇ ਮੈਂ ਬੈਠਾ ਹਾਂ ਉਸ ਗੱਦੀ ਨੂੰ ਮੈਂ ਅੱਗੇ ਤੋਰਨਾ ਆ, ਇਹਨੂੰ ਖਤਮ ਨਹੀਂ ਕਰਨਾ। ਅੱਗੇ ਤੋਰਨ ਦਾ ਤਰੀਕਾ ਇਹ ਸੀ ਕਿ ਮੇਰੇ ਕੋਲ ਉਹ ਮੋਹਰਾ ਜਿਹੜਾ ਅਸਲ ਕੀਮਤੀ ਹੈ, ਜਿਹੜਾ ਅੱਗੇ ਇਸ ਨੂੰ ਕਰ ਸਕਦਾ ਆ, ਉਸ ਨੂੰ ਮੈਂ ਬਚਾ ਕੇ ਰੱਖਾਂ।
0: ਬਿਲਕੁਲ
2: ਖੇਡਦੇ ਨੇ ਲੋਕ ਤੇ ਸਾਰੇ ਇਹੀ ਕਰਦੇ ਨੇ ਵੀ ਜਿਹੜਾ ਉਹਦਾ ਸ਼ਕਤੀਸ਼ਾਲੀ ਮੋਹਰਾ ਆ ਉਹਨੂੰ ਬਚਾ ਕੇ ਰੱਖਦੇ ਆ,
0: ਬਿਲਕੁਲ,
2: ਤਾਂ ਕਿ ਇਹ ਬਚਿਆ ਰਹਿ ਜਾਵੇ। ਔਰ ਉਸੇ ਵਾਸਤੇ ਹੀ ਗੁਰੂ ਉਸ ਵੇਲੇ ਗੁਰੂ ਨਹੀਂ ਆਪਾਂ ਕਹਿ ਸਕਾਂਗੇ, ਤੇਗ ਬਹਾਦਰ ਨੂੰ ਉਹਨਾਂ ਨੇ ਅਸਾਮ ਦੇ ਦੌਰੇ ਤੇ ਭੇਜ ਦਿੱਤਾ ਕਿ ਜਾਓ ਤੁਸੀਂ ਜਾ ਕੇ ਪ੍ਰਚਾਰ ਕਰੋ,
0: ਬਿਲਕੁਲ,
2: ਤਾਂ ਕਿ ਇਸ ਪੰਜਾਬ ਦੇ ਵਿੱਚ ਜਿਹੜੀ ਦੁਸ਼ਮਣੀ ਹੈ, ਜਿਹੜੀ ਵਾਰ ਵਾਰ ਸਰਕਾਰ ਨੂੰ ਸ਼ਿਕਾਇਤਾਂ ਕਰਦੀ ਹੈ, ਉਹਦੀਆਂ ਅੱਖਾਂ ਤੋਂ ਲਾਂਭੇ ਹੋ ਜਾਓ
0: ਜੀ।
2: ਅਲਟੀਮੇਟ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਬਾਹਰ ਅਸਾਮ ਵਿਚ ਵੀ, ਦੱਖਣ ਦੇ ਵਿਚ ਵੀ, ਹੋਰ ਪਾਸੇ ਚਾਰਜ ਕਰੇ, ਇਹ ਚੀਜ਼ਾਂ ਕਰਦੇ ਰਹੇ, ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਬਈ ਹਰਗੋਬਿੰਦ ਰਾਏ ਜੀ ਤੋਂ ਬਾਅਦ ਕ੍ਰਿਸ਼ਨ ਜੀ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੰਮ੍ਰਿਤਸਰ ਦੇ ਉੱਥੇ ਦਿੱਲੀ ਦੇ ਵਿਚ ਜਾ ਕੇ, ਜਦੋਂ ਉੱਥੇ ਚੇਚਕ ਫੈਲੀ ਹੋਈ ਸੀਗੀ, ਉਹ ਸਾਰੇ ਇਤਿਹਾਸ ਨੂੰ ਮੈਂ ਸਿਰਫ ਇੱਕ ਇੱਕ ਲਫ਼ਜ਼ ਦੇ ਵਿਚ ਦੱਸ ਕੇ ਅੱਗੇ ਤੁਰ ਰਿਹਾ, ਕਿਉਂਕਿ ਅਸੀਂ ਅੱਜ ਦੇ ਪੰਦਰਵਾੜੇ ਤੇ ਪਹੁੰਚਣਾ ਹੈਗਾ
0: ਜੀ ਜੀ।
2: ਔਰ ਇਸ ਹਾਲਾਤ ਦੇ ਵਿਚ ਉੱਥੇ ਉਹਨਾਂ ਦੀ ਡੈਥ ਹੋ ਗਈ, ਤੇ ਉਸ ਤੋਂ ਬਾਅਦ ਹੁਣ ਵਾਰਸ ਹੋਰ ਕਿਹੜਾ ਸੀ, ਉਹ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਵਾਲੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਮਝ ਵਿਚ ਨਹੀਂ ਆਉਂਦੀਆਂ। ਕਾਰਨ ਇਸ ਕਰਕੇ ਵੀ ਸੂਰਜ ਪ੍ਰਕਾਸ਼ ਗ੍ਰੰਥ ਸੰਤੋਖ ਸਿੰਘ ਦਾ, ਜਿਹਨੂੰ ਸੰਤੋਖ ਸਿੰਘ ਚੁੜਾਮਣੀ, ਉਸ ਵੇਲੇ ਚੁੜਾਮਣੀ ਦੀ ਡਿਗਰੀ ਸੀਗੀ ਜੀ, ਚੁੜਾਮਣੀ ਦੇ ਤੌਰ ਤੇ ਇਹਨਾਂ ਨੇ ਕਿਹਾ, ਪਤਾ ਨਹੀਂ ਉਹ ਡਰ ਕੇ ਜਾਂ ਪਤਾ ਨਹੀਂ ਉਹਨੂੰ ਬਰਾਈਬ ਕਰਕੇ, ਉਹਨੂੰ ਰਿਸ਼ਵਤ ਦੇ ਕੇ, ਉਹਦੇ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿਚ ਇਹੋ ਜਿਹੀਆਂ ਗੱਲਾਂ ਲਿਖਵਾਈਆਂ ਗਈਆਂ ਨੇ ਜਿਹੜੀਆਂ ਸਿੱਖ ਧਰਮ ਨੂੰ ਇਕਦਮ ਨਿਕੰਮਾ ਸਾਬਤ ਕਰਦੀਆਂ।
0: ਬਿਲਕੁਲ ਬਿਲਕੁਲ,
2: ਬਹੁਤ ਬੇਇੱਜ਼ਤੀ ਬੇਇੱਜ਼ਤੀ ਕਰਦੀ, ਮੈਂ ਉਹਨੂੰ ਬੇਇੱਜ਼ਤੀ ਕਹੂੰਗਾ ਵੀ ਤੁਸੀਂ ਗੁਰੂ ਤੇਗ ਬਹਾਦਰ ਨੂੰ ਕਹੋ ਲੁਟੇਰਾ ਸੀ, ਠੱਗ ਸੀਗਾ, ਉਹਦੇ ਬਦਮਾਸ਼ ਸੀਗਾ ਜੀ ਹਾਂਜੀ। ਔਰ ਇਹ ਗੱਲਾਂ ਲਿਖੀਆਂ ਹੋਈਆਂ ਨੇ, ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਆ, ਉਹ ਕਿਤਾਬਾਂ ਉੱਥੇ ਵੀ ਪਈਆਂ ਹੋਈਆਂ ਨੇ, ਉਹਨਾਂ ਦੀ ਮਨਜ਼ੂਰੀ ਨਾਲ ਛਪ ਵੀ ਰਹੀਆਂ ਨੇ
0: ਜੀ।
2: ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਆਇਆ ਤੇ ਉਸ ਨੂੰ ਉਹਨਾਂ ਨੇ ਜਦੋਂ ਲਾਂਭੇ ਕੀਤਾ ਤੇ ਆਪ ਉਹਨਾਂ ਨੇ ਸੋਚਿਆ ਬਈ ਠੀਕ ਆ, ਇਹ ਜ਼ਮੀਨਾਂ ਜਾਇਦਾਦਾਂ ਜਾਂ ਇਹ ਪ੍ਰਾਪਰਟੀਆਂ ਤਾਂ ਸਾਡਾ ਮਕਸਦ ਨਹੀਂ ਹੈਗਾ, ਸਾਡਾ ਤਾਂ ਮਕਸਦ ਗੁਰੂ ਨਾਨਕ ਮਿਸ਼ਨ ਨੂੰ ਤੋੜਨਾ ਹੈ, ਤੇ ਉਹ ਕੀਰਤਪੁਰ ਸਾਹਿਬ ਆ ਕੇ ਬੈਠ ਗਏ
0: ਜੀ।
2: ਅਲਟੀਮੇਟ ਹਰ ਰਾਏ ਜੀ ਜਾਂ ਹਰਕ੍ਰਿਸ਼ਨ ਜੀ ਤੋਂ ਬਾਅਦ ਉਸ ਵੇਲੇ ਕੋਈ ਵਾਰਸ ਹੋਰ ਬਚਿਆ ਨਹੀਂ ਸੀ ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਗੱਦੀ ਦਿੱਤੀ ਜਾ ਸਕਦੀ। ਔਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਉੱਥੇ ਘੋੜੀ ਪਾ ਛੱਡਿਆ, ਜਿਹੜਾ ਕਿ ਸਿੱਖ ਧਰਮ ਦਾ ਮਿਸ਼ਨ ਹੀ ਨਹੀਂ ਹੈ
0: ਜੀ।
2: ਔਰ ਉਹਨਾਂ ਹੀ ਤਰੀਕਾਂ ਦੇ ਵਿੱਚ ਸਾਡੇ ਕੋਲ ਐਸੀਆਂ ਡੇਟਾਂ ਹੈਗੀਆਂ ਨੇ ਕਿ ਕਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਗੁਰੂ ਸਾਹਿਬ ਨਾ ਕਹੋ ਤੇ ਤੇਗ ਬਹਾਦਰ ਜੀ ਕਿੱਥੇ ਕਿੱਥੇ ਪ੍ਰਚਾਰ ਕਰਨ ਵਾਸਤੇ ਗਏ, ਉਹਨਾਂ ਤਰੀਕਾਂ ਦਾ ਵੇਰਵਾ ਹੈਗਾ ਆ
0: ਜੀ।
2: ਭਾਈ ਫੇਰ ਤੁਸੀਂ ਇਸ ਕਿਉਂ ਦੱਬੀ ਜਾ ਰਹੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਭੋਰੇ ਚ ਬਿਠਾ ਦਿੱਤਾ ਤੁਸੀਂ, ਜਿਹੜਾ ਕਿ ਸਾਡੀ ਰੀਤ ਹੀ ਨਹੀਂ ਹੈਗੀ, ਕਿਉਂਕਿ ਸਨਾਤਨੀ ਧਰਮ ਨੂੰ ਉਹਦੇ ਵਿਚ ਵਾੜਨਾ ਚਾਹੁੰਦੇ।
0: ਬਿਲਕੁਲ,
2: ਸਾਰੇ ਹਾਲਾਤ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਅਲਟੀਮੇਟ ਜਦੋਂ ਹਰਕ੍ਰਿਸ਼ਨ ਜੀ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਹੋਰ ਏਸੀ ਦਾ ਵਾਰਸ ਕੌਣ ਸੀਗਾ, ਗੁਰੂ ਤੇਗ ਬਹਾਦਰ ਉਸ ਵੇਲੇ ਅੱਗੇ ਆਏ ਤੇ ਉਹਨਾਂ ਨੇ ਇਸ ਗੱਲ ਦੀ ਕਮਾਨ ਸਾਂਭੀ, ਤੇ ਸਮਝੋ ਨੌਵੇਂ ਗੁਰੂ ਉਹ ਸਥਾਪਿਤ ਹੋਏ ਉਸ ਤੋਂ ਬਾਅਦ। ਔਰ ਉਸ ਤੋਂ ਬਾਅਦ ਜਦੋਂ ਆਹ ਸਾਰੇ ਜਿਹੜੇ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜ ਸੀ, ਇਹਨਾਂ ਸਾਰਿਆਂ ਨੇ ਸੋਚਿਆ ਵੀ ਇਹ ਤਾਂ ਫਿਰ ਪੰਜਾਬ ਦੇ ਵਿਚ ਆ ਗਏ, ਇਹ ਤਾਂ ਫਿਰ ਕਿਸੇ ਤਰ੍ਹਾਂ ਦੀ ਕਾਰਵਾਈਆਂ ਕਰਨਗੇ ਜਿਹੜੀਆਂ ਸਾਨੂੰ ਦੁਖੀ ਕਰਨਗੀਆਂ, ਸਾਡੀ ਦੇ ਦਿਲ ਨਹੀਂ। ਔਰ ਉਹਨਾਂ ਨੇ ਸਾਰੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ।
0: ਬਿਲਕੁਲ,
2: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ, ਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਝ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ, ਜਦੋਂ ਕੋਈ ਗਲਤ ਤਰਕ ਸੰਗਤ ਬਣਦੀ ਨਹੀਂ। ਮਾਨਸੋ ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿਚ ਅਸੀਂ ਕਿਸੇ ਹੋਰ ਨੂੰ, ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
0: ਜੀ।
2: ਲੇਕਿਨ ਇਹ ਸਾਬਤ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ। ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿੱਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ। ਜਾਂ ਤੇ ਮੂਰਖ ਸੀਗੇ, ਲੜਾਈ ਲੱਗ ਸੀ, ਕਿਸੇ ਨੇ ਕਹਿਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਇਹ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ। ਛੋਟੀਆਂ ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇ ਸੀ, ਚੰਬਾ ਸੀ, ਬੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀ ਛੋਟੀ ਰਿਆਸਤਾਂ ਕਹਿ ਲੋ ਜੋ ਲੈਂਡ ਲਾਰਡ ਸੀਗੇ, ਔਰ ਲੈਂਡ ਲਾਰਡ ਨੂੰ ਲੱਗਿਆ ਵੀ ਇਹ ਤਾਂ ਸਾਡੇ ਤੋਂ ਭਾਰੀ ਪਊਗਾ, ਔਰ ਉਹਨਾਂ ਨੇ ਇਹਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਇਸ ਵਾਸਤੇ ਦਿੱਲੀ ਵੀ ਸ਼ਿਕਾਇਤਾਂ ਇਹ ਹਨ ਵੀ ਤੂੰ ਕਿਲੇ ਬਣਾ ਰਿਹਾ ਹੈ ਤੇ ਤੂੰ ਕੱਲ ਨੂੰ ਫੌਜ ਰੱਖ ਰਿਹਾ ਹੈ, ਔਰ ਇਹ ਫੌਜ ਜਿਹੜੀ ਸਰਕਾਰ ਦੇ ਖਿਲਾਫ਼ ਵਰਤੇਗਾ। ਇਸ ਐਕਸਪਲੇਨੇਸ਼ਨ ਵਾਸਤੇ ਬੁਲਾਇਆ ਗਿਆ ਸੀ, ਨਾ ਕਿ ਜਨੇਊ ਵਾਸਤੇ ਬੁਲਾਇਆ ਗਿਆ ਸੀਗਾ
0: ਜੀ।
2: ਔਰ ਕਿਸੇ ਵੀ ਤਰ੍ਹਾਂ ਇਹ ਤਰਕ ਸੰਗਤ ਨਹੀਂ ਲੱਗਦਾ ਕਿ ਉਹ ਜਨੇਊ ਵਾਸਤੇ ਗਿਆ, ਪਰ ਇਹ ਇੱਕ ਸਾਂਝ ਬਣਾਈ ਰੱਖਣ ਵਾਸਤੇ ਉਹਨਾਂ ਨੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਤੀਆਂ। ਚਲੋ ਖੈਰ, ਇਹ ਸਾਰਾ ਹਾਲਾਤ ਵਾਪਰਦਾ ਰਿਹਾ ਸੀ। ਸਾਰੇ ਇਹ ਕਹਿੰਦੇ ਆ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀਗੇ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਇਲਾਵਨ 11 ਸਾਲ ਦੇ ਸੀਗੇ, ਅਲੱਗ ਅਲੱਗ ਮਤ ਹੈਗੇ ਨੇ, ਪਰ ਹਾਂ ਇਹ ਅਸੀਂ ਕਹਿ ਸਕਦਾ ਕਿ ਅਜੇ ਛੋਟੇ ਸੀ, ਅਜੇ ਮਾਈਨਰ ਸੀ
0: ਜੀ।
2: ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ ਵੀ ਠੀਕ ਹੈ ਐਕਸਪਲੇਨੇਸ਼ਨ ਤਾਂ ਦੇਣ ਜਾਣਾ ਹੀ ਪੈਣਾ, ਫਿਰ ਤੁਸੀਂ ਜਾਓ। ਹਾਂਜੀ, ਹੋਰ ਵੀ ਇਤਿਹਾਸ ਦੇ ਵਿੱਚ ਮੈਂ ਤਕਰੀਬਨ ਜਦੋਂ ਵੀ ਅਕਾਲੀ ਦਲ ਦੀਆਂ ਜੇਲਾਂ ਦੇ ਸੰਬੰਧ ਵਿੱਚ ਜਾਂਦਾ ਰਿਹਾ, ਦਾਲ ਪੀਤੀ ਬੜੀ ਜੇਲਾਂ ਦੀ, ਉੱਥੇ ਮੇਰੇ ਕੋਲ ਪੜ੍ਹਨ ਵਾਲਾ ਬੜਾ ਸਮਾਂ ਹੁੰਦਾ ਸੀ। ਇੱਕ ਤੇ ਆ ਵੀ ਮੈਂ ਨਜ਼ਰ ਬੰਦ ਹੁੰਦਾ ਸੀ 8 ਫੁੱਟ ਬਾਈ 11 ਫੁੱਟ ਦੀ ਕੋਠੀ ਚ, ਦੂਸਰੀ ਇਹ ਵੀ ਸਮਾਂ ਹੀ ਬੜਾ ਜ਼ਿਆਦਾ ਹੁੰਦਾ ਸੀਗਾ ਮੇਰੇ ਕੋਲ ਕਿਤਾਬਾਂ ਲਿਆਉਣ ਦਾ ਤੇ ਪੜ੍ਹਨ ਦਾ, ਤੇ ਇਹ ਇਤਿਹਾਸ, ਸਿੱਖ ਇਤਿਹਾਸ ਵੀ, ਰਾਮਾਇਣ ਵੀ, ਮਹਾਭਾਰਤ ਵੀ, ਤਕਰੀਬਨ ਇਹੋ ਜਿਹੀਆਂ ਸਾਰੀਆਂ ਮੈਂ ਉੱਥੇ ਸਟੱਡੀ ਕੀਤੀਆਂ, ਔਰ ਉਹਦੇ ਵਿੱਚ ਇਹ ਗੱਲਾਂ ਵੇਖੀਆਂ ਜਦੋਂ ਸਾਹਮਣੇ ਆਉਂਦੀਆਂ ਸੀ, ਤੇ ਉਸ ਮਨ ਸੀ ਨਾ ਆਪਣੇ ਮਨ ਨਾਲ ਵੀ ਤਰਕ ਕਰੀਦਾ ਸੀ, ਤੇ ਗੱਲ ਵਾਜਬ ਨਹੀਂ ਪਾਉਂਦੀ ਜਿਹੜੀਆਂ ਕਹਿ ਰਹੇ ਹਨ। ਸੋ ਇਸ ਹਾਲਾਤ ਦੇ ਵਿੱਚ ਗੁਰੂ ਸਾਹਿਬ ਉੱਥੇ ਗਏ, ਉਸ ਤੋਂ ਬਾਅਦ ਜਿਹੜੀ ਪੈਰਵਾਈ ਸੀ ਇਹ ਸਾਰੇ ਹਿੰਦੂ ਰਾਜਿਆਂ ਦੀ, ਜਾਂ ਬਾਈ ਧਾਰ ਦੇ ਰਾਜੇ ਸੀ ਉਹਨਾਂ ਨੂੰ ਕਹਿੰਦੇ ਆ, ਇਹਨਾਂ ਦੀ ਸਾਜਿਸ਼ ਉਸ ਵੇਲੇ ਚੱਲਦੀ ਰਹੀ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ। ਔਰ ਇਹ ਆਮ ਹੀ ਗੱਲ ਹੈ, ਗੁਰੂ ਅਰਜਨ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਚੁੱਕੀ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ 9ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਫੌਜ ਬਣਾਈ ਤੇ ਇਹ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ, ਔਰ ਉਸ ਉਹ ਸਾਰੇ ਹਾਲਾਤ ਦਾ ਨਤੀਜਾ ਸੀ ਕਿ ਇਹ ਸਾਡਾ ਪੰਦਰਵਾੜਾ ਜਿਹੜਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਇਤਿਹਾਸ ਬਣ ਗਿਆ ਜਿਹਦੇ ਨਾਲ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਸਾਨੂੰ ਐਸਾ ਨਹੀਂ ਮਿਲਦਾ
0: ਜੀ। ਔਰ ਹੁਣ
2: ਹਾਂਜੀ, ਸੋ ਉਸ ਪੰਦਰਵਾੜਾ ਇੱਕ ਤਰ੍ਹਾਂ ਦਾ ਇਹ ਉਹ ਵਰਤਾਂਤ ਆ ਜਿਹਦਾ ਇਤਿਹਾਸ ਨਾਲ ਦੀ ਕੋਈ ਮਿਸਾਲ ਸਾਡੇ ਕੋਲ ਨਹੀਂ ਮਿਲਦੀ ਕਿ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋ ਯਾਰ, ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੋ ਜਿਨ੍ਹਾਂ ਨੂੰ ਹਜੇ ਇਹ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਤੇ ਹੋ ਕਿਉਂ ਰਿਹਾ ਆ, ਔਰ ਇਹਦਾ ਹੱਲ ਕੀ ਹੋ ਸਕਦਾ, ਔਰ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ। ਇਹ ਇਸ ਤਰ੍ਹਾਂ ਦਾ ਹਾਲਾਤ ਸੀਗਾ ਵੀ ਇਸ ਪੰਦਰਵਾੜੇ ਦੇ ਵਿੱਚ ਜ਼ੁਲਮ ਦੀ ਇੰਤਹਾ ਹੋ ਗਈ, ਇੰਤਹਾ ਹੋ ਗਈ ਜਿਹੜੀ ਅਜੇ ਤੱਕ ਦੁਨੀਆਂ ਤੇ ਕਿਤੇ ਨਹੀਂ ਸੀ ਪਈ। ਨਵੇਕਲ ਤਰ੍ਹਾਂ ਦੀ ਮਿਸਾਲ ਦੁਨੀਆਂ ਦੇ ਵਿੱਚ, ਦਸੰਬਰ ਦਾ ਦੂਸਰਾ ਪੰਦਰਵਾੜਾ 1704 ਦਸੰਬਰ ਤੋਂ 21 ਤੇ 22 ਜਿਹੜਾ ਹੈਗਾ ਦਸੰਬਰ, ਉਸ ਵੇਲੇ ਵਾਪਰਿਆ ਜਿਹਨੂੰ ਅਸੀਂ 6 ਜਾਂ 7 ਭੋਗ ਕਹਿੰਦੇ ਹਾਂ। ਤਰੀਕਾਂ ਬਦਲਦੀਆਂ ਆ ਰਹੀਆਂ ਨੇ, ਅੱਜ ਕੱਲ ਕੈਲੰਡਰ ਦਾ ਵੀ ਬੜਾ ਰੌਲਾ ਪੈ ਰਿਹਾ, ਉਹਦੇ ਮੁਤਾਬਕ ਤਰੀਕਾਂ ਅੱਗੇ ਪਿੱਛੇ ਹੋ ਰਹੀਆਂ ਨੇ, ਔਰ ਜਿਹੜਾ ਸਾਡੇ ਕੈਲੰਡਰ ਗੁਰੂ ਨਾਨਕ ਦੇ ਨਾਂ ਤੇ ਜਿਹੜਾ ਕੈਲੰਡਰ ਬਣਿਆ ਨਾਨਕ ਸ਼ਾਹੀ ਕੈਲੰਡਰ, ਉਹਦੇ ਇਹ ਉਹ ਲੜਾਈ ਵੀ ਇਸ ਪਾਸੇ ਕਰ ਰਹੇ ਨੇ। ਸਾਡੀਆਂ ਤਰੀਕਾਂ, ਜੇ ਤੁਸੀਂ ਹਰ ਹਮੇਸ਼ਾ ਯਿਸੂ ਮਸੀਹ ਦੀ ਤਰੀਕ 25 ਨੂੰ ਰੱਖੀ ਜਾ ਸਕਦੀ ਆ, ਤੇ ਇਹ ਕਿਉਂ ਨੀ ਰੱਖੀ ਜਾ ਸਕਦੀ?
0: ਬਿਲਕੁਲ
2: ਉਹਨਾਂ ਤਰੀਕਾਂ ਨੂੰ ਆ ਸਕਦੀ ਆ, ਜੇ ਦੁਸਹਿਰਾ ਉਹਨਾਂ ਤਰੀਕਾਂ ਤੇ ਆ ਸਕਦਾ ਹੈ, ਤੇ ਸਾਡੀਆਂ ਤਰੀਕਾਂ ਇਤਿਹਾਸਿਕ ਕਿਉਂ ਨੀ ਉਹ ਰੱਖੀਆਂ ਜਾ ਸਕਦੀਆਂ? ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਕੇ ਜਦੋਂ ਆਉਂਦੇ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ, 1 ਸਾਲ ਤੇ 2 ਮਹੀਨੇ ਦਾ ਸਮਾਂ ਬਈ ਬੀਤ ਜਾਂਦਾ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ, ਤੇ ਤੁਸੀਂ ਉਹਨੂੰ ਦੀਵਾਲੀ ਦੇ ਨਾਲ ਮਨਾਈ ਜਾ ਰਹੇ। ਸੋ ਜਬਰਦਸਤੀ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਨੇ, ਤੇ ਸਾਡੇ ਜਿਹੜੇ ਅਗਰ ਜ਼ਿੰਮੇਵਾਰ ਬੰਦੇ ਸਟਰੋਂਗ ਹੋਣ ਤੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ, ਨਹੀਂ ਹੋ ਰਿਹਾ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ, ਸਾਡੀ ਪਾਰਲੀਮੈਂਟ ਹੈਗੀ ਆ, ਉਹਦੇ ਚ ਬੈਠੇ ਹੋਏ ਜ਼ਿੰਮੇਵਾਰ ਜਿਹੜੇ ਨੇ ਅੱਖਾਂ ਨੱਕ ਕੰਨ ਬੰਦ ਕਰਕੇ ਬੈਠੇ ਹੋਏ,
0: ਬੰਦ ਕਰਕੇ ਬੈਠੇ। ਬਿਲਕੁਲ,
2: ਇਸ ਕਰਕੇ ਐਸਾ ਕੁਝ ਹੋ ਰਿਹਾ ਤੇ ਸਾਨੂੰ ਮੋਮ ਦੇ ਨੱਕ ਤਰ੍ਹਾਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਮਰੋੜੀਆਂ ਜਾ ਰਹੀਆਂ।
1: ਹਾਂਜੀ, ਉਹਨਾਂ ਦੇ ਬੰਦ ਕਰਾਏ ਗਏ ਆ ਜੀ। ਇਹ ਵੀ ਤਾਂ ਹੈ ਨਾ।
2: ਹਾਂਜੀ ਬਿਲਕੁਲ। ਸੋ ਇਹ ਸਾਰਾ ਜਿਹੜਾ ਹਾਲਾਤ ਹੈ 6 ਤੇ 7 ਪੋਹ ਦੀ ਰਾਤ ਨੂੰ ਵਾਪਰਿਆ ਔਰ ਵਾਪਰਿਆ ਇਸ ਵੇਲੇ। ਹਾਲਾਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਵੀ ਮਹਾਂ ਸਿੰਘ ਜਿਹੜੇ ਮਜਹਿਲ ਲੋਕ ਸੀਗੇ ਉਹ ਕੁਝ ਇਸ ਗੱਲ ਵਿਚੋਂ ਨਿਕਲ ਗਏ, ਕਿਲੇ ਦੇ ਵਿਚੋਂ ਨਿਕਲ ਗਿਆ ਵੀ ਨਹੀਂ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਅਸੀਂ ਬਾਹਰ ਨਿਕਲ ਗਏ। ਹਾਂਜੀ। ਪਰ ਗੁਰੂ ਸਾਹਿਬ ਨੇ ਆਖਿਆ ਵੀ ਮੈਨੂੰ ਇਹਨਾਂ ਦੀਆਂ ਸਹੁੰਆਂ ਲੰਘਣ ਦਾ ਤੇ ਦਵਾਰ ਕੋਈ ਨੀ। ਅਲਟੀਮੇਟ ਉਹਨਾਂ ਨੇ ਜਿਹੜੀ ਉਹ ਬਹੁ ਦੀ ਸਹੁੰ ਤੇ ਕੁਰਾਨ ਦੀ ਸਹੁੰ ਖਾਧੀ, ਜਿਹਦਾ ਜਿਹੜਾ ਹੈਗਾ ਉਹ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ। ਜ਼ਫਰਨਾਮਾ ਪੜ੍ਹੋ ਤੇ ਜ਼ਫਰਨਾਮੇ ਦੇ ਵਿਚ ਉਹਦਾ ਵੇਰਵਾ ਵੀ ਹੈਗਾ, ਔਰੰਗਜ਼ੇਬ ਨੂੰ ਉਹਨਾਂ ਨੇ ਇਹ ਲਿਖਿਆ ਸੀਗਾ। ਸੋ ਉਸ ਹਾਲਾਤ ਦੇ ਵਿਚ ਇਹਨਾਂ ਨੇ ਆਖਿਆ ਵੀ ਚਲੋ ਠੀਕ ਹੈ, ਅਗਰ ਜੇ ਸਾਰਿਆਂ ਦੀ ਰਾਏ ਹੈਗੀ ਹੈ ਤੇ ਉਸ ਵੇਲੇ ਤਕਰੀਬਨ 1100 ਬੰਦਾ ਆਦਮੀ ਔਰਤ ਤੇ ਬੱਚੇ ਵੀ ਉਹਦੇ ਵਿਚ ਸ਼ਾਮਲ ਸੀਗੇ, ਔਰ 1100 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਿਆ ਸੀਗਾ। ਕੁਛ ਥੋੜੀ ਦੂਰੀ ਗਏ ਸੀ ਜਿਹੜੇ ਲੋਕ ਗਏ ਨੇ, ਤੁਸੀਂ ਅਗਰ ਗਏ ਹੋ ਜ਼ਿਆਰਤ ਕੀਤੀ ਹੋਵੇ ਉਥੋਂ ਦੀ ਤੇ ਸਰਸਾ ਨਦੀ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਏਰੀਆ ਤੁਹਾਨੂੰ ਪਤਾ ਹੋਊਗਾ। ਉਹ ਐ ਨੀ ਹੈਗਾ ਕਿ 1-2 ਮੀਲ ਦਾ ਏਰੀਆ ਫਟਾਫਟ ਪਹੁੰਚ ਗਿਆ, ਲੰਬਾ ਲੰਬੇ ਕਾਫੀ ਮੀਲ ਉਹਦੇ ਚ ਬਣਦੇ ਨੇ, ਮੈਂ ਕੈਲਕੂਲੇਟ ਤਾਂ ਨਹੀਂ ਕੀਤੇ, ਕਾਫੀ ਮੀਲ ਬਣਦੇ ਨੇ ਤੇ ਅਲਟੀਮੇਟ ਇਥੋਂ ਤੱਕ ਪਹੁੰਚਦਿਆਂ ਕੋਈ ਇੱਕ ਬੰਦਾ ਤੇ ਜਾ ਨਹੀਂ ਰਿਹਾ, 1100 ਬੰਦਾ ਜਾ ਰਿਹਾ, ਘੋੜੇ ਉਹਨਾਂ ਕੋਲ ਨੇ, ਸਮਾਨ ਉਹਨਾਂ ਦੇ ਕੋਲ ਹੈਗਾ, ਇਹ ਸਾਰਾ ਕੁਝ ਜਿੰਨਾ ਕੋਲ ਲਿਜਾ ਸਕਦੀ ਆ। ਉਥੋਂ ਦਾ ਬਹੁਤ ਵੱਡਾ ਇਤਿਹਾਸ ਜਿਹੜਾ 22 ਕਵੀਆਂ ਦੇ ਰਾਹੀਂ ਲਿਖਿਆ ਗਿਆ ਤੇ ਗੁਰੂ ਸਾਹਿਬ ਦੇ ਰਾਹੀਂ ਲਿਖਿਆ ਗਿਆ ਇਤਿਹਾਸ ਸੀਗਾ, ਉਹ ਵੀ ਸਾਰਾ ਉਹਨਾਂ ਕੋਲ ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀਗਾ
4: ਜੀ।
2: ਅਲਟੀਮੇਟ ਇਹ ਸਾਰਾ ਕੁਝ ਲੈ ਕੇ ਜਦੋਂ ਉਹ ਨਿਕਲਦੇ ਨੇ, ਐ ਤਾਂ ਨਹੀਂ ਹੁੰਦਾ ਵੀ ਜਿਹੜੇ ਘੇਰਾ ਪਾ ਕੇ ਬੈਠੇ ਸੀ ਉਹ ਚੁੱਪ ਕਰਕੇ ਬੈਠੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ।
4: ਬਿਲਕੁਲ,
2: ਉਹਨਾਂ ਨੂੰ ਵੀ ਪਤਾ ਲੱਗਣਾ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ, ਔਰ ਉਸ ਪਤਾ ਲੱਗਣ ਦੇ ਵਿਚ ਕੀ ਹੋਇਆ ਕਿ ਉਹਨਾਂ ਨੇ ਉਹਨਾਂ ਦੀ ਪਿੱਛੇਵਾਰੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕੋਈ ਸ਼ਰਾਰਤੀ ਬੰਦੇ ਵੀ ਹੁੰਦੇ ਨੇ ਨਾ, ਵਚਨ ਪਹਿਲਾਂ ਵੀ ਨਹੀਂ ਸੀ, ਵਚਨ ਉਹ ਪਹਿਲਾਂ ਵੀ ਨਹੀਂ ਸੀ। ਅਸਲ ਦੇ ਵਿਚ ਜਿਹੜਾ ਵਜ਼ੀਰ ਖਾਨ ਸੀ ਉਹਦੀ ਨੀਤੀ ਇਹ ਸੀ ਵਜ਼ੀਰ ਖਾਨ ਦੀ ਕਿ ਹਰ ਹਾਲਤ ਮੈਂ ਗੁਰੂ ਨੂੰ ਖਤਮ ਕਰਨਾ ਹੈ
4: ਜੀ।
2: ਹਾਂਜੀ। ਔਰ ਇਸ ਨੀਤੀ ਦੇ ਤਹਿਤ ਹੀ ਉਹ ਆਪਣੀਆਂ ਸਾਰੀਆਂ ਸਮਾਂ ਸੰਗੰਧਾਂ ਬਿਲਕੁਲ ਖਤਮ ਕਰਕੇ ਤੇ ਉਸ ਦੇ ਮਗਰ ਪਿੱਛੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ। ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਂ ਦੱਸਾਂ ਤੇ ਉਹਦੇ ਚ ਬੁਡਾਇਲ ਵਾਲੇ ਸੀਗੇ, ਚੰਬੇ ਵਾਲੇ ਸੀ, ਜਿੰਨੇ ਵੀ ਮੈਂ ਨਾਂ ਲਾਏ ਨੇ ਨਾ ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ ਉਵੇਂ
4: ਹੀ ਨੇ,
2: ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਝ ਕਹੋ ਕਹਿ ਲੋ ਵੀ ਇਹ ਸੀਗੇ। ਹੋਰ ਅਸਲ ਦੇ ਵਿਚ ਰਾਜਨੀਤ ਵਾਲੀ ਕੋਈ ਗੱਲ ਨੀ ਸੀ ਪਰ ਰਾਜ ਸੀ। ਹਾਂ, ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਨਾ ਗਾਇਕ ਉਹਨਾਂ ਵੀ ਆਪਣੇ ਬਾਉਂਸਰ ਰੱਖੇ ਹੋਏ ਨੇ।
4: ਹਾਂਜੀ ਹਾਂਜੀ ਬਿਲਕੁਲ ਬਿਲਕੁਲ।
2: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ ਇੱਕ ਦੂਜੇ ਨਾਲ ਲੜਾਈਆਂ ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ। ਬੁਢਾਇਲ ਦੀ ਫੌਜ ਸੀ, ਚੰਬੇ ਦੀ ਫੌਜ ਸੀ, ਭੰਬੋਰ ਦੀ ਫੌਜ ਸੀ, ਚਮੇਲੀ ਦੀ ਫੌਜ ਸੀ, ਜੰਮੂ ਵਾਲੇ ਸੀਗੇ, ਨੂਰਪੁਰ ਦੀ ਫੌਜ ਸੀ, ਜਸਵਾਲ ਦੀ ਫੌਜ ਸੀ, ਸ੍ਰੀਨਗਰ ਦੀ ਫੌਜ ਸੀ, ਗੜਵਾਲ ਫੌਜ ਸੀ, ਹਿੰਦੌਰ ਦੀ ਫੌਜ ਸੀ, ਮੰਡੀ ਦੀ ਫੌਜ ਸੀ, ਬਾਈਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿਚ ਆ ਕੇ ਰਲ ਗਏ ਸੀ, ਡਹਿਲੂਰ ਦੀ ਫੌਜ ਸੀ, ਬਡੌਲੀ ਦੀ ਫੌਜ ਸੀ, ਕਸੌਲੀ ਦੀ ਫੌਜ ਸੀ, ਕਾਂਗੜਾ ਸੀਗਾ, ਨਦੌਨ ਸੀ, ਨਾਨ ਸੀ, ਇਹ ਸਾਰੇ ਦੇ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਸੀ ਭਾਈ ਇਹਦੀ ਤਾਕਤ ਜ਼ਿਆਦਾ ਆ ਤੇ ਇਹਦੇ ਕੋਲ ਜਿਹੜੇ ਵੀ ਬੰਦੇ ਹੈਗੇ ਨੇ ਉਹ ਤਾਂ ਮਰਨ ਤੋਂ ਡਰਦੇ ਹੀ ਨਹੀਂ।
4: ਬਿਲਕੁਲ।
2: ਕਰਕੇ ਆਪਸ ਇਕੱਠ ਕਰਕੇ
1: ਚੀਮਾ ਸਾਹਿਬ ਥੋੜਾ ਮਾਈਕ ਤੋਂ ਪਿੱਛੇ ਹੋ ਗਏ, ਬਹੁਤ ਜ਼ਿਆਦਾ ਆਵਾਜ਼ ਕੜਕਦੀ ਹੈ ਤੁਹਾਡੀ, ਥੋੜਾ ਜਿਹਾ ਬੈਕ ਮਾਈਕ ਥੋੜਾ ਪਿੱਛੇ ਹੋ ਜੀ।
2: ਓਕੇ। ਸੋ ਇਹ ਸਾਰਾ ਕੁਝ ਇਸ ਕਰਕੇ ਵਾਪਰਦਾ ਆ ਰਿਹਾ। ਖੈਰ ਉਥੋਂ ਉਹ ਨਿਕਲੇ ਤੇ ਜਦ ਇਹ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ ਤੇ ਉਸ ਵੇਲੇ ਬਹੁਤ ਹਨੇਰੀ ਸੀ, ਠੰਡ ਸੀ, ਮੀਂਹ ਵੀ ਪੈ ਰਿਹਾ ਸੀ। ਸਰਸਾ ਨਦੀ ਹੁਣ ਤਾਂ ਸਰਸਾ ਨਦੀ ਰਹਿ ਨਹੀਂ ਗਈ, ਹੁਣ ਤੇ ਐਵੇਂ ਇੱਕ ਤਰ੍ਹਾਂ ਛੋਟਾ ਮੋਟਾ ਲੋ ਲਾਈਨ ਏਰੀਆ ਬਣ ਗਿਆ ਉਹ। ਹਾਂਜੀ। ਤੇ ਅੱਜ ਕੱਲ ਵੀ ਲੋਕ ਉਹ ਚੀਜ਼ ਨੂੰ ਮਹਿਸੂਸ ਕਰਨ ਵਾਸਤੇ ਮੈਂ ਸਮਝਣਾ ਵੇਖਿਆ ਕਿ ਕੱਲ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਲੋਕ ਉੱਥੇ ਜਿਹੜੇ ਵਗਦਾ ਪਾਣੀ ਉਹਦੇ ਵਿਚੋਂ ਠੰਡੇ ਪਾਣੀ ਚੋਂ ਨਿਕਲ ਕੇ ਆਪਣੇ ਆਪ ਨੂੰ ਉਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕੀ ਹਾਲਾਤ ਹੋਏਗਾ। ਪਰ ਨਹੀਂ, ਉਸ ਵੇਲੇ ਇਹ ਸਰਸਾ ਨਦੀ ਬੜੇ ਉਫਾਨ ਤੇ ਸੀ, ਚੜਿਆ ਹੋਇਆ ਸੀਗਾ ਪਾਣੀ। ਔਰ ਜਿਹੜੇ ਲੋਕ
1: ਕੁਐਸਚਨ ਹੈ ਆਪਣੇ ਜਗਮੋਹਨ ਸਿੰਘ ਚੀਮਾ ਹੋਣਾ ਦਾ, ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਮਹਾਂ ਸਿੰਘ ਮਜ਼ਾਇਲ ਲੋਕ ਕਿਲੇ ਵਿਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ ਜੀ।
2: ਹਾਂਜੀ
1: ਜਗਮੋਹਨ ਸਿੰਘ ਹੋਣਾ ਨੇ ਲਿਖਿਆ ਕਿ ਇਹਨਾਂ ਤੁਸੀਂ ਕਿਹਾ ਕਿ ਮਹਾਂ ਸਿੰਘ ਮਜ਼ੈਲ ਲੋਕ ਕਿਲੇ ਵਿੱਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ।
2: ਮੈਂ ਇਸ ਗੱਲ ਨੂੰ ਸਪਸ਼ਟ ਇਹ ਕਰਨਾ ਚਾਹੁੰਦਾ ਕਿ ਜਿੰਨਾ ਕੁ ਇਤਿਹਾਸ ਮੈਂ ਪੜਿਆ ਉਹਦੇ ਮੁਤਾਬਕ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ। ਕੁਛ ਲੋਕ ਇਹ ਵੀ ਲਿਖਦੇ ਨੇ ਕਿ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜ਼ਿਆਦਾਤਰ ਡਿਪੈਂਡ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਉੱਪਰ, ਔਰ ਸੂਰਜ ਪ੍ਰਕਾਸ਼ ਦੇ ਵਿੱਚ ਇੰਨੀਆਂ ਜ਼ਿਆਦਾ ਗਲਤੀਆਂ ਨੇ ਜਿਹੜੀਆਂ ਤਰਕ ਸੰਗਤ ਸਾਬਤ ਹੀ ਨਹੀਂ ਹੁੰਦੀਆਂ, ਔਰ ਉਹਦੇ ਉਲਟ ਕਈ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਜਿੰਨੀਆਂ ਕਿ ਮੈਂ ਵੇਖੀਆਂ ਨੇ ਉਹਨਾਂ ਦੇ ਮੁਤਾਬਕ ਇਹ ਹੈ, ਉਹ ਕਹਿੰਦੇ ਨੇ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਹਾਂਜੀ, ਸੋ ਅਲਟੀਮੇਟਲੀ ਉਹ ਇਹ ਲਿਖਦੇ ਨੇ ਕਿ ਬਾਹਰ ਦੀ ਸੂਹ ਲੈਣ ਵਾਸਤੇ ਕੁਛ ਨਾ ਕੁਛ ਬੰਦੇ ਇਸ ਤਰ੍ਹਾਂ ਬਾਹਰ ਜਾਂਦੇ ਵੀ ਸੀ, ਔਰ ਜਿਹੜਾ ਰਾਸ਼ਨ ਬਾਹਰ ਦੀਆਂ ਫੌਜਾਂ ਕੋਲ ਹੁੰਦਾ ਸੀ ਉਹ ਲੁੱਟ ਕੇ ਵੀ ਲੈ ਕੇ ਆਉਂਦੇ ਸੀ, ਇਸ ਤਰ੍ਹਾਂ ਦੇ ਵਾਸਤੇ ਵੀ ਜਾਂਦੇ ਸੀਗੇ। ਕੁਛ ਲੋਕ ਆਪਣੇ ਘਰਾਂ ਨੂੰ ਸੁੱਖ ਸ਼ਾਂਤ ਪਹੁੰਚਾਉਣ ਵਾਸਤੇ ਵੀ ਜਾਂਦੇ ਸੀਗੇ, ਇਹ ਕਈ ਲੋਕਾਂ ਦਾ ਇਹ ਮਤ ਹੈਗਾ, ਪਰ ਕਈਆਂ ਨੇ ਜਿਹੜਾ ਇਤਿਹਾਸ ਸੂਰਜ ਪ੍ਰਕਾਸ਼ ਦਾ ਲੋਕ ਪੜਾਈ ਜਾ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਮਹਾਂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਉਸ ਕਿਲੇ ਦੇ ਵਿੱਚ ਬਦਾਵਾ ਲੈ ਕੇ ਆ ਗਿਆ।
4: ਬਿਲਕੁਲ,
2: ਮੈਂ ਸਮਝਦਾ ਜਗਮੋਹਨ ਸਿੰਘ ਹੋਰਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਵੀ ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਕਿ ਮੈਂ ਇਕਦਮ ਇੱਥੇ ਹੀ ਮਹਾਂ ਸਿੰਘ ਨੂੰ ਦੋਸ਼ੀ ਕਹਿ ਰਿਹਾ, ਮੈਂ ਉਸ ਵਰਤਾਰੇ ਦਾ ਉਸ ਇਤਿਹਾਸ ਦੀ ਗੱਲ ਕਰ ਰਿਹਾ ਜਿਹੜਾ ਇਤਿਹਾਸ ਅੱਜ ਸਾਡੇ ਮੂੰਹਾਂ ਚ ਪਾਈ ਜਾ ਰਿਹਾ।
4: ਬਿਲਕੁਲ,
2: ਔਰ ਉਸ ਇਤਿਹਾਸ ਦੇ ਮੁਤਾਬਕ, ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਨਾ ਕਿ ਜਦੋਂ ਉਹਨਾਂ ਜੇ ਭਰਾ ਉਹਨਾਂ ਨੇ ਛੱਡ ਕੇ ਹੀ ਆਉਣਾ ਸੀ, ਮੌਤ ਤੋਂ ਡਰਨਾ ਸੀ, ਤੇ ਬਾਅਦ ਚ ਕਿਉਂ ਉਹਨਾਂ ਕਹੇ ਇਕੱਠੇ ਹੋ ਕੇ ਆਉਣਾ ਸੀ ਖਦਰਾਣੇ ਦੀ ਢਾਬ ਤੇ, ਬਾਅਦ ਚੋ ਖਦਰਾਣੇ ਦੀ ਢਾਬ ਤੇ ਆਏ। ਇਹ ਕਈ ਇੱਕ ਗੱਲਾਂ ਜੇ ਇਹਨਾਂ ਕੜੀਆਂ ਨੂੰ ਤੁਸੀਂ ਜੋੜੋ ਤਾਂ ਮੈਨੂੰ ਇੰਜ ਲੱਗਦਾ ਆ ਭਾਈ ਜਿਹੜੇ ਲੋਕ ਸੱਦ ਸੁਨੇਹਾ ਦੇਣ ਵਾਸਤੇ ਬਾਹਰ ਨਿਕਲੇ ਸੀ ਉਹਨਾਂ ਵਿਚ ਮਹਾਂ ਸਿੰਘ ਵੀ ਸੀ।
4: ਬਿਲਕੁਲ,
2: ਉਹ ਆਪਣੇ ਏਰੀਏ ਦੇ ਵਿਚ ਲੋਕਾਂ ਨੂੰ ਇਹ ਦੱਸ ਰਿਹਾ ਸੀ, ਉਸ ਵੇਲੇ ਹੀ ਮਾਈ ਭਾਗੋ ਇਸ ਦੇ ਵਿਚ ਆਉਂਦੇ ਨੇ, ਔਰ ਉਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਲੈ ਕੇ ਉਦੋਂ ਤੱਕ ਗੁਰੂ ਸਾਹਿਬ ਉਸ ਤੋਂ ਨਿਕਲ ਕੇ ਉਹ ਸਾਰਾ ਕਾਫੀ ਸਮਾਂ ਬੀਤ ਗਿਆ ਸੀਗਾ ਕਿ ਖਦਰਾਣੇ ਦੀ ਢਾਬ ਤੇ ਉਹਨਾਂ ਨੂੰ ਆ ਕੇ ਮਿਲੇ ਔਰ ਉੱਥੇ ਉਹਨਾਂ ਨੇ ਲੜਾਈ ਕੀਤੀ ਤੇ ਉੱਥੇ ਉਹ ਸ਼ਹੀਦੀ ਪਾਈ। ਮਤਲਬ ਕੁਛ ਲੋਕ ਕੜੀਆਂ ਨੂੰ ਇਸ ਤਰ੍ਹਾਂ ਜੋੜਦੇ ਨੇ। ਗੁਰਦੀਪ ਸਿੰਘ ਦਾ ਰੂਲ ਜਿਹੜਾ ਉਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਮੈਂ ਉਹ ਦੋਵੇਂ ਗੱਲਾਂ ਹੀ ਮੈਂ ਸਮਝਦਾ ਕਿ ਸਾਰੇ ਮੇਰੇ ਵੀਰ ਸੁਣਨ ਵਾਲੇ ਸਮਝਣਗੇ ਕਿ ਮੈਂ ਜ਼ਿੰਦਗੀ ਤਰਕ ਸੰਗਤ ਜੀ ਆ ਔਰ ਉਹਦੇ ਮੁਤਾਬਕ ਮੈਂ ਹਰ ਗੱਲ ਨੂੰ ਤਰਕ ਸੰਗਤ ਹੀ ਵਿਚਾਰਨ ਦੀ ਕੋਸ਼ਿਸ਼ ਕਰਦਾ, ਇਹ ਨਹੀਂ ਵੀ ਆਹ ਲਿਖਿਆ ਗਿਆ ਤੇ ਮੈਂ ਉਹਦੇ ਤੇ ਅੱਖਾਂ ਬੰਦ ਕਰਕੇ ਮੈਂ ਯਕੀਨ ਕਰ ਰਿਹਾ।
4: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜੀ ਤੁਸੀਂ,
2: ਸੋ ਕਿਉਂਕਿ ਮੈਂ ਇਹ ਪੜਿਆ ਹੈ ਕਿਤਾਬਾਂ ਦੇ ਵਿਚ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ ਸੀ। ਸੋ ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਕਿਉਂਕਿ ਇਹ ਨਹੀਂ ਇਕੱਲੇ, ਕਿਉਂਕਿ ਮਹਾਂ ਸਿੰਘ ਦਾ ਇੱਕ ਨਾਂ ਸੀਗਾ ਵੱਡਾ, ਉਹ ਜਰਨੈਲ ਵੀ ਸੀਗੇ, ਪਰ ਜਿਹੜੇ ਹੋਰ ਵੀ ਲੋਕ ਸੀਗੇ ਸਮੇਂ ਸਮੇਂ ਤੇ ਜਿਵੇਂ ਬਚਿੱਤਰ ਸਿੰਘ ਨੂੰ ਬਾਹਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਲੇ ਤੋਂ ਬਾਹਰ ਕੱਢਿਆ ਨਾ, ਫਿਰ ਉਹ ਵਾਪਸ ਵੀ ਆਇਆ ਨਾ, ਇਹਦਾ ਮਤਲਬ ਇਹ ਆ ਵੀ ਇਸ ਤਰ੍ਹਾਂ ਰਾਤ ਭਰਾਤੇ ਕੁਝ ਸਿੰਘ ਜਾਂਦੇ ਵੀ ਸੀ ਬਾਹਰ ਦੀ ਵਾਹੀਸੋਈ ਲੈਣ ਵਾਸਤੇ, ਇੱਥੇ ਰਾਸ਼ਨ ਵੀ ਘੱਟ ਸੀਗਾ ਉਹ ਰਾਸ਼ਨ ਵੀ ਲੈ ਕੇ ਆਉਂਦੇ ਸੀ, ਮੈਂ ਇਹ ਵੀ ਪੜਿਆ ਕਿ ਉੱਥੋਂ ਰਾਸ਼ਨ ਵੀ ਲੈ ਕੇ ਆਉਂਦੇ ਸੀਗੇ, ਲੁੱਟ ਕੇ ਲੈ ਕੇ ਆਉਂਦੇ ਸੀ ਜਾਂ ਆਪਣੇ ਘਰਾਂ ਨੂੰ ਵੀ ਜਾਂਦੇ ਸੀ, ਉੱਥੇ ਸੁਨੇਹਾ ਪੱਤਾ ਵੀ ਦੇ ਕੇ ਆਉਂਦੇ ਸੀ, ਇਹ ਸਾਰੀਆਂ ਗੱਲਾਂ। ਲੇਕਿਨ ਉਹਨਾਂ ਕੋਲ ਆਮ ਰਾਸ਼ਨ ਇੱਥੇ ਪਹੁੰਚਾਉਣ ਦਾ ਕੋਈ ਵਿਧੀ ਨਹੀਂ ਸੀ ਕਿਉਂਕਿ ਚਾਰ ਜਿਹੜੇ ਫੌਜਾਂ ਬੈਠੀਆਂ ਸੀ।
4: ਬਿਲਕੁਲ, ਫਿਰ ਆਪਾਂ ਸੀ,
2: ਸੋ ਅਸੀਂ ਅਗਰ ਇਸ ਤਰ੍ਹਾਂ ਦੀ ਤਰਕ ਸੰਗਤ ਵਿਚਾਰ ਰੱਖਦੇ ਹਾਂ ਤੇ ਮੈਂ ਸਮਝਦਾ ਵੀ ਇਹ ਗੱਲ ਸਹੀ ਹੋਊਗੀ ਵੀ ਬਦਾਵੇ ਵਾਲੀ ਕੋਈ ਗੱਲ ਨਹੀਂ ਹੋਈ। ਇਤਿਹਾਸ ਚ ਹੋਰ ਕੋਈ ਐਸੀ ਮਿਸਾਲ ਨਹੀਂ ਲੱਭਦੀ ਸਾਨੂੰ ਜਿੱਥੇ ਗੁਰੂ ਨਾਲੋਂ ਵਿਛੜ ਕੇ ਲੋਕ ਆਂਦੇ ਹੁਣ ਵੀ ਚੰਗਾ ਯਾਰ ਮੈਂ ਨੀ ਤੇਰੇ ਨਾਲ ਰਹਿੰਦਾ ਮੈਂ ਤਾਂ ਚੱਲਿਆ।
4: ਜੀ ਜੀ,
2: ਇਸ ਵੇਲੇ ਜਦੋਂ ਕਿ ਜਿਹੜੇ ਬੰਦਿਆਂ ਨੇ ਉੱਥੇ ਅੰਮ੍ਰਿਤ ਛਕਿਆ, ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਸਿਰ ਦੇ ਦਿੱਤਾ, ਉਹ ਇੰਨੇ ਬੁਜ਼ਦਿਲ ਹੋਣਗੇ ਵੀ ਮੌਤ ਤੋਂ ਡਰ ਕੇ ਆਂਗੇ ਚੰਗਾ ਨਿਕਲ ਚਲੀਏ ਜੀ, ਸੋ ਮੇਰਾ ਮਨ ਨਹੀਂ ਮੰਨਦਾ ਇਸ ਗੱਲ।
4: ਜੀ ਜੀ, ਡਾਕਟਰ ਸਾਹਿਬ ਜੇ ਮੈਨੂੰ ਤੁਸੀਂ 2 ਸਕਿੰਟ ਦਿਓ, ਮੈਂ ਥੋੜਾ ਜਿਹਾ ਇਹਦੇ ਵਿੱਚ ਗੱਲ ਕਰਦਾ। ਜਿਸ ਤਰ੍ਹਾਂ ਤੁਸੀਂ ਦਲੀਲ ਦੇ ਨਾਲ ਹਰੇਕ ਗੱਲ ਸੋਚਦੇ ਆ, ਤਰਕ ਨਾਲ ਸੋਚਦੇ ਆ, ਮੇਰੀ ਵੀ ਸੋਚ ਇਸੇ ਤਰ੍ਹਾਂ ਦੀ ਆ ਕਿ ਇਹ ਵੀ ਹੋ ਸਕਦਾ, ਮੈਂ ਇਹ ਕਹਿ ਰਿਹਾ ਹੋ ਸਕਦਾ ਆ, ਇਹ ਵੀ ਹੋ ਸਕਦਾ ਆ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਸਭਨਾ ਕਲਾਂ ਸਮਰੱਥ ਜਿਹਨੂੰ ਕਹਿੰਦੇ ਆ ਉਹ ਸੀਗੇ। ਜਦੋਂ ਆਪਾਂ ਇਹ ਕਹਾਂਗੇ ਕਿ ਸਭਨਾ ਕਲਾ ਸਮਰੱਥ ਉਹ ਸੀਗੇ, ਇਹਦਾ ਮਤਲਬ ਇਹ ਹੋਇਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਸੰਪੂਰਨ ਸੀ, ਕਿ ਰਾਜਨੀਤੀ ਜਦੋਂ ਖੇਡਣੀ ਆ ਉਦੋਂ ਕਿੱਦਾਂ ਖੇਡਣੀ ਆ, ਰਾਜਨੀਤੀ ਦੀ ਜਿਹੜੀ ਗੇਮ ਆ ਉਹ ਖੇਡਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਕੋਲੋਂ ਮਹਾਂ ਸਿੰਘ ਦੀ ਕਮਾਂਡ ਦੇ ਥੱਲੇ ਕੁਛ ਸੱਜਣਾਂ ਨੂੰ, ਜਿਨ੍ਹਾਂ ਨੂੰ ਆਪਾਂ ਕਹਿੰਦਾ ਬਦਾਵਾ ਲੈ ਕੇ ਦੇ ਗਏ ਸੀਗੇ, ਉਹ ਲਿਖ ਵੀ ਦਿੱਤਾ ਹੋਵੇ ਉਹਦੇ ਤੇ ਦਸਤਖਤ ਵੀ ਕਰਦੇ
2: ਲੰਘਦੀ ਹੈ ਕਿਉਂਕਿ ਐਂ ਤਾਂ ਜਾ ਨਹੀਂ ਸਕਦੇ ਬਾਹਰ ਫੌਜਾਂ ਹੈਗੀਆਂ ਨੇ
4: ਨਹੀਂ ਉਹਨਾਂ ਨੇ ਜਾਣਾ ਪਊ ਮੇਰੇ ਡਾਕਟਰ ਸਾਹਿਬ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਉਹ ਜਿਹੜੀਆਂ ਬੈਠੀਆਂ ਫੌਜਾਂ ਸੀ ਉਹਨਾਂ ਨੂੰ ਦਿਖਾਲਣ ਵਾਸਤੇ ਪਏ ਅਸੀਂ ਤਾਂ ਲੋ ਚੱਲੇ ਆ ਗੁਰੂ ਨੂੰ ਛੱਡ ਕੇ ਤਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ
2: ਬਿਲਕੁਲ ਬਿਲਕੁਲ ਰਾਜਨੀਤੀ ਹੋ ਸਕਦੀ ਹੈ
4: ਹਾਂਜੀ
2: ਉਸ ਜਰਨੈਲ ਦੀ ਸਭ ਤੋਂ ਵੱਡੀ ਰਾਜਨੀਤੀ ਤੇ ਸਭ ਤੋਂ ਵੱਡੀ ਲੜਾਈ ਦੀ ਜਰਨੈਲੀ ਤਾਂ ਤੁਸੀਂ ਵੇਖਦੇ ਹੋ ਨਾ
4: ਬਿਲਕੁਲ ਬਿਲਕੁਲ
2: ਮੇਰੇ ਇੰਨੀਆਂ ਸਾਰੀਆਂ ਫੌਜਾਂ ਹੋਣ ਤੇ ਗੜੀ ਚ ਬੈਠਾ ਬੰਦਾ ਬਚ ਕੇ ਉਹਨਾਂ ਕੋਲੋਂ ਨਿਕਲ ਜਾਵੇ
4: ਬਿਲਕੁਲ
2: ਜਿੱਤ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਨਾ ਕਿ ਤੁਸੀਂ ਉਹਨਾਂ ਦਾ ਜਰਨੈਲ ਫੜ ਲਿਆ ਹਾਂਜੀ
4: ਜੀ
2: ਮੁਹੰਮਦ ਗੌਰੀ ਦੀ ਤੁਸੀਂ ਗੱਲ ਸੁਣੀ ਹੈ ਨਾ ਇਸੇ ਤਰ੍ਹਾਂ ਹੀ ਹਾਂਜੀ ਜਰਨੈਲ ਲੜਾਈ ਦਾ ਅਸਲ ਮੁੱਖ ਮੰਤਵ ਹੁੰਦਾ ਆ ਵੀ ਜਾਂ ਤੇ ਅਸੀਂ ਜਰਨੈਲ ਨੂੰ ਮਾਰ ਦਿੱਤਾ ਤੇ ਜਾਂ ਜਰਨੈਲ ਨੂੰ ਕੈਦ ਕਰ ਲਿਆ
4: ਤਿਆਰ ਕਰ ਲਿਆ ਬਿਲਕੁਲ
2: ਲੇਕਿਨ ਇੱਥੇ ਉਹ ਗੱਲ ਹੋਈ ਨਹੀਂ
4: ਹੋਈ ਨੀ ਬਿਲਕੁਲ
2: ਇਸ ਅਸਾਮੀ ਜੰਗ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਇਹ ਜਿੱਤ ਖਾਲਸੇ ਦੀ ਹੋਈ
4: ਬਿਲਕੁਲ
2: ਉਹਨਾਂ ਦਾ ਜਰਨੈਲ ਇੰਨੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਬਚਾ ਨਹੀਂ ਸਕੀਆਂ
4: ਬਚਾ ਨਹੀਂ ਸਕੀ ਬਿਲਕੁਲ
2: ਹਾਂਜੀ ਤੇ ਉਸ ਤੋਂ ਬਾਅਦ ਇਸ ਥਾਂ ਤੇ ਆ ਗਏ ਉਸ ਵੇਲੇ ਹਨੇਰੀ ਰਾਤ ਹੋਵੇ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਵੀ ਅੱਜ ਕੱਲ ਦੀਆਂ ਰਾਤਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਤੇ ਉਸ ਵੇਲੇ ਆ ਜਿਹੜਾ ਸਾਰਾ ਏਰੀਆ ਹੈ ਨਾ ਜਿਹੜਾ ਚਮਕੌਰ ਸਾਹਿਬ ਤੋਂ ਅਗਲੇ ਪਾਸੇ ਸਿੱਧਾ ਜਾ ਰਿਹਾ ਹੈਗਾ ਜੰਗਲਾਂ ਦੇ ਵਿੱਚ ਸਾਰਾ ਜੰਗਲ ਸੀਗਾ ਹੁਣ ਤਾਂ ਪਿੰਡ ਵੱਸ ਗਏ ਨੇ ਸੜਕ ਪੱਕੀ ਬਣ ਗਈ ਹੈ ਹੁਣ ਤੇ ਗੱਲ ਹੀ ਹੋਰ ਹੋ ਗਈ ਹੈ ਤੁਸੀਂ ਮਹਿਸੂਸ ਕਰਕੇ ਵੇਖੋ ਕਿ ਉਸ ਵੇਲੇ 1704 ਸਦੀ ਦੇ ਵਿੱਚ ਉਸ ਵੇਲੇ ਸਾਰਾ ਜੰਗਲ ਸੀਗਾ
4: ਬਿਲਕੁਲ
2: ਜੰਗਲ ਦੇ ਵਿੱਚੋਂ ਡਾਂਡੇ ਮੀਡੇ ਜਾਣ ਵਾਲੀ ਗੱਲ ਹੀ ਸੀਗੀ ਰਾਹ ਕੋਈ ਨੀ ਸੀਗੀ ਪੱਕਾ ਸਿੱਧਾ ਰਾਹ ਸੀਗਾ
4: ਬਿਲਕੁਲ
2: ਉਸ ਵੇਲੇ ਰਾਤ ਸਮੇਂ ਜਿਹੜਾ ਚੱਲਣ ਵਾਲਾ ਤਰੀਕਾ ਕਾਰ ਵੀ ਹੁੰਦਾ ਸੀ ਇੱਕ ਸੱਜਣ ਮੈਨੂੰ ਪੁੱਛਦੇ ਆ ਤੇ ਫਿਰ ਉਹਨਾਂ ਨੂੰ ਰਾਹ ਕਿਵੇਂ ਪਤਾ ਲੱਗਦਾ ਸੀਗਾ ਇਸ ਏਰੀਆ ਦੇ ਵਿੱਚ ਹੀ ਫਿਰਦੇ ਰਹਿੰਦੇ ਸੀ ਪਰ ਉਸ ਵੇਲੇ ਜਿੰਨੇ ਵੀ ਲੋਕ ਸੀਗੇ ਜਿਵੇਂ ਗੁਰੂ ਨਾਨਕ ਦੇਵ ਜੀ ਵੀ ਸੀਗੇ ਤੇ ਉਹ ਲੰਕਾ ਤੱਕ ਗਏ ਆ ਉਹਨਾਂ ਨੂੰ ਕੀ ਪਤਾ ਸੀ ਵੀ ਲੰਕਾ ਕਿਹੜੀ ਸੀ ਲੰਕਾ ਕਿੱਥੇ ਸੀਗੀ ਕੋਈ ਨਕਸ਼ਾ ਨੀ ਸੀ ਕੋਈ ਕੁਛ ਨੀ ਸੀ ਤਾਰਿਆਂ ਦੀ ਸੇਧ ਵਿੱਚ ਜਾਣੀ ਹੋਈ ਗੱਲ ਦੇ ਹਿਸਾਬ ਤੇ ਮਨਸਬ ਵਗੈਰਾ ਵਪਾਰੀ ਵੀ ਉੱਥੇ ਜਾਂਦੇ ਰਹੇ ਸੀ ਔਰ ਉਹਨਾਂ ਦੀ ਦੇਖ ਰੇਖ ਦੇ ਮੁਤਾਬਕ ਉਹ ਲੰਕਾ ਵੀ ਪਹੁੰਚੇ ਸੀ
4: ਜੀ
2: ਸੋ ਤਾਰਿਆਂ ਦੀ ਜਿਹੜੀ ਸੇਧ ਸੀ ਉਹ ਉਸ ਵੇਲੇ ਦਾ ਕੰਪਾਸ ਸੀਗਾ ਤੇ ਉਸ ਵੇਲੇ ਵੀ ਜਿਹੜੇ ਨਿਕਲੇ ਇਸ ਰਾਹ ਦੇ ਵਿੱਚ ਨਿਕਲੇ ਤੇ ਅਲਟੀਮੇਟ ਉਹ ਸਰਸਾ ਨਦੀ ਤੇ ਪਹੁੰਚੇ ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਕੱਲ ਬਣਿਆ ਹੋਇਆ ਆ ਜਦੋਂ ਇਸ ਥਾਂ ਤੇ ਪਹੁੰਚੇ ਤੇ ਉਸ ਵੇਲੇ ਨਦੀ ਤੇ ਬਹੁਤ ਜ਼ਿਆਦਾ ਉਫਾਨ ਤੇ ਸੀ ਹਾਲਾਤ ਦੇ ਵਿੱਚ ਗੁਰੂ ਸਾਹਿਬ ਨੇ ਇਸ ਸਾਰੇ 1100 ਬੰਦਿਆਂ ਨੂੰ ਅਲੱਗ ਅਲੱਗ ਗਰੁੱਪਾਂ ਚ ਵੰਡ ਕੇ ਵੇਖਿਆ ਤਾਂ ਕਿ ਐ ਆ ਵੀ ਜੇ ਪਿੱਛੋਂ ਕੋਈ ਆਵੇ ਵੀ ਕੋਈ ਚੀਜ਼ ਫੌਜ ਚੜ ਕੇ ਆ ਰਹੀ ਆ ਤੇ ਕਮ ਸੇ ਕਮ ਕਿਸੇ ਇੱਕ ਪਾਸੇ ਉਲਝ ਜਾਵੇ ਕੋਈ ਦੂਸਰਾ ਪਾਸਾ ਬਚ ਜਾਵੇ ਇਹ ਉਹਨਾਂ ਦੀ ਜੰਗੀ ਨੀਤੀ ਦਾ ਕੰਮ ਸੀਗਾ ਔਰ ਉਹਦੇ ਵਿੱਚ ਇੱਕ ਪਾਸੇ ਤੇ ਇਹ ਕਹਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਕਮਾਨ ਸੀਗੀ ਦੂਸਰੇ ਪਾਸੇ ਅਸੀਂ ਇਹ ਕਹਿੰਦੇ ਹਾਂ ਵੀ ਭਾਈ ਬਚਿੱਤਰ ਸਿੰਘ ਦੀ ਕਮਾਨ ਸੀਗੀ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਗਰੁੱਪ ਬਣਾ ਕੇ 4 ਗਰੁੱਪ ਉਹਨਾਂ ਨੇ ਬਣਾਏ ਸੀ ਜਿਹਦੇ ਵਾਸਤੇ ਤਾਂ ਕਿ ਪਿੱਛੇ ਆ ਰਹੀਆਂ ਫੌਜਾਂ ਨੂੰ ਅਸੀਂ ਉਲਝਾਇਆ ਜਾ ਸਕੇ ਇੱਕ ਹੋਰ ਗੱਲ ਚੀਮਾ ਸਾਹਿਬ ਤੁਸੀਂ ਦੇਖੀ ਹੋਣੀ ਇੱਕ ਅਕਸਰ ਮੈਂ ਦਰਿਆਵਾਂ ਦੇ ਕੰਢਿਆਂ ਦੇ ਰਹਿਣ ਵਾਲਾ ਬੰਦਾ ਜਦੋਂ ਬੇੜੀਆਂ ਨਹੀਂ ਸੀ ਹੁੰਦੀਆਂ ਹਜੇ ਵੀ ਮੇਰੇ ਖਿਆਲ ਉਹ ਹੁਣ ਪੁੱਲ ਬਣ ਗਈ ਹੈ ਹੁਣ ਕੋਧਾ ਤੋਂ ਇੱਧਰ ਨੂੰ ਜਲੰਧਰ ਨੂੰ ਆਉਣ ਵਾਲੀ ਸੜਕ ਤੇ ਲੰਘਦੀ ਆ ਜਦੋਂ ਮੈਂ BSF ਦੇ ਵਿੱਚ ਭਰਤੀ ਸੀ ਉਦੋਂ ਇੱਥੇ ਪੁੱਲ ਨਹੀਂ ਸੀ ਹੁੰਦੀ ਉੱਥੇ ਇੱਕ ਪਤਲਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਉਹਦੇ ਮੁਤਾਬਕ ਲੋਕ ਜਾਂਦੇ ਆਉਂਦੇ ਹੁੰਦੇ ਸੀਗੇ ਉਹਦੇ ਉੱਤੇ ਸਕੂਟਰ ਜਾਂ ਨਿਗਾਹ ਕਰੇ ਜਾਂਦੇ ਸੀ ਤੇ ਉਸ ਤੋਂ ਪਹਿਲਾਂ ਦਾ ਹਾਲਾਤ ਤੁਸੀਂ ਅੰਦਾਜ਼ਾ ਲਾ ਲਓ ਵੀ 17ਵੀਂ ਸਦੀ ਚ ਕੀ ਹਾਲਾਤ ਹੋਊਗਾ ਦਰਿਆ ਨਹੀਂ ਆਉਂਦਾ
4: ਬਿਲਕੁਲ
2: ਕਹਿੰਦੇ ਸੀ ਤੁਰਾ ਜਿਹੜੇ ਸਰਕੰਡਾ ਵੱਢ ਕੇ ਸਰਕੰਡੇ ਨੂੰ ਵੱਢ ਕੇ ਉਹਦੀ ਪੰਡ ਬਣਾ ਕੇ ਤੇ ਉਹਦੇ ਉੱਤੇ ਬੰਦੇ ਚੜ੍ਹਦੇ ਸੀ ਘੋੜਿਆਂ ਦੇ ਉੱਪਰ ਸੀ ਉਹ ਘੋੜੇ ਜਿਹੜੇ ਸੀ ਉਹਨਾਂ ਨੂੰ ਖੇਲ ਦਿੰਦੇ ਸੀ ਉਹਨਾਂ ਦੇ ਮੁਤਾਬਕ ਤੇ ਘੋੜੇ ਵੀ ਜਿਹੜੇ ਸੀ ਇਹ ਬੜੇ ਟੈਕਨੀਕ ਵਾਲੇ ਸੀਗੇ ਕਿ ਵੀ ਜਿਸ ਪਾਸੇ ਲਹਿਰ ਜਾਂਦੀ ਆ ਉਸ ਪਾਸੇ ਨੂੰ ਤਰਦੇ ਸੀ ਤਾਂ ਕਿ ਜ਼ੋਰ ਨਾ ਲਾਉਣਾ ਪਵੇ
4: ਬਿਲਕੁਲ
2: ਉਹਦੇ ਮੁਤਾਬਕ ਇਹ ਲੋਕ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ ਔਰ ਇਸੇ ਤਰ੍ਹਾਂ ਜਿਵੇਂ ਭਾਈ ਬਚਿੱਤਰ ਸਿੰਘ ਦੀ ਜਿਹੜੀ ਲੜਾਈ ਦੇ ਸਮੇਂ ਉੱਥੇ ਜਿਹੜੀ ਸ਼ਹੀਦੀ ਹੋ ਗਈ ਇਸ ਤਰ੍ਹਾਂ ਜਿਹੜੇ ਹੋਰ ਗਰੁੱਪ ਸੀ ਉਹਨਾਂ ਦੀ ਸ਼ਹੀਦੀ ਹੋ ਗਈ ਗੁਰੂ ਸਾਹਿਬ ਦੇ 40 ਕੁ ਸਿੰਘ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਉਹਨਾਂ ਦੇ ਨਾਲ 2 ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚਦੇ ਆ ਔਰ ਉਸ ਚਮਕੌਰ ਦੀ ਗਲੀ ਦੇ ਵਿੱਚ ਜਦੋਂ ਉਹਨਾਂ ਨੇ ਟਿਕਾਣਾ ਕੀਤਾ ਜਿਹੜੇ ਭਾਈ ਸਨ ਜਿਨ੍ਹਾਂ ਨੇ ਮੈਨੂੰ ਉਹਨਾਂ ਨੂੰ ਤਾਂ ਇਸ ਵੇਲੇ ਨਾਂ ਯਾਦ ਨਹੀਂ, ਜਿਨ੍ਹਾਂ ਦੀ ਉਹ ਗੜੀ ਸੀਗੀ, ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲਓ। ਉਹਨਾਂ ਦੀ ਬੜੀ ਵੱਡੀ ਦਲੇਰੀ ਸੀ ਔਰ ਉਹ ਜਿਹੀ ਦਲੇਰੀ ਬੀਬੀ ਹਰਸਿਮਰਤ ਕੌਰ ਨੇ ਵੀ ਬਾਅਦ ਚ ਵਿਖਾਈ, ਜਿਹਨੇ ਜਿਹੜੇ ਸਰੀਰ ਸੀ ਉਹਨਾਂ ਦਾ ਸੰਸਕਾਰ ਕੀਤਾ ਰਾਤ ਦੇ ਸਮੇਂ ਤੇ ਉੱਥੇ ਸ਼ਹੀਦ ਹੋਈ ਲੜਕੇ। ਸੋ ਇਹ ਬਹੁਤ ਸਾਰਾ ਇਤਿਹਾਸ ਇਸ ਟਾਈਮ ਦਾ ਹੈ। ਖੈਰ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ ਬਈ, ਉਸ ਵੇਲੇ ਦੀ ਯੁੱਧ ਨੀਤੀ ਇਹ ਕਹਿੰਦੀ ਸੀ 22-23 ਰਾਤ, 21 ਨੂੰ ਰਾਤ ਨੂੰ ਨਿਕਲੇ ਆ, 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ, ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ। ਅਲਟੀਮੇਟ ਨੂੰ ਸਾਰੇ ਦਿਨ ਦੇ ਵਿੱਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ, ਉਹਨਾਂ ਨੂੰ ਉਹਨਾਂ ਘਰ ਚਲਾਉਣ ਵਾਸਤੇ, ਜਿਵੇਂ ਕੋਈ ਨੌਕਰੀ ਕਰਦਾ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ, ਜਿਹੜਾ ਹਾਂ ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ,
4: ਉਹਨੂੰ ਕੋਈ ਡਰ ਨਹੀਂ ਹੁੰਦਾ ਬਿਲਕੁਲ।
2: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ ਔਰ ਇਹਨਾਂ ਦੀ ਲੜਾਈ ਚੱਲਦੀ ਰਹੀ, ਸਾਰੇ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ। ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆਂ ਵੀ ਇਸ ਪਹਿਲੇ ਦਿਨ ਦੇ ਵਿੱਚ ਹੀ 5-5 ਜਥਿਆਂ ਦੇ ਵਿੱਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਸੀ, 22-23 ਰਾਤ, 21 ਨੂੰ ਰਾਤ ਨੂੰ ਨਿਕਲੇ ਆ, 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ, ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ। ਅਲਟੀਮੇਟ ਨੂੰ ਸਾਰੇ ਦਿਨ ਦੇ ਵਿੱਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ, ਉਹਨਾਂ ਨੂੰ ਉਹਨਾਂ ਘਰ ਚਲਾਉਣ ਵਾਸਤੇ, ਜਿਵੇਂ ਕੋਈ ਨੌਕਰੀ ਕਰਦਾ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ, ਜਿਹੜਾ ਹਾਂ ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ,
4: ਉਹਨੂੰ ਕੋਈ ਡਰ ਨਹੀਂ ਹੁੰਦਾ ਬਿਲਕੁਲ।
2: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ ਔਰ ਇਹਨਾਂ ਦੀ ਲੜਾਈ ਚੱਲਦੀ ਰਹੀ, ਸਾਰੇ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ। ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆਂ ਵੀ ਇਸ ਪਹਿਲੇ ਦਿਨ ਦੇ ਵਿੱਚ ਹੀ 5-5 ਜਥਿਆਂ ਦੇ ਵਿੱਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿੱਚ ਹੀ ਸ਼ਹੀਦ ਹੋ ਗਏ ਸੀ, ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ।

0: ਬੱਚੇ ਸੀਗੇ, ਪੰਜ ਪੰਜ ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ। ਔਰ ਇਹਨਾਂ ਦੀ ਲੜਾਈ ਚੱਲਦੀ ਰਹੀ, ਸਾਰੇ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22 ਤੇ 23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ। ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆਂ ਵੀ ਇਸ ਪਹਿਲੇ ਦਿਨ ਦੇ ਵਿੱਚ ਹੀ ਪੰਜ ਪੰਜ ਜਥਿਆਂ ਦੇ ਵਿੱਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿੱਚ ਹੀ ਸ਼ਹੀਦ ਹੋ ਗਏ ਸੀ, ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ। 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ। ਹਾਂਜੀ, ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ, ਉਦੋਂ 11 ਸਿੰਘ ਸੀ, ਉਹਨਾਂ ਨਾਲ ਲੜਾਈ ਹੋਈ, ਕਬਜ਼ਾ ਹੋ ਗਿਆ। ਅਲਟੀਮੇਟ ਸੰਗਤ ਸਿੰਘ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਰੇ ਵੀ ਉਹ ਗੁਰੂ ਤਾਂ ਬੈਠਾ ਉੱਪਰ, ਇਹਨੂੰ ਅਸੀਂ ਹੁਣ ਫੜ ਹੀ ਲੈਣਾ ਹੈਗਾ। ਇਸੇ ਕਰਕੇ ਉਹ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ, ਜਿਹਦੇ ਵਿੱਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ, ਔਰ ਸੰਗਤ ਸਿੰਘ ਦੀ ਗਲਤੀ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੀ ਬੜੀਆਂ ਲੰਮੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ। ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ, ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ, ਅਸੀਂ ਉਹਨੂੰ ਸ਼ਹੀਦ ਕਰਤਾ। ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ, ਲੇਕਿਨ ਇਹਦੇ ਚ ਸੱਚ ਨਹੀਂ ਹੈ। ਮੈਂ ਨਹੀਂ ਮੰਨਦਾ ਵੀ ਕੋਈ ਸਿੰਘ ਜਿਹੜਾ ਸ਼ਹੀਦ ਕਿਸੇ ਫੌਜ ਦੇ ਹੱਥ ਆਇਆ ਹੋਵੇ, ਐਸਾ ਨਹੀਂ। ਲੜਕੇ ਸ਼ਹੀਦ ਜ਼ਰੂਰ ਹੋਏ ਹੋਣਗੇ ਤੇ ਇਹ ਸਾਰਾ ਵਰਤਾਰਾ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ 22 ਤੇ 23 ਦੇ ਦਿਨਾਂ ਦੇ ਵਿੱਚ ਵਾਪਰਿਆ। ਗੁਰੂ ਸਾਹਿਬ ਉਥੋਂ ਨਿਕਲ ਗਏ ਆ, ਉਸ ਤੋਂ ਬਾਅਦ ਜਿਹੜਾ ਛੱਤ ਮਾਛੀਵਾੜੇ ਦੇ ਜੰਗਲਾਂ ਚ ਗਏ ਆ। ਜਿਵੇਂ ਇਸ ਇਤਿਹਾਸ ਨੂੰ, ਕਿਉਂਕਿ ਅੱਜ ਦੇ ਅਸੀਂ ਇਸ ਇਤਿਹਾਸ ਨੂੰ ਸਿਰਫ ਇੱਥੇ ਲਿਮਿਟਡ ਸਮੇਂ ਦੇ ਵਿੱਚ ਹੀ ਰੱਖਣਾ ਚਾਹੁੰਦੇ ਹਾਂ, ਤੇ ਉਹਦਾ ਮਤਲਬ ਇਹ ਹੋਇਆ ਕਿ ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਸੀ। ਇੱਕ ਜਥਾ ਜਿਹੜਾ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ, ਜਿਹਦੇ ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਸਨ, ਜਿਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਅਨੰਦਪੁਰ ਦੇ ਕਿਲੇ ਦੇ ਵਿੱਚ ਹਜੇ ਇਹਨਾਂ ਦੇ ਚੜਾਈ ਕਰਨ ਦੇ ਅੰਗੀਠਿਆਂ ਦੀ ਨਿਸ਼ਾਨਦੇਹੀ ਉੱਥੇ ਹੈਗੀ ਆ, ਅਜੇ ਵੀ ਹੈਗੀ ਆ, ਕਿ ਮਾਤਾ ਸੁੰਦਰੀ ਜੀ, ਮਾਤਾ ਸੁੰਦਰੀ ਜੀ ਦਾ ਨਾਂ ਹੀ ਜੀਤੋ ਜੀ ਸੀ। ਜੀਤੋ ਨੂੰ ਜਦੋਂ ਆਮ ਤੌਰ ਤੇ ਰਿਵਾਜ ਹੀ ਹੈਗਾ ਨਾ ਕਿ ਵਿਆਹ ਕੇ ਲਾਉਣੇ ਆ ਅਸੀਂ ਕੁੜੀ ਨੂੰ, ਤੇ ਕੁੜੀ ਦਾ ਮਾਪਿਆਂ ਦਾ ਨਾਂ ਕੁਛ ਹੋਰ ਹੁੰਦਾ ਤੇ ਸਹੁਰੇ ਦਾ ਨਾਂ ਬਦਲ ਦਿੱਤਾ ਜਾਂਦਾ।
1: ਬਿਲਕੁਲ
0: ਹਾਂ। ਉਹ ਮਾਤਾ ਸੁੰਦਰੀ ਮਾਤਾ ਗੁਜਰੀ ਨੇ ਨਾਂ ਉਹਦਾ ਸੁੰਦਰੀ ਰੱਖ ਦਿੱਤਾ, ਤੇ ਮਾਤਾ ਸੁੰਦਰੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਮਾਤਾ ਸਾਹਿਬ ਕੌਰ ਦਾ ਇਤਿਹਾਸ ਵੀ ਸਾਰੇ ਜਾਣਦੇ ਹੀ ਹੈਗੇ, ਕਿ ਉਹ ਲਾਹੌਰ ਦਾ ਵਾਸੀ ਸੀਗੇ ਤੇ ਅਲਟੀਮੇਟ ਜਿਹੜੀ ਕਹਾਣੀ ਹੋਈ ਮੈਂ ਉਧਰਲੇ ਪਾਸੇ ਨਾ ਲੈ ਕੇ ਜਾਵਾਂ। ਔਰ ਇਹਨਾਂ ਦੋਹਾਂ ਦੀ ਸ਼ਹੀਦੀ ਉੱਥੇ ਹੋ ਚੁੱਕੀ ਹੈ, ਪਰ ਇਸ ਸਨਾਤਨ ਧਰਮ ਨੇ ਇਸ ਸੰਤੋਖ ਸਿੰਘ ਦੇ ਰਾਹੀਂ ਜੋ ਉਹਦੇ ਵਿਚ ਲਿਖਾਇਆ, ਪਤਾ ਨੀ ਡਰ ਕੇ, ਪਤਾ ਨੀ ਉਸ ਨੂੰ ਖਰੀਦ ਕੇ ਕਿਸੇ ਵੀ ਤਰ੍ਹਾਂ, ਇਹ ਲਿਖਾਇਆ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਇਹ ਉਸ ਵੇਲੇ ਦਿੱਲੀ ਚਲੇ ਗਈਆਂ। ਹੁਣ ਤੁਸੀਂ ਇਹ ਦੱਸੋ ਬਈ ਸ਼ੇਰ ਦੇ ਘੁਰਨੇ ਵਿਚ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ? ਆਮ ਸਧਾਰਨ ਤੌਰ ਤੇ ਹੋਵੇ ਤੇ ਤੁਹਾਨੂੰ ਪਤਾ ਆ ਵੀ ਜਿਸ ਦਿੱਲੀ ਦਰਬਾਰ ਨਾਲ ਸਾਡਾ ਮੱਥਾ ਲੱਗਾ ਹੋਇਆ ਆ, ਉਸ ਦਿੱਲੀ ਦਰਬਾਰ ਦੇ ਵਿਚ ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
1: ਬਿਲਕੁਲ ਜੀ ਜੀ।
0: ਕੋਈ ਵੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ, ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਹੈ। ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉੱਥੇ ਦਿੱਲੀ ਸਥਾਪਿਤ ਕੀਤਾ ਗਿਆ। ਔਰ ਉਸ ਤੋਂ ਬਾਅਦ ਹਾਲਾਂਕਿ ਪੱਟ ਗਈਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ, ਕਿਉਂਕਿ ਜ਼ੋਰ ਸੀਗਾ, ਜਿਹਦੀ ਕਮਾਂਡ ਸੀ ਉਹ ਕਰਦੇ ਸੀਗੇ। ਪੱਟ ਗਈਆਂ ਦੇ ਵਿਚ ਵੀ ਇਹ ਲਿਖਤ ਕੀਤੀ ਲਿਖੀ ਹੈ, ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਦ ਲਿਆ, ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
1: ਜੀ।
0: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ, ਜਿਹੜੀ ਇੰਨੀ ਬਿਹੂਦਗੀ ਵਾਲੀ ਹੈ, ਜਿਹੜੀਆਂ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ, ਕਰਵਾਈਆਂ ਗਈਆਂ ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ, ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ, ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ, ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ ਕਾਫੀ ਲੰਬੀ ਚੌੜੀ, ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਕਰ ਉਹਨਾਂ ਨੇ ਕਰਵਾਇਆ ਗਿਆ। ਖੈਰ, ਉਸ ਤੋਂ ਬਾਅਦ ਇੱਕ ਜਥਾ ਜਿਹੜਾ ਜਿਹਦੇ ਵਿਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ, ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ, ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ।

0: ਜੀ
1: ਓਹਦੀ ਝੋਂਪੜੀ ਚ ਰਹੇ, ਰਾਤ ਓਥੇ ਓਹਨਾ ਨੇ ਗੁਜ਼ਾਰੀ, ਅਲਟੀਮੇਟ ਓਥੋਂ ਹੀ ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਾਂ ਨਾ, ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ ਹੈ। ਉਹ ਇਸ ਕਰਕੇ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ, ਔਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ, ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਨੂੰ ਉਹਨੇ, ਇਸ ਇਤਿਹਾਸਕਾਰ ਨੇ ਜਿਹਦੀ ਗੱਲ ਮੈਂ ਕਰ ਰਿਹਾ ਹਾਂ, ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ, ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ, ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ, ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ, ਕੋਈ ਲੰਗਰ ਹੀ ਨਹੀਂ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਦੇ ਵਿਚ ਲੰਗਰ ਹੀ ਨਹੀਂ ਰੱਖੇ ਹੋਏ। ਸਿੱਖ ਜਾਂਦੇ ਆ ਤੇ ਸੇਵਾ ਕਰਦੇ ਆ,
2: ਸੰਗਤ ਜਾਂਦੀ ਆ ਤੇ ਸੇਵਾ ਕਰਦੀ, ਬਿਲਕੁਲ
1: ਸੰਗਤ ਜਾਂਦੀ ਆ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉੱਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ, ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ, ਜਿਵੇਂ ਇਤਿਹਾਸ ਦੇ ਵਿਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ, ਜਿਵੇਂ ਬਾਲਾ ਸਾਡੇ ਨਾਂ ਤੇ ਮੜ ਦਿੱਤਾ ਗਿਆ। ਮਰਦਾਨੇ ਦਾ ਤਾਂ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ, ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਉੱਥੇ ਉੱਥੇ ਮਰਦਾਨੇ ਦੀ ਗੱਲ ਆ, ਉੱਥੇ ਉੱਥੇ ਉਹਦੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ। ਹਾਂਜੀ, ਤੇ ਅਸੀਂ ਮੰਨਦੇ ਹਾਂ, ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ, ਉਹਦੇ ਵਿੱਚ ਕਿਤੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
3: ਦੋਸਤੋ ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ, ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਔਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਹੇ। ਥੈਂਕ ਯੂ ਜੀ, ਡਾਕਟਰ ਸਾਹਿਬ ਬੋਲੋ।
1: ਓਕੇ ਜੀ, ਓਕੇ, ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ, ਅਸੀਂ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ। ਠੀਕ ਹੈ,
3: ਠੀਕ ਹੈ ਜੀ, ਠੀਕ ਹੈ, ਇੱਦਾਂ ਕਰ
1: ਲਾਂਗੇ। ਇੱਦਾਂ ਕਰ ਲਓ, ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ, ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀਆਂ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ।
3: ਠੀਕ ਹੈ, ਕੱਲ ਨੂੰ ਫਿਰ ਕਰਾਂਗੇ। ਬਿਲਕੁਲ,
1: ਹਾਂ, ਕੋਈ ਨਹੀਂ, ਕੋਈ ਗੱਲ ਨਹੀਂ, ਕਰ ਲਾਂਗੇ।
3: ਦੋਸਤੋ, ਤੁਹਾਡਾ ਵੀ ਧੰਨਵਾਦ, ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ, ਚੀਮਾ ਸਾਹਿਬ ਥੈਂਕ ਯੂ, ਤੇ ਕੱਲ ਨੂੰ
0: ਜੀ ਦਾ
3: ਕੱਲ ਨੂੰ ਫਿਰ ਆਪਾਂ ਇਸ ਪ੍ਰੋਗਰਾਮ ਦੀ
1: ਕੋਈ ਗੱਲ ਨਹੀਂ।
0: ਜੀ ਖਾਲਸਾ ਜੀ ਤੇ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ, ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ, ਦਲੀਲ ਕੀ ਹੁੰਦੀ ਆ, ਅੰਧਨੇਰ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ, ਉਹ ਫੇਰ ਜੇ
1: ਸਿੱਖ ਰੀਰਾਈਟ ਕਰਨ ਦੀ ਲੋੜ ਆ, ਸਿੱਖ ਰੀਰਾਈਟ ਕਰਨ ਦੀ ਲੋੜ,
0: ਰੀਰਾਈਟ ਕਰਨ ਦੀ ਲੋੜ ਆ, ਬਿਲਕੁਲ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ, ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ, ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ, ਸਾਡੀ ਬਾਣੀ ਵੀ ਹੈਗੀ ਆ, ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ, ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ, ਹਰ ਸਮਾਜ ਦੇ ਦੁਸ਼ਮਣ ਹੁੰਦੇ ਆ, ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ। ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹਦੇ ਵਿੱਚ ਜਿਹੜੇ
3: ਕੋਸ਼ਿਸ਼ ਚੱਕਰ ਇਹ ਹੈ ਕਿ ਅਸੀਂ ਉਸੇ ਜਾਲ ਦੇ ਵਿੱਚ ਅੱਜ ਵੀ ਫਸੇ ਹੋਏ ਆ, ਨਿਕਲ ਦੀ
0: ਅੱਜ ਵੀ ਫਸੇ ਹੋਏ, ਬਿਲਕੁਲ।
3: ਇਹ ਜਾਲ ਦੇ ਵਿੱਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਉਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਜਾਲ ਸਿਆਣੇ, ਇਹ ਵੀ ਹੋ ਰਿਹਾ ਨਾ।
0: ਹਾਂਜੀ ਹਾਂਜੀ, ਬਿਲਕੁਲ ਹੋ ਰਿਹਾ, ਬਿਲਕੁਲ ਹੋ ਰਿਹਾ, ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ।
1: ਸਾਡੀ ਹੋਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ, ਪਤਾ ਹੀ ਹੈ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ।
3: ਡਾਕਟਰ ਸਾਹਿਬ, ਬੜੀ ਹਿੰਮਤ ਆ, ਤੁਸੀਂ ਸੱਚ ਬੋਲਦੇ ਹੋ, ਸੱਚ ਬੋਲਣ ਦੀ ਗੱਲ ਕਰਦੇ ਹੋ, ਪਰ ਬਹੁਤੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ,
1: ਮੈਂ ਬੀਬੀ ਨੇ ਮੈਨੂੰ ਫੋਨ ਕੀਤਾ, ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ। ਹੁਣ ਸਾਡੇ ਬੱਚੇ ਤੇ ਮੰਨਦੇ ਨਹੀਂ ਗੇ,
0: ਉਹਨਾਂ ਦੀ ਮੰਨਣ
1: ਵਾਲੀ ਗੱਲ ਵੀ ਨਹੀਂ ਹੈਗੀ। ਤਿੰਨ ਤੋਂ ਪੰਜ ਮਿੰਟ ਅਗਰ ਸਾਹ ਬੰਦ ਹੋ ਗਿਆ, ਦਿਲ ਧੜਕਣਾ ਬੰਦ ਹੋ ਗਿਆ, ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਤੇ ਅੱਜ ਤੋਂ ਇੰਨੇ ਸਾਲ 250-300 ਸਾਲ ਪਹਿਲਾਂ ਆਏ, ਕਿਵੇਂ ਉਹ ਸੰਭਵ ਹੋ ਸਕਦਾ ਹੈਗਾ? ਹਾਂਜੀ, ਸੋ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਕਰੀ ਜਾ ਰਹੇ
3: ਨਾਲ। ਇਹ ਦੱਸਿਆ ਗਿਆ ਹੋਏਗਾ ਕਿ ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ, ਤੇ ਇਹਦੇ ਵਿੱਚ ਫਿਰ ਥੋੜੇ ਜਿਹਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ, ਉਹਨਾਂ ਨੇ ਆਪਣਾ ਕੋਈ ਫਾਰਮੂਲਾ ਜੋੜਤਾ ਜੀ?
0: ਜੀ ਖੱਕ ਸਾਹਿਬ ਜੀ, ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਜਿਹੜਾ ਉਹਦੇ ਵਿੱਚ ਪੰਕਤੀਆਂ ਆਉਣੀਆਂ ਬਾਣੀ ਦੇ ਵਿੱਚ, ਸਿਰ ਧਰ ਤਲੀ ਗਲੀ ਮੋਰੀ ਆਓ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ, ਨਹੀਂ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ
1: ਮਨ ਤਿਆਗ,
0: ਮਰਨ ਦਾ ਡਰ ਆ ਜਿਹੜਾ, ਉਹਨੂੰ ਕੱਢ ਕੇ ਪਾਸੇ ਰੱਖ ਦਿਓ ਕਿ ਤੁਸੀਂ ਮੁੜਨਾ ਕਿ ਨਹੀਂ ਮੁੜਨਾ, ਤੁਸੀਂ ਉਸ ਯੁੱਧ ਦੇ ਵਿੱਚ ਜਿੱਥੇ ਜਾ ਰਹੇ ਹਾਂ ਮੁੜਨਾ ਕਿ ਨਹੀਂ ਮੁੜਨਾ, ਇਸ ਗੱਲ ਨੂੰ ਤਿਆਗੋ ਕਿ ਮੈਂ ਉੱਥੇ ਮਰਨਾ ਜਾ ਕੇ। ਅਰਥ ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ, ਤੇ ਉਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਯੋਧਿਆਂ ਦੀ, ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ।
3: ਚਲੋ ਆਪਾਂ ਇਸ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ। ਬੜੀ ਮਿਹਰਬਾਨੀ ਚੀਮਾ ਸਾਹਿਬ, ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ, ਦੇਖਦੇ ਹੋ, ਔਰ ਮੈਂ ਵੀ ਅੱਜ ਸਵਾ ਮਹੀਨੇ ਤੁਹਾਡੇ ਨਾਲ ਰੂਬਰੂ ਹੋ ਰਿਹਾ। ਥੈਂਕ ਯੂ ਸੋ ਮਚ, ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ। ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਰਕਾਰ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮੈਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਤਰੀਕ ਦੂਰ ਰੱਖ ਕੇ ਪਤਾਲ ਜਾਣ ਚੱਟ ਪੱਲੀਏ ਫਿਰ ਰੂਪ ਦੀ ਕਦੇ ਨਾ ਕਦੇ
1: ਮੁਹੰਮਦ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਦਾ ਅਗਲਾ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ।

0: ਕਾਫੀ ਆਪਾਂ ਵਧੀਆ ਵਧੀਆ ਗੀਤ ਸੁਣੇ ਆ। ਟਾਈਮ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦੇ ਵਿਚ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਚੱਲਦੇ ਆ ਖਬਰਾਂ ਵੱਲ, ਤੇ ਉਹਨਾਂ ਦੇ ਕੋਲੋਂ ਆਪਾਂ ਹਾਸਲ ਕਰਦੇ ਆ ਜੀ ਚੀਮਾ ਸਾਹਿਬ ਕੋਲੋਂ, ਤੇ ਪੁੱਛਦੇ ਆ ਕੀ ਹੋ ਰਿਹਾ। ਤੇ ਅੱਜ ਆਪਾਂ ਫੇਸਬੁੱਕ ਲਾਈਵ ਵੀ ਜੁੜ ਜਾਣਾ ਜੀ, ਸਿਰਫ ਖਬਰਾਂ ਕਰਾਂਗੇ ਲਾਈਵ ਦੇ ਉੱਪਰ। ਤੇ ਦੋਸਤੋ ਪ੍ਰਵਾਸ ਰੇਡੀਓ ਦੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਦਾ ਫਿਰ ਨਿੱਘੇ ਜੀ ਆਇਆਂ ਨੂੰ ਸਵਾਗਤ ਤੇ ਵੈਲਕਮ। ਤੇ ਚੀਮਾ ਸਾਹਿਬ ਵੀ ਜੁੜ ਗਏ ਆ, ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਪ੍ਰਵਾਸ ਰੇਡੀਓ ਤੇ ਇਸ ਵੇਲੇ ਦਰਸ਼ਨ ਖੱਖ ਦੇ ਆਪਾਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਜੁੜ ਗਏ ਆ, ਤੇ ਦੇਖਦੇ ਆ ਜੀ ਕੀ ਹੋ ਰਿਹਾ। ਕਿੱਥੇ ਚਲ ਗਿਆ ਸਾਹਮਣੇ ਕਰ ਰਿਹਾ ਲਓ ਜੀ ਦੋਸਤੋ ਸੈੱਟ ਹੋ ਗਿਆ, ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਸਵਾਗਤ ਵੈਲਕਮ ਜੀ ਆਇਆਂ ਨੂੰ। ਤੇ ਲਓ ਜੀ ਆਪਾਂ ਫੇਸਬੁੱਕ ਤੇ ਲਾਈਵ ਹੋ ਗਏ, ਤੇ ਲਾਈਵ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਕਰ ਦਿੱਤਾ ਜੀ। ਤੇ ਕੀ ਹੋ ਗਿਆ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਕੰਮ, ਮਾੜਾ ਜਿਹਾ ਸੈੱਟ ਕਰ ਲੈਂਦੇ ਹੋ ਜਿੱਦਾਂ ਡਾਕਟਰ ਸਾਹਿਬ ਕਰਦੇ ਹੁੰਦੇ ਨਾ, ਸੈੱਟ ਕਰ ਲੈਂਦੇ ਹੋ ਮੈਨੂੰ ਮਾੜਾ ਜਿਹਾ, ਤੇ ਬਸ ਫਿਰ ਆਪਾਂ ਚੱਕ ਦਿੰਦੇ ਜੀ ਪ੍ਰੋਗਰਾਮ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਆਪਾਂ ਫੇਸਬੁੱਕ ਲਾਈਵ ਵੀ ਆ, ਤੇ ਪ੍ਰਵਾਸ ਰੇਡੀਓ ਵੀ ਚੱਲੀ ਜਾ ਰਿਹਾ, ਆ ਜਾਓ ਜੀ ਮਿਹਰਬਾਨੀ। ਚੀਮਾ ਸਾਹਿਬ ਆਵਾਜ਼ ਸੁਣ ਰਹੀ ਜੀ? ਚੀਮਾ ਸਾਹਿਬ ਜੀ, ਚੀਮਾ ਸਾਹਿਬ ਆਵਾਜ਼ ਨਹੀਂ ਆ ਰਹੀ, ਇਸ ਫੋਨ ਦੀ ਪ੍ਰੋਬਲਮ ਹੀ ਹੈ ਜੀ ਪਹਿਲਾਂ ਤੋਂ ਹੀ, ਪਤਾ ਨਹੀਂ। ਚਲੋ ਮੈਂ ਫਿਰ ਦੂਜੇ ਫੋਨ ਤੋਂ ਕਰਦਾ ਜੀ ਚੀਮਾ ਸਾਹਿਬ, ਇਹ ਤਾਂ ਪ੍ਰੋਬਲਮ ਹੀ ਖੜੀ ਹੋ ਗਈ। ਲਓ ਠੀਕ ਹੈ, ਓਕੇ ਜੀ। ਦੋਸਤੋ ਇਹ ਫੋਨ ਤੋਂ ਪਤਾ ਨਹੀਂ ਚੀਮਾ ਸਾਹਿਬ ਨੂੰ ਕਿਉਂ ਨਹੀਂ ਮਿਲਦਾ, ਤੇ ਆਪਾਂ ਇਹਨੂੰ ਇੰਨੇ ਕੁ ਨੂੰ ਫਿਨਿਸ਼ ਕਰ ਦਿੰਦੇ ਹਾਂ, ਗੱਲ ਨਹੀਂ ਬਣੀ। ਤੇ ਚੀਮਾ ਸਾਹਿਬ ਹੋਣਾ ਜੀ ਦੋਸਤੋ, ਹੋ ਗਿਆ ਵਟਸਐਪ ਤੇ ਲਾਲ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ ਹੋਲਡ ਕਰਿਓ ਜੀ, ਉਹ ਫੋਨ ਤੇ ਮਸਲਾ ਹੀ ਹੈ ਜੀ, ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਦੂਜੇ ਫੋਨ ਤੋਂ ਤੁਹਾਨੂੰ ਕਾਲ ਕੀਤੀ, ਉਹ ਹੋਏ ਨਾ ਉਹਦੇ ਤੇ ਹਮੇਸ਼ਾ ਹੀ ਪਹਿਲਾਂ ਤੋਂ ਹੁੰਦਾ ਰਿਹਾ ਨਾ, ਇਹੋ ਕੁਛ ਹੈ ਡਿਫਰੈਂਸ ਹੈਗਾ ਮੈਨੂੰ ਸਿਆ ਜਿਹਤੇ ਕਰਕੇ ਦੇਖਦੇ ਆ। ਤੇ ਚਲੋ ਕਰੋ ਚਾਲੂ, ਤੇ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖਾਕ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ, ਤੇ ਆਪਣੇ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਜਿਹੜੇ ਪਹਿਲਾਂ ਰਹਿ ਚੁੱਕੇ ਆ, ਗਾਹਾਂ ਆਉਣ ਵਾਲੇ ਆ ਉਹਨਾਂ ਨੂੰ ਵੀ, ਔਰ ਉਹ ਸਾਰੇ ਸੱਜਣਾਂ ਦਾ ਇਸ ਖਬਰਸਾਰ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਆ
0: ਜੀ।
1: ਤੇ ਖਾਕ ਸਾਹਿਬ ਜੀ ਸੁਨੇਹੇ ਆਪਾਂ ਇੱਕ ਦੋ ਪੜ੍ਹ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਨੂੰ ਤੁਹਾਨੂੰ ਪਤਾ ਪਈ ਬਹੁਤ ਸੱਜਣ ਜਿਹੜੇ ਹੈਗੇ ਆ ਬੜੇ ਡੂੰਘੇ ਲਿਖਾਰੀ ਆ ਉਹ, ਤੇ ਉਹਨਾਂ ਦੇ ਸੁਨੇਹੇ ਵਧੀਆ ਵਧੀਆ ਆਉਂਦੇ ਰਹਿੰਦੇ ਆ। ਇਹਦੇ ਨਾਲ ਇੱਕ ਸੁਨੇਹਾ ਖਾਕ ਸਾਹਿਬ ਜੀ ਆਪਣੇ ਕੋਲ ਆਇਆ, ਉਹ ਕਹਿੰਦੇ ਆ ਮੈਨੂੰ ਉਦਾਸ ਰਹਿਣ ਦਿਓ।
0: ਅੱਛਾ ਜੀ।
1: ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਤੇ ਪਾਤ ਰਹਿਣ ਦਿਓ, ਰੂਹ ਵਿਚ ਵਸਦੇ ਨੇ ਉਹ
0: ਜੀ,
1: ਰੂਹਾਂ ਚ ਵਾਸ ਰਹਿਣ ਦਿਓ।
0: ਅੱਛਾ ਜੀ।
1: ਮੈਨੂੰ ਉਦਾਸ ਰਹਿਣ
0: ਦਿਓ,
1: ਯਾਦਾਂ ਦੀ ਤਾਰ ਉਸ ਨਾਲ ਜੁੜੀ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੱਲ ਹੈ ਮੁੜੀ, ਤੋੜੋ ਨਾ ਸਾਨੂੰ ਕੋਈ ਨਹੁੰ ਤੇ ਮਾਸ ਰਹਿਣ ਦਿਓ, ਮੈਨੂੰ ਯਾਦਾਂ ਦੀ ਮੈਨੂੰ ਉਦਾਸ ਰਹਿਣ ਦੇ।
0: ਜੀਮਾ ਸਾਹਿਬ ਇੱਕ ਸੈਕਿੰਡ ਜੀ, ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਲਾਈਵ ਵੀ ਚਾਲੂ ਹੋ ਗਏ, ਸ਼ੁਕਰੀਆ ਧੰਨਵਾਦ। ਸੋ ਫੇਸਬੁੱਕ ਤੇ ਲਾਈਵ ਵੀ ਹੈ, ਪ੍ਰਵਾਸ ਰੇਡੀਓ ਤੇ ਵੀ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜੇ ਆ, ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਖਬਰਾਂ ਦਾ ਪ੍ਰੋਗਰਾਮ ਵੀ ਨਾਲ ਸੁਣਦੇ। ਜੀ ਚੀਮਾ ਸਾਹਿਬ ਆਓ ਜੀ।
1: ਜੀ ਆ ਦੁਬਾਰਾ ਪੜ੍ਹਦੇ ਆ ਕਵਿਤਾ ਕਿ
0: ਨਹੀਂ? ਦੇਖ ਲੋ, ਪੜ੍ਹਨਾ ਤਾਂ ਪੜ੍ਹ ਦਿਓ ਜੀ, ਕੋਈ ਗੱਲ
1: ਨਹੀਂ,
0: ਜਿੱਦਾਂ ਤੁਹਾਡੀ ਇੱਛਾ
1: ਜੀ। ਉਹ ਕਹਿੰਦੇ ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਦੇ ਪਾਸ ਰਹਿਣ ਦਿਓ।
0: ਅੱਛਾ ਜੀ।
1: ਰੂਹ ਵਿਚ ਵਸਦੇ ਨੇ ਉਹ, ਰੂਹਾਂ ਚ ਵਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੈਲ ਹੈ ਮੁੜੀ, ਵੱਲ ਹੈ ਮੁੜੀ, ਨੌ ਤੇ ਮਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ, ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ, ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ, ਲੋਕੋ ਲਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆ ਵੀ ਸੰਜੋਗੀ ਸਹਿਯੋਗ ਜਿਹਨਾਂ ਨੇ ਦਿੱਤਾ, ਅਮਰੀਕ ਤਲਵੰਡੀ, ਬਾਬਾ ਨਾਜ਼ਮੀ, ਡਾਕਟਰ ਦਰਸ਼ਨ ਆਸ਼ਟ, ਡਾਕਟਰ ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ, ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖੱਖ ਸਾਹਿਬ ਜੀ ਭੇਜਿਆ ਆਪਾਂ ਨੂੰ। ਤੇ ਸੁਨੇਹੇ ਕਈ ਸੱਜਣ ਖੱਖ ਸਾਹਿਬ ਜੀ ਬਹੁਤ ਹੀ ਵਧੀਆ ਲਿਖਦੇ ਆ, ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ, ਕਈ ਵੱਡੇ ਵੀ ਲਿਖਦੇ ਆ। ਤੇ ਇਹਦੇ ਵਿਚ ਇਕ ਹੋਰ ਦੋ ਛੋਟੇ ਛੋਟੇ ਸੁਨੇਹੇ ਉਹ ਵੀ ਪੜ੍ਹ ਦਿੰਦੇ ਆ। ਦੇਸ਼ ਤੋਂ ਵੀ ਸਮਾਜ ਵਿਰੋਧੀ, ਗਿਆਨ ਵਿਹੂਣੇ ਅਤੇ ਅੰਨੇ ਬੋਲੇ ਦ੍ਰਿਸ਼ਟੀਹੀਣ ਲੋਕ ਵੀ ਉਜਾਗਰ ਯੋਗਤਾਵਾਂ ਰੱਖਦੇ, ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਘੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ ਹੈ। ਬੜੀ ਵਧੀਆ ਗੱਲ ਲਿਖੀ ਆ ਖੱਖ ਸਾਹਿਬ ਜੀ। ਉਹ ਕਹਿੰਦੇ ਲੱਗਦੇ ਤਾਂ ਸਾਰੇ ਇਕੋ ਜਿਹੇ ਹੀ ਆ, ਦੇਸ਼ ਧਰੋਹੀ ਹੋਣ ਜਾਂ ਸਮਾਜ ਵਿਰੋਧੀ ਹੋਣ, ਗਿਆਨ ਵਿਹੂਣੇ ਹੋਣ ਤੇ ਅੰਨੇ ਬੋਲੇ ਦ੍ਰਿਸ਼ਟੀਕੋਣ ਜਿਹੜੇ ਲੋਕਾਂ ਦਾ ਹੈਗਾ ਆ, ਉਹ ਵੀ ਉਜਾਗਰ ਯੋਗਤਾਵਾਂ ਰੱਖਦੇ ਆ, ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਕੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ। ਕਿਆ ਬਾਤ ਆ ਖੱਖ ਸਾਹਿਬ ਜੀ, ਜਦੋਂ ਅਸਲੀਅਤ ਸਾਹਮਣੇ ਆਉਂਦੀ ਆ ਉੱਥੇ ਪਤਾ ਲੱਗਦਾ,
0: ਪਤਾ ਲੱਗਦਾ ਕਿ ਬੰਦਾ ਕਿਹੜੇ ਪਾਣੀ ਚ
1: ਕਿੱਥੇ। ਹਾਂਜੀ, ਅਗਲਾ ਸੁਨੇਹਾ ਆਪਣੇ ਕੋਲ ਹੈਗਾ ਜੀ, ਸੰਗੀਤ ਸੁਣਨਾ, ਖੇਡ ਗਰਾਊਂਡ ਵਿਚ ਜਾਣਾ, ਸਪੋਰਟ ਖੇਡਣਾ, ਦੌੜਨਾ, ਕੁੱਦਣਾ, ਕੁਦਰਤ ਨਾਲ ਗੱਲਬਾਤ ਕਰਨਾ, ਦੂਰ ਦੇਖਣਾ, ਅਨੁਭਵੀ ਅਤੇ ਹਾਂ ਪੱਖੀ ਸੁਭਾਅ ਵਾਲਾ ਵਿਅਕਤੀ ਅਕਸਰ ਖੁਸ਼ ਤੇ ਅਰੋਗ ਰਹਿੰਦਾ ਹੈ। ਕਿਆ ਬਾਤ ਆ ਖੱਖ ਸਾਹਿਬ ਜੀ। ਔਰ ਆਹ ਜੇ ਗੁਣ ਤੁਹਾਡੇ ਚ ਹੈਗੇ ਆ, ਤੁਹਾਡੇ ਦਿਮਾਗ ਦੇ ਉੱਤੇ ਠੀਕ ਆ, ਜਦੋਂ ਜਿੱਦਾਂ ਖੱਖ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਜਾਂਦੀ ਆ, ਓਦਾਂ ਓਦਾਂ ਜਿਹੜੀਆਂ ਸਰੀਰਕ ਮੁਸੀਬਤਾਂ ਤੁਹਾਨੂੰ ਆਉਣੀਆਂ ਹੀ ਆ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ।
0: ਬਿਲਕੁਲ,
1: ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਆਪਾਂ ਉਹਨਾਂ ਨੂੰ ਲਿਮਿਟ ਵਿਚ ਰੱਖ ਸਕਦੇ ਹਾਂ।
0: ਜੀ ਜੀ ਬਿਲਕੁਲ।
1: ਜੇ ਖਾਣਾ ਸੋਧ ਕੇ ਕਰੀਏ ਤੇ ਥੋੜੀ ਜਿਹੀ ਐਕਸਰਸਾਈਜ਼ ਤੇ ਆਸੇ ਪਾਸੇ ਦਾ ਖਿਆਲ ਰੱਖੀਏ ਤੇ ਆਪਣਾ ਵਾਤਾਵਰਣ ਆ ਜਿਹੜਾ ਸਾਫ਼ ਸੁਥਰਾ ਰੱਖੀਏ ਤੇ ਆਪਾਂ ਜਿਹੜਾ ਆ ਕਾਫੀ ਉਮਰ ਤੱਕ ਆ ਜਿਹੜੇ ਉਹ ਤੰਦਰੁਸਤ ਜਿਹੜੇ ਵੀ ਰਹਿ ਸਕਦੇ ਆ। ਔਰ ਇਹ ਖੱਖ ਸਾਹਿਬ ਜੀ, ਮੈਂ ਆਪਣਾ ਜਿਹੜਾ ਬਚਪਨ ਦਾ ਤਜਰਬਾ ਆ ਉਹਨੂੰ ਮੁੱਖ ਰੱਖਦਾ ਹੋਇਆ ਕਹਿ ਰਿਹਾ, ਕਿਉਂਕਿ ਉਹ ਲੋਕ ਬਿਮਾਰ ਹੁੰਦੇ ਹੀ ਨਹੀਂ ਸੀ। ਬਹੁਤ ਪਿੰਡਾਂ ਦੇ ਵਿਚ ਜਿਹੜੇ ਸਾਡੇ ਬਜੁਰਗ ਸੀਗੇ ਉਹ ਕਦੇ ਬਿਮਾਰ ਦੇਖੇ ਨਹੀਂ ਸੀ, ਉਹ ਬਿਮਾਰ ਉਦੋਂ ਹੀ ਹੁੰਦੇ ਸੀ ਜਦੋਂ ਤੋਂ ਰੱਬ ਦਾ ਸੱਦਾ ਆਉਂਦਾ ਸੀਗਾ।
0: ਬਿਲਕੁਲ ਬਿਲਕੁਲ, ਸੱਚੀ ਗੱਲ ਆ, ਸੱਚੀ।
1: ਤੇ ਅੱਗੇ ਜਾ ਕੇ ਉਹ ਲਿਖਦੇ ਆ, ਕਹਿੰਦੇ ਦੁੱਖ ਸੁੱਖ ਦੀ ਸਾਂਝ ਭਾਵਨਾ ਮਨੁੱਖ ਦੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ ਅਤੇ ਰਾਹ ਦਿਖਾਉਂਦੀ ਹੈ। ਖੱਖ ਸਾਹਿਬ ਜੀ, ਕਿਆ ਵਧੀਆ ਲਾਈਨਾਂ ਉਹਨਾਂ ਨੇ ਲਿਖੀਆਂ। ਤੇ ਇਹ ਲਿਖੀਆਂ ਆਪਣੇ ਸੱਜਣ ਮਨਮੋਹਨ ਪੂਨੀ ਸਾਹਿਬ ਨਿਊਯਾਰਕ ਤੋਂ ਉਹਨਾਂ ਨੇ ਲਿਖੀਆਂ ਜੀ, ਬਹੁਤ ਵਧੀਆ ਲਿਖਦੇ ਆ ਇਹ। ਤੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਖੱਖ ਸਾਹਿਬ ਜੀ, ਉਹ ਹੈਗਾ ਵੋ ਦੇ ਤੋ ਸ਼ੁਕਰ ਉਸਕਾ, ਵੋ ਦੇ ਤੋ ਸ਼ੁਕਰ ਉਸਕਾ, ਨਾ ਦੇ ਤੋ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਸ ਫੈਸਲੋ ਪੇ ਕੋਈ ਸਵਾਲ ਨਹੀਂ। ਕਿਹਾ ਬਾਤ ਆ ਖੱਖ ਸਾਹਿਬ ਜੀ, ਦੁਨੀਆਂ ਦੇ ਵਿਚ ਲੋਕ ਹੈ ਜਿਹੜੇ ਥੋੜੀਆਂ ਥੋੜੀਆਂ ਪੰਕਤੀਆਂ ਦੇ ਵਿਚ ਖੱਖ ਸਾਹਿਬ ਜੀ ਬਹੁਤ ਕੁਛ ਲਿਖ ਦਿੰਦੇ ਆ। ਤੇ ਆਪਾਂ ਹੁਣ ਤੁਰਦੇ ਆ ਖੱਖ ਸਾਹਿਬ ਜੀ ਖਬਰਸਾਰ ਵੱਲ,
0: ਆਪਾਂ ਲਾਈਵ ਵੀ ਹੋਏ ਆ, ਤੇ ਏਦਾਂ ਕਰਿਓ ਕਿ ਖਬਰਾਂ ਨੂੰ ਜੇ ਜਿੰਨੀਆਂ ਵੀ ਹੈਗੀਆਂ ਥੋੜੀਆਂ ਜਾਂ
1: ਆਪਣੇ ਕੋਲ ਅੱਜ ਸੰਖੇਪ ਦੀਆਂ ਖਬਰਾਂ ਸਾਰੀਆਂ ਲੰਬੀਆਂ ਨਹੀਂ ਹੈਗੀਆਂ।
0: ਠੀਕ ਹੈ, ਸ਼ਾਰਟਕਟ ਦੇ ਵਿੱਚ ਹੀ ਖਬਰ ਨੂੰ ਕਰ ਦਿਓ ਤੇ ਆਪਣਾ ਅੱਧਾ ਘੰਟਾ ਜਿਹੜਾ ਅੱਧਾ ਕਿ 20 ਮਿੰਟ ਰਹਿ ਗਏ ਆਪਣੇ ਕੋਲ ਨਾ।
1: ਹਾਂਜੀ ਕੋਈ ਗੱਲ ਨਹੀਂ, ਆਪਾਂ ਦਵਾਲਾ ਪੜ ਦੇਣੀਆਂ ਖਾਕ ਸਾਹਿਬ ਜੀ। ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ, 8 ਯੂਰੋਪੀਅਨ ਦੇਸ਼ ਜਿਹੜੇ ਸੀਗੇ ਖਾਕ ਸਾਹਿਬ ਜੀ, ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲਬਾਤ ਟਰੰਪ ਸਾਹਿਬ ਨੇ ਸ਼ੁਰੂ ਕਰ ਲਈ ਸੀ, ਕਿਉਂਕਿ ਉਹਨਾਂ ਲੋਕਾਂ ਨੇ ਅੱਖਾਂ ਦੇਸ਼ਾਂ ਨੇ ਜਿਹੜਾ ਆ ਜਦੋਂ ਟਰੰਪ ਸਾਹਿਬ ਨੇ ਗ੍ਰੀਨਲੈਂਡ ਹੜੱਪਣ ਦਾ ਮਾਮਲਾ ਅਪਣਾਇਆ ਸੀਗਾ ਤੇ ਉਹਦੇ ਵਿੱਚ ਉਹ 8 ਦੇਸ਼ਾਂ ਨੇ ਜਿਹੜਾ ਉਹ ਕਹਿੰਦੇ ਸੀ ਭਈ ਨਹੀਂ ਅਸੀਂ ਇਹ ਨਹੀਂ ਕਰ ਲੈਣਾ, ਉਹਨਾਂ ਦੇ ਉੱਤੇ ਟਰੰਪ ਸਾਹਿਬ ਨੇ ਕਹਿਤਾ ਸੀਗਾ 1 ਫਰਵਰੀ ਤੋਂ ਉਹਨਾਂ ਦੇ ਉੱਤੇ 10% ਆ ਜਿਹੜਾ 10 ਜਾਂ 15 ਸੀਗਾ ਮੇਰਾ ਖਿਆਲ ਆ ਲਾ ਦੇਣਾ ਜਿਹੜਾ ਟੈਰਿਫ ਲਾ ਦੇਣੇ ਆ, ਤੇ ਉਹ ਕਹਿੰਦੇ ਸੀ ਜੇ ਉਹ ਫੇਰ ਵੀ ਨਾ ਸੂਤ ਆਏ ਤਾਂ ਫੇਰ 1 ਜੂਨ ਤੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਹੈਗਾ 25% ਟੈਰਿਫ ਜਿਹੜਾ ਵਧਾ ਕੇ ਕਰ ਦਿੱਤਾ ਜਾਊਗਾ। ਤੇ ਪਰ ਹੁਣ ਖਾਕ ਸਾਹਿਬ ਜੀ ਇਹ ਮਾਮਲਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਤੁਹਾਨੂੰ ਪਤਾ ਡੈਵੋਸ ਸ਼ਹਿਰ ਦੇ ਵਿੱਚ, ਉੱਥੇ ਫਿਰ ਨਾਟੋ ਨਾਲ ਹੋਈ ਗੱਲਬਾਤ ਵਿੱਚ ਫਿਰ ਵੀ ਟਰੰਪ ਜਿਹੜੇ ਸੀਗੇ ਉਹਨਾਂ ਨੇ ਇਹ ਜਿਹੜਾ ਪੂਰੀ ਖੁੱਲ ਕੇ ਤਾਂ ਗੱਲਬਾਤ ਨਹੀਂ ਕੀਤੀ ਮੈਂ ਕੀ ਕਰਨਾ, ਪਰ ਇੰਨਾ ਕੁ ਜ਼ਰੂਰ ਆ ਜਿਹੜਾ ਟਰੰਪ ਸਾਹਿਬ ਨੇ ਕਹਿਤਾ ਕਿ ਨਾਟੋ ਦੇ ਜਨਰਲ ਸੈਕਟਰੀ ਮਾਰਕ ਰੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਸ਼ਾਇਦ ਇਹ ਜਿਹੜਾ ਮਾਮਲਾ ਆ ਟੈਰਿਫ ਲਾਉਣ ਦਾ ਉਹ ਹਾਲ ਦੀ ਘੜੀ ਟਲ ਗਿਆ, ਉਹਨਾਂ ਨੇ ਕੋਈ ਪ੍ਰੋਮਿਸ ਨਹੀਂ ਕੀਤਾ ਪਰ ਉਹ ਕਹਿੰਦੇ ਹਾਲ ਦੀ ਘੜੀ ਆ ਜਿਹੜਾ ਮੈਂ ਇਹਨੂੰ ਰੋਕ ਰਿਹਾ।
0: ਇਹ ਟਰੰਪ ਸਾਹਿਬ ਇਹੋ ਜਿਹੇ ਫੈਸਲੇ ਮਿੰਟਾਂ ਚ ਕਰ ਦਿੰਦੇ ਫਿਰ ਪਿੱਛੇ ਵੀ ਹਟ ਜਾਂਦੇ ਆ, ਕੋਈ ਸਮਝ ਤੋਂ ਬਾਹਰ ਆ ਕੇ
1: ਹਾਂਜੀ ਹਾਂਜੀ ਉਹ
0: ਸਾਰੇ ਫੈਸਲੇ ਹੋ ਰਹੇ ਆ 100% 50% ਇੰਡੀਆ ਨਾਲ ਵੀ ਉਹ ਮੁੜ ਕੇ ਬੈਕਅਪ।
1: ਬਿਲਕੁਲ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਇਹ ਸੋਚੇ ਛੱਡਦੇ ਆ, ਪਰ ਖਾਕ ਸਾਹਿਬ ਜੀ ਇਹ ਜੇ ਤਾਂ ਆਪਾਂ ਪੋਲੀਟਿਕਸ ਦੇ ਵਿੱਚ ਲਈਏ, ਕਿਉਂਕਿ ਪੋਲੀਟੀਸ਼ਨ ਸਾਰੇ ਝੂਠ ਬੋਲਦੇ ਹੁੰਦੇ ਆ, ਉਹ ਦੂਜੇ ਨੂੰ ਡਰਾਵਾ ਦੇ ਕੇ ਧਮਕਾ ਕੇ ਕਹਿ ਦੇਣਾ ਚੱਲ ਨਹੀਂ ਕਰਦੇ ਏਦਾਂ ਕਰ ਲੈਂਦੇ ਹੁੰਦੇ ਆ। ਤੇ ਪਰ ਖਾਕ ਸਾਹਿਬ ਜੀ ਇਹਦੇ ਨਾਲ ਹੁਣ ਟਰੰਪ ਜੀ ਨੂੰ ਸ਼ਾਇਦ ਇਸ ਗੱਲ ਦਾ ਉਹ ਇਸ ਗੱਲ ਬਾਰੇ ਕਦੇ ਨਹੀਂ ਸੋਚਦੇ, ਪਰ ਜਦੋਂ ਤੁਸੀਂ ਕਿਸੇ ਦੇ ਖਿਲਾਫ਼ ਇੱਕ ਗੱਲ ਕਹਿ ਕੇ ਮੁੜੇ ਆਉਂਦੇ ਆ ਉਹਦੇ ਵਿੱਚ ਜਿਹੜਾ ਉਹ ਤੁਹਾਡਾ ਵਿਰੋਧੀ ਆ ਨਾ ਜਿਹਦੇ ਵਿਰੁੱਧ ਤੁਸੀਂ ਗੱਲ ਕੀਤੀ ਆ ਉਹਨੂੰ ਫਿਰ ਇੱਕ ਤਾਂ ਉਹਦਾ ਯਕੀਨ ਟੁੱਟ ਜਾਂਦਾ ਭਈ ਯਾਰ ਇਹ ਤਾਂ ਰੋਜ਼ ਦਾ ਹੀ ਕੰਮ ਆ, ਤੇ ਦੂਸਰੀ ਗੱਲ ਖਾਕ ਸਾਹਿਬ ਜੀ ਇਹ ਵੀ ਆ ਕਿ ਉਹ ਫਿਰ ਉਹਨਾਂ ਦੇ ਮਨ ਦੇ ਵਿੱਚ ਰਹਿੰਦੀ ਆ ਭਈ ਯਾਰ ਇਹਦਾ ਕੀ ਪਤਾ ਕਦੋਂ ਇਹਨੇ ਕਰ ਦੇਣਾ ਤਾਂ ਆਪਾਂ ਤਿਆਰੀ ਤਾਂ ਰੱਖੀਏ ਘੱਟੋ ਘੱਟ ਹੈਨਾ। ਸੋ ਇਹ ਵੀ ਆ ਜਿਹੜੀ ਇਹ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਉਹ ਹੈਗੀਆਂ ਆ ਇਹਦੇ ਵਿੱਚ। ਤੇ ਇਸੇ ਤਰ੍ਹਾਂ ਦੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਕਹਿੰਦੇ ਵੀ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਜਿਹੜੇ ਸੀਗੇ ਫੈਡਰਲ ਰਿਜ਼ਰਵ ਦੇ ਗਵਰਨਰ ਅਲੀਸਾ ਕੁੱਕ ਇਹਨੂੰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕਹਿੰਦੇ ਸੀ ਚੱਲ ਜਾ ਕਰ ਨੂੰ ਤੂੰ ਹੀ ਕਾਬਲ ਹੈਗੀ, ਤੇ ਪਰ ਇਹ ਜਿਹੜੀ ਅਲੀਸਾ ਕੁੱਕ ਸੀਗੀ ਇਹਨੂੰ ਫਾਇਰ ਕਰਨ ਦਾ ਜਿਹੜਾ ਮਾਮਲਾ ਸੀਗਾ ਟਰੰਪ ਸਾਹਿਬ ਨੇ, ਪਰ ਉਹ ਜਿਹੜੀ ਆ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਹਿਤਾ ਕਿ ਨਹੀਂ ਭਾਈ ਇਹ ਨੀ ਤੂੰ ਕਰ ਸਕਦਾ, ਕਿਉਂਕਿ ਇਹ ਜਿਹੜੀ ਆ ਇਹ ਜਿਹੜੀ ਹੈਗੀ ਆ ਸੈਂਟਰਲ ਬੈਂਕ ਆ ਇਹ ਰਾਜਨੀਤਿਕ ਆਗੂ ਆ ਜਿਹੜੇ ਉਹਨਾਂ ਦੇ ਉੱਪਰ ਦੀਆਂ ਜਾਣੀ ਕਿ ਉਹਨਾਂ ਤੋਂ ਆਜ਼ਾਦ ਆ, ਇਹਦੇ ਉੱਤੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਉਹ ਇਹਦੇ ਫੈਸਲੇ ਨਹੀਂ ਲੈ ਸਕਦਾ। ਸੋ ਇਹ ਜੱਜ ਸਾਹਿਬਾਂ ਨੇ ਕਹਿਤਾ ਕਿ ਇਹ ਜਿਹੜਾ ਸਿਲਸਿਲਾ ਭਾਈ ਇਹਨੂੰ ਹੱਥ ਨਾਲ ਲਾ ਤੂੰ ਇਹ ਨੀ ਤੂੰ ਕਰ ਸਕਦਾ, ਤੇ ਇਹਦੇ ਨਾਲ ਫਿਰ ਜਿਹੜੀ ਉਹ ਸੈਂਟਰਲ ਬੈਂਕ ਹੈਗੀ ਆ ਉਹ ਕਹਿੰਦੇ ਭਾਈ ਰਾਜਨੀਤਿਕ ਜਿਹੜਾ ਆਗੂ ਹੈਗੇ ਆ ਉਹਨਾਂ ਤੋਂ ਇਹ ਆਜ਼ਾਦ ਆ, ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ, ਕੁਛ ਨਹੀਂ ਕਰ ਸਕਦੇ। ਸੋ ਜੱਜ ਸਾਹਿਬਾਂ ਨੇ ਜਿਹੜਾ ਉਹ ਫੈਸਲਾ ਆਪਣਾ ਦਿੱਤਾ, ਤੇ ਹੁਣ ਟਰੰਪ ਸਾਹਿਬ ਅੱਗੇ ਜਾ ਕੇ ਦੇਖੋ ਅਪੀਲ ਅਪੂਲ ਕਰਨਗੇ ਜਾਂ ਫਿਰ ਚੁੱਪ ਹੀ ਕਰ ਜਾਣਗੇ ਜਿੱਦਾਂ ਬਾਕੀ ਮਸਲਿਆਂ ਦੇ ਵਿੱਚ ਹੁੰਦੇ ਆ। ਤੇ ਇਹ ਸੀਗੀ ਇਹ ਗੱਲਬਾਤ, ਤੇ ਇਸ ਤੋਂ ਅੱਗੇ ਖਾਕ ਸਾਹਿਬ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅਪੀਲ ਕੋਰਟ ਵੱਲੋਂ ਜਿਹੜੀ ਆਈਸ ਦੁਆਰਾ ਕੀਤੀਆਂ ਜਾ ਰਹੀਆਂ ਹੁਲੜਬਾਜ਼ੀਆਂ ਜਿਹੜੀਆਂ ਉਹ ਖਾਕ ਸਾਹਿਬ ਜੀ ਦੇਖੋ ਕੀ ਹਾਲਾਤ ਕੀਤੇ ਪਏ ਆ। ਅੱਛਾ ਇਹ ਮੈਂ ਨਿਊਜ਼ ਜੀ ਕੱਢ ਕੇ ਦਿੱਤੀ, ਇਹਦੇ ਵਿੱਚ ਥੋੜੀ ਜਿਹੀ ਆਪਾਂ ਹੋਰ ਵੀ ਡਿਸਕਸ ਕਰਨੀ ਆ ਜਿਹੜੀ ਇਹ ਖਬਰ ਦੇ ਵਿੱਚ ਤਾਂ ਨਹੀਂ ਆਈ ਪਰ ਆਪਾਂ ਪਰਸਨਲ ਤੌਰ ਤੇ ਉਹ ਕਰਾਂਗੇ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਪਿਛਲੇ ਜਿਹੜੇ ਆ ਲਾਇਸੈਂਸ ਅੰਡਰ ਕਵਰ, ਹਾਂ ਹੁਣ ਜਿਹੜੀਆਂ ਇਹ ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਵਿਗੜਦਾ ਜਾ ਰਿਹਾ ਲੱਗਦਾ ਮੈਨੂੰ, ਕਿਉਂਕਿ ਇਹ ਜਿਹੜੇ ਆਇਸ ਦੇ ਏਜੰਟ ਹੈ ਖਾਕ ਸਾਹਿਬ ਜੀ ਇਹਨਾਂ ਦੇ ਕੋਲ ਜਿਹੜੀਆਂ ਤਾਰਾਂ ਇਹ ਚਲਾਉਂਦੇ ਉਹ ਵੀ ਉਹਨਾਂ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਹੁੰਦੀ, ਕਹਿੰਦਾ ਲਾਇਸੈਂਸ ਪਲੇਟਾਂ ਜਿਹੜੀਆਂ ਆਮ ਪਬਲਿਕ ਵਾਲੀਆਂ ਹੁੰਦੀਆਂ ਆ ਜਿਹਨਾਂ ਦੇ ਵਿਰੁੱਧ ਉਹ ਜਾਂਦੇ ਆ, ਤੇ ਆਪਣੇ ਮੂੰਹ ਮਾਂ ਵੀ ਉਹਨਾਂ ਦੇ ਢਕੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਉਹ ਸਾਰਾ ਕੁਛ ਜਿਹੜਾ ਇਹ ਮਸਲਾ ਜਿਹੜਾ ਹੈਗਾ ਏਦਾਂ ਦਾ, ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਜਿਹੜੀਆਂ ਵਿਰੋਧੀ ਤੁਹਾਨੂੰ ਪਤਾ ਪਈ ਆ ਉਹ ਪਾਰਟੀਆਂ ਹੁੰਦੀਆਂ ਆ ਉੱਥੋਂ ਦੇ ਗਵਰਨਰ ਵਗੈਰਾ ਜਿਹੜੇ ਹੈਗਾ ਗਵਰਨਰ ਤੇ ਮੇਅਰ ਉਸ ਟਾਊਨ ਦਾ ਮਿਨੀਆਪੋਲਿਸ ਦਾ ਉਹਨੇ ਇਹ ਕੋਰਟ ਦੇ ਵਿੱਚ ਦਿੱਤਾ ਸੀਗਾ ਵੀ ਇਹਦੇ ਤੇ ਰੋਕਥਾਮ ਲਾਈ ਜਾਵੇ ਪਰ ਜਿਹੜੀ ਜਿਹਨੂੰ ਉਹਨਾਂ ਨੇ ਕਿਹਾ ਸੀ ਇਹ ਅਬਿਊਜ਼ ਆਫ ਪਾਵਰ ਆ ਤੁਹਾਡੇ ਕੋਲ ਜਿਹੜੀ ਤਾਕਤ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਆ ਤੇ ਪਰ ਹੁਣ ਇਹ ਖਾਕਾ ਜੀ ਅੱਠਵਾਂ ਜਿਹੜਾ 8th US ਸਰਕਟ ਕੋਰਟ ਆ ਉਹਨਾਂ ਨੇ ਕਹਿਤਾ ਭਾਈ ਨਹੀਂ ਇਹ ਜਾਇਜ਼ ਹੈ ਔਰ ਇਹ ਇਸੇ ਤਰ੍ਹਾਂ ਹੁੰਦਾ ਰਹੇਗਾ ਉਹ ਜੋ ਮਰਜ਼ੀ ਕਰ ਸਕਦੇ ਆ ਤੇ ਇਹਦੇ ਨਾਲ ਖਾਕਸਾ ਦੀ ਕਹਾਣੀ ਆ ਜਿਹੜੀ ਸਾਰੀ ਉਹ ਮਿਨੀਸੋਟਾ ਸੂਬੇ ਦੇ ਜਿਹੜਾ ਮਿਨੀਆਪੋਲਿਸ ਸ਼ਹਿਰ ਹੈਗਾ ਉਹਦੇ ਵਿਚ ਜਿੰਨੀਆਂ ਕਾਰਵਾਈਆਂ ਤੁਹਾਨੂੰ ਪਤਾ ਉਹ ਇੱਕ ਔਰਤ ਮਾਰ ਦਿੱਤੀ ਉਹਦੇ ਤੇ ਹੋਰ ਵੀ ਬਰੀਕੀਆਂ ਕੀਤੀਆਂ ਉਹ ਕਿਸੇ ਨੂੰ ਇੱਕ ਉਹ ਬੰਦਾ ਸੀਗਾ ਖਾਕਸਾ ਵੀ ਉਹਦੇ ਘਰ ਦੇ ਵਿਚੋਂ ਸੁੱਤਾ ਪਿਆ ਸੀ ਉਹਨੂੰ ਅੰਡਰਵੇਅਰ ਉਹਨੂੰ ਕੋਈ ਕੱਪੜਾ ਵੀ ਨਹੀਂ ਪਾਉਣ ਦਿੱਤਾ ਨਾ ਉਹਨੂੰ ਆਈ ਡੀ ਵੀ ਕਹਿੰਦਾ ਮੈਂ ਇੱਥੇ ਦਾ ਸਿਟੀਜ਼ਨ ਆ ਉਹਦਾ ਕੁਛ ਨੀ ਉਹਨਾਂ ਨੇ ਸੁਣਿਆ ਚੁੱਪ ਕਰਕੇ ਉਸੇ ਤਰ੍ਹਾਂ ਅੰਡਰਵੇਅਰ ਦੇ ਵਿੱਚ ਉਹਨੂੰ ਬਾਹਰ ਲੈ ਗਿਆ ਤੇ ਬਾਹਰ ਬਰਥ ਖੜਾ ਛੱਡਿਆ ਤੇ ਫੇਰ ਕਿੰਨੇ ਚਿਰ ਬਾਅਦ ਉਹਨੂੰ ਉਹ ਆਈ ਡੀ ਉਹਦੇ ਘਰਦਿਆਂ ਨੂੰ ਕਿਹਾ ਵੀ ਲਿਆਓ ਤੇ ਦੇਖ ਕੇ ਫੇਰ ਉਹਨੂੰ ਖਾਕਸਾ ਵੀ ਛੱਡਿਆ ਗਿਆ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ
0: ਜਿਮਾ ਸਾਹਿਬ ਜਿਹੜੀਆਂ ਸਿਟੀਜ਼ਨ ਨਾਲ ਜਾਂ ਜਿਹੜੇ ਜਿਨ੍ਹਾਂ ਦਾ ਕੋਈ ਮਸਲਾ ਨੀ ਹੈਗਾ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ
1: ਬਿਲਕੁਲ
0: ਉਹਦੇ ਤੇ ਕੋਈ ਬੋਲਦਾ ਨੀ ਗਾ ਜਿਹੜੀ ਉਹ ਔਰਤ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਆਪਣੀਆਂ ਸਫਾਈਆਂ ਦੇ ਰਹੇ ਜਿੱਦਾਂ ਸਰਕਾਰਾਂ ਨੀ ਸਾਡੇ ਇੰਡੀਆ ਕਰਦੀ
1: ਬਿਲਕੁਲ ਬਿਲਕੁਲ ਉਹ ਪੁੱਠੀ ਪਾਉਂਦੇ ਆ ਜੀ
0: ਉਹਦੇ ਅੱਗੋਂ ਗੱਡੀ ਚੜਾਉਣ ਲੱਗੀ ਸੀ ਉਹ ਹੋਇਆ ਸੀ ਵੇ ਹੋਇਆ ਉਹ ਮਤਲਬ ਇਹ ਹੈ ਕਿ ਗਲਤ ਉੱਥੇ ਮੁੜ ਕੇ ਆ ਗਈ ਕਿ ਇੰਨਾ ਜਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਕੋਈ ਪਰਵਾਹ ਹੀ ਨੀ ਹੈਗੀ
1: ਕੋਈ ਪਰਵਾਹ ਹੀ ਨਹੀਂ ਬਿਲਕੁਲ ਬਿਲਕੁਲ
0: ਸਾਡੇ ਅਸੀਂ ਤੇ ਹੱਥ ਖੜੇ ਕਰ ਕਰਕੇ ਪਿੱਟਦੇ ਆ ਕਿ ਸਾਡੀ ਡੈਮੋਕ੍ਰੇਸੀ ਅਮਰੀਕਾ ਦੀ ਕਿਤੇ ਵੀ ਦੁਨੀਆਂ ਤੇ ਨਹੀਂ ਹੈਗੀ ਪਰ
1: ਗਲਤ ਪਰ ਨਹੀਂ ਏਦਾਂ ਨਹੀਂ ਹੈ ਏਦਾਂ ਨਹੀਂ ਹੈ ਜੇ ਆਪਾਂ ਇਹ ਕਹੀਏ ਕਿ ਅਮਰੀਕਾ ਦੇ ਵਿਚ ਸਭ ਤੋਂ ਵਧੀਆ ਡੈਮੋਕ੍ਰੇਸੀ ਆ ਇਹ ਸਵਾਲ ਆ ਜਿਹੜਾ ਇਹ ਬਹੁਤ ਗੰਭੀਰ ਆ ਪਰ ਇੱਥੇ ਸਭ ਤੋਂ ਘੱਟ ਜਿਹੜੀ ਡੈਮੋਕ੍ਰੇਸੀ ਆ ਜਾਂ ਪਰਜਾ ਦੇ ਹੱਕ ਆ ਉਹ ਅਮਰੀਕਾ ਦੇ ਵਿਚ ਹੀ ਆ ਇਹਨੂੰ ਖਾਕਸਾ ਵੀ ਜਿਹੜੇ ਥੋੜੇ ਜਿਹੇ ਅਵੇਅਰ ਲੋਕ ਆ ਨਾ ਜਿਹੜੇ ਥੋੜੇ ਜਿਹੇ ਵੀ ਚਾਨਣ ਰੱਖਦੇ ਆ ਉਹ ਇਹ ਗੱਲ ਕਹਿ ਦਿੰਦੇ ਆਮ ਹੀ ਮੈਂ ਬਹੁਤ ਰਾਜਨੀਤਿਕ ਆਗੂਆਂ ਦੇ ਕੋਲੋਂ ਵੀ ਤੇ ਆਮ ਪਰਜਾ ਵਿਚੋਂ ਵੀ ਜਿਹੜੀਆਂ ਸੁਣਨ ਚ ਗੱਲਾਂ ਆਉਣੀਆਂ ਉਹ ਕਹਿੰਦੇ ਨਹੀਂ ਇਹ ਜਿਹੜੀ ਆ ਕਹਿੰਦੇ ਆਜ਼ਾਦੀ ਆ ਨਹੀਂ ਇੱਥੇ ਸਭ ਤੋਂ ਘੱਟ ਆਜ਼ਾਦੀ ਆ ਔਰ ਇਹਨੂੰ ਉਹ ਕਹਿੰਦਾ ਇਹ ਜਿਹੜੀ ਅਮਰੀਕਾ ਆ ਇਹ ਪੁਲਿਸ ਸਟੇਟ ਜਿਹਨੂੰ ਕਹਿੰਦੇ ਆ ਉਹ ਇਹਨੂੰ ਕਿਹਾ ਜਾਂਦਾ ਕਿ ਹਰ ਚੀਜ਼ ਆ ਜਿਹੜੀ ਉਹ ਪੁਲਿਸ ਜੋ ਮਰਜ਼ੀ ਕਰ ਸਕਦੀ ਆ
0: ਬਿਲਕੁਲ
1: ਤੇ ਇਹਦੇ ਨਾਲ ਹੁਣ ਗੱਲ ਖਾਕਸਾ ਜੀ ਵਿਗੜਦੀ ਕਿੱਥੋਂ ਲੱਗਦੀ ਆ ਇਹ ਜਿਹੜਾ ਸੂਬਾ ਆ ਨਾ ਮਿਨੀਸੋਟਾ ਜਿਹੜਾ ਇਹ ਸ਼ਹਿਰ ਆ ਜਿਹੜਾ ਆਪਣਾ ਨਾਂ ਲੈ ਕੇ ਗਏ ਆ ਮਿਨੀਆਪੋਲਿਸ ਉਥੋਂ ਦੇ ਗਵਰਨਰ ਨੇ ਖਾਕ ਸਾਹਿਬ ਜੀ ਜਿਹੜੀ ਉਹਨਾਂ ਦੀ ਨੈਸ਼ਨਲ ਗਾਰਡ ਆ ਜਿਹੜੀ ਸਟੇਟ ਦੀ ਆਪਣੀ ਨੈਸ਼ਨਲ ਗਾਰਡ ਮਿਲਟਰੀ ਹੁੰਦੀ ਆ ਉਹਨੇ ਉਹਨੂੰ ਤਿਆਰ ਬਰ ਤਿਆਰ ਰੱਖਿਆ ਹੋਇਆ ਸਟੈਂਡ ਬਾਈ ਕੀਤਾ ਹੋਇਆ
0: ਪਰ ਚੀਮਾ ਸਾਹਿਬ ਉਹ ਫਿਰ ਐਕਚੁਅਲੀ ਪ੍ਰੋਬਲਮ ਇਹ ਆ ਕਿ ਉਹ ਫਿਰ ਮੁੜ ਕੇ ਜਿਹੜੀ ਆ ਉਹ ਟਰੰਪ ਸਾਹਿਬ ਦੇ ਅੰਡਰ ਆ ਜਾਂਦੀ ਆ ਜੇ ਗਵਰਨਰ ਦੇ ਅੰਡਰ ਹੁੰਦੀ ਪਹਿਲਾਂ ਤਾਂ ਅਸੀਂ ਇਹੀ ਸੁਣਦੇ ਰਹੇ ਹਾਂ ਅੱਜ ਤੱਕ ਇਹੀ ਸੁਣਦੇ ਰਹੇ ਕਿ ਇਹ ਜਿਹੜੀ ਆਰਮੀ ਸਟੇਟ ਦੀ ਹੁੰਦੀ ਆ ਉਹ ਉਹਨਾਂ ਦੀ ਹੁੰਦੀ ਆ ਪਰ ਹੁਣ ਜਾ ਕੇ ਪਤਾ ਲੱਗਾ ਕਿ ਉਹ ਉਹਨਾਂ ਦੀ ਵੀ ਹੈ ਨੀ ਉਹ ਜਿਸੋ ਮਰਜ਼ੀ ਫੈਡਰਲ ਗਵਰਨਮੈਂਟ ਜਦੋਂ ਮਰਜ਼ੀ ਸੱਦ ਲਿਆ ਉਹਨਾਂ ਨੂੰ
1: ਹਾਂਜੀ ਕਰ ਸਕਦੀ ਆ ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹਨੇ ਜਿਹੜੀ ਆ ਉਹ ਆਪਣੀ ਹੈਗੀ ਆ ਨੈਸ਼ਨਲ ਆਰਮੀ ਉਹਨਾਂ ਦੀ ਆ ਉਹਨੂੰ ਤਿਆਰ ਬਾਰ ਤਿਆਰ ਰੱਖਿਆ ਵੀ ਜੇ ਏਦਾਂ ਜਾਤੀਆਂ ਹੋਈਆਂ ਰਹੀਆਂ ਤਾਂ ਫੇਰ ਤਾਂ ਖਾਕ ਸਾਹਿਬ ਜੀ ਉੱਥੇ ਸਿਵਲ ਵਾਰ ਲੱਗ ਜਾਣੀ
0: ਫਿਰ ਤਾਂ ਬਹੁਤ ਕੰਮ ਖਰਾਬ ਹੋਏਗਾ ਫਿਰ ਤਾਂ
1: ਬਿਲਕੁਲ
0: ਅਮਰੀਕਾ ਦੇ ਵਿੱਚ
1: ਹਾਂਜੀ ਇਹ ਮਸਲਾ ਹੈ ਜਿਹੜਾ ਇਹ ਇੱਕ ਦੋ ਜਿਹੜੇ ਨਿਊਜ਼ ਮੀਡੀਆ ਵਾਲੇ ਹੈਗੇ ਉਹਨਾਂ ਨੇ ਵੀ ਇੱਕ ਦੋ ਨੇ ਕਹਿਤਾ ਵੀ ਇਹ ਦਿਸ ਇਜ਼ ਅ ਡੇਂਜਰਸ ਵੇ ਟੂ ਡੂ ਥਿੰਗਸ ਕਿਉਂਕਿ ਉਹ ਜਿਹੜਾ ਆ ਹੁਣ ਖਾਕਸਾ ਜੀ ਉਹ ਜਿਹੜੀ ਨੈਸ਼ਨਲ ਆਰਮੀ ਆ ਹਥਿਆਰ ਤਾਂ ਉਹਨਾਂ ਕੋਲ ਵੀ ਹੋਣੇ ਆ
0: ਬਿਲਕੁਲ ਹੋਣਗੇ ਜੀ ਦੂਜੀ ਆਰਮੀ ਕਿਉਂ ਲੜੇਗੀ ਆਪਣੀ ਆਰਮੀ ਦੇ ਨਾਲ ਜਨਰਲ ਜਿਹੜੇ ਬੈਠੇ ਉਹ ਥੋੜਾ ਲੜਨ ਦੇਣਗੇ ਉਹ ਵੀ ਆਰਮੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ ਰੱਬ ਕਰੇ ਇਹ ਨਾ ਇਧਰ ਨੂੰ ਤੁਰੇ ਕਿਉਂਕਿ ਨੁਕਸਾਨ ਬਹੁਤ ਹੋਣਾ ਖਾਕਸਾ ਜੀ
0: ਬਿਲਕੁਲ
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕਸਾ ਵੀ ਤੁਸੀਂ ਗੱਲ ਕਰਦੇ ਸੀਗੇ ਇਹ ਖਾਕਸਾ ਜੀ ਕਹਿੰਦੇ ਆ ਵੀ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ ਉੱਥੇ ਚੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ
0: ਬਿਲਕੁਲ ਜੀ ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਮਸ਼ੀਨਾਂ ਤਿਆਰ ਕਰ ਲਈਆਂ ਸਨੋ ਮੂਵ ਕਰਨ ਵਾਲੀਆਂ 12 ਤੋਂ 15 ਇੰਚ ਤੇ ਸਾਡੇ ਇੱਥੇ 10 ਰਹਿ ਗਏ ਤੇ ਪੈਣੀਆਂ
1: ਬਿਲਕੁਲ ਬਿਲਕੁਲ ਹੁਣ ਖਾਕਸਾ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ
0: ਬਿਲਕੁਲ
1: ਤੇ ਓਹਦੇ ਨਾਲ ਓਹਨਾ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਵੀ ਇਲਾਕਾ ਹੈਗਾ ਅਮਰੀਕਾ ਦਾ ਓਹਦੇ ਵਿਚ ਹਾਂਜੀ ਹਾਂਜੀ ਹਾਂਜੀ ਹਾਂਜੀ ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ ਰੱਬ ਕਰੇ ਇਹ ਨਾ ਇਧਰ ਨੂੰ ਤੁਰੇ ਕਿਉਂਕਿ ਨੁਕਸਾਨ ਬਹੁਤ ਹੋਣਾ ਕਾਕਾ ਜੀ
0: ਬਿਲਕੁਲ
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕਾ ਜੀ ਤੁਸੀਂ ਗੱਲ ਕਰਦੇ ਸੀਗੇ ਇਹ ਖਾਕਾ ਜੀ ਕਹਿੰਦੇ ਆ ਭਾਈ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ ਉੱਥੇ ਚੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ
0: ਬਿਲਕੁਲ ਜੀ ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਮਸ਼ੀਨਾਂ ਤਿਆਰ ਕਰ ਲਈਆਂ ਸਨੋਅ ਮੂਵ ਕਰਨ ਵਾਲੀਆਂ 12 ਤੋਂ 15 ਇੰਚ ਤੇ ਸਾਡੇ ਇੱਥੇ 10 ਰਹਿ ਗਏ ਤੇ ਪੈਣੀਆਂ
1: ਬਿਲਕੁਲ ਬਿਲਕੁਲ ਹੁਣ ਖਾਕਸਾ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ
0: ਬਿਲਕੁਲ
1: ਤੇ ਓਹਦੇ ਨਾਲ ਓਹਨਾ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਵੀ ਇਲਾਕਾ ਹੈਗਾ ਅਮਰੀਕਾ ਦਾ ਓਹਦੇ ਵਿਚ 180 ਮਿਲੀਅਨ ਲੋਕ ਆ ਜਿਹੜੇ ਇਸ

0: ਆਇਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ।
1: ਬਿਲਕੁਲ।
0: ਤੇ ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਬੀ ਇਲਾਕਾ ਹੈਗਾ ਅਮਰੀਕਾ ਦਾ ਉਹਦੇ ਵਿਚ 180 million ਲੋਕ ਆ ਜਿਹੜੇ ਇਸ ਤੂਫਾਨ ਦੇ ਪ੍ਰਭਾਵ ਥੱਲੇ ਆ ਸਕਦੇ ਆ, ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਤੇ ਇਹਦੇ ਵਿਚ ਖਾਕਸਾ ਜੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਿਊ ਮੈਕਸੀਕੋ, ਟੈਕਸਾਸ ਤੇ ਨਿਊ ਇੰਗਲੈਂਡ ਆ ਜਿਹੜਾ ਇਹਨਾਂ ਸੂਬਿਆਂ ਦੇ ਵਿਚ ਜ਼ਿਆਦਾ ਨੁਕਸਾਨ ਹੋ ਸਕਦਾ। ਤੇ ਵੈਦਰ ਚੈਨਲ ਆ ਜਿਹੜਾ ਮੌਸਮ ਦੱਸਦੇ ਚੈਨਲ ਜਿਹਨਾਂ ਦੇ ਹੈਗੇ ਆ ਉਹਦੇ ਦੁਆਰਾ ਇਸ ਤੂਫਾਨ ਦਾ ਨਾਂ ਆ ਜਿਹੜਾ ਖਾਕ ਸਾਹਿਬ ਜੀ ਉਹ ਰੱਖ ਦਿੱਤਾ ਇਹਨਾਂ ਨੇ ਫੈਰਨ, ਫੈਰਨ ਦਾ ਨਾਂ ਦੇ ਦਿੱਤਾ। ਤੇ ਆ ਰਹੇ ਸਮੇ ਦੇ ਵਿਚ ਜਿਹੜੇ ਉਹ ਨਵੇਂ ਅੰਕੜੇ ਸਾਹਮਣੇ ਖਾਕ ਸਾਹਿਬ ਜੀ ਆਉਣਗੇ ਤੇ ਆਪਾਂ ਅੱਗੇ ਤੋਂ ਜਿਹੜੀ ਆਪਣੇ ਪਰਜਾ ਹੈਗੀ ਆ ਸਾਡੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਖਾਕ ਸਾਹਿਬ ਜੀ ਸੂਚਿਤ ਕਰਦੇ ਰਹਾਂਗੇ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਫਰਾਂਸ ਦੇ ਪ੍ਰੈਜੀਡੈਂਟ ਮੈਨੂਅਲ ਮੈਕਰੋਨ ਦੇ ਉੱਤੇ ਆ ਜਿਹੜਾ ਉਹਨੇ ਜਿਹਨੂੰ ਕਹਿੰਦੇ ਆ ਭਈ ਉਹਦਾ ਮਖੌਲ ਉਡਾਇਆ, ਉਹਦੇ ਜਿਹੜੇ ਚਸ਼ਮੇ ਪਹਿਨੇ ਹੋਏ ਸੀ ਨਾ ਉਹਦਾ ਮਖੌਲ ਉਡਾਇਆ, ਕਿਉਂਕਿ ਉਹਨੇ ਐਵੀਏਟਰ ਜਿਹੜੇ ਚਸ਼ਮਿਆਂ ਦਾ ਉਹ ਐਵੀਏਟਰ ਕੋਈ ਕੁਆਲਿਟੀ ਹੋਣੀ ਆ ਉਹ ਪਹਿਨੇ ਹੋਏ ਸੀਗੇ। ਤੇ ਉਹਨਾਂ ਦੇ ਵਿਚ ਜਿਹੜੇ ਸੀਗੇ ਉਹ ਡਾਰਕ ਕਲਰ ਦੇ ਸੀਗੇ ਜਿੱਦਾਂ। ਤੇ ਫੇਰ ਟਰੰਪ ਸਾਹਿਬ ਨੇ ਉਹਨਾਂ ਦਾ ਜਦੋਂ ਮਖੌਲ ਉਡਾਇਆ ਤੇ ਫੇਰ ਜਿਹੜੇ ਆ ਟਰੰਪ ਸਾਹਿਬ ਜਿਹੜੇ ਪਤਵੰਤੇ ਸੱਜਣਾਂ ਨੂੰ ਮਜ਼ਾਕ ਮਤਲਬ ਉਹਨੇ ਕੀਤਾ ਸੀਗਾ ਤੇ ਪਰ ਉਹਨੇ ਜਿਹੜਾ ਭਾਸ਼ਣ ਦਿੱਤਾ ਉਹ ਫੇਰ ਤੁਹਾਨੂੰ ਪਤਾ ਵੀ ਉਹ ਮੈਕਰੋਨ ਆ ਜਿਹੜਾ ਉਹ ਵੀ ਡਰਦਾ ਡੁਰਦਾ
1: ਨਹੀਂ ਕਰਦਾ,
0: ਹਾਂ ਉਹ ਕਹਿ ਦਿੰਦਾ ਉਹ ਵੀ। ਤੇ ਪ੍ਰੈਜੀਡੈਂਟ ਮੈਕਰੋਨ ਦੇ ਆਫਿਸ ਵੱਲੋਂ ਫੇਰ ਖਾਕ ਸਾਹਿਬ ਜੀ ਉਹਨਾਂ ਨੇ ਚਲੋ ਨਾਈਸ ਬੰਦੇ ਹੈਗੇ ਆ ਉਹ ਟਰੰਪ ਵਾਂਗੂ ਦੂਜਾ ਨਹੀਂ ਕਰਦੇ ਪਰ ਉਹਨਾਂ ਨੇ ਉਹਦੀ ਉਹਨੇ ਉਹ ਚਸ਼ਮੇ ਪਹਿਨੇ ਕਿਉਂ ਹੋਏ ਸੀ ਇਹਦੀ ਵੀ ਸਫਾਈ ਜਿਹੜੀ ਆ ਉਹਨਾਂ ਨੇ ਦਿੱਤੀ ਆ। ਉਹ ਕਹਿੰਦੇ ਕਿ ਜਿਹੜੇ ਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜੀਡੈਂਟ ਹੈਗੇ ਆ ਉਹਨਾਂ ਦੀ ਅੱਖ ਦੇ ਵਿਚ ਜਿੱਦਾਂ ਉਹ ਕਹਿੰਦੇ ਹਨਾ ਉਹ ਛੋਟੀ ਜਿਹਾ ਕੋਈ ਉਹ ਬਲੱਡ ਜਿਹੜਾ ਆ ਉਹ ਵੇਨਸ ਵਿਚੋਂ ਮਾੜੀ ਜਿਹੀ ਫਟ ਜਾਂਦੀ ਹੁੰਦੀ ਕਈ ਵਾਰੀ ਨਾ ਕਿਸੇ ਦੇ, ਹਾਂ ਲਾਲ ਹੋ ਜਾਂਦੀ ਆ ਉਹ ਅੰਦਰੋਂ। ਸੋ ਉਸ ਕਰਕੇ ਉਹ ਪ੍ਰੋਬਲਮ ਮੈਕਰੋਨ ਪ੍ਰੈਜੀਡੈਂਟ ਨੂੰ ਸੀਗੀ ਤੇ ਇਸ ਕਰਕੇ ਉਹਨਾਂ ਨੇ ਉਹ ਚਸ਼ਮੇ ਆ ਜਿਹੜੇ ਉਹ ਪਹਿਨੇ ਹੋਏ ਸੀਗੇ। ਤੇ ਉਹਦੇ ਵਿਚ ਕਈਆਂ ਨੇ ਤਾਂ ਉਹ ਟਰੰਪ ਦੇ ਜਦੋਂ ਟਰੰਪ ਨੇ ਉਹਨਾਂ ਦਾ ਉਹ ਤਵਾ ਲਾਇਆ ਤੇ ਉਹਦੇ ਉੱਤੇ ਕਈ ਤਾਂ ਫਿਰ ਜਿਹੜੇ ਹੱਸਦੇ ਵੀ ਸੀਗੇ ਤੇ ਕਈਆਂ ਨੇ ਉਹ ਬੁਰਾ ਵੀ ਮਨਾਇਆ ਵੀ ਇਸ ਤਰ੍ਹਾਂ ਕਿਸੇ ਵੀ ਇੱਕ ਲੀਡਰ ਨੂੰ ਆਗੂ ਨੂੰ ਦੂਸਰੇ ਆਗੂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਨੁਕਤਾਚੀਨੀ ਉਹ ਨਹੀਂ ਕਰਨੀ ਚਾਹੀਦੀ, ਖਾਕਸਾ ਵੀ ਮਾਹੌਲ ਨਹੀਂ ਬਣਾਉਣਾ ਚਾਹੀਦਾ ਕਿਸੇ ਦਾ ਵੀ। ਤੇ ਚਲੋ ਕੋਈ ਨੀ ਉਹ ਹੁਣ ਆਪਾਂ ਟਰੰਪ ਨੂੰ ਬਦਲ ਨਹੀਂ ਸਕਦੇ ਕਿਉਂਕਿ ਉਹਨੇ ਸਾਰੀ ਉਮਰ ਖਾਕ ਸਾਹਿਬ ਜੀ ਇਸੇ ਤਰ੍ਹਾਂ ਗੁਜ਼ਾਰੀ ਆ ਤੇ ਹੁਣ ਉਹਨੂੰ ਕੋਈ ਬਦਲਣ ਵਾਲਾ ਨਹੀਂ ਜੰਮਿਆ ਤੇ ਨਾ ਹੀ ਉਹਨੇ ਬਦਲਣਾ,
1: ਨਹੀਂ ਬਦਲਣਾ।
0: ਤੇ ਉਹ ਰੱਸੀ ਕਹਿੰਦੇ ਹੁੰਦੇ ਜਲ ਜਾਂਦੀ ਆ ਪਰ ਵਾਟਿਆ ਜਿਹੜੇ ਉਦਾਂ ਹੀ ਰਹਿੰਦੇ ਆ।
1: ਉਮਰ ਵੀ ਹੁਣ 80 ਦੇ ਲਾਗੇ ਛਾਗੇ ਹੋਏ ਆ ਟਰੰਪ ਸਾਹਿਬ,
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਸੰਭਾਲ ਕੇ ਬੋਲਣਾ ਚਾਹੀਦਾ ਦੁਨੀਆ ਸੁਣ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਕੰਟਰੀ ਦੇ ਪ੍ਰਾਈਜ਼
0: ਹਾਂਜੀ ਬਿਲਕੁਲ ਬਿਲਕੁਲ ਖਾਕਸਾ ਵੀ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋਗੇ ਹੁਣ ਤੁਸੀਂ ਤਾਂ ਹੈਗੇ ਆ ਪ੍ਰੈਜੀਡੈਂਟ ਜੇ ਅਗਲੇ ਨੇ ਮੋਰੇ ਬੇਇੱਜ਼ਤੀ ਕਰਤੀ ਫਿਰ ਬੇਇੱਜ਼ਤੀ ਤੁਹਾਡੀ ਜ਼ਿਆਦਾ ਹੋਣੀ ਆ ਕਿਉਂਕਿ
1: ਸਾਨੂੰ ਲੱਗਦੀ ਨਹੀਂ ਜੀ ਸਾਨੂੰ ਨਹੀਂ ਲੱਗਦੀ ਕੋਈ ਮਰਜ਼ੀ ਕਰੀ ਜਾਵੇ।
0: ਹਾਂਜੀ ਹਾਂਜੀ ਹਾਂਜੀ ਸ਼ਰਮੀ ਦੀ ਖਾਕਸਾ ਜੀ ਹੱਦ ਹੈ ਨੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਆ ਉਹ ਖਬਰ ਇਸ ਤਰ੍ਹਾਂ ਆ ਕਿ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਹੈਗੇ ਨਾ ਨਿਊਸਮ ਇਹਨਾਂ ਦੇ ਬਾਰੇ ਮੈਂ ਤਾਂ ਖਾਕ ਸਾਹਿਬ ਜੀ ਜਦੋਂ ਇਹਨਾਂ ਨੇ ਟਰੰਪ ਆਪਣੇ ਟਰੰਪ ਨੀ ਸੋਰੀ ਜਦੋਂ ਬਾਈਡਨ ਨੂੰ ਖੜਾ ਕੀਤਾ ਸੀਗਾ ਨਾ ਇਲੈਕਸ਼ਨ ਦੇ ਵਿਚ ਦੁਆਰਾ ਉਸ ਵੇਲੇ ਜੇ ਨਿਊਸਮ ਨੂੰ ਖੜਾ ਕਰਨ ਤੇ ਇਹਨੇ ਜਿੱਤ ਜਾਣਾ ਸੀ।
1: ਉਹ ਤੁਹਾਡੀ ਗੱਲ ਸਹੀ ਹੈ ਪਰ ਪ੍ਰੋਬਲਮ ਇਹ ਹੋਈ ਨਾ ਕਿ ਬਾਈਡਨ ਸਾਹਿਬ ਨੇ ਬਹੁਤ ਲੇਟ ਫੈਸਲਾ ਲਿਆ ਕਿ ਮੈਂ
0: ਲੇਟ ਫੈਸਲਾ ਲਿਆ ਐਗਜੈਕਟਲੀ
1: ਉਹਦੇ ਨਾਲੋਂ ਪਤਾ ਵੀ ਆ ਕਿ ਲੇਡੀਜ਼ ਨੂੰ ਇੱਥੇ ਬਣਨਾ ਬਹੁਤ
0: ਮੁਸ਼ਕਿਲ ਆ ਮੁਸ਼ਕਿਲ ਆ।
1: ਚਲੋ ਮੈਨੂੰ ਲੱਗਦਾ ਮੈਂ ਉਹਦਾ ਫੈਨ ਹਾਂ ਜੀ ਬੜਾ ਵੱਡਾ ਫੈਨ ਆ ਮੈਂ ਉਹਦੇ ਫੇਸਬੁੱਕ ਤੇ ਉਹਦਾ ਨਾਲ ਵੀ ਹੈਗਾ ਅਟੈਚ ਹੈਗਾ ਔਰ ਰੱਬ ਕਰੇ ਕਿ ਅਗਲੀ ਵਾਰੀ ਇਹੋ ਜਿਹਾ ਬੰਦਾ ਜਿਹੜਾ ਖਾੜਕੂ ਬੰਦਾ
0: ਉਹ
1: ਖਾੜਕੂ ਬੰਦਾ ਹੈਗਾ ਇਹੋ ਜਿਹਾ ਬੰਦਾ ਪ੍ਰੈਜੀਡੈਂਟ ਬਣਨਾ ਚਾਹੀਦਾ। ਇੱਕ ਇਹ ਵੀ ਚੀਮਾ ਸਾਹਿਬ ਹੁਣ ਨਾ ਇੱਕ ਦਿਨ ਅਸੀਂ ਕਿਤੇ ਪਾਰਟੀ ਦੇ ਗਏ ਸੀ ਉਹ ਉਦੋਂ ਬੜੀ ਸਪੋਰਟ ਕਰਦੇ ਸੀ ਉਹ ਕਿ ਟਰੰਪ ਨੂੰ ਵੋਟ ਮੈਂ ਪਾਉਣੀ ਤੇ ਹੁਣ ਉਹਦਾ ਘਰ ਪੰਗਾ ਪਿਆ ਉਹ ਨਿਆਣੇ ਕਹਿੰਦੇ ਪਾ ਲਾ ਡੈਡੀ ਗੱਲ ਇਹ ਹੈ ਕਿ ਉਸ ਵੇਲੇ ਸਾਰਿਆਂ ਦਾ ਰੁਝਾਨ ਬਣ ਗਿਆ ਸੀ ਕਿ ਬਾਈਡਨ ਨੇ ਜੇ ਸਹੀ ਦੇਖੋ ਤੇ ਕੰਮ ਬਹੁਤ ਕੀਤੇ ਪੈਸਾ
0: ਬਹੁਤ ਕੀਤੇ ਜੀ

0: ਸਾਹਿਬ ਉਹਨੂੰ
1: ਮੇਰਾ ਖਿਆਲ ਹੈ ਉਹਨੂੰ ਮੈਨੂੰ ਤਾਂ ਲੱਗਦਾ ਉਹਨੂੰ 40-50 ਸਾਲ ਹੋ ਗਏ ਹੋਣੇ ਆ ਗਵਰਨਮੈਂਟ ਦੇ, ਕਦੇ ਇੱਕ ਪੋਸਟ ਆ, ਕਦੇ ਸੈਨੇਟਰ ਆ, ਕਦੇ
0: ਪੁਰਾਣੇ ਹੈਗੇ ਹਾਂਜੀ
1: ਤੇ ਚਲੋ ਕਹਿਣ ਲੱਗੇ ਸੀ ਤੁਸੀਂ ਕੁਛ?
0: ਨਹੀਂ ਮੈਂ ਇਹੀ ਕਹਿ ਰਿਹਾ ਕਿ ਹੁਣ ਲੋਕੀ ਜਿੱਦਾਂ ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਲੋਕੀ ਆਪਣੇ ਆਪਣੇ ਚਪੇੜਾ ਮਾਰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਲੈਣ ਦੀ।
1: ਜੀ ਬਿਲਕੁਲ
0: ਉਹੀ ਤਰੀਕਾ।
1: ਅਗਲੀ ਖਬਰ ਕੱਖ ਸਾਹਿਬ ਜਿਹੜੀ ਸਾਡੇ ਕੋਲ ਹੈਗੀ ਆ ਉਹ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਨਿਊਸਮ, ਜਿਨ੍ਹਾਂ ਦੀ ਆਪਾਂ ਹੁਣ ਨਾਂ ਲੈ ਕੇ ਗਏ ਆ, ਉਹਨਾਂ ਨੂੰ ਕੱਖ ਸਾਹਿਬ ਜੀ ਜਿਹੜਾ ਨਾ US ਹਾਊਸ ਆਫ ਰੈਪਸ ਹੁੰਦੇ ਆ ਉਹਦੇ ਵਿੱਚ ਕੱਖ ਸਾਹਿਬ ਜੀ, ਇਹ ਵੀ ਉੱਥੇ ਸਵਿਟਰਲੈਂਡ ਦੇ ਵਿੱਚ ਹੀ ਸੀਗੀ। ਉੱਥੇ ਕੱਖ ਸਾਹਿਬ ਜੀ ਜਿਹੜੇ ਆ ਨਿਊਸਮ ਨੂੰ ਪਹਿਲਾਂ ਉੱਥੇ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਉੱਥੇ ਭਾਸ਼ਣ ਦੇਣਾ ਸੀ, ਜਾ ਬੋਲਣਾ ਭਾਸ਼ਣ ਦੇਣਾ ਸੀ। ਤੇ ਫੇਰ ਕੱਖ ਸਾਹਿਬ ਜੀ ਕੀ ਹੋਇਆ ਕਿ ਵਾਈਟ ਹਾਊਸ ਵੱਲੋਂ ਜਿਹੜਾ ਉਹਦੇ ਉੱਤੇ ਰੋਕ ਲਾਤੀ, ਉਹ ਕਹਿੰਦੇ ਨਹੀਂ ਇਹ ਨੀ ਬੋਲ ਸਕਦਾ ਉੱਥੇ, ਤੇ ਫਿਰ ਉਹਨੇ ਬੋਲਣ ਨੀ ਦਿੱਤਾ ਉਹਨੂੰ।
0: ਉਹ ਤਾਂ ਫਿਰ ਹੈ ਹੀ ਹੈ ਜੀ, ਸੁਣਨੀ ਪੈਂਦੀ ਇੱਥੇ।
1: ਹਾਂਜੀ ਕਿਉਂਕਿ ਵਾਈਟ ਹਾਊਸ ਨੇ ਆਰਡਰ ਕਰ ਦਿੱਤਾ ਵੀ ਨਹੀਂ ਇਹਨੂੰ ਬੋਲਣ ਨੀ ਦੇਣਾ, ਤੇ ਫਿਰ ਉਹ ਬੋਲਿਆ ਨੀ ਕੱਖ ਸਾਹਿਬ ਜੀ। ਸਕੇਜੂਲ ਉਹਦਾ ਬਣਿਆ ਸੀ, ਸਾਰਾ ਕੁਝ ਤਿਆਰੀ ਸੀ ਪੂਰੀ, ਤੇ ਉਹਨੇ ਜਿਹੜੀ ਆ ਇੱਕ ਹੈਗੀ ਇਹਨਾਂ ਦੀ ਕੋਈ ਸੰਸਥਾ ਬਣੀ ਹੋਈ ਆ ਫੋਰਚਨ ਉਹਨੂੰ ਕਹਿੰਦੇ ਆ, ਉਹਦੇ ਉੱਪਰ ਭਾਸ਼ਣ ਦੇਣਾ ਸੀਗਾ। ਤੇ ਫੇਰ ਜਿਹੜੀ ਇਹ ਪ੍ਰਾਈਵੇਟ ਸੰਸਥਾ ਆ, ਇਹ ਕਿਸੇ ਗਵਰਨਮੈਂਟ ਦੀ ਸੰਸਥਾ ਨਹੀਂ ਹੈਗੀ, ਇਹ ਪ੍ਰਾਈਵੇਟ ਹੈ ਜਿਹੜੀ ਆ, ਜਿਹੜਾ ਆਪਾਂ ਨਾਂ ਫੋਰਚਨ ਦੱਸ ਕੇ ਗਏ ਇਹਦੇ। ਹਾਂਜੀ ਇਹਦੇ ਵੱਲੋਂ ਖੱਖ ਸਾਹਿਬ ਜੀ ਵਰਲਡ ਜਿਹੜਾ ਹੈਗਾ ਵਰਲਡ ਇਕਨੋਮਿਕ ਫੋਰਮ ਇਹ ਹੈਗੀ ਆ ਜਿਹਨੂੰ US ਗਵਰਨਮੈਂਟ ਵੱਲੋਂ ਮਾਨਤਾ ਵੀ ਦਿੱਤੀ ਹੋਈ ਆ, ਮਤਲਬ ਇਹ ਹੈਗੀ ਪ੍ਰਾਈਵੇਟ ਆ ਪਰ ਅਮਰੀਕਾ ਦੀ ਗਵਰਨਮੈਂਟ ਵੱਲੋਂ ਇਹਨੂੰ ਮਾਨਤਾ ਦਿੱਤੀ ਹੋਈ ਆ।
0: ਠੀਕ ਹੈ।
1: ਤੇ ਅਮਰੀਕਨ ਜਿਹੜਾ ਗਵਰਨਰ ਡੇਵਿਸ ਵਿਚਲੇ ਜਿਹੜੇ ਹੈੱਡਕੁਆਟਰ ਆ ਉਥੇ ਸੀਗੇ, ਤੇ 22 ਜਨਵਰੀ ਵਾਲੇ ਦਿਨ ਟਰੰਪ ਦੇ ਭਾਸ਼ਣ ਮਗਰੋਂ ਜਿਹੜਾ ਉਹ ਨਿਊਸਮ ਨੇ ਆਪ ਦਾ ਭਾਸ਼ਣ ਜਿਹੜਾ ਉਥੇ ਦੇਣਾ ਸੀ ਪਰ ਉਹਨੂੰ ਰੋਕ ਦਿੱਤਾ ਗਿਆ ਕਿ ਨਾ ਭਾਈ ਅਸੀਂ ਨੀ ਤੈਨੂੰ ਇੱਥੇ ਭਾਸ਼ਣ ਦੇਣ ਦੇਣਾ। ਤੇ ਡਿਪਾਰਟਮੈਂਟ ਆਫ ਸਟੇਟ ਜਿਹੜੀ ਆ US ਉਹਦੇ ਵੱਲੋਂ ਜਿਹੜਾ ਉਹ ਸਕੇਜੂਲ ਤੇ ਪਹੁੰਚਣ ਤੋਂ ਮਨਾਹੀ ਕਰ ਦਿੱਤੀ ਗਈ, ਸੋ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨੂੰ ਬੋਲਣ ਨੀ ਦਿੱਤਾ ਗਿਆ। ਤੇ ਚਲੋ ਕੋਈ ਨੀ, ਉਹਨੇ ਕਹਾ ਪ੍ਰੈਜੀਡੈਂਟ ਬਣ ਜਾਣਾ ਜੀ ਕੱਖ ਸਾਹਿਬ ਜੀ, ਫਿਰ ਆਪੇ ਬੋਲੀ
0: ਜਾਣਾ।
1: ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ, US ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਵੱਲੋਂ ਰਸ਼ੀਅਨ ਪ੍ਰੈਜੀਡੈਂਟ ਪੁਟਿਨ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ। ਤੇ ਉਹਦੇ ਵਿਚ ਕਿਹਾ ਗਿਆ ਕਿ ਪ੍ਰੈਜੀਡੈਂਟ ਪੁਟਿਨ ਨੇ ਟਰੰਪ ਦਾ ਉਹਨੇ ਸੱਦਾ ਪੱਤਰ ਭੇਜ ਦਿੱਤਾ ਤੇ ਆਪਣੇ ਕੋਲੋਂ ਫੇਰ ਟਰੰਪ ਸਾਹਿਬ ਨੇ ਕਹਿ ਦਿੱਤਾ, ਤੁਹਾਨੂੰ ਪਤਾ ਵੀ ਉਹ ਜਿਹੜੇ ਛਾਤਰ ਬਹੁਤ ਛਾਤਰ ਪੋਲੀਟੀਸ਼ਨ ਆ, ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹਨੇ ਪੁਟਿਨ ਨੇ ਸੱਦਾ ਕਬੂਲ ਵੀ ਕਰ ਲਿਆ ਆ। ਪਰ ਪੁਟਿਨ ਸਾਹਿਬ ਦੇ ਨੇ ਇਕਦਮ ਜਵਾਬ ਦੇ ਦਿੱਤਾ, ਉਹ ਕਹਿੰਦੇ ਨਹੀਂ ਬਈ ਮੈਂ ਕੋਈ ਸੱਦਾ ਪੱਤਰ ਜਿਹੜਾ ਕਬੂਲਿਆ ਨਹੀਂ, ਮੈਨੂੰ ਆਇਆ ਜ਼ਰੂਰ ਆ ਪਰ ਜਿਹੜਾ ਉਹ ਸੱਦਾ ਪੱਤਰ ਆ ਉਹਦਾ ਅਸੀਂ ਨਿਰੀਖਣ, ਮੇਰੇ ਜਿਹੜੇ ਕਰਿੰਦੇ ਹੈਗੇ ਆ ਹੇਠਾਂ ਵਾਲੇ ਉਹਦਾ ਨਿਰੀਖਣ ਉਹਨੂੰ ਪੜ ਰਹੇ ਆ, ਤੇ ਜਦੋਂ ਤਿੱਕਰ ਅਸੀਂ ਉਹਨੂੰ ਪੂਰੀ ਤਰ੍ਹਾਂ ਪੜ ਨਹੀਂ ਲੈਂਦੇ, ਘੋਖ ਨਹੀਂ ਲੈਂਦੇ, ਉਦੋਂ ਤਿੱਕਰ ਆ ਜਿਹੜਾ ਉਹਦਾ ਮੈਂ ਕੋਈ ਸਵੀਕਾਰ ਨਹੀਂ ਕੀਤਾ ਕਿ ਮੈਂ ਆਵਾਂਗਾ ਜਾਂ ਨਹੀਂ। ਉਹ ਕਹਿੰਦਾ ਪਹਿਲਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ, ਕੱਲੇ ਕੱਲੇ ਅੱਖਰ ਨੂੰ ਪੜਾਂਗੇ, ਦੇਖਾਂਗੇ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ, ਤਾਂ ਜਾ ਕੇ ਅਸੀਂ ਕਹਿੰਦੇ ਆ ਉਹ ਜਵਾਬ ਦੇਵਾਂਗੇ ਵੀ ਹਾਂ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ। ਔਰ ਇਹ ਜਿਹੜਾ ਕੱਖ ਸਾਹਿਬ ਜੀ ਸੱਦਾ ਹੈਗਾ, ਇਹ ਬੋਰਡ ਆਫ ਪੀਸ ਜਿਹਨੂੰ ਇਨੀਸ਼ੀਏਟਿਵ ਜਿਹਨੂੰ ਟਰੰਪ ਸਾਹਿਬ ਦੀ ਇਹ ਕੋਈ ਸੰਸਥਾ, ਛੋਟੇ ਮੋਟੇ ਹੋਣੇ ਆ ਥੋੜੇ ਉਹਦੇ ਆਪਣੇ ਕਰਿੰਦੇ, ਉਹਨਾਂ ਨੇ ਇਹ ਬਣਾਈ ਆ, ਤੇ ਉਹਨਾਂ ਵੱਲੋਂ ਜਿਹੜਾ ਆ ਉਹ US ਟਰੰਪ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਪੁਟਿਨ ਨੂੰ ਪੱਤਰ ਇਹ ਭੇਜਿਆ ਸੀਗਾ ਤੇ ਉਹਨਾਂ ਨੇ ਸਵੀਕਾਰ ਹਜੇ ਨਹੀਂ ਕੀਤਾ। ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਵੀ ਹੈਗੀ ਆ ਜਿਹੜੀ, ਦੇਖੋ ਆ ਜਿਹੜੀ ਉਹ ਆਪਾਂ ਗੱਲ ਕਰਕੇ ਗਏ ਆ ਨਾ ਵੀ ਜਦੋਂ ਤੁਸੀਂ ਦੁਸ਼ਮਣ ਨੂੰ ਇੱਕ ਵਾਰੀ ਵੰਗਾਰਦੇ ਆ ਨਾ ਫੇਰ ਭਾਵੇਂ ਤੁਸੀਂ ਹਟ ਵੀ ਜਾਓ ਪਰ ਉਹਦੇ ਅੰਦਰ ਆ ਜਿਹੜੀ ਉਹ ਹੋ ਜਾਂਦੀ ਆ ਪਈ ਯਾਰ ਇਹਦਾ ਕੀ ਪਤਾ ਕੱਲ ਨੂੰ ਫੇਰ ਕਰ ਦੂਗਾ, ਆਪਾਂ ਤਿਆਰੀ ਤਾਂ ਰੱਖੀ ਨਾ ਆਪਣੀ। ਹਾਂ ਸੋ ਇਸੇ ਤਰ੍ਹਾਂ ਸਪੇਨ ਵੱਲੋਂ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਜੁਆਇੰਟ ਆਰਮੀ ਬਣਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਆ ਉਹ ਗ੍ਰੀਨਲੈਂਡ ਦਾ ਮਾਮਲਾ ਆ ਜਿਹੜਾ ਇਹ ਵਿਗੜ ਗਿਆ ਤਾਂ ਜਿਹੜੀ EU ਆ ਯੂਰਪੀਅਨ ਯੂਨੀਅਨ ਆ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਵੇ ਨਾ ਆਪਣੇ
0: ਵਿਚ। ਦੋ ਗੱਲਾਂ ਇਹਦੇ ਚ ਇਹ ਆ ਕਿ ਯੂਰਪ ਇਹਨਾਂ ਦਾ ਬਹੁਤ ਪੁਰਾਣਾ ਅਲਾਇੰਸ ਰਿਹਾ ਹੈਗਾ,
1: ਆਰੀ ਆ ਜੀ ਇਕੱਠੇ ਖਾਂਦੇ ਰਹੇ ਨਾ ਚੋਰ ਚੋਰ ਮਸੇਰੇ ਭਾਈ, ਚੋਰ ਚੋਰ ਮਸੇਰੇ ਭਾਈ ਹਾਂਜੀ ਲੜਕੇ
0: ਖਾਂਦੇ। ਡਾਕਟਰ ਸਾਹਿਬ ਵੀ ਆ ਗਿਆ ਤੇ ਮੇਰੀ ਗੱਲ ਵੀ ਵਿਚੇ ਰਹਿ ਗਈ, ਤੁਹਾਡੀ ਵਿਚੇ ਤੁਸੀਂ ਕੱਟ ਦਿਓ ਜੀ ਚੀਮਾ ਸਾਹਿਬ, ਕੱਟ ਦਿਓ ਫੋਨ, ਮੈਂ ਤੁਹਾਨੂੰ ਐਡ ਕਰਦਾ ਜੀ।
1: ਆਲਰਾਈਟ।
0: ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ, ਥੈਂਕ ਯੂ। ਲਓ ਜੀ ਡਾਕਟਰ ਸਾਹਿਬ ਜੁੜ ਗਏ ਜੀ, ਤੇ ਆਪਾਂ ਐਡ ਪੀਪਲ ਲਾਲ ਸਿੰਘ ਚੀਮਾ

ਤੇ ਬੜਾ ਹੀ ਪੰਗਾ ਪੈ ਜਾਂਦਾ ਮੈਨੂੰ ਹਰ ਵਾਰੀ। ਦੋਸਤੋ ਇੱਕ ਸੈਕਿੰਡ ਦਿਓ ਜੀ, ਮੈਂ ਲੱਭ ਰਿਹਾ ਜੀ ਲਾਲ ਸਿੰਘ ਚੀਮਾ ਹੋਣਾ ਨੂੰ, ਤੇ ਉਹਨਾਂ ਨੂੰ ਵੀ ਕਾਲ ਕਰ ਦਿੰਦੇ।

0: ਮੈਂ ਸਾਹਿਬ ਨਾਲ ਹੀ ਹੋ, ਇੱਕ ਮਿੰਟ ਹੋਲਡ ਕਰੋ ਜੀ, ਮੈਂ ਦੇਖਦਾ ਤੁਸੀਂ ਹੋਲਡ ਰੱਖੋ ਬਸ, ਮੈਂ ਕਰਦਾ ਕੋਸ਼ਿਸ਼। ਡਾਕਟਰ ਸਾਹਿਬ ਆਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਦੋਸਤੋ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਹੁਤ ਵੱਡੀਆਂ ਜਾਣਕਾਰੀਆਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਨੇ, ਤੁਹਾਡੀ ਸਿਹਤ ਸਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ। ਬੇਨਤੀ ਅੱਗੇ ਵੀ ਕਰਦਾ ਵਾਂ ਕਿ ਆਓ ਰਲ ਮਿਲ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਹੋਰ ਹੰਗਾਰਾ ਦਈਏ, ਤਾਂ ਕਿ ਆਪਣੀ ਜ਼ਿੰਦਗੀ ਦੇ ਵਧੀਆ ਦਿਨ ਆਪਾਂ ਗੁਜ਼ਾਰ ਸਕੀਏ, ਕਿਉਂਕਿ ਉਨ੍ਹਾਂ ਦੇ ਕੋਲ 50-55 ਸਾਲ ਦਾ ਬਹੁਤ ਵੱਡਾ ਐਕਸਪੀਰੀਅੰਸ ਆ। ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਆ, ਤੇ ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.
2: Message 2. US-01-LV.
1: ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਜੀਵਨ ਦੇ ਵਿੱਚ, ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ ਉਸ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਸਾਨੂੰ ਲੋੜ ਹੈ। ਜੇ ਅਸੀਂ ਇੰਨੀਆਂ ਵੱਡੀਆਂ ਮੁਸੀਬਤਾਂ ਚੋਂ ਲੰਘ ਕੇ ਆ ਗਏ ਫਿਰ ਵੀ ਸਰਵਾਈਵਡ ਹਾਂ, ਇਹਦਾ ਮਤਲਬ ਬੜੇ ਬਹਾਦਰ ਹਾਂ। ਬਹੁਤ ਕੁਝ ਕੁਦਰਤ ਨੇ ਸਾਨੂੰ ਦਿੱਤਾ, ਬਹੁਤ ਨਵਾਜ਼ਿਆ ਹੋਇਆ ਹੈ ਬਖਸ਼ਿਸ਼ਾਂ ਦੇ ਨਾਲ, ਤੇ ਉਨ੍ਹਾਂ ਬਖਸ਼ਿਸ਼ਾਂ ਦੇ ਕਰਕੇ ਅੱਗੇ ਵੀ ਜੋ ਕੁਝ ਹੋਏਗਾ ਉਸ ਚੀਜ਼ ਦਾ ਮੁਕਾਬਲਾ ਅਸੀਂ ਆਮ ਸਮੇਂ ਸਿਰ ਕਰਦੇ ਰਹਾਂਗੇ ਔਰ ਦਲੇਰੀ ਨਾਲ ਇਸ ਜ਼ਿੰਦਗੀ ਨੂੰ ਜੀਆਂਗੇ। ਆਓ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਅਸੀਂ ਜੀਵਨ ਨੂੰ ਜਵਾਨੀ ਦੇ ਪਹਿਰੇ ਤੇ ਲਿਆ ਕੇ ਛੱਡਿਆ ਸੀ, ਤੇ ਉਸ ਤੋਂ ਬਾਅਦ ਸੋਚਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਸਰੀਰ ਵੱਡਾ ਬਣ ਗਿਆ, ਸਾਰਾ ਕੁਝ ਹੋ ਗਿਆ, ਸਾਰੇ ਸਿਸਟਮ ਚੱਲਣ ਲੱਗ ਗਏ, ਸਾਰਾ ਕੁਝ ਹੁੰਦਿਆਂ ਹੋਇਆ, ਤੇ ਫਿਰ ਇਹਦੇ ਚ ਬਿਮਾਰੀਆਂ ਹੁਣ ਕਿੱਥੋਂ ਆਉਂਦੀਆਂ ਨੇ। ਔਰ ਉਹ ਬਿਮਾਰੀਆਂ ਦੀ ਤਹਿ ਤੱਕ ਲੱਭਦਿਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਹਾਈਪੋਥੈਟੀਕਲ ਸੀਗਾ, ਹਾਈਪੋਥੇਸਿਸ ਸੀਗਾ। ਉਸ ਹਾਈਪੋਥੇਸਿਸ ਨੂੰ ਅੱਜ ਅਸੀਂ ਪ੍ਰੈਕਟੀਕਲ ਰੂਪ ਵਿਚ ਲੈ ਕੇ ਆ ਗਏ ਹਾਂ, ਹਾਲਾਂਕਿ ਅਸੀਂ ਫਿਰ ਦੁਬਾਰਾ ਹਾਈਪੋਥੇਸਿਸ ਵਾਲੇ ਪਾਸੇ ਨੂੰ ਪ੍ਰੂਵ ਕਰਕੇ ਸਾਬਤ ਕਰਕੇ ਫਿਰ ਉੱਥੇ ਹਾਈਪੋਥੇਸਿਸ ਲਈ ਪਹੁੰਚਣਾ ਆ। ਪਰ ਇੱਕ ਰਸਤਾ ਹੁੰਦਾ ਨਾ, ਇਕਦਮ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਦੋ ਦੇ ਦੋ ਚਾਰ ਹੁੰਦੇ ਨੇ, ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ। ਉਹਨੂੰ ਇੱਕ ਤਰੀਕਾ ਦੱਸਣਾ ਪਏਗਾ ਵੀ ਭਾਈ ਪਹਿਲਾਂ ਦੋ ਲਕੀਰਾਂ ਮਾਰੋ, ਫਿਰ ਦੋ ਲਕੀਰਾਂ ਮਾਰੋ, ਫਿਰ ਗਿਣੋ, ਇਹ ਚਾਰ ਹੋ ਜਾਣਗੇ। ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਨਾ ਮੈਥ, ਉਦੋਂ ਇਸ ਤਰ੍ਹਾਂ ਹੁੰਦਾ ਹੈ। ਤੇ ਅਸੀਂ, ਕਿਉਂਕਿ ਸਾਰੇ ਲੋਕ ਤਾਂ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ, ਤੇ ਸਾਰੇ ਲੋਕ ਜੇ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਗੱਲ ਆ, ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਦੋ ਤੇ ਦੋ ਚਾਰ ਸਮਝਾਉਣਾ ਪਏਗਾ। ਔਰ ਉਹੀ ਗੱਲਾਂ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ। ਬੇਸ਼ੱਕ ਪ੍ਰੋਗਰਾਮ ਥੋੜੇ ਲੰਬੇ ਹੋ ਰਹੇ ਨੇ, ਬੇਸ਼ੱਕ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਨਾ ਦੱਸ ਸਕਦੇ ਹੋਈਏ, ਪਰ ਇਹ ਯਕੀਨ ਹੈ ਕਿ ਜਿਹੜੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ, ਤੁਹਾਡੀ ਬੋਲੀ ਦੇ ਵਿੱਚ ਹੁੰਦੀਆਂ ਨੇ, ਉਹਦੇ ਵਿੱਚ ਮਿਸਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਆਪਣੇ ਇਰਦ ਗਿਰਦ। ਇਹ ਸਮਝ ਵਿੱਚ ਆਉਣ ਵਾਲੀ ਗੱਲ ਹੈ ਨੀ, ਪਰ ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਚੀਜ਼ ਇੰਨੀ ਮੁਸ਼ਕਲ ਨਹੀਂ ਹੁੰਦੀ, ਤੁਸੀਂ ਉਹਨੂੰ ਜੀਵਨ ਬਣਾ ਲਓ। ਇੱਕ ਤਾਂ ਹੁੰਦਾ ਨਾ ਵੀ ਮੇਰੀ ਡਿਊਟੀ ਹੈ ਯਾਰ, ਮੈਂ ਕਰਕੇ ਆਉਣਾ, ਡਿਊਟੀ ਤੋਂ ਅਵੇਸਲਾ ਵੀ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਅਸੀਂ ਧਰਮ ਦੇ ਨਾਂ ਤੇ ਕਰਦੇ ਹਾਂ, ਉਹ ਧਰਮ ਦੇ ਨਾਂ ਤੇ ਜਿਹੜੀਆਂ ਬੀਬੀਆਂ ਕਰੀ ਜਾਂਦੀ, ਕਿਉਂਕਿ ਧਾਰਮਿਕ ਮਾਨਸਿਕਤਾ ਹੈ ਨਾ ਸਾਡੀ, ਉਸ ਤਰ੍ਹਾਂ ਹੋ ਜਾਂਦਾ। ਤੇ ਜੇ ਅਸੀਂ ਕਿਸੇ ਸਬਜੈਕਟ ਨੂੰ ਕਿਸੇ ਵੀ ਐਸੇ ਸ਼ੋਭੇ ਨੂੰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈਗਾ ਆ, ਉਹਨੂੰ ਅਗਰ ਧਿਆਨ ਨਾਲ ਵਾਚੀਏ, ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਤੇ ਮੈਡੀਕਲ ਸਾਇੰਸ ਵੀ ਕੋਈ ਮੁਸ਼ਕਲ ਗੱਲ ਨਹੀਂ ਹੈਗੀ। ਇਹ ਵੀ ਇੱਕ ਸਧਾਰਨ ਦੋ ਤੇ ਦੋ ਚਾਰ ਦੀ ਗਿਣਤੀ ਕਰਨ ਵਾਲੀ ਗੱਲ ਹੈਗੀ ਹੈ, ਉਹਦਾ ਜੋੜ ਕਰਨ ਵਾਲੀ ਗੱਲ ਹੈਗੀ ਹੈ। ਸੋ ਮੈਂ ਉਸੇ ਤਰੀਕੇ ਦੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੇਸ਼ੱਕ ਟੈਕਨੀਕਲ ਪੁਆਇੰਟ ਆਫ ਵਿਊ ਜਾਂ ਐਕਸਪਲੇਨ ਕਰਨਾ ਮੈਡੀਕਲ ਕਾਲਜਾਂ ਵਿੱਚ ਇੱਕ ਡਿਫਰੈਂਟ ਸਟਾਈਲ ਹੁੰਦਾ ਹੈ, ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜੇ ਸਾਹਮਣੇ ਲੋਕ ਬੈਠੇ ਹੈ ਨਾ, ਇਹ ਬਾਇਓਲੋਜੀ ਬਾਰੇ ਵੀ ਜਾਣਦੇ ਨੇ, ਇਹ ਮੈਡੀਕਲ ਟਰਮੀਨੋਲੋਜੀ ਬਾਰੇ ਵੀ ਜਾਣਦੇ ਨੇ। ਇਹਨਾਂ ਨੂੰ ਸਿਰਫ ਉਹਦੇ ਮੁਤਾਬਕ ਸ਼ਾਰਟ ਨੋਟਸ ਦੇਣ ਦੀ ਲੋੜ ਹੈ ਤਾਂ ਕਿ ਕਰ ਲੈ। ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਇੱਕ ਗੱਲ ਦੋ ਤੇ ਦੋ ਚਾਰ ਦੀਆਂ ਚਾਰ ਲਕੀਰਾਂ ਮਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਪਿਛਲੇ ਹਫ਼ਤੇ ਸਾਡਾ ਪ੍ਰੋਗਰਾਮ ਜਦੋਂ ਹੋਇਆ ਸੀ ਉਦੋਂ ਪੰਜਾਬੀ ਦੇ ਵਿੱਚ ਹੋਇਆ ਸੀ, ਅੱਜ ਦਾ ਪ੍ਰੋਗਰਾਮ ਤੇ ਵੈਸੇ ਹਿੰਦੀ ਦਾ, ਪਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ। ਤੇ ਪੰਜਾਬੀ ਦੇ ਵਿੱਚ ਹੀ ਮੈਂ ਮੁਆਫੀ ਮੰਗਦਾ ਹਿੰਦੀ ਵਾਲਿਆਂ ਤੋਂ ਕਿ ਕੱਲ ਨੂੰ ਮੈਂ ਹਿੰਦੀ ਵਿੱਚ ਕਰ ਦਿਆਂਗਾ ਪ੍ਰੋਗਰਾਮ, ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ। ਨਿਊਕਲੀਅਸ ਸੰਬੰਧੀ ਮੈਂ ਡਿਸਕ੍ਰਿਪਸ਼ਨ ਸ਼ਾਇਦ ਅੰਗਰੇਜ਼ੀ ਦੇ ਵਿੱਚ ਦੇ ਚੁੱਕਿਆ ਹਾਂ, ਔਰ ਸਿਰਫ ਹਿੰਦੀ ਚ ਬਾਕੀ ਹੈਗੀ ਹੈ। ਔਰ ਨਿਊਕਲੀਅਸ ਦੀ ਡਿਸਕ੍ਰਿਪਸ਼ਨ ਦੱਸਿਆ ਹੋਇਆ, ਮੈਂ ਤੁਹਾਨੂੰ ਦੱਸਿਆ ਸੀ ਵੀ ਸੈੱਲ ਦੇ ਅੰਦਰ ਵੜ ਗਿਆ, ਤੇ ਸੈੱਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਉਹਨੂੰ ਅਸੀਂ ਨਿਊਕਲੀਅਸ ਆਖਿਆ ਸੀਗਾ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਕਿਲੇ ਦੇ ਵਿੱਚ ਇੱਕ ਕਿਲਾ ਆ, ਸੈੱਲ ਆਪਣੇ ਆਪ ਵਿੱਚ ਇੱਕ ਕਿਲਾ ਸੀ, ਉਹਦੀ ਇੱਕ ਚਾਰ ਦੀਵਾਰੀ ਸੀ, ਉਹਦੀ ਚਾਰ ਦੀਵਾਰੀ ਦੀ ਡਿਸਕ੍ਰਿਪਸ਼ਨ ਅਸਾਂ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹਦੇ ਅੰਦਰ ਵੜੇ ਸੀ, ਉਹਦੇ ਅੰਦਰ ਦੇ ਹਾਲਾਤ ਨੂੰ ਅਸੀਂ ਇਨਵਾਇਰਮੈਂਟ ਕਿਹਾ ਸੀ। ਉਸੇ ਤਰ੍ਹਾਂ ਹੀ ਇਸ ਸਾਰੇ ਇਨਵਾਇਰਮੈਂਟ ਦੇ ਵਿੱਚ ਇੱਕ ਹੋਰ ਹਿੱਸਾ ਹੈਗਾ, ਇੱਕ ਹੋਰ ਕਿਲਾ ਹੈਗਾ, ਔਰ ਉਸ ਕਿਲੇ ਨੂੰ ਅਸੀਂ ਨਿਊਕਲੀਅਸ ਕਹੀ ਜਾ ਰਹੇ ਹਾਂ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਵੀ ਅਸੀਂ ਆਖਿਆ ਵੀ ਇਹਦੀਆਂ ਆਪਣੀਆਂ ਦੋ ਦੀਵਾਰਾਂ ਨੇ, ਔਰ ਉਸ ਨੂੰ ਬਾਹਰਲੀ ਦੀਵਾਰ ਦੇ ਕਹਿ ਲਓ ਦੋ ਹਿੱਸੇ ਨੇ ਜਾਂ ਦੋ ਤਹਿ ਹਨ, ਉਹਦਾ ਵੀ ਸਾਰੀ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਉਸ ਤੋਂ ਬਾਅਦ ਤੁਸੀਂ ਇਹਦੇ ਅੰਦਰ ਵੜਦੇ ਹਾਂ ਤੇ ਉਹਦੇ ਅੰਦਰ ਵੀ ਜੋ ਇਨਵਾਇਰਮੈਂਟ ਹੈਗਾ, ਜੋ ਹਾਲਾਤ ਹੈ, ਜਿਵੇਂ ਪੂਰੇ ਸੈੱਲ ਦਾ ਹਾਲਾਤ ਸੀਗਾ, ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਸੀਗਾ, ਜਾਂ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ ਹਾਂ, ਜਾਂ ਪ੍ਰੋਟੋਪਲਾਜ਼ਮ ਅਸੀਂ ਕਹਿੰਦੇ ਹਾਂ। ਔਰ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਅਲੱਗ ਅਲੱਗ ਸਾਂਭੀਆਂ ਪਈਆਂ ਨੇ, ਜਿਨ੍ਹਾਂ ਦੇ ਅਲੱਗ ਅਲੱਗ ਕੰਮ ਹੈਗੇ ਨੇ, ਔਰ ਉਹ ਕੰਮ ਗਿਣਤੀ ਮੈਂ ਤੁਹਾਨੂੰ ਕਰਕੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤੀ ਸੀ ਵੀ ਇਸ ਸਾਰੇ ਦੇ ਵਿੱਚ ਸਾਡਾ ਪਿਛਲਾ ਰਿਕਾਰਡ ਪ੍ਰਿਜ਼ਰਵ ਹੁੰਦਾ ਆ। ਪਿੱਛੇ ਸਾਡੇ ਮਾਂ ਬਾਪਿਆਂ ਨੇ ਕੀ ਕੁਛ ਕੀਤਾ, ਕੀ ਕਰੈਕਟਰ ਸੀਗਾ, ਕਿੰਨੀ ਬਣਤਰ ਸੀਗੀ, ਉਹ ਸਾਰੀ ਕੰਡੀਸ਼ਨ, ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਸੀਗੀਆਂ, ਉਹ ਅਸੀਂ ਇੱਥੋਂ ਲੱਭ ਸਕਦੇ ਹਾਂ। ਔਰ ਉਹਨਾਂ ਬਿਮਾਰੀਆਂ ਦਾ ਕਈਆਂ ਦਾ ਤਾਂ ਵਿਸਰਜਨ ਹੋ ਗਿਆ, ਉਹ ਖਤਮ ਹੋ ਗਈਆਂ, ਕਈਆਂ ਦਾ ਨਿਰਵਾਹ ਸਾਨੂੰ ਕਰਨਾ ਪੈ ਰਿਹਾ ਹੈਗਾ, ਔਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ, ਕਿਉਂਕਿ ਪਿਓ ਵੱਲੋਂ ਵਿਰਾਸਤ ਵਿੱਚ ਜੇ ਕੋਈ ਚੀਜ਼ ਆਈ ਹੋਵੇ, ਜ਼ਮੀਨ ਤੇ ਅਸੀਂ ਰੋਕ ਲੈਂਦੇ ਹਾਂ ਵੀ ਨਾ ਮੈਂ ਨੀ ਇਸ ਮੁੰਡੇ ਨੂੰ ਜ਼ਮੀਨ ਦੇਣੀ, ਇਹ ਮੇਰੇ ਨਾਲ ਤੇ ਲੜਦਾ, ਮੇਰੇ ਨਾਲ ਖਰਾਬੀਆਂ ਕਰਦਾ। ਪਰ ਇਹ ਕੁਦਰਤ ਦਾ ਨਿਯਮ ਆ ਵੀ ਜੇ ਕਿਸੇ ਪਿਓ ਨੂੰ ਕੋਈ ਬਿਮਾਰੀ ਹੋਵੇ, ਕਿਸੇ ਮਾਂ ਨੂੰ ਕੋਈ ਬਿਮਾਰੀ ਹੋਵੇ, ਤੇ ਉਹ ਇਸੇ ਤਰ੍ਹਾਂ ਦੀ ਜੈਨੇਟਿਕ ਬਿਮਾਰੀ, ਅਗਰ ਕੋਈ ਇਸ ਤਰ੍ਹਾਂ ਦੀ ਖਰਾਬੀ ਨਿਊਕਲੀਅਸ ਦੇ ਵਿੱਚ ਆ ਚੁੱਕੀ ਹੈ, ਤੇ ਉਹ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਇਹਨੂੰ ਤਾਂ ਮੈਂ ਜ਼ਮੀਨ ਦਿੱਤੀ ਆ, ਇਹਨੂੰ ਤਾਂ ਮੇਰੇ ਵਾਲੀ ਇਹ ਬਿਮਾਰੀ ਹੋ ਜਾਵੇ, ਇਹਨੂੰ ਮੈਂ ਜ਼ਮੀਨ ਨਹੀਂ ਦਿੱਤੀ, ਇਹਨੂੰ ਬਿਮਾਰੀ ਨਾ ਹੋਵੇ, ਐਸਾ ਸੰਭਵ ਨਹੀਂ ਹੈ। ਉਹ ਕੁਦਰਤ ਦੇ ਨਿਯਮ ਅਨੁਸਾਰ ਉਸੇ ਮੁਤਾਬਕ ਹੀ ਚੱਲਦਾ ਰਹੇਗਾ। ਇਸੇ ਕਰਕੇ ਇਹਦੇ ਤੋਂ ਸਾਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਜੇ ਅਸੀਂ ਕੁਦਰਤ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ ਨਾ, ਤੇ ਫਿਰ ਜੋ ਕੁਝ ਵੀ ਸਾਡਾ ਹੈਗਾ ਸਾਡੇ ਬੱਚਿਆਂ ਦਾ ਆ, ਜੋ ਕੁਝ ਵੀ ਹੈਗਾ ਸਾਨੂੰ ਉਹਦੇ ਮੁਤਾਬਕ ਕਾਣੀ ਵੰਡ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਾਣੀ ਵੰਡ ਕਰੀਏ ਜੇ ਕੁਦਰਤ ਨੇ ਨਹੀਂ ਕੀਤੀ, ਤੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ। ਸੋ ਇਹ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆਂ ਅਸੀਂ ਨਿਊਕਲੀਅਸ ਸੰਬੰਧੀ ਇਹ ਦੱਸਿਆ ਸੀਗਾ ਵੀ ਸਾਡੇ ਸਰੀਰ ਦੀ ਗਰੋਥ, ਸਾਡੇ ਸਰੀਰ ਦਾ ਚੱਲਣ, ਸਾਡੇ ਸਰੀਰ ਦਾ ਕਰੈਕਟਰਿਸਟਿਕ, ਸਾਡੇ ਸਰੀਰ ਦੀ ਰੀਪ੍ਰੋਡਕਸ਼ਨ, ਅਗਾਂਹ ਅਸੀਂ ਵੀ ਤਾਂ ਬੱਚੇ ਜੰਮਨੇ ਆ, ਉਹਨਾਂ ਦੇ ਅਗਾਂਹ ਵੀ ਜੀਨ ਸਾਡੇ ਵਿੱਚ ਜਾਣੇ ਹੈਗੇ ਨੇ, ਉਹ ਸਾਰੀਆਂ ਗੱਲਾਂ ਦਾ ਨਿਪਟਾਰਾ ਜਿਹੜਾ ਹੈ ਜਾਂ ਸਾਰੀਆਂ ਗੱਲਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਡੇ ਇਸ ਨਿਊਕਲੀਅਸ ਵਿੱਚ ਪਿਆ ਹੁੰਦਾ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਇਸ ਸਾਰੇ ਨੂੰ ਜਿੰਨਾ ਕੁਛ ਮੈਂ ਕਿਹਾ ਹੈਗਾ, ਗਰੋਥ ਦਾ ਹੈਗਾ ਆ, ਰੀਪ੍ਰੋਡਕਸ਼ਨ ਦਾ ਹੈਗਾ ਆ, ਸਾਰਾ ਰਿਕਾਰਡ ਸਾਂਭਣ ਦਾ, ਜੀਨਸ ਨੂੰ ਬਣਾਉਣ ਦਾ ਸਾਂਭਣ ਦਾ ਜਿਹੜਾ ਰਿਕਾਰਡ ਹੈਗਾ ਆ, ਇਸ ਸਾਰੇ ਦਾ ਇੱਕ ਹੋਰ ਲਫ਼ਜ਼ ਦਾ ਨਾਂ ਹੈਗਾ ਜਿਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਵਾਰੀ ਕਰ ਚੁੱਕੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਰਹਿੰਦਾ ਹੈਗਾ, ਰਿਕਾਰਡ ਸਾਂਭਿਆ ਰਹਿੰਦਾ ਹੈਗਾ, ਕਿਸੇ ਵੀ ਵੇਲੇ ਭਾਵੇਂ ਤੁਸੀਂ ਜਦ ਤੱਕ ਜਿੰਦੇ ਹੈਗੇ ਹੋ ਤਦ ਤੱਕ ਤੁਸੀਂ ਅਗਰ ਆਪਣੇ ਮਾਂ ਬਾਪ ਬਾਬੇ ਦਾਦੇ ਦਾ ਕਿਸੇ ਰਿਕਾਰਡ ਦੇਖਦਾ ਹੋਵੇ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ, ਅਗਰ ਤੁਹਾਨੂੰ ਹੈ ਤੇ ਉਹਦੇ ਵਿੱਚੋਂ ਰਿਕਾਰਡ ਤੁਸੀਂ ਲੱਭ ਸਕਦੇ ਹੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ। ਹੁਣ ਸਾਇੰਸ ਬਹੁਤ ਲੰਬੇ ਸਮੇਂ ਤੱਕ ਦੂਰ ਤੱਕ ਨਿਕਲ ਗਈ ਹੈਗੀ ਹੈ ਇਸ ਦੀ ਪ੍ਰੋਡਕਸ਼ਨ ਦੇ ਵਿੱਚ। ਤੇ ਅਗਲੀ ਗੱਲ ਅਸੀਂ ਇਹ ਕੀਤੀ ਸੀ ਵੀ ਹੁਣ ਅਗਾਂਹ ਆਉਣ ਵਾਲੀ ਜਨਰੇਸ਼ਨ ਵਾਸਤੇ DNA ਤਿਆਰ ਕਰਨਾ, RNA ਤਿਆਰ ਕਰਨਾ, ਜਿਹਨੂੰ ਅਸੀਂ ਡਿਸਆਕਸੀਰਾਈਬੋਨਿਊਕਲੀਕ ਐਸਿਡ ਜਾਂ ਰਾਈਬੋਨਿਊਕਲੀਅਕ ਐਸਿਡ ਕਿਹਾ ਸੀਗਾ, ਜਾਂ ਜਿਹੜੇ ਰਾਈਬੋਸੋਮਸ ਬਣਾਉਂਦੇ ਨੇ ਇਹ ਸਾਰੇ ਦਾ ਸਿੰਥੇਸਿਸ, ਇਹ ਸਾਰੇ ਦੇ ਭਾਵੇਂ ਮਤਲਬ ਮਿਸਤਰੀ ਕੋਲ ਲੱਕੜ ਤੁਸੀਂ ਲੈ ਜਾਂਦੇ ਹੋ ਨਾ, ਤੇ ਲੱਕੜ ਦਾ ਮੇਜ਼ ਵੀ ਬਣਾ ਸਕਦਾ, ਕੁਰਸੀ ਵੀ ਬਣਾ ਸਕਦਾ, ਮੰਜਾ ਪੀੜਾ ਵੀ ਬਣਾ ਸਕਦਾ ਹੈਗਾ। ਇਹ ਰਾਈਬੋਸੋਮਸ ਉਹ ਚੀਜ਼ ਹੈਗੀ ਹੈ, ਇਸ ਥਾਂ ਤੇ ਪ੍ਰਜ਼ਰਵ ਹੈਗੀ ਹੈ ਜਿਹੜੀ ਅੱਗੇ ਪ੍ਰੋਟੀਨ ਤੋਂ ਸਿੰਥੇਸਾਈਜ਼ ਹੁੰਦੀ ਹੈ, ਜਿਹਦਾ ਮਤਲਬ ਇਹ ਆ ਕਿ ਅੱਗੇ ਕੀ ਚੀਜ਼ ਅਸੀਂ ਬਣਾ ਕੇ ਪ੍ਰੋਸੈਸ ਕਰਨੀ ਹੈ, ਜੋ ਕੁਝ ਖੁਰਾਕ ਆ ਗਈ ਸਾਡੇ ਕੋਲ, ਜੋ ਪ੍ਰੋਟੀਨ ਆ ਗਿਆ ਸਾਡੇ ਕੋਲ, ਉਹਦੇ ਵਿੱਚੋਂ ਬਣਾ ਕੇ ਤੇ ਅੱਗੇ ਲੋੜੀਂਦੀਆਂ ਚੀਜ਼ਾਂ ਅਸੀਂ ਇਸ ਸੈੱਲ ਵਾਸਤੇ ਉਸ ਨੂੰ ਬਣਾ ਕੇ ਦੇਣੀਆਂ। ਇਹ ਸਾਰੀਆਂ ਗੱਲਾਂ ਅਸੀਂ ਇਹਦੇ ਵਾਸਤੇ ਦੱਸੀਆਂ ਸੀ। ਤੇ DNA ਦੇ ਸੰਬੰਧ ਵਿੱਚ ਅਸੀਂ ਪੈਟਰਨਿਟੀ ਦੀ ਗੱਲ ਕੀਤੀ ਸੀ, ਪੈਟਰਨਿਟੀ ਦੇ ਸੰਬੰਧ ਵਿੱਚ ਵੀ ਦੱਸਿਆ ਸੀ ਕਿ ਜਦੋਂ ਰੌਲੇ ਪੈਂਦੇ ਆ, ਜਦੋਂ ਇੱਕ ਹੀ ਔਰਤ ਤੇ ਇੱਕ ਹੀ ਆਦਮੀ ਦਾ ਜੀਵਨ ਸਾਂਝਾ ਚੱਲਦਾ ਹੈ ਤੇ ਪੈਟਰਨਿਟੀ ਦਾ ਰੌਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਅੱਜ ਕੱਲ ਇਸ ਤਰ੍ਹਾਂ ਮਲਟੀਪਲ ਪਾਰਟਨਰ ਵਾਲੀਆਂ ਗੱਲਾਂ ਹੋ ਗਈਆਂ ਤੇ ਬਹੁਤ ਥਾਵਾਂ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਤੇ ਉਸ ਵੇਲੇ ਪੈਟਰਨਿਟੀ ਦਾ ਸਵਾਲ ਆ ਜਾਂਦਾ ਕਿਹੜਾ ਬੱਚਾ ਕਿਹਦਾ ਹੈਗਾ, ਇਹਦਾ ਪਿਓ ਕਿਹੜਾ ਹੋ ਸਕਦਾ, ਤਾਂ ਕਿ ਉਹਦੇ ਉੱਤੇ ਜ਼ਿੰਮੇਵਾਰੀ ਪਾਈ ਜਾਏ। ਕੋਈ ਵੀ ਜ਼ਿੰਮੇਵਾਰੀ ਤੇ ਚੁੱਕਣ ਨੂੰ ਤਿਆਰ ਨਹੀਂ, ਆਨੰਦ ਲੈਣ ਵਾਸਤੇ ਸਾਰੇ ਤਿਆਰ ਨੇ। ਇਸ ਕਰਕੇ ਇਹ ਰੌਲਾ ਪਿਆ, ਔਰ ਇਸ ਕਰਕੇ ਹੁਣ ਅੱਜ ਸਾਡੇ ਕੋਲ ਇਹ DNA ਹੈਗਾ ਆ, ਉਸ DNA ਦੇ ਮੁਤਾਬਕ ਅਸੀਂ ਇਹ ਲੱਭ ਸਕਦੇ ਹਾਂ ਵੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇੱਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਬੰਦਾ ਇਨ ਕੁਐਸਚਨ ਹੈਗਾ ਆ, ਇਹਦੇ ਵਿੱਚੋਂ ਫਲਾਣਾ ਫਲਾਣਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ, ਲੇਕਿਨ ਫਲਾਣਾ ਫਲਾਣਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ। ਉਹ ਇਹਦਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਨਹੀਂ ਸਕਦੇ ਨਾ, ਇਹ ਬਦਲਿਆ ਨਹੀਂ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿੱਚ ਇੰਨੀ ਕੁ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਇਹ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਵੀ ਇਹ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿੱਚ ਹੈ। ਜਿਹੜਾ ਸੈੱਲ ਮੈਂਬਰਨ ਤੋਂ ਅੰਦਰ ਆਉਂਦਿਆਂ ਸਾਈਟੋਪਲਾਜ਼ਮ ਸੀ ਉਹਦੀ ਕੁਆਲਿਟੀ, ਤੇ ਜਿਹੜਾ ਪ੍ਰੋਟੋਪਲਾਜ਼ਮ ਨਿਊਕਲੀਅਸ ਦੇ ਅੰਦਰ ਹੁੰਦਾ ਆ ਉਹਦੀ ਕੁਆਲਿਟੀ ਦੇ ਵਿੱਚ ਫਰਕ ਹੁੰਦਾ ਆ। ਕੰਸਿਸਟੈਂਸੀ ਭਾਵ ਉਹ ਬਣਿਆ ਕਿਹਦੇ ਤੋਂ ਹੈ, ਉਹ ਸਾਰਾ ਕੁਝ ਉਹੀ ਹੁੰਦਾ ਆ, ਪਰ ਪਿਓਰੀਫਾਈਡ ਹੁੰਦਾ ਆ। ਹੋਰ ਜ਼ਿਆਦਾ ਘਿਓ ਦੇ ਵਿੱਚੋਂ ਮੱਖਣ ਦੇ ਵਿੱਚੋਂ ਘਿਓ ਬਣ ਕੇ ਸਾਡੇ ਸਾਹਮਣੇ ਆਉਣ ਵਰਗੀ ਗੱਲ ਹੋ ਜਾਂਦੀ ਹੈ, ਇਹ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਵੀ ਇੰਨੀ ਪਿਓਰੀਫਿਕੇਸ਼ਨ ਉਹਦੇ ਵਿੱਚ ਹੋ ਸਕਦੀ ਹੈ। ਫਿਰ ਮੈਂ ਇਹ ਦੱਸਿਆ ਸੀਗਾ ਵੀ ਇਸ ਨਿਊਕਲੀਅਸ ਦਾ ਕੰਮ ਹੈਗਾ ਸਾਰਾ ਕੁਝ ਸਟੋਰ ਕਰਨਾ, ਰਿਕਾਰਡ ਕੀ ਭਰਿਆ ਸਾਡਾ ਰਿਕਾਰਡ ਕਰਨਾ ਸਾਰੀਆਂ ਚੀਜ਼ਾਂ ਨੂੰ, ਜੀਨਸ ਦਾ ਅੱਗੇ ਐਕਸਪ੍ਰੈਸ਼ਨ, ਜੀਨਸ ਦੀ ਅੱਗੇ ਫੰਕਸ਼ਨਿੰਗ, ਜੀਨਸ ਦਾ ਅੱਗੇ ਜਿੰਨਾ ਵੀ ਕਰੈਕਟਰਿਸਟਿਕ ਹੈਗਾ ਆ ਉਹ ਸਾਰੀ ਚੀਜ਼ ਨੂੰ ਇੱਥੇ ਪ੍ਰਿਜ਼ਰਵ ਕਰਨਾ ਕਿ ਭਾਈ ਅੱਜ ਆ ਨਿੱਕੀ ਜੀ ਗੱਲ ਮੈਂ ਮਾਂ ਬਾਪ ਵੱਲੋਂ ਸਟੋਰ ਕੀਤੀ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹਦੇ ਬੱਚੇ ਦੇ ਵਿੱਚ ਜਦੋਂ ਇਹ ਜਾਏਗੀ ਉਹਦੇ ਚ ਇਹ ਚੀਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸਟੱਡੀ ਦੇ ਵਿੱਚ ਫੋਰਕਾਸਟ ਕਰ ਸਕਦੇ ਹਾਂ। ਜੋਸ਼ੀ ਦੀ ਗੱਲ ਵੀ ਕਰੀ ਸੀਗੀ ਕਿ ਜੋਸ਼ੀ ਤਾਂ ਰੇਖਾਵਾਂ ਵੇਖ ਕੇ ਤੇ ਦੱਸਦੇ ਆ ਨਾ, ਪਰ ਉਹ ਇੱਕ ਹਾਈਪੋਥੇਸਿਸ ਹੁੰਦਾ ਆ, ਉਹਦਾ ਸਾਡੇ ਕੋਈ ਸਬੂਤ ਐਕਸਪਲੇਨੇਸ਼ਨ ਨਹੀਂ ਹੁੰਦਾ ਵੀ ਇਹ ਜੋਤਸ਼ੀ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਮੁੰਡਾ ਨਹੀਂ ਤੇ ਕੁੜੀ ਤੇ ਮੁੰਡਾ ਕੁਛ ਤੇ ਹੋਊਗਾ ਨਾ, ਕੁਛ ਤਾਂ ਜੋ ਸਾਰਾ ਦੇ ਬੋਲੇ ਤਾਂ ਕੁਛ ਨਾ ਕੁਛ ਨਾ ਤਾਂ ਹੋਊਗਾ, ਲੇਕਿਨ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਇੱਕ ਤਰ੍ਹਾਂ ਦਾ ਉਸ ਹਾਈਪੋਥੇਸਿਸ ਦਾ ਸਬੂਤ ਹੈ ਕਿ ਅਸੀਂ ਇਹਦੇ ਤੋਂ ਲੱਭ ਕੇ ਇਹ ਵੇਖ ਸਕਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦਾ ਸਟਰਕਚਰ ਡਿਵੈਲਪ ਕਰ ਸਕਦਾ ਹੈ। ਇਹ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਕਿਹਾ ਸੀ, ਜਦੋਂ ਬਿਮਾਰੀਆਂ ਦੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਬਿਮਾਰੀਆਂ ਦੇ ਸੰਬੰਧ ਚ ਕਿਹਾ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਰੈਕਟਰ ਦੇ ਨਾਲ ਜੋੜਦੇ ਹਾਂ ਵੀ ਭਾਈ ਇਹ ਜੈਨੇਟਿਕ ਕਰੈਕਟਰ ਦੇ ਤੌਰ ਤੇ ਆ ਸਕਦੇ ਨੇ, ਮਤਲਬ ਜਦੋਂ ਅਸੀਂ ਜੈਨੇਟਿਕ ਕਰੈਕਟਰ ਦੀ ਗੱਲ ਕਰਦੇ ਉਹਦਾ ਮਤਲਬ ਪਿਛਲੇ ਮਾਂ ਬਾਪ ਵੱਲੋਂ, ਪਿਛਲਿਆਂ ਮਾਂ ਬਾਪ ਦੇ ਵੱਲੋਂ ਆਈਆਂ ਹੋਈਆਂ ਗੱਲਾਂ ਨੂੰ ਖਾਸ ਤੌਰ ਤੇ। ਬਹੁਤੀਆਂ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੈਨੇਟਿਕ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਾਂ ਬਾਪ ਵੱਲੋਂ ਵੀ ਆ ਸਕਦੀਆਂ ਨੇ, ਉਹਨਾਂ ਦੇ ਜੀਨ ਵੀ ਸੀ। ਪਰ ਇੱਕ ਗੱਲ ਆਪਾਂ ਕਰਦੇ ਹੋਏ ਇਹ ਵੀ ਗੱਲ ਕਹੀ ਸੀ, ਕਈ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਫੋਰ ਫਾਦਰ ਨੂੰ ਤਾਂ ਸੀ, ਮਾਂ ਪਿਓ ਵਿੱਚ ਕਿਸੇ ਨੂੰ ਨਹੀਂ ਸੀ, ਉਹ ਲੇਟੈਂਟ ਸਟੇਜ ਵਿੱਚ ਰਹਿ ਗਈਆਂ, ਪਰ ਅੱਜ ਤੀਜੀ ਜਨਰੇਸ਼ਨ ਆਈ ਹੈ ਔਰ ਉਹਦੇ ਵਿੱਚੋਂ ਪ੍ਰਫੁੱਲਤ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਟੱਡੀ ਕਰਕੇ ਮੈਡੀਕਲ ਸਾਇੰਸ ਨੇ ਲੱਭਣਾ ਸ਼ੁਰੂ ਕਰ ਦਿੱਤਾ ਵੀ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਦਾਦੇ ਨੂੰ ਤਾਂ ਕੋਈ ਪ੍ਰੋਬਲਮ ਸੀ, ਪਿਓ ਨੂੰ ਹੈ ਨਹੀਂ ਸੀ, ਲੇਕਿਨ ਅੱਗੇ ਪੁੱਤ ਦੇ ਵਿੱਚ ਉਹ ਆ ਗਈ ਹੈ। ਪਰ ਹੁਣ ਦੱਸਣਾ ਮੈਂ ਇਹ ਚਾਹੁੰਦਾ ਵੀ ਇਹ ਸਾਰਾ ਰਿਕਾਰਡ ਸਾਡੇ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹੁੰਦਾ ਹੈ। ਸਾਡੇ ਜਿਹੜੇ ਕਰੋਮਾਟਿਨ ਥ੍ਰੈਡਸ ਵਗੈਰਾ ਹੈਗੇ ਨੇ, ਜਿਹੜੇ ਡਿਵੀਜ਼ਨ ਹੁੰਦੀ ਹੈ, ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ, ਇੱਕ ਤੋਂ ਦੋ, ਦੋ ਤੋਂ ਚਾਰ ਸੈੱਲ ਬਣਦੇ ਨੇ ਤੇ ਉਹ ਡਿਵਾਈਡ ਹੋ ਕੇ ਇੱਕ ਸੈੱਲ ਤੇ ਦੋ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਸਪਰਮ ਜਿਹੜਾ ਅੱਗੇ ਜਾਂਦਾ ਤੇ ਉਹਦੀਆਂ ਡਿਵੀਜ਼ਨਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਅੱਗੇ ਟਰਾਂਸਮਿਟ ਹੁੰਦੀ ਜਾਂਦੀ ਹੈ। ਔਰ ਇਸੇ ਕਰਕੇ ਹੀ ਐਸਾ ਹੈ ਕਿ ਕਈ ਵੇਰਾਂ ਇੱਕ ਟੋਟਾ ਗੰਨੇ ਦਾ ਇੱਕ ਟੋਟਾ ਹੈਗਾ ਆ ਮੰਨ ਲਿਆ ਜਾਏ, ਤੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਮਿੱਠਾ ਨਹੀਂ ਹੋਣਾ ਪਿਛਲੇ ਹਿੱਸੇ ਚ ਜਿੰਨਾ ਉਹਦੇ ਚ ਮਿੱਠਾ ਹੋਏਗਾ। ਐਸਾ ਹੋ ਸਕਦਾ ਹੈ ਕਿ ਇੱਕ ਮਾਂ ਬਾਪ ਦੇ ਤਿੰਨ ਬੱਚੇ ਹੈਗੇ ਨੇ, ਦੋ ਬੱਚੇ ਬਿਲਕੁਲ ਨਾਰਮਲ ਨੇ, ਔਰ ਇੱਕ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਉਹਦੇ ਦਾਦੇ ਨੂੰ ਸੀ, ਪਿਓ ਨੂੰ ਵੀ ਨਹੀਂ ਸੀ, ਅਸੀਂ ਸਮਝਦੇ ਹਾਂ ਵੀ ਅਕਵਾਇਰਡ ਨਹੀਂ ਹੈ, ਇਹ ਪਿੱਛੋਂ ਹੈਰੀਟਰੀ ਆ ਰਹੀ ਹੈ, ਤੇ ਉਹ ਹੈਰੀਟਰੀ ਜਿਹੜੀ ਸਾਰੀ ਹੈ ਇਹ ਰਿਕਾਰਡ ਪ੍ਰਿਜ਼ਰਵ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਿਊਕਲੀਅਸ ਦਾ ਜਿਹੜਾ ਮੈਂਬਰੇਨ ਅਗਰ ਖਰਾਬ ਹੋ ਜਾਵੇ ਤੇ ਫਿਰ ਮਸਕੂਲਰ ਡਿਸਟ੍ਰੋਫੀ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮਸਕੂਲਰ ਡਿਸਟ੍ਰੋਫੀ ਬਾਰੇ ਆਪਾਂ ਇੱਕ ਲੈਕਚਰ ਅੱਗੇ ਕਰ ਵੀ ਚੁੱਕੇ ਹੈਗੇ ਆ ਕਿ ਆ ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ ਲਾਸਟ ਹੋ ਗਿਆ, ਇਸ ਤਰ੍ਹਾਂ ਇਹ ਸਮਝ ਲਓ ਵੀ ਇਹਨਾਂ ਦਾ ਕੰਟਰੋਲ ਲਾਸਟ ਹੋ ਗਿਆ, ਤੇ ਮਾਸਪੇਸ਼ੀਆਂ ਤਾਂ ਸਾਰ ਨੂੰ ਵੀ ਕੰਟਰੋਲ ਕਰਦੀਆਂ ਨੇ, ਮਾਸਪੇਸ਼ੀ ਦੇ ਹਾਰਟ ਨੂੰ ਵੀ ਕੰਟਰੋਲ ਕਰਦੀਆਂ ਨੇ, ਮਤਲਬ ਜਦੋਂ ਮਾਸਪੇਸ਼ੀਆਂ ਹੀ ਕੰਮ ਕਰਨਾ ਬੰਦ ਕਰ ਦੇਣ ਤੁਹਾਡਾ ਗੇਅਰ ਹੀ ਨਹੀਂ ਲੱਗਦਾ ਤੇ ਗੱਡੀ ਤੇ ਖੜੀ ਹੈ, ਸਪੀਡ ਦੱਬੀ ਜੋ ਕੀ ਫਾਇਦਾ ਉਹਦਾ, ਕੁਛ ਨਹੀਂ ਹੋਣਾ ਕਿਉਂਕਿ ਤੁਹਾਡਾ ਗੇਅਰ ਹੀ ਨਹੀਂ ਲੱਗ ਰਿਹਾ। ਉਸ ਹਿਸਾਬ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਸੈਂਟਰ ਸਕਲੈਰੋਸਿਸ ਲੈਟਰ ਸਕਲੈਰੋਸਿਸ ਦੀ ਬਿਮਾਰੀ ਹੈਗੀ ਹੈ, ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ ਹੈਗੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਟਿਫਨੈਸ ਮਾਸਪੇਸ਼ੀਆਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਮਰੀ ਲਾਸ ਜਿਹਨੂੰ ਅਲਜ਼ਾਈਮਰ ਵਗੈਰਾ ਅਸੀਂ ਕਿਹਾ ਸੀਗਾ, ਜਾਂ ਪਰਕਿੰਸਨ ਜਿਹਨੂੰ ਮਸਕੂਲਰ ਲਾਸ ਅਸੀਂ ਕਹਿ ਸਕਦੇ ਹਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਤੌਰ ਤੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸੀ ਸਾਡੀ ਉਹ ਦੁਹਾਈ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਸਾਂ ਪ੍ਰੋਗਰਾਮ ਦੇ ਵਿੱਚ, ਪਰ ਮੈਂ ਸੋਚਿਆ ਵੀ ਹਾਂ ਕਿਉਂਕਿ ਬਹੁਤ ਜ਼ਰੂਰੀ ਵਿਸ਼ਾ ਹੈਗਾ, ਮੈਂ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਅੱਗੇ ਤੁਰਨ ਤੋਂ ਬਾਅਦ। ਲਓ ਜੀ ਹੁਣ ਅਸੀਂ ਜਦੋਂ ਇਹ ਵੇਖਦੇ ਹਾਂ ਨਿਊਕਲੀਅਸ ਤੋਂ ਬਾਹਰ ਆ ਕੇ, ਇਹ ਨਿਊਕਲੀਅਸ ਤਾਂ ਇੱਕ ਵੱਡੀ ਚੀਜ਼ ਸੀ ਨਾ, ਜਦੋਂ ਅਸੀਂ ਸੈੱਲ ਦੇ ਅੰਦਰ ਵੜੇ ਸਾਂ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਗੋਲਾਕਾਰ ਇਹ ਦਿਖਾਈ ਦਿੱਤੀ ਸੀ, ਤਾਂ ਅਸੀਂ ਅੱਗੇ ਸਭ ਤੋਂ ਪਹਿਲਾਂ ਇਹਦੀ ਸ਼ਨਾਖਤ ਦੀ ਕਰ ਲਈਏ, ਤੇ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵਾਪਸ ਫਿਰ ਇਹਦੇ ਤੋਂ ਬਾਹਰ ਆ ਜਾਓ ਤੇ ਉਹ ਜਿਹੜਾ ਸੈੱਲ ਦੇ ਅੰਦਰ ਦਾ ਸਾਈਟੋਪਲਾਜ਼ਮ ਹੈ, ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਔਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਚੀਜ਼ ਦਾ ਅੱਜ ਮੈਂ ਨਾਂ ਲੈਣ ਲੱਗਿਆ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕੋਂਡਰੀਆ। ਮਾਈਟੋਕੋਂਡਰੀਆ ਦੇ ਸਬੰਧ ਵਿੱਚ ਜਦੋਂ ਆਪਾਂ ਸਪਰਮ ਦੀ ਗੱਲ ਕਰ ਰਹੇ ਸੀ ਨਾ, ਓਵਮ ਤੇ ਸਪਰਮ ਦੀ ਗੱਲ ਕਰ ਰਹੇ ਸਨ, ਤੇ ਸਪਰਮ ਦੀ ਬਣਤਰ ਦੀ ਮੈਂ ਗੱਲ ਕੀਤੀ ਸੀਗੀ, ਜਿਹੜਾ ਉਹਦਾ ਅਗਲਾ ਹੈਡ ਹੁੰਦਾ ਐਕਰੋਸੋਮ, ਤੀਰ ਦੀ ਚੁੰਝ ਵਾਲਾ ਐਕਰੋਸੋਮ ਸਿੱਧਾ ਹੈ, ਉਸ ਤੋਂ ਪਿਛਲੇ ਪਾਸੇ ਉਹਦੀ ਨੈਕ ਅਸੀਂ ਦੱਸੀ ਸੀਗੀ, ਔਰ ਉਹਦੇ ਹੈਡ ਦੇ ਵਿੱਚ ਉਹ ਨਿਊਕਲੀਅਸ ਹੈ ਜਿਹਦੀ ਹੁਣ ਅਸੀਂ ਗੱਲ ਕਰਕੇ ਹਟੇ ਹਾਂ। ਹੈਡ ਤੋਂ ਬਾਅਦ ਉਹਦੀ ਨੈਕ ਹੁੰਦੀ ਹੈ, ਇਸ ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਮਾਈਟੋਕੋਂਡਰੀਆ ਉਹ ਹੁੰਦੇ ਨੇ, ਕਈ ਵਾਰ ਤੁਸੀਂ ਟ੍ਰੇਨ ਜਾਂਦੇ ਵੇਖੀ ਹੋਣੀ ਨਾ, ਟ੍ਰੇਨ ਜ਼ਿਆਦਾ ਲੰਬੀ ਹੋਵੇ ਨਾ ਤੇ ਉਹਦੇ ਇੱਕ ਵਿਚਕਾਰ ਵੀ ਇੰਜਨ ਲੱਗਿਆ ਹੁੰਦਾ, ਔਰ ਇਹ ਸਾਡਾ ਜਿਹੜਾ ਸੈੱਲ ਹੈ, ਚਾਹੇ ਉਹ ਸਪਰਮ ਹੋਵੇ, ਚਾਹੇ ਉਹ ਓਵਮ ਹੋਵੇ, ਚਾਹੇ ਵੈਸੇ ਜਨਰਲਾਈਜ਼ ਕਿਸੇ ਬਾਡੀ ਦਾ ਸੈੱਲ ਹੋਵੇ, ਉਹਦੇ ਵਿੱਚ ਇਹ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਹੈ। ਕਿਸੇ ਵੀ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਹੈ, ਔਰ ਇਹਦਾ ਕੰਮ ਵੀ ਇਹ ਆ ਕਿ ਭਾਈ ਮੈਂ ਇਸ ਥਾਂ ਤੇ ਬੈਠੇ ਹਾਂ ਤੇ ਮੈਂ ਚਾਰ ਚੁਫੇਰੇ ਜਿੰਨਾ ਸੈੱਲ ਦਾ ਘੇਰਾ ਹੈ ਉਸ ਨੂੰ ਰੋਸ਼ਨੀ ਕਰਨੀ, ਪੰਜਾਬੀ ਚ ਕਹਿ ਲਓ ਵੀ ਸਾਡਾ ਬਿਜਲੀ ਘਰ ਹੈਗਾ, ਜੇ ਬਿਜਲੀ ਘਰ ਤੋਂ ਤੁਹਾਨੂੰ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਾਰੇ ਚਾਨਣੀ ਹੈ, ਹਰ ਥਾਂ ਦਿਖਾਈ ਦੇ ਰਿਹਾ, ਤੇ ਨਹੀਂ ਤੇ ਅਸੀਂ ਕਹਾਂਗੇ ਉਹ ਤੇ ਹਨੇਰਾ ਹੋਇਆ ਪਿਆ ਯਾਰ, ਰਾਤ ਪੈ ਗਈ ਉਹਦਾ ਦਿਸਦਾ ਹੀ ਕੱਖ ਨੀ, ਕੋਈ ਕੰਮ ਨੀ ਹੋ ਸਕਦਾ, ਪਰ ਜੇ ਬਿਜਲੀ ਜਗਦੀ ਹੋਵੇ ਤੇ ਫਿਰ ਸਾਰਾ ਕੁਝ ਹੋ ਸਕਦਾ। ਹੁਣ ਤੁਸੀਂ ਮੇਰਾ ਖਿਆਲ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਲਿਆ ਹੋਣਾ ਆ ਵੀ ਇਹ ਮਾਈਟੋਕੋਂਡਰੀਆ ਕੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਇਹ ਪਾਵਰ ਹਾਊਸ ਹੈ, ਐਨਰਜੀ ਕ੍ਰੀਏਟ ਕਰਦਾ ਹੈਗਾ, ਔਰ ਉਹਦੇ ਨਾਲ ਸਾਡੀ ਮੋਟਰ ਵੀ ਚੱਲਦੀ ਹੈ, ਉਹਦੇ ਨਾਲ ਸਾਡਾ ਗੈਸ ਚੁੱਲ੍ਹੇ ਵੀ ਚੱਲਣ ਲੱਗ ਜਾਂਦੇ ਨੇ, ਕਈ ਚੀਜ਼ਾਂ ਐਸੀ ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਜੇ ਬਿਜਲੀ ਹੈਗੀ ਆ ਤੇ ਫਿਰ ਓਹਦੇ ਨਾਲ ਚੱਲ ਸਕਦਾ। ਸੋ ਇਹ ਮਾਈਟੋਕੋਂਡਰੀਆ ਸਾਡਾ ਬਿਜਲੀ ਦਾ ਕਨੈਕਸ਼ਨ ਹੈ ਜਾਂ ਬਿਜਲੀ ਦਾ ਪਾਵਰ ਹਾਊਸ ਹੈ ਜਿਥੋਂ ਪੂਰੇ ਸੈੱਲ ਨੂੰ ਪੂਰੀ ਐਨਰਜੀ ਸਪਲਾਈ ਹੁੰਦੀ ਹੈ, ਚਾਨਣ ਹੁੰਦਾ ਹੈ, ਪਾਵਰ ਮਿਲਦੀ ਹੈ ਤੇ ਆ ਜਿੰਨੇ ਵੀ ਅੰਗ ਅਸੀਂ ਭਾਵੇਂ ਨਿਊਕਲੀਅਸ ਹੀ ਹੈ। ਇਸੇ ਤਰ੍ਹਾਂ ਹੀ ਜਿਹੜੇ ਹੋਰ ਸੈੱਲ ਸੈਂਟਰੋਸੋਮ ਅਸੀਂ ਗਿਣਤੀ ਕਰਾਂਗੇ, ਇਸੇ ਤਰ੍ਹਾਂ ਹੀ ਸੈਂਟਰੀਓਲ ਅਸੀਂ ਗਿਣਤੀ ਕਰਾਂਗੇ, ਲਾਈਸੋਸੋਮ ਗਿਣਤੀ ਕਰਾਂਗੇ, ਇੰਨੇ ਸਾਰੇ ਅੰਗ ਅੰਦਰ ਵਾਲੇ ਹੈਗੇ ਨੇ, ਉਹਨਾਂ ਸਾਰਿਆਂ ਦੀ ਕਾਰਗਰਦਗੀ ਠੱਪ ਹੋ ਜਾਏਗੀ ਜੇ ਮਾਈਟੋਕੋਂਡਰੀਆ ਕੰਮ ਨਹੀਂ ਕਰੇਗਾ। ਇਸੇ ਕਰਕੇ ਹੀ ਜਦੋਂ ਅਸੀਂ ਸਪਰਮ ਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰੀ ਸੀ ਨਾ ਤੇ ਦੱਸਿਆ ਸੀਗਾ ਵੀ ਮਾਈਟੋਕੋਂਡਰੀਆ ਇੱਥੇ ਹੁੰਦਾ ਆ, ਉਹਦੇ ਪਿਛਲੇ ਪਾਸੇ ਜੇ ਹੈਡ ਐਂਡ ਟੇਲ ਨਾਰਮਲ ਮੂਵ ਕਰ ਰਹੇ ਨੇ ਤੇ ਨਾਰਮਲ ਸਟਰਕਚਰ ਚ ਹਨ ਤੇ ਅਸੀਂ ਸਮਝਦੇ ਹਾਂ ਸਪਰਮ ਜਿਹੜਾ ਨਾਰਮਲ ਜਿਹਨੂੰ ਅਸੀਂ ਕਹਿੰਦੇ ਹਾਂ ਮੋਟਾਈਲ, ਤੇ ਜੇ ਇਹ ਮਾਈਟੋਕੋਂਡਰੀਆ ਹੀ ਨਾਰਮਲ ਨਾ ਹੋਇਆ ਤੇ ਫਿਰ ਅਸੀਂ ਵੇਖਦੇ ਹਾਂ ਕਿ ਉਹਦੀ ਜਿਹੜਾ ਸਪਰਮ ਹੁੰਦਾ ਹੈ ਨਾ ਜਾਂ ਸੈੱਲ ਹੁੰਦਾ ਉਹਦੀ ਮੂਵਮੈਂਟ ਹੀ ਘੱਟ ਜਾਂਦੀ ਹੈ, ਪਿਛਲਾ ਹਿੱਸਾ ਉਹਦਾ ਮੂਵ ਨਹੀਂ ਕਰਦਾ। ਜੇ ਤੁਸੀਂ ਸੀਮਨ ਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਪਿੱਛੋਂ ਪੂਛ ਐ ਬੜੀ ਤੇਜ਼ੀ ਦੇ ਨਾਲ ਜਿਵੇਂ ਪਾਣੀ ਚ ਮੱਛੀ ਤਰਦੀ ਹੈ ਨਾ ਉਸ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਜਿਹਦਾ ਮਾਈਟੋਕੋਂਡਰੀਆ ਜਿਹੜਾ ਵੀਕ ਹੋਏਗਾ ਜਾਂ ਪੂਰੀ ਐਨਰਜੀ ਨਹੀਂ ਦੇ ਰਿਹਾ ਹੋਊਗਾ ਉਹਦੀ ਜਿਹੜੀ ਪੂਛ ਹੈ ਪਿਛਲੇ ਪਾਸੇ ਦੀ ਉਹ ਉਨੀ ਵਰਕਿੰਗ ਵਿੱਚ ਨਹੀਂ ਹੋਏਗੀ, ਭਾਵ ਕਿ ਐਕਟਿਵ ਤੇ ਮੋਟਾਈਲ ਸਪਰਮ ਦੀ ਲੋੜ ਆ ਅੱਗੇ ਸੈੱਲ ਨੂੰ ਡਿਵੈਲਪ ਕਰਨ ਵਾਸਤੇ ਉਹ ਨਹੀਂ ਹੋਏਗੀ। ਸੋ ਬਹੁਤ ਵੱਡੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ, ਮਾਈਟੋਕੋਂਡਰੀਆ ਸਾਡਾ ਪਾਵਰ ਹਾਊਸ ਹੈ, ਇਫੈਕਟ ਇਹਦਾ ਜ਼ਿਆਦਾਤਰ ਜਿਹੜਾ ਹੈ ਕਿਉਂਕਿ ਸੈਂਟਰਲਾਈਜ਼ਡ ਏਰੀਏ ਦੇ ਵਿੱਚ ਨਿਊਕਲੀਅਸ ਦੇ ਨੇੜੇ ਹੁੰਦਾ ਆ ਔਰ ਇਹਦਾ ਬ੍ਰੇਨ ਦੇ ਮਸਲ ਦੇ ਨਾਲ ਸੰਬੰਧ ਹੁੰਦਾ ਆ, ਲਿਵਰ ਦੇ ਨਾਲ ਸੰਬੰਧ ਹੁੰਦਾ ਆ, ਫੇਫੜਿਆਂ ਤੇ ਹਾਰਟ ਦੇ ਨਾਲ ਸੰਬੰਧ ਹੁੰਦਾ, ਜਿਹੜੇ ਭਾਵ ਸਾਡੇ ਮੇਨ ਫੰਕਸ਼ਨਲ ਆਰਗਨਸ ਹਨ ਨਾ ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਤੌਰ ਤੇ ਭਾਈ ਇੱਥੇ ਸਾਨੂੰ ਬਿਜਲੀ ਜ਼ਿਆਦਾ ਚਾਹੀਦੀ ਹੈ, ਆ ਸਾਡਾ ਡਿਪਾਰਟਮੈਂਟ ਇੱਥੇ ਫੈਕਟਰੀ ਚੱਲਦੀ ਹੈ ਇੱਥੇ ਸਾਨੂੰ ਜ਼ਿਆਦਾ ਬਿਜਲੀ ਚਾਹੀਦੀ, ਉਹ ਸਾਡੀ ਭਾਗੜੇ ਦੀ ਬਿਜਲੀ ਜਿਹੜੀ ਹੈ ਚੰਡੀਗੜ੍ਹ ਨੂੰ ਦੇਈ ਜਾਂਦੇ ਆ ਵੀ ਇੱਥੋਂ ਤਾਂ ਜ਼ਰੂਰ ਜਾਣੀ ਕਿਉਂਕਿ ਉਹ ਸਾਡਾ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਨਹੀਂ ਕੰਮ ਕਰੇਗਾ ਤੇ ਬਾਕੀ ਸਾਰਾ ਕੰਮ ਡਿਪਾਰਟਮੈਂਟ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਇਹ ਮਾਈਟੋਕੋਂਡਰੀਆ ਜਿਹੜਾ ਹੈਗਾ ਆ ਇਹਦਾ ਇਹੀ ਭਾਵ ਹੈਗਾ ਆ ਕਿ ਇਹ ਸੈਂਟਰਲਾਈਜ਼ਡ ਸਿਸਟਮ ਦੇ ਜਿੰਨੇ ਵੀ ਅੰਗ ਹਨ ਜਿਵੇਂ ਬ੍ਰੇਨ ਹੈਗਾ ਆ, ਲਿਵਰ ਹੈਗਾ ਆ, ਲੰਗਸ ਹੈਗੇ, ਫੇਫੜੇ ਹੈਗੇ ਨੇ, ਹਾਰਟ ਹੈਗਾ ਆ, ਜੀ ਆਈ ਟੀ ਗੈਸਟਰੋ ਇੰਟੈਸਟਾਈਨਲ ਟ੍ਰੈਕਟ ਸਾਰਾ ਖੁਰਾਕ ਵਾਲੀ ਨਾਲੀ, ਇਹ ਸਾਰੀ ਖੁਰਾਕ ਵਾਲੀ ਨਾਲੀ ਨੂੰ ਇਹ ਮਾਈਟੋਕੋਂਡਰੀਆ ਪੂਰੀ ਤਰ੍ਹਾਂ ਰੋਸ਼ਨ ਕਰਦਾ ਹੈ, ਪੂਰੀ ਤਰ੍ਹਾਂ ਐਕਟਿਵ ਰੱਖਦਾ ਹੈ ਤਾਂ ਕਿ ਇਹ ਸਾਰੇ ਕੰਮ ਚੱਲਦੇ ਰਹਿਣ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਦਾ ਕੰਮ ਸਲੋ ਹੋ ਜਾਵੇ, ਮੈਨੂੰ ਤਾਂ ਬਈ 2 ਘੰਟੇ ਹੋ ਗਏ ਨੇ ਰੋਟੀ ਖਾਧੀ ਰਹੀ, ਜੇ ਮੇਰੀ ਰੋਟੀ ਇੱਥੇ ਹੀ ਪਈ ਹੈ ਇਹ ਹਜਮ ਨਹੀਂ ਹੋ ਰਹੀ, ਹਜੇ ਲੱਗਦਾ ਜਿਵੇਂ ਢਿੱਡ ਭਾਰਾ ਭਾਰਾ ਹੋਇਆ ਹੋਇਆ, ਹਾਂਜੀ ਬਾਕੀ ਸਭ ਠੀਕ ਠਾਕ ਗਿਆ, ਮੇਰਾ ਨੂੰ ਸਾਹ ਸੌਖਾ ਨੀ, ਸਾਹ ਨਾਰਮਲ ਨਹੀਂ ਆ ਰਿਹਾ ਹੈਗਾ, ਦਿਲ ਨੂੰ ਨਾਰਮਲ ਤੌਰ ਤੇ ਧੜਕਣਾ ਚਾਹੀਦਾ ਪਰ ਅਸੀਂ ਵੇਖਦੇ ਦੂਸਰੀ ਤੀਸਰੀ ਬੀਟ ਹੀ ਮਿਸ ਹੋ ਰਹੀ ਹੈ। ਹਾਂਜੀ ਆਮ ਤੌਰ ਤੇ ਇੱਕ ਰੈਗੂਲੈਰਿਟੀ ਹੈਗੀ ਨਾ ਪੈਲਪੀਟੇਸ਼ਨ ਦੀ, ਨਬਜ਼ ਤੁਸੀਂ ਵੇਖ ਦੋ ਤੇ ਇੱਕ ਪੈਲਪੀਟੇਸ਼ਨ ਦੀ ਰੈਗੂਲੈਰਿਟੀ ਹੈਗੀ ਹੈ, ਔਰ ਜੇ ਉਹ ਰੈਗੂਲੈਰਿਟੀ ਮੇਨਟੇਨ ਨਾ ਰਹੇ ਇਹਦਾ ਮਤਲਬ ਹੈ ਵੀ ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਵਿੱਚੋਂ ਮਿਸ ਕਰ ਜਾਂਦੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਾਰੀ ਦੀ ਸਾਰੀ ਇਸ ਮਾਈਟੋਕੋਂਡਰੀਆ ਦੇ ਉੱਪਰ ਸੰਬੰਧਿਤ ਹੈਗੀ ਹੈ ਕਿ ਭਾਈ ਇਸ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਜਿਹੜਾ ਆ ਉਹ ਵੀਕ ਹੈ, ਸਿਮਟਮ ਕੀ ਹੋਣਗੇ, ਐਨਰਜੀ ਘੱਟ ਹੋਏਗੀ, ਕੰਮ ਕਰਨ ਦੀ ਸਮਰੱਥਾ ਘੱਟ ਜਾਏਗੀ, ਜਿੱਥੇ ਤੁਸੀਂ ਦਿਨ ਤੇ ਰਾਤ 24 ਘੰਟੇ ਵੀ ਕੰਮ ਕਰ ਸਕਦੇ ਹੋ ਜੋ ਬਿਜਲੀ ਐਨਰਜੀ ਸਪਲਾਈ ਹੁੰਦੀ ਹੈ, ਆਂਦੇ ਨੇ ਯਾਰ ਉਹ ਪਾਣੀ ਬਿਜਲੀ ਆਉਣੀ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ, ਬਿਜਲੀ ਆਉਣੀ ਤੇ ਮੋਟਰਾਂ ਚੱਲਣੀਆਂ, ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ, ਪਾਣੀ ਨਹੀਂ ਮਿਲਣਾ, ਹਾਂਜੀ। ਸੋ ਇਸੇ ਤਰ੍ਹਾਂ ਇਹ ਮਾਈਟੋਕੋਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ, ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ, ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਚੱਲਣਾ, ਵਿਕਸਿਤ ਨਹੀਂ ਹੋਣਾ, ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ, ਜ਼ੀਰੋ ਹੋਣੀ। ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ, ਮਸਲ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਥਕਾਵਟ ਹੋਣੀ, ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ, ਵੀਕਨੈਸ ਆਣੀ ਆਣੀ ਹੈ। ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋ ਹੋ ਜਾਣਾ, ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋ ਹੋਣੀ ਹੋ ਜਾਣੀ ਹੈ, ਜੇ ਕਿਸੇ ਨੇ 2 ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਉਹਨੂੰ ਕਹਿੰਦੇ ਨੇ ਸਾਇੰਗ ਰੈਸਪੀਰੇਸ਼ਨ, ਲੰਬਾ ਲੰਬਾ ਸਾਹ ਹੋ ਕੇ ਵਰਗਾ ਸਾਹ, ਹਾਂਜੀ। ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ ਉੱਥੇ 9 ਜਾਂ 10 ਵਾਰ ਹੀ ਆਉਂਦਾ ਹੈ ਇੱਕ ਮਿੰਟ ਦੇ ਵਿੱਚ, ਕਿੱਥੇ ਆਕਸੀਜਨ ਪੂਰੀ ਹੋਣੀ ਹੈ, ਆਟੋਮੈਟਿਕਲੀ ਸਾਰੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਸਾਰਾ ਕੰਮ ਕਿਹਦਾ ਹੈਗਾ? ਮਾਈਟੋਕੋਂਡਰੀਆ ਦਾ। ਇਸ ਮਾਈਟੋਕੋਂਡਰੀਆ ਨੇ ਇਹ ਸਾਰੀਆਂ ਚੀਜ਼ਾਂ ਨੂੰ ਹੀ ਰੈਗੂਲੇਟ ਕਰਨਾ ਹੈਗਾ। ਔਰ ਮੰਨ ਲਿਆ ਜਾਏ ਆਕਸੀਜਨ ਬ੍ਰੇਨ ਨੂੰ ਪੂਰੀ ਨਾ ਹੋਵੇ, ਜਿਹੜਾ ਮੇਨ ਸਾਡਾ ਪਾਵਰ ਹਾਊਸ ਹੈ ਜਿੱਥੋਂ ਬਾਕੀ ਸਾਰੇ ਘਰ ਨੂੰ ਸਪਲਾਈ ਹੋਣੀ ਹੈ, ਮੰਨ ਲਿਆ ਜਾਏ ਉੱਥੇ ਹੀ ਆਕਸੀਜਨ ਨਾ ਹੋਵੇ, ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਅਨੌਕਸੀਆ। ਅਨੌਕਸੀਆ ਦਾ ਮਤਲਬ ਹੈ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ। ਔਰ ਬ੍ਰੇਨ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ, ਪਾਗਲਪਨ, ਦੂਜੇ ਲਫ਼ਜ਼ਾਂ ਚ ਕਹਿ ਲਓ ਪਾਗਲਪਨ। ਤੇ ਬ੍ਰੇਨ ਹੀ ਨਹੀਂ ਕੰਮ ਕਰਦਾ ਯਾਰ, ਤੈਨੂੰ ਸੁਰਤੀ ਨਹੀਂ ਕਿ ਕਿਹਾ ਕੀ ਸੀ ਤੈਨੂੰ, ਉਹਨੂੰ ਸੋਝ ਹੀ ਨਹੀਂ ਰਿਹਾ, ਸੋਝ ਹੀ ਘੱਟ ਜਾਂਦੀ ਆ। ਔਰ ਉਸ ਸੋਝ ਹੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ। ਔਰ ਇਹ ਹੋਈ ਕਿਉਂ ਹੈ? ਕਿਉਂਕਿ ਆਕਸੀਜਨ ਨਹੀਂ ਹੋਈ, ਆਕਸੀਜਨ ਨਹੀਂ ਹੋਈ, ਲੱਕੜ ਬਾਲਣ ਪਿਆ। ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ, ਜਿਵੇਂ ਫੂਕਾ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ, ਫੂਕਾ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ ਕੋਇਲੇ ਨੂੰ ਪਕਾਉਣੇ ਆ, ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ, ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ, ਢੱਕਣਾ, ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ, ਪਾਗਲਪਨ ਹੋ ਜਾਏਗਾ, ਸੁੱਜੇਗਾ ਕੁਛ ਨੀ, ਜਿਵੇਂ ਬੰਦਾ ਭਮਤਰਿਆ ਜਾ ਨੀ ਜਾਂਦਾ, ਮੌਂਦਰਿਆ ਗਿਆ ਹੈਗਾ। ਤੋ ਇਨੀਸ਼ੀਅਲ ਸਟੇਜ ਦੇ ਵਿੱਚ, ਸ਼ੁਰੂਆਤੀ ਦੌਰ ਦੇ ਵਿੱਚ ਜੇ ਕਿਸੇ ਬੰਦੇ ਦੇ ਵਿੱਚ ਆਕਸੀਜਨ ਦੀ ਘਾਟ ਆ ਗਈ ਤੇ ਉਹਦੇ ਵਿੱਚ ਇਹੋ ਜਿਹੀਆਂ ਨਿਸ਼ਾਨੀਆਂ, ਬੌਰਾ ਹੋ ਗਿਆ ਯਾਰ, ਮੈਂ ਸੋਚਦਾ ਨੀ ਗਾ, ਕੁਛ ਪਤਾ ਨੀ ਲੱਗਾ ਮੈਂ ਕਿਹੜੀ ਰੋਡ ਤੇ ਜਾ ਰਿਹਾ ਸਾਂ। ਆਮ ਤੌਰ ਤੇ ਇਹ ਕੰਡੀਸ਼ਨ ਬੁੱਢਿਆਂ ਦੇ ਨਾਲ ਹੁੰਦੀ ਹੈ, ਪਰ ਜੇ ਕਿਸੇ ਜਵਾਨਾਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਜਾਵੇ, ਯਾਰ ਮੈਂ ਪਤਾ ਨੀ ਕਿਹੜੀ ਰੋਡ ਤੇ ਸਾਂ, ਮੈਂ ਘਰ ਨੂੰ ਜਾ ਰਿਹਾ ਸੀ, ਰੋਡ ਤਾਂ ਇਹੀ ਹੁੰਦੀ ਹੈ, ਪਰ ਹੁਣ ਅੱਗੋਂ ਮੈਨੂੰ ਸੋਚਦਾ ਨੀ ਵੀ ਮੈਂ ਕਿੱਧਰ ਜਾ ਰਿਹਾ। ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਕਈ ਵਾਰਾਂ ਇਸ ਤਰ੍ਹਾਂ ਮਹਿਸੂਸ ਹੋਇਆ ਹੋਣਾ, ਬੁੱਢਿਆਂ ਨੂੰ ਤਾਂ ਆਮ ਤੌਰ ਤੇ ਹੋ ਹੀ ਜਾਂਦਾ ਆ, ਪਰ ਆਮ ਤੌਰ ਤੇ ਲੋਕਾਂ ਨੂੰ ਵੀ ਐਸਾ ਹੁੰਦਾ ਆ ਬਈ ਮੈਂ ਉਹ ਪਤਾ ਨੀ ਲੱਗਦਾ ਆਪਣੀ ਸਿਚੁਏਸ਼ਨ ਦਾ। ਜਦੋਂ ਕੋਈ ਬੰਦਾ ਜਿਸ ਸਿਚੁਏਸ਼ਨ ਦੇ ਵਿੱਚ ਵੀ ਹੈ ਉਸ ਸਿਚੁਏਸ਼ਨ ਦੇ ਬਾਰੇ ਭੁੱਲ ਜਾਵੇ, ਉਹਦਾ ਅਹਿਸਾਸ ਖਤਮ ਹੋ ਜਾਵੇ, ਉਹਨੂੰ ਡਿਮੈਂਸ਼ੀਆ ਕਹਿੰਦੇ ਆ, ਠੀਕ ਹੈ। ਔਰ ਇਹ ਕੰਡੀਸ਼ਨ ਇਸ ਕਰਕੇ ਪੈਦਾ ਹੋ ਜਾਂਦੀ ਹੈ, ਕਈ ਵਾਰਾਂ ਟੈਂਪਰੇਰੀ ਤੌਰ ਤੇ ਵੀ ਆਕਸੀਜਨ ਪੂਰੀ ਸਪਲਾਈ ਨਹੀਂ ਹੁੰਦੀ, ਹਾਲਾਂਕਿ ਕੁਦਰਤ ਨੇ ਕਿੱਡਾ ਵੱਡਾ ਨਿਯਮ ਬਣਾਇਆ ਹੋਇਆ ਕਿ ਜੇ ਬ੍ਰੇਨ ਹੀ ਨਾ ਚੱਲਿਆ ਤੇ ਬਾਕੀ ਸਾਰਾ ਸਰੀਰ ਹੀ ਡੱਲ ਹੋ ਗਿਆ, ਉਹਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਖੂਨ ਜਿੰਨਾ ਵੀ ਖੂਨ ਨੇ ਆਕਸੀਜਨ ਲੈ ਕੇ ਜਾਣੀ ਹੈ, ਖੂਨ ਦੇ ਜਿਹੜੇ ਲਾਲ ਕਣ ਨੇ ਉਹਨਾਂ ਨੇ ਆਕਸੀਜਨ ਲੈ ਕੇ ਜਾਣੀ, ਉਹ ਤਾਂ ਖਾਲੀ ਡੱਬੇ ਹੁੰਦੇ ਨੇ ਟ੍ਰੇਨ ਦੇ, ਆਕਸੀਜਨ ਭਰ ਕੇ ਜਾਂਦੀ ਉਹਦੇ ਚ, ਬਾਕੀ ਜਿਹੜਾ ਪਲਾਜ਼ਮਾ ਹੁੰਦਾ ਉਹਦੇ ਚ ਖੁਰਾਕ ਜਾਂਦੀ ਹੈ, ਬਾਕੀ ਜਿਹੜੀ ਮਿਲਟਰੀ ਨਾਲ ਜਾਂਦੀ WBC ਦੀ ਉਹ ਵੀ ਨਾਲ ਜਾਂਦੀ ਹੈ, ਇਹ ਸੈੱਲ ਦੀ ਸਾਡੀ ਬਲੱਡ ਦੀ ਕੰਪੋਜੀਸ਼ਨ ਹੈਗੀ ਹੈ। ਤੇ ਹਾਰਟ ਤੋਂ ਜਿੰਨਾ ਇਸ ਤਰ੍ਹਾਂ ਦੀ ਮਿਕਸਿੰਗ ਵਾਲਾ ਖੂਨ ਪੂਰੇ ਸਰੀਰ ਨੂੰ ਸਪਲਾਈ ਵਾਸਤੇ ਹਰ ਪੰਪਿੰਗ ਦੇ ਨਾਲ ਜਾ ਰਿਹਾ ਆ, ਉਹਦੇ ਵਿੱਚੋਂ ਦੋ ਹਿੱਸੇ, ਜੇ ਅਸੀਂ 3 ਹਿੱਸੇ ਕਰ ਦਈਏ ਤੇ 1 ਹਿੱਸਾ ਸਰੀਰ ਨੂੰ ਮਿਲਦਾ, 2 ਹਿੱਸੇ ਸਿੱਧਾ, ਪਹਿਲਾਂ ਕੈਰੋਟਿਡ ਆਰਟਰੀ ਨੂੰ ਅਸੀਂ ਕਹਿੰਦੇ ਹਾਂ, ਕੈਰੋਟਿਡ ਆਰਟਰੀ ਆ ਧੌਣ ਦੇ ਵਿੱਚ, ਤੁਸੀਂ ਦੇਖੋ ਨਾ ਦੋਵੇਂ ਪਾਸੇ ਹੱਥ ਲਾ ਕੇ ਵੇਖੋ ਤੇ ਟੱਕ ਟੱਕ ਟੱਕ ਟੱਕ ਹੋ ਰਹੀ ਹੈ ਦਿਲ ਦੀ ਸਪੀਡ ਦੇ ਨਾਲ, ਸਿੰਕਰੋਨਸ ਕਹਿੰਦੇ ਆ, ਸਿੰਕਰੋਨਸ ਜਿਹੜੀ ਹੈ ਸਾਊਂਡ ਸਾਨੂੰ ਦਿਖਾਈ ਦੇ ਰਹੀ ਹੈ, ਉਹ ਸਾਰੀ ਦੀ ਸਾਰੀ ਬ੍ਰੇਨ ਦੇ ਵਿੱਚ ਖੂਨ ਸਪਲਾਈ ਕਰ ਲਈ ਹੈ, ਭਾਵ ਇੰਨਾ ਜ਼ਿਆਦਾ ਖੂਨ ਉੱਪਰ ਜਾ ਰਿਹਾ ਆ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਨਾ ਘਟੇ। ਔਰ ਬ੍ਰੇਨ ਦੀ ਆਕਸੀਜਨ ਦੀ ਸਪਲਾਈ ਨਾ ਘਟੇਗੀ, ਜਿੰਨਾ ਵੀ ਬਾਲਣ ਹੋਏਗਾ ਉਹ ਬਲਦਾ ਰਹੇਗਾ, ਐਨਰਜੀ ਪੈਦਾ ਹੁੰਦੀ ਰਹੇਗੀ, ਕੰਮ ਕਾਰ ਸਾਰੇ ਹੁੰਦੇ ਰਹਿਣਗੇ। ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਸ ਤਰ੍ਹਾਂ ਦੇ ਅਨੌਕਸੀਆ ਦੀ ਗੱਲ ਕਰਦੇ ਹਾਂ ਵੀ ਬ੍ਰੇਨ ਨੂੰ ਹੀ ਆਕਸੀਜਨ ਨਹੀਂ ਮਿਲੀ, ਭਾਵੇਂ ਖੂਨ ਸਾਰਾ ਜਾਈ ਜਾ ਰਿਹਾ ਹੈ, ਉਹਦੇ ਚ ਇੰਨੀ ਕੁਆਂਟਿਟੀ ਆਕਸੀਜਨ ਦੀ ਹੈ ਨੀ, ਤੇ ਉਹਦਾ ਮਤਲਬ ਕੀ ਹੋਇਆ? ਸਾਡਾ ਮਾਈਟੋਕੋਂਡਰੀਆ ਜਿਹੜਾ ਹੈਗਾ ਸੈੱਲ ਦੇ ਅੰਦਰ ਉਹ ਨਾਰਮਲ ਨਹੀਂ, ਜਿਹਦੇ ਕਰਕੇ ਇਹ ਸਾਰੀ ਕਾਰਵਾਈ ਹੋਣੀ ਸੀ ਉਹ ਨਾਰਮਲ ਨਹੀਂ ਹੈਗੀ, ਜਿਹਦੇ ਕਰਕੇ ਐਸਾ ਹੋਇਆ। ਹੁਣ ਅਗਰ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ, ਸਾਡੀ ਮਾਸਪੇਸ਼ੀਆਂ ਦੀ ਤੇ ਗੱਲ ਹੋ ਗਈ ਵੀ ਮਾਸਪੇਸ਼ੀਆਂ ਜਿਹੜੀਆਂ ਵੀਕ ਹੋ ਗਈਆਂ, ਫਟੀਕ ਹੋਣੀ ਸ਼ੁਰੂ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਬ੍ਰੇਨ ਦੀ ਗੱਲ ਅਸੀਂ ਕਰ ਲਈ ਹੈ ਕਿ ਬੌਰਾ ਹੋ ਗਿਆ, ਪਤਾ ਨੀ ਲੱਗਿਆ ਯਾਰ ਮੈਂ ਕਿੱਥੇ ਹੈਗਾ ਜਾਂ ਮੈਂ ਘਰ ਨੂੰ ਚੱਲਿਆ ਸੀਗਾ, ਆ ਰੋਡ ਪਤਾ ਨੀ ਕਿਹੜੀ ਹੈ, ਇਸ ਤਰ੍ਹਾਂ ਦੇ ਆਮ ਤੌਰ ਦੇ ਭੁਲੇਖੇ ਪਏ ਨੇ, ਇਹ ਸਾਬਤ ਕਰਦੇ ਆ ਕਿ ਬ੍ਰੇਨ ਨੂੰ ਤੁਹਾਡੀ ਆਕਸੀਜਨ ਪੂਰੀ ਸਪਲਾਈ ਨਹੀਂ ਹੋ ਰਹੀ। ਇੱਕ ਤੁਸੀਂ ਹੋਰ ਬੋਲ ਕੇ ਨੋਟ ਕੀਤੀ ਹੋਣੀ ਹੈ, ਜਦ ਤੁਸੀਂ ਹਵਾਈ ਜਹਾਜ਼ ਤੇ ਜਾਂਦੇ ਹੋ ਨਾ ਤੇ ਜਦੋਂ ਜਹਾਜ਼ ਉਤਰਨ ਲੱਗਦਾ ਹੈ ਕਈ ਲੋਕਾਂ ਦਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਸਿਰ ਫਟਣ ਲੱਗ ਜਾਂਦਾ। ਕਾਰਨ ਕੀ ਹੈ? ਗ੍ਰੈਵੀਟੇਸ਼ਨ ਦੇ ਕਾਰਨ। ਜਿਹੜਾ ਸੋਲਿਡ ਮਟੀਰੀਅਲ ਤੁਹਾਡਾ ਖੂਨ ਦਾ ਹੁੰਦਾ ਆ, ਉਹ ਸਾਰੇ ਦਾ ਸਾਰਾ ਹੇਠਾਂ ਬੈਠ ਜਾਂਦਾ, ਪੈਰਾਂ ਤੋਂ ਸੋਜ ਵੀ ਪੈ ਜਾਂਦੀ ਹੈ, ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲੋਕ ਕਹਿੰਦੇ ਨੇ ਵੀ ਸਿਰ ਨੀਵਾਂ ਕਰਕੇ ਰਹੋ, ਸਿਰ ਨੀਵਾਂ ਤਾਂ ਕਿ ਜਿਹੜਾ ਖੂਨ ਉਹਦੇ ਚ ਆ ਰਿਹਾ ਉਹਦੀ ਗ੍ਰੈਵੀਟੇਸ਼ਨ ਦੇ ਮੁਤਾਬਕ ਉਨੀ ਕੁ ਆਕਸੀਜਨ ਉਹਦੇ ਚ ਰਹਿ ਜਾਵੇ ਕਿ ਥੋੜਾ ਤੁਹਾਨੂੰ ਆਰਾਮ ਮਿਲ ਜਾਵੇ। ਇਹ ਆਲਟਰਨੇਟਿਵ ਮੈਜਰਸ ਨੇ। ਸੋ ਮੈਂ ਇਹ ਤਾਂ ਦੱਸ ਰਿਹਾ ਤੁਹਾਨੂੰ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਸਾਰੇ ਸਿਮਟਮਸ ਜਿਹੜੇ ਨੇ ਲੈਕ ਆਫ ਆਕਸੀਜਨ ਦੇ ਨੇ। ਆਕਸੀਜਨ ਦੀ ਘਾਟ ਬ੍ਰੇਨ ਵਿੱਚ ਹੋਣ ਦੇ ਨਾਲ ਹੈਗੀ ਹੈ, ਕਿਉਂਕਿ ਸੈਡੀਮੈਂਟੇਸ਼ਨ ਦੇ ਕਰਕੇ ਸੋਲਿਡ ਮਟੀਰੀਅਲ ਜਿਹੜਾ, ਜਿਵੇਂ ਹੈਮੋਗਲੋਬਿਨ ਦੀ ਗੱਲ ਹੈਗੀ ਹੈ, ਤੇ ਹੈਮੋਗਲੋਬਿਨ ਨੇ ਆਕਸੀਜਨ ਕੈਰੀ ਕਰਨੀ ਹੈ, ਉਹ ਵਿਚਾਰਾ ਹੇਠਾਂ ਸੈਡੀਮੈਂਟੇਟ ਕਰ ਗਿਆ, ਬ੍ਰੇਨ ਦੇ ਵਿੱਚ ਇੰਨਾ ਰਹਿ ਨਹੀਂ ਰਿਹਾ, ਬ੍ਰੇਨ ਦੇ ਵਿੱਚ ਇੰਨੀ ਆਕਸੀਜਨ ਰਹਿ ਨਹੀਂ ਗਈ, ਜਿਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਕਦੀ ਬ੍ਰੇਨ ਦੀ ਗੱਲ ਹੋ ਗਈ ਨਾ, ਉਸ ਤੋਂ ਇਲਾਵਾ ਵੀ ਤਾਂ ਹੈ ਨਾ, ਜਿਵੇਂ ਸਵਾਲੋਇੰਗ ਵਾਕਿੰਗ ਹੈ। ਆਮ ਤੌਰ ਤੇ ਜਦੋਂ ਤੁਹਾਨੂੰ ਆਕਸੀਜਨ ਹੀ ਹੈ ਨੀ ਤੇ ਤੂੰ ਰਹਿ ਨੀ ਜਾ ਰਿਹਾ, ਭਲਾ ਮਾਂ ਤਾਂ ਯਾਰ ਉੱਠ, ਮੰਜੀ ਤੋਂ ਉੱਠ ਕੇ ਤੂੰ ਆਪਣੀ ਰੋਟੀ ਤੇ ਆ ਫੜ ਲਾ, ਆਪਣਾ ਫਲਾਣਾ ਨਹੀਂ ਉੱਠਿਆ ਨੀ ਜਾਂਦਾ, ਹਿੰਮਤ ਜੀ ਨੀ ਹੈਗੀ ਪੈਂਦੀ ਕਿ ਮੈਂ ਜਾ ਕੇ ਫਲਾਣਾ ਕੰਮ ਕਰ ਰਿਹਾ ਆ, ਮੈਨੂੰ ਦਿਸਦਾ ਪਿਆ ਵੀ ਮੇਰਾ ਕੰਮ ਖਰਾਬ ਹੋ ਰਿਹਾ ਆ, ਮੇਰਾ ਕੱਟਾ ਵੱਛਾ ਕੋਈ ਖੁੱਲ ਗਿਆ, ਮੈਂ ਇਹਨੂੰ ਬੰਨ ਰਿਹਾ, ਮੇਰੇ ਚ ਹਿੰਮਤ ਨੀ ਹੋ ਰਹੀ ਤੋਂ ਮੈਂ ਕਰ ਲਵਾਂ। ਸੋ ਇਹ ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਮਾਨਸਿਕ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਕੀ ਆ? ਤੁਹਾਡੇ ਸਰੀਰ ਦੇ ਵਿੱਚ ਲੋ ਐਨਰਜੀ ਹੈ। ਲੋ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲਾ ਕਾਰਨ ਕਿੱਥੇ ਆ? ਮਾਈਟੋਕੌਂਡਰੀਆ। ਸੈੱਲ ਦੇ ਅੰਦਰ ਇੱਕ ਮਾਈਟੋਕੌਂਡਰੀਆ ਇਸ ਤਰ੍ਹਾਂ ਦਾ ਬਿਜਲੀ ਘਰ ਹੈ ਜਿਹੜਾ ਐਨਰਜੀ ਸਪਲਾਈ ਕਰਦਾ ਆ, ਜਿਹਦੇ ਕਰਕੇ ਬਾਕੀ ਸਾਰੇ ਕੰਮ ਭਾਵੇਂ ਠੀਕ ਠਾਕ ਹੋਣ ਪਰ ਉਹ ਕੰਮ ਨਹੀਂ ਕਰ ਰਹੇ, ਕੰਮ ਨਹੀਂ ਕਰ ਰਹੇ ਕਿਉਂਕਿ ਐਨਰਜੀ ਹੈ ਨੀ, ਮੋਟਰ ਚੱਲੀ ਨੀ ਕਿਉਂਕਿ ਬਿਜਲੀ ਨੀ ਆਈ, ਪਾਣੀ ਆ ਨੀ ਰਿਹਾ। ਸੋ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਸਵਾਲ ਹੋਇੰਦ ਦੀ ਗੱਲ ਹੈ। ਤੁਸੀਂ ਚੀਜ਼ ਹਜਮ, ਕਈ ਵਾਰ ਤੁਸੀਂ ਵੇਖਿਆ ਹੋਣਾ ਖਾਂਦੇ ਖਾਂਦੇ ਪਲਚ ਜਾਂਦੇ ਹੋ, ਚੌਕਿੰਗ, ਹਾਲਾਂਕਿ ਮਸਕੂਲਰ ਗੱਲ ਹੈਗੀ ਹੈ, ਇਸ ਵੇਲੇ ਸਾਡੇ ਜਿਹੜੇ ਥਰੋਟ ਦੇ ਮਸਲਸ ਨੇ ਇਹ ਉਹਨਾਂ ਦੀ ਗੱਲ ਹੈਗੀ ਹੈ, ਪਰ ਇਹ ਹੈ ਕਿਹਦੇ ਕਰਕੇ? ਉਹਦੇ ਵਿੱਚ ਵੀ ਤਾਂ ਸੈੱਲ ਹੀ ਨੇ ਨਾ, ਉਹਦੇ ਵਿੱਚ ਵੀ ਤਾਂ ਸੈੱਲ ਨੇ, ਉਹਦੇ ਸੈੱਲਾਂ ਦੇ ਵਿੱਚ ਵੀ ਤਾਂ ਮਾਈਟੋਕੌਂਡਰੀਆ ਹੈ ਨਾ। ਭਾਵ ਕੀ ਹੈ? ਇਹ ਉਸ ਕਰਕੇ ਪੈਦਾ ਹੁੰਦੀ ਹੈ, ਚੌਕਿੰਗ ਵਗੈਰਾ ਜਾਂ ਇਰੈਗੂਲੈਰਿਟੀ ਵਗੈਰਾ ਜਾਂ ਸਪਾਸਟਿਕ ਪੈਰਾਲਾਈਸਿਸ ਹੋ ਗਿਆ, ਟੈਂਪਰੇਰੀ ਤੌਰ ਤੇ ਯਾਰ ਕੰਮ ਹੀ ਨਹੀਂ ਕਰਦਾ, ਹਾਂਜੀ। ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਕਿਸੇ ਵੀ ਸਿਸਟਮ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਤੇ ਜੇ ਫੂਡ ਵਾਲੀ ਪਾਈਪ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਫਿਰ ਬੰਦੇ ਨੂੰ ਪਲਚਣਾ ਸ਼ੁਰੂ ਹੋ ਜਾਂਦਾ ਹੈ, ਚੀਜ਼ ਅੰਦਰ ਨਿਗਾ ਨਹੀਂ ਸਕਦਾ, ਬੁਰਕੀ ਅੰਦਰ ਨਹੀਂ ਨਿਗਾ ਸਕਦਾ, ਵਾਕ ਕਰਨਾ ਚਾਹੁੰਦਾ ਹੈ ਪਰ ਯਾਰ ਵਾਕ ਕਰਨ ਨੂੰ ਮਨ ਨਹੀਂ ਕਰਦਾ, ਲੱਤਾਂ ਨਹੀਂ ਹਿਲਦੀਆਂ। ਇਸੇ ਤਰ੍ਹਾਂ ਹੀ ਜਿਹੜੀ ਮੈਂ ਬ੍ਰੇਨ ਦੀ ਗੱਲ ਕਰੀ ਸੀ, ਮੈਂ ਉਸ ਚ ਹੋਰ ਥੋੜਾ ਜਿਹਾ ਉਹਨੂੰ ਕਲੀਅਰ ਕਰ ਦਿਆਂ, ਜਿਵੇਂ ਡੈਮੈਂਸ਼ੀਆ ਵਗੈਰਾ ਮੈਂ ਗੱਲ ਕਰਿਆ ਨਾ, ਪਰ ਕੁਝ ਇੱਕ ਐਸੀਆਂ ਹੋਰ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਨਾ ਲੈ ਸਕਦੇ ਕਿਉਂਕਿ ਅਸੀਂ ਹੁਣ ਕਈਆਂ ਚੀਜ਼ ਬਿਮਾਰੀਆਂ ਦੇ ਨਾਂ ਰੱਖ ਦਿੱਤੇ ਨੇ। ਕੁਝ ਇੱਕ ਗਰੁੱਪ ਸਿਮਟਮਸ ਨੂੰ ਨਾਂ ਲੈ ਕੇ ਨਾ ਅਸੀਂ ਉਹਨਾਂ ਦੇ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ ਔਰ ਫਿਰ ਅਸੀਂ ਉਹਨਾਂ ਨਾਵਾਂ ਦੇ ਨਾਲ ਹੀ ਉਸ ਨੂੰ ਜਾਣਦੇ ਹਾਂ, ਪਰ ਪਿੱਛੇ ਕਹਾਣੀ ਕੀ ਆ? ਮਾਈਟੋਕੌਂਡਰੀਆ ਦੀ। ਅਸੀਂ ਕਹਿਣਾ ਕੀ ਆ? ਇਹਨੂੰ ਤਾਂ ਮਿਰਗੀ ਦੀ ਬਿਮਾਰੀ ਆ। ਹੁਣ ਮਿਰਗੀ ਕੈਸੀ ਬਿਮਾਰੀ ਆ ਜਿਹਦੇ ਪਿੱਛੇ ਕੋਈ ਕਾਰਨ, ਹਾਲਾਂਕਿ ਕੋਈ ਵੀ ਬਿਮਾਰੀ ਹੋਵੇ, ਜੇ ਕਨਵਲਸ਼ਨ ਜਿਹੜੇ ਨਾ ਦੌਰੇ ਪੈਣੇ, ਦੌਰੇ ਬੜੀ ਤੇਰਾਂ ਦੇ ਨੇ, ਇਹ ਤਰ੍ਹਾਂ ਦੇ ਨਹੀਂ ਹੈਗੇ, ਟੈਟਸ ਦੇ ਦੌਰੇ ਵੀ ਨੇ, ਹੋਰ ਤਰ੍ਹਾਂ ਦੇ ਵੀ ਸਪਾਜ਼ਮਿਕ ਦੌਰੇ ਵੀ ਹੈਗੇ ਨੇ, ਐਪੀਲੈਪਸੀ ਦੇ ਦੌਰੇ ਵੀ ਨੇ, ਦੌਰੇ ਕਈ ਤਰ੍ਹਾਂ ਦੇ ਹੈਗੇ ਨੇ, ਪਰ ਮੈਂ ਗੱਲ ਕਰ ਰਿਹਾ ਹਾਂ ਐਪੀਲੈਪਸੀ ਦੀ, ਜਿਹਦੇ ਪਿੱਛੇ ਯਾਰ ਹੋਰ ਕੋਈ ਕਾਰਨ ਨਹੀਂ, ਇੱਕ ਕਨੈਕਸ਼ਨ ਹੀ ਡਿਸਕਨੈਕਟ ਹੋ ਗਿਆ। ਸਾਰਾ ਕੁਝ ਸਹੀ ਹੈ, ਤਾਰਾ ਦੂਰਾ ਸਹੀ ਨੇ, ਬਿਲਕੁਲ ਸਹੀ ਹੈ, ਲੇਕਿਨ ਕਨੈਕਸ਼ਨ ਇਕਦਮ ਡਿਸਕਨੈਕਟ ਹੋ ਗਿਆ, ਐਪੀਲੈਪਸੀ ਹੋ ਗਈ। ਸੋ ਐਪੀਲੈਪਸੀ ਵਰਗੀਆਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਉਹਦਾ ਮਤਲਬ ਕੀ ਹੁੰਦਾ ਕਿ ਮਾਈਟੋਕੌਂਡਰੀਆ ਦੇ ਵਿੱਚ ਉਹ ਸਪਲਾਈ ਰੈਗੂਲਰਿਟੀ ਮੇਨਟੇਨ ਨਹੀਂ ਹੋ ਰਹੀ, ਮਾਈਟੋਕੌਂਡਰੀਆ ਦੇ ਵਿੱਚ ਡਿਫੈਕਟ ਪੈ ਗਏ ਹਨ, ਜਿਸ ਕਰਕੇ ਐਸਾ ਹੋ ਰਿਹਾ, ਉਸਦਾ ਸਟ੍ਰੋਕ ਹੋ ਗਿਆ ਜੀ। ਸਾਰਾ ਕੁਝ ਠੀਕ ਠਾਕ ਸੀ, ਚੱਲੀ ਜਾ ਰਿਹਾ ਸੀ, ਫਸਟ ਕਲਾਸ ਸੀ, ਸਡਨ ਉਹਨੇ ਕੰਮ ਕਾਰ ਕਰਕੇ ਆਇਆ ਬਾਹਰੋਂ ਠੀਕ ਠਾਕ ਮੰਜੇ ਤੇ ਬੈਠਾ ਸੀਗਾ, ਉਹ ਇਕਦਮ ਹੀ ਬੇਹੋਸ਼ ਹੋ ਗਿਆ ਹੈਗਾ, ਹਾਂਜੀ। ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਆਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਆ? ਕਿ ਉਸ ਵੇਲੇ ਉਸ ਮਾਈਟੋਕੌਂਡਰੀਆ ਦੇ ਵਿੱਚੋਂ ਸੈੱਲਾਂ ਦੇ ਵਿੱਚੋਂ ਸਪਲਾਈ ਨਹੀਂ ਹੋ ਰਹੀ, ਔਰ ਉਹ ਸਪਲਾਈ ਤਾਂ ਹੋਣੀ ਜਿਹਨੂੰ ਆਕਸੀਜਨ ਪੂਰੀ ਮਿਲੂਗੀ, ਜੇ ਇਹਨੂੰ ਆਕਸੀਜਨ ਪੂਰੀ ਨਹੀਂ ਮਿਲੀ, ਇਹ ਸਪਲਾਈ ਨਹੀਂ ਪੂਰੀ ਕਰ ਲਿਆ, ਤੇ ਸਾਰੇ ਪਾਸੇ ਹਨੇਰਾ ਹੋ ਗਿਆ, ਸਾਰਾ ਕੰਮ ਇਸ ਤਰ੍ਹਾਂ ਦਾ ਹੋ ਗਿਆ, ਔਰ ਜਿਹਦੇ ਕਰਕੇ ਕਈ ਵੇਰਾਂ ਐਪੀਲੈਪਸੀ ਵਰਗੀਆਂ, ਕਈ ਵੇਰਾਂ ਸਟ੍ਰੋਕ ਵਰਗੀਆਂ, ਤੇ ਕਈ ਵੇਰਾਂ ਜਨਰਲ ਸੀਜ਼ਰ, ਮੈਂ ਸੀਜ਼ਰ ਜਿਹਨੂੰ ਅਸੀਂ ਕਨਵਲਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਦੌਰੇ ਵੀ ਕਹਿੰਦੇ ਹਾਂ, ਦੌਰੇ ਪੈਣੇ, ਸੀਜ਼ਰ, ਕਨਵਲਸ਼ਨ, ਦੌਰੇ, ਐਪੀਲੈਪਸੀ, ਇਹ ਆਮ ਤੌਰ ਤੇ ਆਪਸ ਚ ਮਿਲਦੀਆਂ ਜੁਲਦੀਆਂ ਜਿਹੀਆਂ ਗੱਲਾਂ ਹਨ। ਪਰ ਸਾਰੀਆਂ ਦੇ ਡਾਇਗਨੋਸਿਸ ਵਾਸਤੇ ਸਾਰੀਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਵੀ ਇਹ ਐਫਸੀ ਐਪੀਲੈਪਸੀ ਹੈ ਜਾਂ ਇਹ ਟੈਟਸ ਵਰਗਾ ਦੌਰਾ ਹੈ ਜਾਂ ਕੁਛ ਹੋਰ ਹੈਗਾ ਆ। ਅੱਜ ਕੱਲ ਸਾਡੇ ਕੋਲ ਇਹ ਸਾਰਿਆਂ ਦੇ ਗਰੁੱਪ ਦੇ ਸਿਮਟਮਸ ਬਣੇ ਨੇ। ਐਪੀਲੈਪਸੀ ਅਸੀਂ ਉਦੋਂ ਕਹਿੰਦੇ ਜਦੋਂ ਸਾਨੂੰ ਹੋਰ ਸਾਰਾ ਕੁਝ ਵੇਖ ਰਿਹਾ ਯਾਰ, ਹੋਰ ਫਰਕ ਤਾਂ ਕੋਈ ਨੀ ਲੱਗਦਾ, ਕਿਤੇ ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਜਿਸ ਕਰਕੇ ਬੰਦਾ ਇਕਦਮ ਜਿਹੜਾ ਸਾਰਾ ਸਿਸਟਮ ਹੀ ਉਹਦਾ ਇਕਦਮ ਫੇਲ ਹੋ ਜਾਂਦਾ ਹੈ, ਜਿਹਨੂੰ ਅਸੀਂ ਐਪੀਲੈਪਸੀ ਕਹਿੰਦੇ ਹੈਗੇ। ਔਰ ਇਹ ਕਿਉਂ ਹੋਇਆ? ਹੋਇਆ ਪਾਵਰ ਹਾਊਸ ਤੋਂ, ਹੋਇਆ ਮਾਈਟੋਕੋਂਡਰੀਆ ਦੇ ਕਰਕੇ। ਔਰ ਇਸੇ ਤਰ੍ਹਾਂ ਹੀ ਭਾਈ ਯਾਰ, ਇਕਦਮ ਪਤਾ ਨੀ ਕਿਉਂ ਜਿਹਾ ਮੇਰਾ ਕੰਨ ਸੁਣਦਾ ਹੀ ਨੀਗਾ, ਇਕਦਮ ਠੀਕ ਠਾਕ ਸੀਗਾ, ਪਰ ਹੁਣ ਮੈਨੂੰ ਕੰਨ। ਆਮ ਤੌਰ ਤੇ ਇਹੋ ਜਿਹੀ ਕੰਡੀਸ਼ਨ ਜਦੋਂ ਤੁਸੀਂ ਜਹਾਜ਼ ਤੋਂ ਉਤਰਦੇ ਹੋ, ਜਦੋਂ ਤੁਸੀਂ ਹਾਈਟ ਤੇ ਜਾਂਦੇ ਹੋ, ਟਰੱਕਾਂ ਵਾਲੇ ਮੇਰੇ ਵੀਰ ਸੁਣ ਰਹੇ ਹੋਣਗੇ, ਕਈ ਹਾਈਟ ਤੇ ਜਾਂਦੇ ਹੋ, ਉਸ ਵੇਲੇ ਟਰੱਕਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਮਹਿਸੂਸ ਹੁੰਦੀ ਹੈ, ਹੀਅਰਿੰਗ ਲਾਸ ਵਰਗੀ, ਜਾਂ ਸਟੋਪੇਜ ਸੈਂਸੇਸ਼ਨ, ਕੰਨਾਂ ਦੇ ਵਿੱਚ ਸਟੋਪੇਜ ਸੈਂਸੇਸ਼ਨ ਹੋ ਜਾਣਾ। ਉਹਦੇ ਪਿੱਛੇ ਕਹਾਣੀ ਇਹੀ ਹੁੰਦੀ ਆ ਕਿ ਆਹ ਜਿਹੜਾ ਮਾਈਟੋਕੋਂਡਰੀਆ ਤੁਹਾਡੇ ਸੈੱਲ ਦੇ ਵਿੱਚ ਹੁੰਦਾ ਆ, ਟ੍ਰਿਲੀਅਨ ਸੈੱਲ ਨੇ, ਹਰੇਕ ਸੈੱਲ ਚ ਮਾਈਟੋਕੋਂਡਰੀਆ, ਹਰੇਕ ਸੈੱਲ ਚ ਬਿਜਲੀ ਘਰ ਹੈਗਾ, ਹਰੇਕ ਸੈੱਲ ਉਹ ਬਿਜਲੀ ਦੇ ਵਿੱਚ ਘਰ ਉਸਨੂੰ ਰੈਗੂਲੇਟ ਕਰਦਾ, ਉਹਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰੇ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ। ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੂੰ ਵੀ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ, ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, ਹਾਈਟ ਦੇ ਉੱਪਰ ਜਾ ਕੇ ਵੀ ਇਹ ਗੱਲ ਹੁੰਦੀ ਹੈ, ਹੀਅਰਿੰਗ ਲਾਸ। ਔਰ ਕਈ ਵੇਰ ਹੀਅਰਿੰਗ ਲਾਸ ਦੇ ਨਾਲ ਨਾਲ ਅੱਖਾਂ ਦੇ ਵਿੱਚ ਧੁੰਦਲਾਪਣ ਵੀ ਹੁੰਦਾ ਆ, ਜਿਹੜਾ ਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਨਾ ਡਾਇਬੈਟਿਕਸ ਲੋਕਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ, ਗਲੂਕੋਮਾ। ਔਰ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਅਗਰ ਲੰਬੇ ਸਮੇਂ ਤੱਕ ਕੋਈ ਗੱਲ ਹੋ ਜਾਵੇ, ਜਾਂ ਕਿਸੇ ਦਾ ਜਿਹੜੇ ਪੈਂਕਰੀਏਟਿਕ ਸੈੱਲ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ। ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਵੀ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ, ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ, ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ। ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿੱਥੋਂ, ਕਿਵੇਂ ਪਤਾ ਕਰੀਏ ਸੈੱਲ ਦੇ ਵਿੱਚ ਕਿੱਥੇ? ਹੁਣ ਅੱਜ ਕੱਲ ਅਸੀਂ ਆਮ ਤੌਰ ਤੇ ਸੈੱਲ ਤੱਕ ਤੇ ਪਹੁੰਚ ਗਏ ਹਾਂ ਨਾ, ਸੈੱਲ ਨੂੰ ਅਸੀਂ ਮਾਈਕਰੋਸਕੋਪ ਚ ਵੇਖ ਕੇ, ਉਹਦੇ ਸਟਰਕਚਰ ਨੂੰ ਵੇਖ ਕੇ, ਉਹਦੇ ਅੰਦਰ ਕੀ ਹੈਗਾ ਆ, ਉਹਦੀ ਸ਼ਨਾਖਤ ਕਰਨ ਯੋਗ ਹੋ ਗਏ ਨਾ। ਇਸੇ ਕਰਕੇ ਮੈਡੀਕਲ ਸਾਇੰਸ ਪਿਛਾਂ ਨੂੰ ਜਾ ਰਹੀ, ਬਰੀਕੀ ਵੱਲ ਜਾ ਰਹੀ, ਸਰੀਰ ਤੋਂ ਬਰੀਕੀ ਵਾਲੇ ਪਾਸੇ ਜਾ ਰਹੀ ਹੈ, ਸਰੀਰ ਤੋਂ ਹਾਈਪੋਥੈਸਿਸ ਵਾਲੇ ਪਾਸੇ ਜਾ ਰਹੀ ਹੈ, ਪਰ ਹਜੇ ਫਿਜ਼ੀਕਲ ਆ, ਹਜੇ ਫਿਜ਼ੀਕਲ ਹੈਗੀ ਆ, ਤੇ ਫਿਜ਼ੀਕਲ ਦੀ ਸ਼ਨਾਖਤ ਆਪਾਂ ਤੁਹਾਡੇ ਸਾਹਮਣੇ ਕਰਕੇ ਰੱਖ ਰਹੇ ਹਾਂ, ਤੇ ਫੇਰ ਭਾਈ ਲੱਭਣਾ ਪਊਗਾ ਇਹ ਜਿਹੜਾ ਮਾਈਟੋਕੋਂਡਰੀਆ ਹੈ ਇਹ ਹੈ ਕੀ। ਇਹ ਇੱਕ ਤਰ੍ਹਾਂ ਦੇ ਰੈਡ ਲਾਲ ਕਲਰ ਦੇ ਸ਼ੇਪ ਹੈਗੀ ਹੈ, ਜਿਵੇਂ ਡੰਡੇ ਹੁੰਦੇ ਨੇ ਛੋਟੇ ਛੋਟੇ ਕਣ ਜਿਹੜੇ ਨੇ ਇਹ ਲਾਲ ਰੰਗ ਦੇ ਹੁੰਦੇ ਨੇ, ਔਰ ਇਹ ਉਹਦੇ ਉਸ ਏਰੀਏ ਦੇ ਵਿੱਚ ਥਾਂ ਥਾਂ ਤੇ ਖਿਲ ਰਹੇ ਹੁੰਦੇ ਨੇ, ਜਿਵੇਂ ਕੋਈ ਅਲੱਗ ਅਲੱਗ ਥਾਵਾਂ ਤੇ ਸਾਡੇ ਬਲਬ ਨਹੀਂ ਚੱਲਦੇ ਹੁੰਦੇ, ਕਨੈਕਸ਼ਨ ਤੇ ਉੱਥੋਂ ਹੀ ਆ ਰਿਹਾ। ਪਰ ਇਸੇ ਤਰ੍ਹਾਂ ਦੀਆਂ ਲਾਲ ਰੰਗ ਦੀਆਂ ਚਮਕਦੀਆਂ ਹੋਈਆਂ ਚੀਜ਼ਾਂ, ਇਹਨਾਂ ਨੂੰ ਅਸੀਂ ਮਾਈਟੋਕੋਂਡਰੀਆ ਕਹਿੰਦੇ ਹਾਂ, ਧਾਗਿਆਂ ਵਰਗੇ, ਥਰੈਡ ਵਰਗੇ ਹੋ ਸਕਦੇ ਹੁੰਦੇ, ਜਾਂ ਪੰਜਾਬ ਵਧੀਆ ਸਹੀ ਸਹੀ ਐਗਜ਼ਾਮਪਲ ਇਹਦੀ, ਸਾਡੀ ਟਿਊਬਾਂ ਹੈਗੀਆਂ ਨਾ, ਲਾਈਟ ਕਰਨ ਵਾਲੀਆਂ ਟਿਊਬਾਂ ਹੁੰਦੀਆਂ ਨਾ, ਲੰਬੀਆਂ ਨੇ ਨਾ, ਕਿਉਂਕਿ ਇਹ ਲੰਬੇ ਹੁੰਦੇ ਨੇ, ਲੰਬੇ ਹੁੰਦੇ ਨੇ, ਪਰ ਰੰਗ ਇਹਦਾ ਉਹਦੇ ਵਿੱਚ ਰੈਡ ਕਲਰ ਹੁੰਦਾ, ਸਾਨੂੰ ਜੋ ਦਿਖਾਈ ਦਿੰਦਾ ਹੈ ਨਾ ਮਾਈਕਰੋਸਕੋਪ ਚ ਰੈਡ ਕਲਰ ਦਾ ਹੁੰਦਾ, ਤੇ ਜਦੋਂ ਇਸ ਨੂੰ ਹੋਰ ਬਰੀਕੀ ਨਾਲ ਹੋਰ ਮਾਈਕਰੋਸਕੋਪ ਨੂੰ ਅਸੀਂ ਕਲੋਜ਼ ਕਰਦੇ ਹਾਂ ਤੇ ਸਾਨੂੰ ਲੱਗਦਾ ਇਹਦੇ ਵੀ ਦੋ ਲੇਅਰ ਨੇ, ਇੱਕ ਇਨਰ ਲੇਅਰ ਆ, ਇੱਕ ਆਊਟਰ ਲੇਅਰ ਆ, ਔਰ ਇਨਰ ਲੇਅਰ ਦੇ ਆਊਟਰ ਲੇਅਰ ਦੇ ਵਿੱਚੋਂ ਜਿਵੇਂ ਕੋਈ ਚੀਜ਼ ਕਿਰਨਾਂ ਬਾਹਰ ਨੂੰ ਫੁੱਟ ਰਹੀਆਂ ਨੇ ਰੈਡ ਕਲਰ ਦੀਆਂ, ਉਹ ਰੈਡ ਕਲਰ ਦੀਆਂ ਕਿਰਨਾਂ ਇਹਦੇ ਵਿੱਚੋਂ ਫੁੱਟਦੀਆਂ ਸਾਨੂੰ ਦਿਖਾਈ ਦਿੰਦੀਆਂ ਨੇ, ਤੇ ਅਸੀਂ ਰਿਕੋਗਨਾਈਜ਼ ਕਰ ਲੈਂਦੇ ਹਾਂ ਵੀ ਭਾਈ ਆਹ ਜਿਹੜਾ ਮਾਈਟੋਕੋਂਡਰੀਆ। ਔਰ ਉਸ ਮਾਈਟੋਕੋਂਡਰੀਆ ਦੀ ਇੱਕ ਨਾਰਮਲ ਸ਼ੇਪ ਮੈਂ ਤੁਹਾਨੂੰ ਦੱਸ ਦਿੱਤੀ ਰੋਡ ਵਰਗੀ ਹੈ, ਲੇਕਿਨ ਜੇ ਇਹ ਨਾਰਮਲ ਰੋਡ ਵਰਗੀ ਸਾਨੂੰ ਦਿਖਾਈ ਨਹੀਂ ਦੇ ਰਹੀ, ਵਿੰਗੀ ਟੇਡੀ ਦਿਖਾਈ ਦੇ ਰਹੀ ਹੈ, ਛੋਟੀ ਦਿਖਾਈ ਦੇ ਰਹੀ ਹੈ, ਸਾਈਜ਼ ਡਿਫਰੈਂਟ ਦਿਖਾਈ ਦੇ ਰਿਹਾ, ਤਾਂ ਉਹਦਾ ਮਤਲਬ ਹੈ ਵੀ ਉਹਦੇ ਵਿੱਚ ਕੋਈ ਨੁਕਸ ਹੈ, ਔਰ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਮੈਂ ਨਾਂ ਤੁਹਾਡੇ ਸਾਹਮਣੇ ਲੈ ਦਿੱਤਾ ਹੈ, ਜਿਹਨੂੰ ਅਸੀਂ ਅਟੈਕਸੀਆ ਕਹਿੰਦੇ ਹਾਂ। ਪਹਿਲੀ ਗੱਲ ਅਟੈਕਸੀਆ, ਇਨਕੋਆਰਡੀਨੇਸ਼ਨ, ਅਟੈਕਸੀਆ ਹੁੰਦਾ ਵੀ ਯਾਰ ਮੈਂ ਉੱਠ ਕੇ ਮੰਜੇ ਤੋਂ ਤੁਰਨ ਲੱਗਿਆ ਸੀ, ਮੇਰੀ ਲੱਤ ਹੀ ਨਹੀਂ ਕੰਮ ਕਰਦੀ, ਤੁਰ ਹੀ ਨਹੀਂ ਸਕਦਾ, ਇਹੋ ਜਿਹੀਆਂ ਗੱਲਾਂ, ਮੈਂ ਸੱਜੇ ਪਾਸੇ ਜਾਣਾ ਚਾਹੁੰਦਾ ਮੈਂ ਮੁੜ ਹੀ ਨਹੀਂ ਸਕਦਾ, ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ, ਬਹੁਤ ਸਾਰੀਆਂ ਹੋਰ ਜਿਸ ਤਰ੍ਹਾਂ ਅਲਾਮਤਾਂ ਹੈਗੀਆਂ ਨੇ ਸੈਕਸੁਅਲ ਸੰਬੰਧਿਤ ਜਿਹੜੀਆਂ ਸਪਰੈਸ਼ਨ ਹੋ ਜਾਂਦੇ ਨੇ ਉਹਨਾਂ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਹੈ ਕਿ ਉਹਦੇ ਆਏਗਾ ਅੱਗੇ ਆਏਗਾ ਸਮਾਂ ਮੈਂ ਇਹ ਉਹਦੇ ਬਾਰੇ ਵੀ ਦੱਸਾਂਗਾ। ਆਸਿਕ ਸੁਜਾਕ ਵਗੈਰਾ ਆਮ ਤੌਰ ਤੇ ਅਖੀਰ ਦੇ ਵਿੱਚ ਜਿਹੜੇ ਸਿਮਟਮ ਪੈਦਾ ਹੁੰਦੇ ਨੇ ਉਹ ਅਟੈਕਸੀਆ ਵਰਗੇ ਸਿਮਟਮ ਪੈਦਾ ਹੁੰਦੇ ਨੇ। ਔਰ ਕੀ ਹੈ, ਤੁਰਨਾ ਚਾਹੁੰਦੇ ਹੋ ਲਾਤੀ ਨਹੀਂ ਹਿੱਲ ਰਹੀ, ਸੱਜੇ ਪਾਸੇ ਮੁੜਨਾ ਚਾਹੁੰਦੇ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਬੜੀ ਅਜੀਬ ਗੱਲ ਆ। ਅਟੈਕਸੀਆ ਵਗੈਰਾ ਦੀ ਕੰਡੀਸ਼ਨ ਚ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਨੇ, ਤੁਸੀਂ ਸਿੱਧੇ ਤੇ ਤੁਰੇ ਜਾ ਰਹੇ ਹੋ ਠੀਕ ਹੈ, ਪਰ ਤੁਹਾਨੂੰ ਹੈਗਾ ਯਾਰ ਸੱਜੇ ਪਾਸੇ ਮੁੜਿਆ, ਤੁਸੀਂ ਸੱਜੇ ਪਾਸੇ ਨਹੀਂ ਮੁੜ ਸਕਦੇ, ਅਜੀਬ ਲੱਗਦਾ ਨਾ ਇਸ ਤਰ੍ਹਾਂ ਦਾ। ਇਹੋ ਜਿਹੀਆਂ ਕੰਡੀਸ਼ਨ ਅਟੈਕਸੀਆ ਵਗੈਰਾ ਦੀਆਂ ਜਿਹੜੀਆਂ ਆਮ ਤੌਰ ਤੇ ਇਹਦੇ ਵਿੱਚ, ਹਾਲਾਂਕਿ ਇਨਕੋਆਰਡੀਨੇਸ਼ਨ ਅਸੀਂ ਪਰਕਿੰਸਨ ਚ ਵੀ ਕਿਹਾ ਸੀਗਾ, ਪਰਕਿੰਸਨ ਨੂੰ ਗੱਲ ਕਰਦਿਆਂ, ਹਾਲਾਂਕਿ ਇਹਦੇ ਜੀ ਪਰਕਿੰਸਨ ਪੈਦਾ ਹੁੰਦੀ ਹੈ, ਪਰਕਿੰਸਨ ਦੇ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਇਨਕੋਆਰਡੀਨੇਸ਼ਨ ਮਾਇੰਡ ਐਂਡ ਬਾਡੀ ਦਾ ਇਨਕੋਆਰਡੀਨੇਸ਼ਨ ਹੈਗਾ ਆ। ਬਾਪੂ ਆ ਚਾਹ ਦਾ ਕੱਪ ਰੱਖਤਾ ਤੇਰਾ ਤੂੰ ਲੈਵੀ, ਤੇ ਬਾਪੂ ਦੇ ਵਿਚਾਰਾ ਚਾਹ ਦਾ ਕੱਪ ਫੜਨ ਲੱਗਦਾ ਤੇ ਉਹਦਾ ਹੱਥ ਵੱਜ ਜਾਂਦਾ ਉਹਨੂੰ, ਉਹ ਚਾਹੁੰਦਾ ਵੀ ਮੈਂ ਕੱਪ ਨੂੰ ਸਹੀ ਥਾਂ ਤੋਂ ਫੜਾਂ ਤੇ ਪੀ ਲਾਂ, ਲੇਕਿਨ ਉਹਦਾ ਹੱਥ ਉਹਦਾ ਕੰਟਰੋਲ ਦਿਮਾਗ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ, ਕੱਪ ਨੂੰ ਵੱਜਦਾ ਔਰ ਚਾਹ ਡੁੱਲ ਜਾਂਦੀ ਹੈ, ਸਬਜ਼ੀ ਡੁੱਲ ਜਾਂਦੀ, ਐਸਾ ਕੁਛ ਹੋ ਜਾਂਦਾ ਹੈਗਾ। ਇਹਨੂੰ ਅਸੀਂ ਇਨਕੋਆਰਡੀਨੇਸ਼ਨ ਕਹਿੰਦੇ ਹਾਂ, ਔਰ ਮੈਡੀਕਲ ਬਿਮਾਰੀਆਂ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਪਰਕਿੰਸਨ, ਪਰਕਿੰਸਨ ਵਰਗੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਲਜ਼ਾਈਮਰ ਮਾਨਸਿਕ ਸਥਿਤੀ ਸੀਗੀ, ਪਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਔਰ ਇਸੇ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਹੈ ਅਟੈਕਸੀਆ। ਪਰ ਅਟੈਕਸੀਆ ਚ ਮੈਂ ਗੱਲ ਕੀ ਕਹਿ ਰਿਹਾ ਹਾਂ ਕਿ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਤੁਹਾਨੂੰ ਕਿਹਾ ਯਾਰ ਸੱਜੇ ਪਾਸੇ ਮੁੜ ਜਾ, ਆ ਸੱਜੇ ਪਾਸੇ ਫਲਾਣੀ ਚੀਜ਼ ਪਈ ਫੜੀ, ਉਹ ਸੱਜੇ ਪਾਸੇ ਮੁੜ ਨਹੀਂ ਸਕਦਾ, ਬੜੀ ਅਜੀਬ ਕੰਡੀਸ਼ਨ ਹੁੰਦੀ ਹੈ। ਅਰੇ ਪੈਦਾ ਕਿਉਂ ਹੁੰਦੀ ਹੈ, ਮਾਈਟੋਕੋਂਡਰੀਆ, ਮੈਨੂੰ ਰਾਹ ਦਿਸੂਗਾ ਤੇ ਮੈਂ ਜਾਊਂਗਾ ਨਾ, ਅੰਦਰੋਂ ਬ੍ਰੇਨ ਨੂੰ ਰਾਹ ਦਿਸੂਗਾ ਤੇ ਜਾਊਗਾ, ਲੇਕਿਨ ਉਹਦਾ ਇਨਕੋਆਰਡੀਨੇਸ਼ਨ ਮਸਲ ਦਾ ਵੀ ਨਾਲ ਆ ਗਿਆ ਹੈਗਾ, ਜਿਸ ਕਰਕੇ ਉਹ ਸੱਜੇ ਪਾਸੇ ਨਹੀਂ ਮੁੜ ਸਕਦਾ, ਲੱਗਦਾ ਹੋਊਗਾ ਬੜਾ ਅਜੀਬ। ਲੇਕਿਨ ਇਹ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਆਮ ਤੌਰ ਤੇ ਸਾਡੇ ਜੈਨੇਟਿਕ ਕਰੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ, ਔਰ ਜਿਹਦੇ ਪਿੱਛੇ ਕਹਾਣੀ, ਜਦੋਂ ਸਾਡਾ ਮਾਈਟੋਕੋਂਡਰੀਆ ਨਾਰਮਲ ਨਾ ਹੋਵੇ, ਰੈੱਡ ਇਹਦੀ ਸ਼ੇਪ ਆ, ਰੋਡ ਵਰਗਾ ਹੁੰਦਾ ਆ, ਥਾਂ ਥਾਂ ਤੇ ਚਮਕਦੀਆਂ ਥਾਵਾਂ ਸਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਈ ਦਿੰਦੀਆਂ ਨੇ, ਜੇ ਇਹ ਸਹੀ ਨਾ ਹੋਵੇ ਤੇ ਇਹਦੇ ਕਰਕੇ ਇੰਨੀਆਂ ਸਾਰੀਆਂ ਮਸਲ ਟ੍ਰਾਫੀ ਹੋ ਜਾਂਦੀ ਹੈ, ਕੋਈ ਬੁਰਕੀ ਨਹੀਂ ਆਉਣ ਚ ਦਿੱਕਤ ਹੋ ਜਾਂਦੀ ਹੈ, ਜਾਂ ਜਿਹੜੀ ਐਪੀਲੈਪਸੀ ਮਿਰਗੀ ਵਰਗੀਆਂ, ਜਾਂ ਇਸ ਤਰ੍ਹਾਂ ਸਟ੍ਰੋਕ ਵਗੈਰਾ, ਜਾਂ ਸੀਜ਼ਨ ਜਿਹੜੇ ਦੌਰੇ ਪੈਣੇ, ਇਹੋ ਜਿਹੀਆਂ ਬਿਮਾਰੀਆਂ ਹੋ ਸਕਦੀਆਂ ਨੇ, ਜਾਂ ਚੱਲਦਿਆਂ ਚੱਲਦਿਆਂ ਸਹੀ ਡਾਇਰੈਕਸ਼ਨ ਨਾ ਲੈ ਸਕਣੀ, ਜਾਂ ਦਿਮਾਗ ਦਾ ਬੋਝਲ ਪਣ, ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਹਾਂ, ਯਾਰ ਮੈਂ ਕਿੱਧਰ ਨੂੰ ਜਾਣਾ ਹੈਗਾ ਆ, ਕਿਹੜੀ ਰੋਡ ਆ ਗਈ ਹੈ, ਇਹ ਭੁਲੇਖੇ ਪੈਣੇ, ਇਹ ਆਮ ਤੌਰ ਤੇ ਇਸ ਸਿੱਧੀ ਜੀ ਗੱਲ ਹੈ, ਜੇ ਲਾਈਟ ਨਹੀਂ ਹੈ ਤਾਂ ਕਿੱਧਰ ਜਾਓਗੇ। ਸੋ ਮਤਲਬ ਮਾਈਟੋਕੋਂਡਰੀਆ ਜਿਹੜਾ ਆ, ਮੈਂ ਤੁਹਾਨੂੰ ਸਮਝਾਵਾਂ ਵੀ ਇਹ ਲਾਈਟ ਵਾਲਾ ਕੰਮ ਕਰਦਾ, ਹੁਣ ਫੰਕਸ਼ਨ ਪਤਾ ਲੱਗ ਗਿਆ, ਹੁਣ ਫਿਰ ਵੀ ਮੈਂ ਦੱਸ ਦਿਆਂ, ਇਹਦੇ ਫੰਕਸ਼ਨ ਦੇ ਵਿੱਚ ਹੈ ਇਟ ਪ੍ਰੋਡਿਊਸ ਐਨਰਜੀ, ਐਨਰਜੀ ਪ੍ਰੋਡਿਊਸ ਕਰਨ ਦਾ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਇਸ ਮਾਈਟੋਕੋਂਡਰੀਆ ਦੇ ਰੋਡ ਵਰਗੇ ਸਟਰਕਚਰ ਥਾਂ ਥਾਂ ਤੇ ਖਿਲ ਰਹੇ ਹੁੰਦੇ ਨੇ, ਸਾਈਟੋਪਲਾਜ਼ਮ ਦੇ ਵਿੱਚ ਰੋਡ ਵਰਗਾ ਸਟਰਕਚਰ, ਇਹਦਾ ਕੰਮ ਇਹ ਹੈਗਾ ਐਨਰਜੀ ਨੂੰ ਪੈਦਾ ਕਰਨਾ, ਔਰ ਸਾਰਾ ਕੰਮ ਮੈਟਾ, ਕਿਉਂਕਿ ਸਾਰੀਆਂ ਗੱਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸੀਆਂ ਨੇ, ਗਰੋਥ ਦੀ ਸੀ, ਮੈਂ ਰੀਪ੍ਰੋਡਕਸ਼ਨ ਦੀ ਸੀਗੀ, ਨਵਾਂ ਚੀਜ਼ਾਂ ਸਿੰਥੇਸਾਈਜ਼ ਕਰਨ ਦਾ ਸੀਗਾ, ਸੈੱਲ ਦੇ ਅੰਦਰ ਜੋ ਵੀ ਕੁਝ ਕਰਨਾ ਹੈਗਾ, ਉਸ ਸਾਰੇ ਨੂੰ ਵਾਧੇ ਘਾਟੇ ਨੂੰ ਅਸੀਂ ਮੈਟਾਬੋਲਿਜ਼ਮ ਕਿਹਾ ਸੀਗਾ, ਔਰ ਇਹ ਜੇ ਉਹ ਸਾਰੇ ਕੰਮ ਹੋ ਹੀ ਨਹੀਂ ਰਹੇ ਤੇ ਫਿਰ ਮੈਟਾਬੋਲਿਜ਼ਮ ਕਿੱਥੋਂ ਚੱਲਣਾ ਹੈਗਾ। ਇਹਦਾ ਮਤਲਬ ਕੀ ਹੋਇਆ ਕਿ ਐਨਰਜੀ ਹੈਗੀ ਹੈ ਤੇ ਮੈਟਾਬੋਲਿਜ਼ਮ ਵੀ ਮੇਨਟੇਨ ਹੋਣਾ, ਜੇ ਐਨਰਜੀ ਨਹੀਂ ਸਹੀ ਹੈਗੀ ਤੇ ਮੈਟਾਬੋਲਿਜ਼ਮ ਵੀ ਪੂਰਾ ਨਹੀਂ ਹੋਣਾ। ਸੋ ਮੈਟਾਬੋਲਿਜ਼ਮ ਰੇਟ ਦੇ ਵਿੱਚ ਵੀ ਜਿਹੜਾ ਅੰਤਰ, ਜਿਹੜਾ ਕਿ ਅਸੀਂ ਬਾਹਰੋਂ ਚੈੱਕ ਕਰ ਸਕਦੇ, ਜਿਹੜਾ ਕਿ ਬਾਹਰ ਮਈਅਰਮੈਂਟ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਮੁਤਾਬਕ ਅਸੀਂ ਬਾਡੀ ਦਾ ਮੈਟਾਬੋਲਿਕ ਰੇਟ ਚੈੱਕ ਕਰਦੇ ਹਾਂ, ਸਵੇਰੇ ਉੱਠਦੇ ਹਾਂ ਇਕਦਮ ਅਸੀਂ ਉਹਦਾ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਤੇ ਉਹ ਸਾਰਾ ਕੁਝ ਦੇਖਦੇ ਹਾਂ, ਇਹ ਸਾਰੀਆਂ ਕੰਡੀਸ਼ਨਾਂ ਦੇ ਮੁਤਾਬਕ ਅਸੀਂ ਮੈਟਾਬੋਲਿਕ ਰੇਟ ਨੂੰ ਜੱਜ ਕਰਦੇ ਹਾਂ, ਤੇ ਉਹ ਮੈਟਾਬੋਲਿਕ ਰੇਟ ਰੈਗੂਲੇਟ ਕਰਨ ਵਾਲਾ ਕੌਣ ਆ, ਮਾਈਟੋਕੋਂਡਰੀਆ, ਐਨਰਜੀ ਦੇ ਕਰਕੇ ਆ, ਐਨਰਜੀ ਰੋ ਹੈਗੀ ਹੈ, ਮੈਟਾਬੋਲਿਕ ਰੇਟ ਨਾਰਮਲ ਨਹੀਂ ਹੋਣਾ। ਇਸੇ ਤਰ੍ਹਾਂ ਹੀ ਸੈੱਲ ਦੀ ਡੈਥ, ਮਰਨਾ ਜਿਉਣਾ ਤੇ ਬਣਿਆ ਹੀ ਬਣਿਆ, ਜਿਹੜਾ ਜੰਮਿਆ ਜੋ ਆਇਆ ਸੋ ਅੱਜ ਸੀ, ਕੁਝ ਹੋਣਾ ਹੀ ਹੋਣਾ ਐਸਾ, ਤੇ ਜੇ ਐਸਾ ਹੋਣਾ ਹੀ ਹੋਣਾ ਆ ਤੇ ਉਹ ਜਿਹੜਾ ਗਾਰਬੇਜ ਆ, ਉਸ ਗਾਰਬੇਜ ਨੂੰ ਸਿਰੇ ਲਾਉਣਾ ਜਾਂ ਉਸ ਗਾਰਬੇਜ ਨੂੰ ਟੁੱਟਣ ਤੋਂ ਬਚਾਉਣਾ ਐਨਰਜੀ ਦੇ ਕਰਕੇ, ਕਈ ਚੀਜ਼ਾਂ ਕਿਉਂ ਟੁੱਟ ਜਾਂਦੀਆਂ ਨੇ, ਸਾਡੇ ਕਿਉਂ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ। ਮੈਂ ਵਧੀਆ ਮਿਸਾਲ ਤੁਹਾਨੂੰ ਦਿਆਂ, ਮਾਈਟੋਕੋਂਡਰੀਆ ਜੀ, ਸਾਡੇ ਬਜ਼ੁਰਗਾਂ ਦੇ ਤੁਸੀਂ ਵੇਖਿਆ ਵਹਿਗੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ, ਵੇਖਿਆ ਪੋਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਉਂਗਲਾਂ ਦੇ ਪੋਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਮਤਲਬ ਕੀ ਹੋਇਆ ਕਿ ਉੱਥੇ ਦੇ ਸੈੱਲ ਜਿਹੜੇ ਆ ਉਹਨਾਂ ਨੂੰ ਪੂਰੀ ਖੁਰਾਕ ਤੇ ਆਕਸੀਜਨ ਨਹੀਂ ਪਹੁੰਚ ਰਹੀ, ਇਸੇ ਕਰਕੇ ਜਿਵੇਂ ਨਹਿਰ ਦੀਆਂ ਟੇਲਾਂ ਤੇ ਪਾਣੀ ਨਹੀਂ ਨਾ ਜਾਂਦਾ ਤੇ ਸੁੱਕ ਜਾਂਦੇ ਨੇ, ਉੱਥੇ ਸੋਕਾ ਪੈ ਜਾਂਦਾ, ਉੱਥੇ ਦੀ ਫਸਲ ਨਹੀਂ ਚੰਗੀ ਹੁੰਦੀ। ਇਸੇ ਤਰ੍ਹਾਂ ਹੀ ਜਦੋਂ ਸਾਡੀ ਖੁਰਾਕ ਪੂਰੀ ਤਰ੍ਹਾਂ ਉੱਥੇ ਨਹੀਂ ਪਹੁੰਚਦੀ ਹੈ, ਪੋਟੇ ਸੁੱਕਣ ਲੱਗ ਜਾਂਦੇ ਨੇ, ਹੱਡੀਆਂ ਸੁੱਕਣ ਲੱਗ ਜਾਂਦੀਆਂ ਨੇ, ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਨਹੀਂ ਗਿਆ ਉੱਥੇ, ਤਰੇੜਾਂ ਪੈ ਗਈ ਧਰਤੀ ਦੇ ਵਿੱਚ। ਸੋ ਇਹੋ ਜਿਹੀ ਕੰਡੀਸ਼ਨ ਹੁੰਦੀ ਆ, ਅਲਟੀਮੇਟ ਕੀ ਹੋਇਆ, ਸੈੱਲ ਦੀ ਡੈਥ ਹੋ ਗਈ। ਉੱਥੇ ਦੇ ਜਿਹੜੇ ਸੈੱਲ ਸੀ ਜਿਨ੍ਹਾਂ ਨੇ ਜੋ ਕੰਮ ਕਰਨਾ ਸੀਗਾ ਉਹ ਨਹੀਂ ਕਰ ਸਕੇ, ਤੇ ਜੇ ਨਹੀਂ ਕਰ ਸਕੇ ਤੇ ਸੈੱਲ ਡੈਥ ਹੋ ਗਈ, ਤੁਹਾਨੂੰ ਪਹਿਲੇ ਇਹਨੂੰ ਡਿਸਪੋਜ਼ ਆਫ ਤਾਂ ਕਰਨਾ ਨਾ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਚਮੜੀ ਕਿਵੇਂ ਉਧਰਦੀ ਹੈ, ਹਾਲਾਂਕਿ ਰੋਜ਼ਾਨਾ ਹੀ ਸੈੱਲ ਰਿਪਲੇਸ ਹੁੰਦੇ ਨੇ। ਸੈੱਲ ਦੇ ਸਬੰਧ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਹਾਂ ਕਿ ਇਹ ਸੈੱਲ ਦੀ ਅੱਜ ਜਿਹੜਾ ਸੈੱਲ ਰੀਜਨਰੇਟ ਹੋਇਆ ਬੋਨ ਵੱਲੋਂ ਉਹਦੀ ਉਮਰ 120 ਦਿਨ ਦੀ ਹੈ, 120 ਦਿਨਾਂ ਬਾਅਦ ਇਹਦੀ ਡੈਥ ਹੋਣੀ ਹੈ। ਉਹਦੀ ਥਾਂ ਦੇ ਉਹਨੇ ਉਹਨੇ ਨਵੇਂ ਬੰਦੇ ਆਉਣੇ ਹਨ, ਹੁਣ ਇਹਨਾਂ ਨੂੰ ਰਿਪਲੇਸ ਕਰਨ ਵਾਲਾ ਕੋਈ ਨਹੀਂ, ਕਿਉਂਕਿ ਪਿਛਲੇ ਪਾਸੇ ਦੀ ਐਨਰਜੀ ਘੱਟ ਸੀਗੀ, ਅਲਟੀਮੇਟ ਡੈਥ ਹੋ ਗਈ। ਇਹ ਜਿਹੜਾ ਡੈਥ ਹੋ ਗਈ ਹੈ ਤੇ ਉਸ ਸੈੱਲ ਦਾ ਜਿਹੜਾ ਗਰਭ ਹੈ ਉਸ ਨੂੰ ਵੀ ਡਿਸਪੋਜ਼ ਆਫ ਕਰਨਾ ਹੈ। ਬਿਜਲੀ ਦਾ ਚੁੱਲ੍ਹਾ ਲਾਇਆ ਬਈ, ਉਹ ਬਿਜਲੀ ਵਾਲੇ ਨੇ ਬੰਦੇ ਨੂੰ ਤਾੜ ਕੇ ਰੱਖ ਦੇਣਾ ਹੈ। ਸੋ ਇਹ ਕੰਮ ਵੀ ਜਿਹੜਾ ਹੈਗਾ ਆ, ਇਸ ਚੀਜ਼ ਨੂੰ ਸੈੱਲ ਡੈਥ ਨੂੰ ਕੰਟਰੋਲ ਕਰਨਾ ਤੇ ਸੈੱਲ ਡੈਥ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰਾ ਕੰਮ ਵੀ ਇਸ ਮਾਈਟੋਕੋਂਡਰੀਆ ਦੇ ਜੁੰਮੇ ਹੀ ਆਉਂਦਾ ਹੈ। ਔਰ ਇਸ ਚੀਜ਼ ਨੂੰ ਮੇਨਟੇਨ ਕਰਨਾ, ਬੈਲੈਂਸ ਰੱਖਣਾ, ਵੀ ਐ ਨਾ ਹੋਵੇ ਯਾਰ ਡੈਥ ਜ਼ਿਆਦਾ ਹੋ ਗਈ ਸੈੱਲਾਂ ਦੀ ਤੇ ਅੱਗੋ ਪਿੱਛੋ ਬਣੀ ਨੀ, ਇਸ ਚੀਜ਼ ਨੂੰ, ਕਿਉਂਕਿ ਬੋਨ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਹੈ ਨਾ, ਬੋਨ ਦੇ ਸੈੱਲ ਵਿੱਚ ਵੀ ਮਾਈਟੋਕੋਂਡਰੀਆ ਹੋਣ ਕਰਕੇ ਉਹਦਾ ਫੰਕਸ਼ਨ ਨਾਰਮਲ ਚੱਲੇਗਾ ਨਾ। ਮੇਰੇ ਕਹਿਣ ਤੋਂ ਭਾਵ ਆ ਸੈੱਲ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਹ ਐਜ਼ ਏ ਹੋਲ ਸਾਡੇ ਬਾਡੀ ਦੇ ਹਰੇਕ ਸਟ੍ਰਕਚਰ ਦਾ ਸੈੱਲ ਹੈ, ਔਰ ਹਰੇਕ ਸੈੱਲ ਦੇ ਵਿੱਚ ਉਹਦੀ ਕੰਪੋਜੀਸ਼ਨ ਉਹੀ ਹੈ, ਜਿੰਨੀਆਂ ਵੀ ਚੀਜ਼ਾਂ ਹਨ ਉਹ ਸਾਰੀਆਂ ਉਹੀ ਨੇ। ਤੇ ਬੋਨ ਜਿਹਨੇ ਸੈੱਲ ਬਣਾਉਣੇ ਨੇ ਉਹਦੇ ਸੈੱਲ ਦੇ ਵਿੱਚ ਵੀ ਮਾਈਟੋਕੋਂਡਰੀਆ ਹੈ, ਉਹਦਾ ਕੰਮ ਵੀ ਰੈਗੂਲੇਟ ਕਰਨਾ ਮਾਈਟੋਕੋਂਡਰੀਆ ਨੇ ਹੈ। ਤੇ ਉਹਦਾ ਕੰਮ ਇਹ ਆ ਕਿ ਜਿੰਨੇ ਸੈੱਲ ਸਾਡੇ ਰੋਜ਼ ਟੁੱਟਦੇ ਨੇ ਸਾਡੀ ਚਮੜੀ ਉਧਰਦੀ ਹੈ, ਸਾਨੂੰ ਪਤਾ ਨਹੀਂ ਲੱਗਦਾ। ਜਿਵੇਂ ਸੱਪ ਦੀ ਚਮੜੀ, ਸੱਪ ਦੀ ਕੁੰਜ ਉਧਰਦੀ ਹੈ ਨਾ ਤਾਂ ਪੂਰੀ ਉਧਰਦੀ ਹੈ। ਜਿੰਨੀ ਜਿੰਨੀ ਸਾਡੇ ਅੰਦਰ ਟੌਕਸਿਨ ਹੋਏਗੀ, ਜਿੰਨੀ ਜਿੰਨੀ ਸਾਡੇ ਅੰਦਰ ਜ਼ਹਿਰ ਹੋਏਗੀ, ਉਹਨਾਂ ਉਹਨਾਂ ਸਾਡੀ ਚਮੜੀ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਸੱਪ ਦੀ ਕੁੰਜ ਉਤਰਦੀ। ਔਰ ਜਿੰਨਾ ਜਿੰਨਾ ਅਸੀਂ ਉਸ ਟੌਕਸਿਨ ਤੋਂ ਬਚੇ ਹੋਏ ਹਾਂ, ਸਾਡੇ ਸਰੀਰ ਚ ਟੌਕਸਿਨ ਘੱਟ ਹੈਗੀ, ਇਸੇ ਕਰਕੇ ਤਾਂ ਅਸੀਂ ਜਿੰਦਾ ਹਾਂ, ਨਹੀਂ ਤਾਂ ਅਸੀਂ ਵੀ ਸਾਡੀ ਸੱਪਾਂ ਵਾਲੀ ਜੂਹ ਨਹੀਂ ਹੁੰਦੀ, ਉਸ ਤਰ੍ਹਾਂ ਦਾ ਕੰਡੀਸ਼ਨ ਨਹੀਂ ਹੁੰਦੀ, ਔਰ ਸਾਡੀ ਵੀ ਚਮੜੀ ਪੂਰੀ ਦੀ ਪੂਰੀ ਉਤਰਦੀ। ਪਰ ਜੇ ਬੰਦਿਆਂ ਦੀ ਚਮੜੀ, ਜੇ ਮਨੁੱਖਾਂ ਦੀ ਚਮੜੀ ਵੱਡੇ ਵੱਡੇ ਚਕੱਤਿਆਂ ਦੇ ਤੌਰ ਤੇ ਉਤਰਨੀ ਸ਼ੁਰੂ ਹੋ ਜਾਏ ਨਾ, ਤੇ ਅਸੀਂ ਉਹਦਾ ਬਿਮਾਰੀ ਦਾ ਨਾਂ ਰੱਖ ਦਿੱਤਾ ਸੋਰਾਇਸਿਸ। ਸੋਰਾਇਸਿਸ ਦੇ ਵਿੱਚ ਵੱਡੀ ਵੱਡੀ ਚਮੜੀ, ਚਿੱਟੇ ਚਿੱਟੇ ਲਿਓੜ, ਜਿਵੇਂ ਕੰਧ ਦੇ ਨਾਲ ਲਿਓੜ ਡਿੱਗਦੇ ਹੈ ਨਾ ਪੁਰਾਣੀ ਕੰਧ ਨਾਲ, ਇਸ ਤਰ੍ਹਾਂ ਦੇ ਚਿੱਟੇ ਚਿੱਟੇ ਲਿਓੜ ਜਿਹਦੀ ਸਕਿਨ ਤੋਂ ਡੁੱਲ ਡਿੱਗਦੇ ਹੋਣ ਉਹਨੂੰ ਅਸੀਂ ਸੋਰਾਇਸਿਸ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਕੀ ਹੈ, ਕਹਿੰਦੇ ਟੌਕਸਿਨ ਜ਼ਿਆਦਾ ਹੋ ਗਿਆ ਹੈ। ਸੋ ਖੈਰ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਸ ਦਾ ਫੰਕਸ਼ਨ ਇਹ ਹੈਗਾ ਆ ਸੈੱਲ ਦੀ ਡੈਥ ਨੂੰ ਕੰਟਰੋਲ ਕਰਨਾ ਵੀ ਬਹੁਤਾ ਨਾ ਹੋਵੇ, ਤੇ ਸੈੱਲ ਦੀ ਡੈਥ ਨੂੰ ਪੂਰਾ ਕਰਨਾ ਵੀ ਜਿੰਨੇ ਸੈੱਲ ਹੁਣ ਟੁੱਟ ਗਏ ਨੇ ਉਹਨੇ ਛੇਤੀ ਛੇਤੀ ਨਵੇਂ ਵੀ ਬਣਨ, ਜਿਹਦੇ ਵਿੱਚ ਮਾਈਟੋਕੋਂਡਰੀਆ ਦਾ ਕੰਮ ਹੈਗਾ ਆ ਇਹ ਸਾਰੀ ਚੀਜ਼ ਦੀ ਪ੍ਰੋਡਕਸ਼ਨ ਨੂੰ ਬੈਲੈਂਸ ਕਰਨਾ, ਟੁੱਟ ਭੱਜ ਨੂੰ ਤੇ ਨਵੇਂ ਬਣਾਉਣ ਨੂੰ 120 ਦਿਨਾਂ ਦੇ ਵਿੱਚ। ਇਹ ਰੈਗੂਲਰਟੀ ਜੇ ਤਾਂ ਨਾਰਮਲ ਹੈ ਤੇ ਫਿਰ ਨਾਰਮਲ ਆ, ਤੇ ਜੇ ਨਾਰਮਲ ਨਹੀਂ ਹੈਗੀ ਵਾਧਾ ਘਾਟਾ ਹੋ ਗਿਆ ਤੇ ਫਿਰ ਵਿਆਹੀਆਂ ਫਟਣਗੀਆਂ ਹੀ, ਫਿਰ ਕਿਤੇ ਫਿਰ ਅੱਡੀਆਂ ਤਰੇੜਾਂ ਆਉਣਗੀਆਂ ਹੀ, ਫਿਰ ਪੋਟਿਆਂ ਦੇ ਵਿੱਚ ਸੁੱਕਣਾ ਸ਼ੁਰੂ ਹੋਏਗਾ ਹੀ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਇਹ ਇਨੀਸ਼ੀਅਲ ਸ਼ੁਰੂਆਤੀ ਦੌਰ ਦੀਆਂ, ਇਹ ਸ਼ੁਰੂਆਤੀ ਦੌਰ ਦੀਆਂ ਨਿਸ਼ਾਨੀਆਂ ਹਨ ਕਿ ਤੁਹਾਡਾ ਮਾਈਟੋਕੋਂਡਰੀਆ, ਤੁਹਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਉਹ ਨਾਰਮਲ ਨਹੀਂ ਹੈਗੀ। ਜੇ ਨਾਰਮਲ ਹੋਊਗੀ ਤੇ ਫਿਰ ਵਿਆਹੀਆਂ ਨਹੀਂ ਫਟਣੀਆਂ, ਸਹੀ ਰਹੂਗਾ ਸਾਰਾ ਕੁਝ, ਸਰਕੂਲੇਟ ਚੰਦਾ ਰਹੇਗਾ। ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਬੱਚੇ ਯਾਰ ਫਿਰ ਕਰੀਏ ਕੀ, ਇਹ ਤਾਂ ਹੁਣ ਪਤਾ ਲੱਗ ਗਿਆ ਵੀ ਸਾਡਾ ਬਿਜਲੀ ਘਰ ਸਹੀ ਕੰਮ ਨਹੀਂ ਕਰ ਰਿਹਾ, ਬਿਜਲੀ ਪੂਰੀ ਸਪਲਾਈ ਨਹੀਂ ਹੋ ਰਹੀ, ਮੋਟਰਾਂ ਚੱਲਦੀਆਂ ਨਹੀਂ, ਪਾਣੀ ਖੇਤਾਂ ਨੂੰ ਅਸੀਂ ਦੇ ਨਹੀਂ ਸਕਦੇ, ਫਸਲ ਸਾਡੀ ਹੋ ਨਹੀਂ ਰਹੀ। ਬੜੇ ਸਧਾਰਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਇਹਦਾ ਸਰੀਰ ਚ ਕੰਮ ਕੀ ਹੈ। ਹਰੇਕ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ, ਔਰ ਸੈੱਲ ਹਰੇਕ ਚੀਜ਼ ਦੇ ਨੇ, ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ, ਔਰ ਸਾਰੇ ਸੈੱਲਾਂ ਦੇ ਵਿੱਚ ਮਾਈਟੋਕੋਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ, ਐਨਰਜੀ ਦੇਣ ਵਾਸਤੇ। ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ, ਫਿਰ ਦੁਬਾਰਾ ਦੁਹਰਾ ਲਿਆ, ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ, ਐਪੀਲੈਪਸੀ ਵਰਗੀਆਂ ਕੰਡੀਸ਼ਨਾਂ, ਸਟ੍ਰੋਕ ਵਰਗੀਆਂ ਕੰਡੀਸ਼ਨਾਂ, ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ। ਜੇ ਸਿਸਟਮਾਂ ਦੇ ਵਿੱਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ, ਉਹਦਾ ਫੰਕਸ਼ਨ ਡੈਮੇਜ ਹੋ ਗਿਆ, ਅੱਜ ਮੈਂ ਖੁਰਾਕ ਖਾ ਨਹੀਂ ਸਕਦੇ, ਪਲਚ ਜਾਂਦੇ ਹਾਂ, ਚੌਕਿੰਗ ਹੋ ਗਈ ਹੈ ਜਾਂ ਖੁਰਾਕ ਹਜਮ ਨਹੀਂ ਹੋ ਰਹੀ, ਮਸਲ ਦੇ ਵਿਚ ਆ ਤੇ ਮਸਲ ਕੰਮ ਨਹੀਂ ਕਰਦੇ ਯਾਰ, ਸਰੀਰ ਲੱਤਾਂ ਬਾਹਰਾਂ ਤਕਲੀਫ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀ ਅੱਜ ਦਾ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰ ਤਾਂ ਰਹੇ ਹਾਂ ਮੁੜਿਆ ਨੀ ਜਾ ਰਿਹਾ, ਡਾਇਰੈਕਸ਼ਨ ਨੀ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੌਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਹਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ, ਹਰੇਕ ਸੈੱਲ ਦੇ ਵਿੱਚ ਮਾਈਟੋਕੌਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ, ਔਰ ਸੈੱਲ ਹਰੇਕ ਚੀਜ਼ ਦੇ ਨੇ, ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ, ਔਰ ਸਾਰੇ ਸੈੱਲਾਂ ਦੇ ਵਿੱਚ ਮਾਈਟੋਕੌਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ, ਐਨਰਜੀ ਦੇਣ ਵਾਸਤੇ, ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ, ਫਿਰ ਦੁਬਾਰਾ ਦੁਹਰਾ ਲਿਆ, ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ, ਐਪੀਲੈਪਸੀ ਵਰਗੀਆਂ ਕੰਡੀਸ਼ਨਾਂ, ਸਟ੍ਰੋਕ ਵਰਗੀਆਂ ਕੰਡੀਸ਼ਨਾਂ, ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ। ਜੇ ਸਿਸਟਮਾਂ ਦੇ ਵਿੱਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ, ਉਹਦਾ ਫੰਕਸ਼ਨ ਡੈਮੇਜ ਹੋ ਗਿਆ, ਅੱਜ ਨੇ ਖੁਰਾਕ ਖਾ ਨਹੀਂ ਸਕਦੇ, ਪਲਚ ਜਾਂਦੇ ਆ, ਚੌਕਿੰਗ ਹੋ ਗਈ ਹੈ ਜਾਂ ਖੁਰਾਕ ਹਜਮ ਨਹੀਂ ਹੋ ਰਹੀ, ਮਸਲ ਦੇ ਵਿੱਚ ਆ ਤੇ ਮਸਲ ਕੰਮ ਨਹੀਂ ਕਰਦੇ ਯਾਰ, ਸਰੀਰ ਲੱਤਾਂ ਬਾਹਰਾਂ ਤਕਲੀਫ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀ ਅੱਜ ਦਾ ਮੈਂ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰ ਤਾਂ ਰਹੇ ਹਾਂ ਮੁੜਿਆ ਨੀ ਜਾ ਰਿਹਾ, ਡਾਇਰੈਕਸ਼ਨ ਨੀ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੌਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਹਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ, ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ, ਭਾਵ ਪਿਛਲਿਆਂ ਵੱਲੋਂ

ਤਰਾਕ ਹਜਮ ਨਹੀਂ ਹੋ ਰਹੀ, ਮਸਲ ਦੇ ਵਿਚ ਆ ਤੇ ਮਸਲ ਕੰਮ ਨਹੀਂ ਕਰਦੇ ਯਾਰ, ਸਰੀਰ ਲੱਤਾਂ ਬਾਹਰ ਠੀਕ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ। ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀ ਅੱਜ ਦਾ ਮੈਂ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰ ਤਾਂ ਰਹੇ ਹਾਂ, ਮੁੜਿਆ ਨੀ ਜਾ ਰਿਹਾ, ਡਾਇਰੈਕਸ਼ਨ ਨੀ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੋਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਔਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ, ਭਾਵ ਪਿਛਲਿਆਂ ਵੱਲੋਂ ਆਏ ਹੁੰਦੇ, ਪਿਛਲਿਆਂ ਵੱਲੋਂ ਆਉਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਹੁਣ ਟ੍ਰੀਟਮੈਂਟ ਦੀ ਗੱਲ ਰਹਿ ਗਈ ਸਾਡੀ ਆਖਰੀ, ਮਾਈਟੋਕੋਂਡਰੀਆ ਦੇ ਸਬੰਧ ਵਿਚ। ਹੁਣ ਸਾਡਾ ਬਿਜਲੀ ਘਰ ਸਹੀ ਨਹੀਂ ਤੇ ਇਲੈਕਟ੍ਰੀਸ਼ੀਅਨ ਬੁਲਾਓ। ਹੁਣ ਸਾਡਾ ਇਲੈਕਟ੍ਰੀਸ਼ੀਅਨ ਕੀ ਹੈ? ਕੁਝ ਇੱਕ ਐਸੇ ਤੱਤ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੇ ਨੇ। ਤੁਸੀਂ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਵੇਖਿਆ ਹੋਣਾ, ਸਾਡੇ ਬਚਪਨ ਚ ਤਾਂ ਐਵੇਂ ਹੁੰਦਾ ਸੀਗਾ ਕਿ ਨਵੀਆਂ ਨਵੀਆਂ ਤਾਰਾਂ ਤੇ ਤਾਰਾਂ ਦੇ ਜਿੱਥੇ ਜੋੜ ਲੱਗੇ ਹੁੰਦੇ ਸੀ, ਕਿਤੇ ਕਾਰਬਨ ਆ ਜਾਣਾ ਨਾ ਖੰਭੇ ਦੇ ਵਿਚ ਜਿੱਥੇ ਜੋੜ ਲੱਗਿਆ ਹੁੰਦਾ ਸੀਗਾ, ਤੇ ਸਾਡੇ ਘਰ ਦੀ ਬਿਜਲੀ ਚਲੇਗੀ ਤੇ ਡਾਂਗ ਫੜ ਕੇ ਚਲੇ ਜਾਣਾ, ਤੇ ਬਾਹਰ ਜਿਹੜੀ ਤਾਰ ਹੁੰਦੀ ਸੀ ਨਾ ਉਹਨੂੰ ਡਾਂਗ ਮਾਰਨੀ ਹਿਲਾਉਣਾ ਤੇ ਕਾਰਬਨ ਉਹਦੇ ਚੋਂ ਠੀਕ ਹੋ ਜਾਣੀ, ਪਾਸੇ ਹੋ ਜਾਣੀ, ਔਰ ਬਿਜਲੀ ਆ ਗਈ ਆ ਗਈ ਆ ਗਈ, ਬਿਜਲੀ ਆ ਗਈ। ਇਹ ਆਮ ਤੌਰ ਤੇ ਮੇਰੇ ਸੁਣਨ ਵਾਲੇ ਸਰੋਤੇ ਸਾਰੇ ਵੇਖਦੇ ਹੋਣਗੇ, ਸੁਣਦੇ ਹੋਣਗੇ ਵੀ ਇਸ ਤਰ੍ਹਾਂ ਦੀ ਗੱਲ ਆਮ ਤੌਰ ਤੇ ਹੁੰਦੀਆਂ ਰਹੀਆਂ। ਸੋ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਕੀ ਚਾਹੁੰਦਾ, ਐਕਸਰਸਾਈਜ਼। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲਾਈਟ ਚੁਕਾਉਣ ਵਾਸਤੇ, ਸਰੀਰ ਨੂੰ ਮੋਟੀਵੇਟ ਕਰਨ ਵਾਸਤੇ, ਸਰੀਰ ਦੇ ਹਰੇਕ ਫੰਕਸ਼ਨ ਨੂੰ ਚਾਲੂ ਰੱਖਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ। ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਆਕਸੀਡੇਸ਼ਨ ਹੋਏਗੀ, ਆਕਸੀਡੇਸ਼ਨ ਹੋਏਗੀ, ਹਰ ਸੈੱਲ ਜਿਹੜਾ ਉਹ ਨਾਰਮਲ ਕੰਮ ਕਰੇਗਾ, ਔਰ ਸਾਡਾ ਮਾਈਟੋਕੋਂਡਰੀਆ, ਇਹਦਾ ਮਤਲਬ ਕੀ ਆ, ਡਿਵੈਲਪ ਹੁੰਦਾ ਰਹੇਗਾ, ਨਾਰਮਲ ਹੋਏਗਾ। ਦੂਸਰੀ ਗੱਲ, ਡਾਇਟ ਮੈਨੇਜਮੈਂਟ, ਮੈਨੇਜ ਕਰਨਾ ਆ ਕਿ ਸਭ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੌਣ ਚੀਜ਼ ਕਰਦੀ ਹੈ? ਜਿਹੜੇ ਸਾਡੇ ਤੱਤ ਨੇ ਖਾਣ ਵਾਲੇ, ਕਾਰਬੋਹਾਈਡਰੇਟਸ ਖਾਂਦੇ ਆ, ਫੈਟ ਖਾਂਦੇ ਆ, ਮਿਨਰਲਸ ਖਾਂਦੇ ਆ, ਪ੍ਰੋਟੀਨ ਖਾਂਦੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਤੇ ਇਹਨਾਂ ਵਿੱਚੋਂ ਅਲੱਗ ਅਲੱਗ ਚੀਜ਼ ਨੂੰ ਹਜ਼ਮ ਹੋਣ ਵਾਸਤੇ ਸਮਾਂ ਲੱਗਦਾ ਆ। ਔਰ ਪ੍ਰੋਟੀਨ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ, ਜਿਵੇਂ ਦੁੱਧ ਵੀ ਪੀਂਦੇ ਹੋ, ਅੰਡਾ ਖਾਂਦੇ ਹੋ, ਇਹੋ ਜਿਹੀਆਂ ਪ੍ਰੋਟੀਨ ਵਾਲੀਆਂ, ਸੋਇਆ ਪ੍ਰੋਟੀਨ ਹੈਗਾ ਆ, ਜਿੰਨੀਆਂ ਵੀ ਪ੍ਰੋਟੀਨ ਵਾਲੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ, ਇਹਦੀ ਐਨਰਜੀ ਪੱਥਰੀ ਕੋਲੇ ਵਰਗੀ ਆ। ਜੇ ਪੱਥਰੀ ਕੋਲਾ ਮੱਗ ਗਿਆ ਤੇ ਫਿਰ ਲੰਬੇ ਸਮੇਂ ਤੱਕ ਉਹਦੀ ਹੀਟ ਰਹੇਗੀ, ਲੱਕੜੀ ਦਾ ਕੋਲਾ ਛੇਤੀ ਬੁੱਝ ਜਾਂਦਾ ਹੈ। ਜਿਵੇਂ ਆਲੂ ਖਾ ਲੇ ਜਾਂ ਇਹੋ ਜਿਹੇ ਕਾਰਬੋਹਾਈਡਰੇਟ ਵਗੈਰਾ ਖਾ ਲੇ, ਇਹਨਾਂ ਸਾਰੀਆਂ ਦੀ ਰੋਸ਼ਨੀ ਥੋੜੇ ਸਮੇਂ ਰਹੇਗੀ, ਲੇਕਿਨ ਜੇ ਪ੍ਰੋਟੀਨ ਖਾਧਾ ਆ, ਆਂਡਾ ਖਾਧਾ ਆ, ਤੇ ਕਾਫੀ ਦੇਰ ਤੱਕ ਇਸਨੇ ਐਨਰਜੀ ਤੁਹਾਨੂੰ ਦੇਣੀ ਹੈ, ਤੇ ਕੀ ਕਰੋ, ਪ੍ਰੋਟੀਨ ਇਸ ਡਾਇਟ ਦਿਓ, ਠੀਕ ਹੈ? ਜਿੰਨੇ ਵੀ ਟੌਕਸਿਕ ਟਾਈਪ ਦੇ ਪਦਾਰਥ ਫੂਡ ਦੇ ਵਿੱਚ ਤੁਸੀਂ ਲੈਂਦੇ ਹੋ, ਸ਼ੁਰੂ ਕਰਾਂ ਤੇ ਆ ਜਿਹੜੇ ਸੋਡੇ, ਕੋਕ ਵਗੈਰਾ, ਜੇ ਉਹ ਸਾਰਾ ਕੁਝ ਆਰਟੀਫਿਸ਼ਲੀ ਪ੍ਰਿਜ਼ਰਵਡ ਲਿਕੁਇਡ ਤੁਸੀਂ ਲੈਂਦੇ ਹੋ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਟੌਨਿਕ ਲੈਂਦੇ ਹੋ, ਇਹ ਸਾਰੀਆਂ ਸਾਡੇ ਤੋਂ ਬਿਜਲੀ ਘਰ ਨੂੰ ਖਰਾਬ ਕਰਦੀਆਂ ਨੇ, ਸਾਰੇ ਸਾਡੇ ਮਾਈਟੋਕੋਂਡਰੀਆ ਨੂੰ ਖਰਾਬ ਕਰਦੀਆਂ ਨੇ, ਜਿਹਦੇ ਕਰਕੇ ਸਾਰੇ ਸਿਸਟਮ ਅਲਟੀਮੇਟਲੀ ਉਹਦੇ ਮਸਾਜ ਹੋ ਜਾਂਦੇ ਨੇ। ਭਾਈ ਜੇ ਹੁਣ ਤੁਸੀਂ ਡਾਂਗ ਮਾਰੋਗੇ ਤੇ ਤਾਂ ਹੀ ਕਾਰਬਨ ਸਹੀ ਹੋਣੀ, ਜੇ ਡਾਂਗ ਨਾ ਮਾਰੋਗੇ ਫਿਰ ਬਿਜਲੀ ਆਉਣੀ ਨੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ, ਇਹ ਤੁਹਾਡੇ ਡੈਮੇਜ ਕਰਦੇ ਨੇ, ਇਹ ਤੁਹਾਡੇ ਸਰੀਰ ਚ ਕਾਰਬਨ ਪੈਦਾ ਕਰਦੇ ਨੇ, ਜਿਹਦੇ ਕਰਕੇ ਤੁਹਾਡਾ ਜਿਹੜਾ ਮਾਈਟੋਕੋਂਡਰੀਆ ਹੈ ਉਹ ਡੈਮੇਜ ਹੁੰਦਾ ਜਾਏਗਾ ਔਰ ਸਰੀਰ ਅਲਟੀਮੇਟਲੀ ਨਿਰਾਲ ਹੁੰਦਾ ਜਾਏਗਾ। ਔਰ ਇਸ ਕਰਕੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤਾਂ ਮਤਲਬ ਕੀ ਹੋਇਆ, ਜਿਵੇਂ ਤੁਸੀਂ ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਭਾਵ ਸਰੀਰ ਹੀ ਅੰਦਰੋਂ ਤਾਕਤਵਰ ਹੋ ਗਿਆ ਆਪਣੇ ਆਪ ਨੂੰ ਪ੍ਰਿਜ਼ਰਵ ਕਰਨ ਵਾਸਤੇ। ਜੇ ਤੁਸੀਂ ਖੁਰਾਕ ਉਹਨੂੰ ਇਸੇ ਤਰ੍ਹਾਂ ਦੀ ਦੇਈ ਜਾ ਰਹੇ ਹੋ ਤੇ ਤੁਹਾਡੇ ਸਾਰੇ ਕੰਮ ਜਿਹੜੇ ਉਹ ਨਾਰਮਲ ਹੁੰਦੇ ਜਾਣਗੇ। ਹੁਣ ਅੱਗੇ ਆ ਗਈ ਭਈ ਦਵਾਈਆਂ ਦੇ ਤੌਰ ਤੇ ਕੀ ਕਰੀਏ, ਕੁਝ ਦਵਾਈਆਂ ਵੀ ਤਾਂ ਹੈਲਪ ਕਰਨਗੀਆਂ। ਹੁਣ ਇਹ ਵਸ ਦੀ ਗੱਲ ਨਹੀਂ ਰਹਿ ਗਈ ਵੀ ਕਦੀ ਇਹ ਰੋਟੀ ਚੋਗੇ ਕਟਕੇ ਦੇਈ ਜਾਈਏ ਜਾਂ ਇਸ ਤਰ੍ਹਾਂ ਦੇ ਆਂਡੇ ਖਾਈ ਜਾਈਏ ਤੇ ਸਾਰਾ ਕੁਝ ਸਹੀ ਹੋ ਜਾਵੇ, ਨਹੀਂ। ਉਹਦੇ ਵਾਸਤੇ ਕੁਝ ਹੋਰ ਵੀ ਕਰਨਾ ਪਏਗਾ, ਕੁਝ ਪ੍ਰੀਪੇਡ ਮਟੀਰੀਅਲ ਸਾਨੂੰ ਦੇਣੇ ਪੈਣਗੇ ਜਿਹਨੂੰ ਅਸੀਂ ਕਹਿੰਦੇ ਹਾਂ CQ10। ਅਗਰ ਤੁਸੀਂ ਉਹ ਜਾਓ ਨਾ ਮੈਡੀਸਿਨ ਦੇ ਸਟੋਰਾਂ ਦੇ ਵਿੱਚ, ਰਾਈਟ ਏਡ ਵਗੈਰਾ ਹੈ ਜਾਂ ਜੇ ਵਾਲਗ੍ਰੀਨ ਵਗੈਰਾ ਹੈ, ਤੇ ਉੱਥੇ ਤੁਹਾਨੂੰ ਟੇਬਲ ਉੱਤੇ ਪਈਆਂ ਸ਼ੀਸ਼ੀਆਂ ਮਿਲਦੀਆਂ ਨੇ, CQ10 ਲਿਖਿਆ ਹੁੰਦਾ, ਗੋਲੀਆਂ ਦੇ ਤੌਰ ਤੇ ਹੁੰਦੀ ਆ ਗੋਲੀਆਂ, ਤੁਸੀਂ ਉਹ ਲੈ ਸਕਦੇ ਹੋ। ਉਹ ਇੱਕ ਪ੍ਰੀਪੇਡ ਪ੍ਰੋਟੀਨ ਹੈ ਤੁਹਾਡਾ, ਉਹ ਪ੍ਰੀਪੇਡ ਮੀਲ ਹੈ ਜਿਹੜਾ ਤੁਹਾਡੇ ਮਾਈਟੋਕੋਂਡਰੀਆ ਨੂੰ ਠੀਕ ਕਰਦਾ। ਇੱਕ ਐਲ ਸਿਟਰੀਨ ਦੇ ਵੀ ਸਾਡੇ ਕੋਲ ਇਸੇ ਤਰ੍ਹਾਂ ਦੇ ਬਣੇ ਹੋਏ ਪਾਊਡਰ ਜਿਹੜੇ ਨੇ ਓਵਰ ਦੀ ਕਾਊਂਟਰ ਮਿਲਦੇ ਨੇ। ਚਲੋ ਖੈਰ, ਇਹ ਇੱਕ ਤਰ੍ਹਾਂ ਦੇ ਐਸੇ ਸਬਸਟਾਂਸ ਨੇ ਜਿਹੜੇ ਹਾਈਲੀ ਐਕਟਿਵ ਸਬਸਟਾਂਸ ਨੇ, ਬਹੁਤ ਜਲਦੀ ਤੁਹਾਨੂੰ ਰਿਕਵਰ ਵੀ ਕਰਦੇ ਨੇ। ਔਰ ਦੂਸਰੀ ਗੱਲ ਆ ਗਈ ਵਾਈਟਾਮਿਨ, ਵਾਈਟਾਮਿਨ ਜਾਂ ਐਲ ਅਰਜਨਾਈਨ ਜਾਂ ਸਿਟਰੋਨ, ਇਹ ਸਾਰੇ ਕੁਝ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਸਾਨੂੰ ਆਮ ਅੱਜ ਕੱਲ, ਪਹਿਲਾਂ ਨਹੀਂ ਸੀ, ਆਮ ਅੱਜ ਕੱਲ ਓਵਰ ਦੀ ਕਾਊਂਟਰ ਮਿਲਦੇ ਨੇ। ਤੇ ਬਹੁਤ ਸਾਰੇ ਪਦਾਰਥ ਇਹਨਾਂ ਜਿਹੜੇ ਨਾਂ ਲੈਣੇ, ਸਿਟਰੋਨ

0: ਜਾਂ ਐਲਸ ਕੈਰੇਟੇਨਾਈਨ ਇਹ ਸਾਡੀਆਂ ਆਮ ਖੁਰਾਕਾਂ ਜਿਵੇਂ ਹਦਵਾਣਾ ਹੈਗਾ ਆ, ਜਿਵੇਂ ਗਾਜਰਾਂ ਹੈਗੀਆਂ ਹੈਗੀਆਂ। ਅੱਜ ਤੁਹਾਡਾ ਕੱਦੂ ਇਹ ਸਧਾਰਨ ਜੀ ਗੱਲ ਹੈ ਯਾਰ, ਕੱਦੂ ਕੱਦੂ ਦੇ ਵਿੱਚ ਇਸੇ ਤਰ੍ਹਾਂ ਦੀ ਬਹੁਤ ਸਾਰੀ ਐਨਰਜੀ ਹੈਗੀ ਤੇ ਅਸੀਂ ਕਹਿੰਦੇ ਇਹ ਦੇਸੀ ਜੀ ਚੀਜ਼ ਛੱਡੋ ਕਰ ਯਾਰ, ਹੋਰ ਤਾਕਤ ਵਾਲੀ ਚੀਜ਼ ਲਓ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈਗੀ ਹੈ। ਆ ਤੁਸੀਂ ਵੇਖਿਆ ਹੋਣਾ ਕੱਦੂ ਦੇ ਬੀ, ਜਿਹੜੇ ਪ੍ਰੋਸਟੇਟ ਵਾਲੇ ਮਰੀਜ਼ ਨੇ ਨਾ ਵਿਚਾਰੇ ਬਜ਼ੁਰਗ ਸਾਡੇ ਵਰਗੇ, ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ, ਉਹ ਕੱਦੂ ਦੇ ਬੀ ਲੈ ਕੇ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਡਾਕਟਰ ਕਹਿੰਦੇ ਤੂੰ ਇਹੀ ਖਾਈ ਜਾ, ਹਾਂਜੀ। ਤੇ ਕੱਦੂ ਦੇ ਬੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਨਰਜੀ ਹੈ ਜਿਹੜੀ ਤੁਹਾਡੇ ਸੀ ਕੈਨ ਨੂੰ ਪੂਰਾ ਕਰਦੀ ਹੈ, ਔਰ ਜਿਹੜਾ ਤੁਹਾਡੇ ਅਰਜਨਾਈਨ ਜਿੰਨਾ ਵੀ ਕੰਟੈਂਟ ਸਾਡੇ ਸੈੱਲ ਨੂੰ ਚਾਹੀਦਾ ਬਿਜਲੀ ਲਾਉਣ ਵਾਲਾ ਜਿਹੜਾ ਤੁਹਾਡਾ ਹੈਗਾ, ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਇਹਦੇ ਰਾਹੀਂ ਇਸਤੇਮਾਲ ਮਤਲਬ ਸਿਰੇ ਚੜਾਇਆ ਜਾਂਦਾ ਹੈਗਾ। ਸੋ ਇਸ ਕਰਕੇ ਕੱਦੂ ਨੂੰ ਇਗਨੋਰ ਨਾ ਕਰੋ, ਕੱਦੂ ਦੇ ਬੀਆਂ ਨੂੰ ਵੀ ਇਗਨੋਰ ਨਾ ਕਰੋ, ਗਾਜਰਾਂ ਨੂੰ ਇਗਨੋਰ ਨਾ ਕਰੋ, ਇਹ ਸਾਰੀਆਂ ਚੀਜ਼ਾਂ। ਤੇ ਬਾਕੀ ਜੇ ਬਹੁਤਾ ਬੰਦਾ ਕਮਜ਼ੋਰ ਹੋ ਜਾਂਦਾ ਨਾ, ਇੱਕ ਰਾਂ ਨੂੰ ਉਠਾਉਣ ਦੀ ਲੋੜ ਹੈ, ਉਹਦੇ ਵਾਸਤੇ ਤੁਸੀਂ ਅਗਰ ਵਿਟਾਮਿਨ ਦਿੰਦੇ ਹੋ, ਖਾਸ ਤੌਰ ਤੇ ਮੈਂ ਕਹਿੰਦਾ 50-55 ਸਾਲ ਤੋਂ ਬਾਅਦ ਸਾਡਾ ਮੈਟਾਬੋਲਿਕ ਰੇਟ ਘਟ ਜਾਂਦਾ ਹੈ, ਮਾਪ ਕੀ ਖੁਰਾਕ ਦੇ ਵਿੱਚੋਂ ਐਨਰਜੀ ਨੂੰ ਸਿੰਥੇਸਾਈਜ਼ ਕਰਕੇ ਬਾਡੀ ਵਿੱਚ ਇਸਤੇਮਾਲ ਕਰਨ ਦਾ ਜਿਹੜਾ ਕਾਰਜਕ੍ਰਮ ਹੈ ਉਹ ਘਟ ਜਾਂਦਾ ਹੈ। ਖੁਰਾਕ ਦੇ ਹੁਣ ਵੀ ਚੋਗਿਆਂ ਵਾਲੀ ਖਾ ਰਹੇ ਹਾਂ, ਖੁਰਾਕ ਤਾਂ ਹੁਣ ਵੀ ਚੰਗੀ ਖਾ ਰਹੇ ਹਾਂ, ਜਿਹੜੀ ਜਵਾਨੀ ਚ ਖਾਂਦੇ ਸਾਂ ਤੇ ਸਰੀਰ ਨੂੰ ਐਨਰਜੀ ਦਿੰਦੀ ਸੀ, ਜਿਹੜੀ ਹੁਣ ਖਾਂਦੇ ਹਾਂ ਤੇ ਉਹ ਐਨਰਜੀ ਨਹੀਂ ਦਿੰਦੀ। ਕਾਰਨ ਕੀ ਆ ਕਿ ਹੁਣ ਸਾਡਾ ਜਿਹੜਾ ਵੇਲਣਾ ਸੀ ਨਾ ਉਹ ਇੰਨਾ ਵੀਕ ਹੋ ਗਿਆ ਆ, ਉਹਦੇ ਪੁੜ ਸਹੀ ਨਹੀਂ ਰਹਿ ਗਏ, ਉਹਦੇ ਚ ਗੰਨਾ ਭਾਵੇਂ ਪੂਰੇ ਰਸ ਵਾਲਾ ਪਾਓ ਉਹਦੇ ਚੋਂ ਰਸ ਨਹੀਂ ਨਿਕਲਣਾ। ਤੇ ਜਦੋਂ ਜਵਾਨੀ ਚ ਸਾਂ ਵੇਲਣਾ ਸਾਡਾ ਸਹੀ ਸੀ, ਘੱਟ ਰਸ ਵਾਲਾ ਵੀ ਗੰਨਾ ਪਾਉਂਦੇ ਸਾਂ ਤੇ ਉਹਦੇ ਵਿੱਚੋਂ ਵੀ ਰਸ ਪੂਰਾ ਨਿਕਲ ਜਾਂਦਾ ਸੀ, ਇਹਨੂੰ ਸਮਝ ਗਿਆ ਨਾ, ਇਹ ਹੈ ਸਾਡਾ ਮੈਟਾਬੋਲਿਕ ਰੇਟ। ਸੋ ਮੈਟਾਬੋਲਿਕ ਰੇਟ ਨੂੰ ਕੰਟਰੋਲ ਕਰਨ ਦੀ ਖਾਤਰ ਸਾਨੂੰ ਕਈ ਵਾਰ ਪ੍ਰਿਪੇਅਰ ਚੀਜ਼ ਦੇਣੀ ਪੈਂਦੀ, ਬਣੀ ਬਣਾਈ ਚੀਜ਼ ਦੇਣੀ ਪੈਂਦੀ, ਤੇ ਉਹਨੂੰ ਅਸੀਂ ਕਹਿੰਦੇ ਹਾਂ ਵਿਟਾਮਿਨਸ। ਸੋ ਵਿਟਾਮਿਨਸ ਜਿਹੜੇ ਨੇ, ਹਾਲਾਂਕਿ ਸਾਡੀ ਖੁਰਾਕਾਂ ਵਿੱਚ ਵੀ ਨੇ ਸਾਰੀ ਜਿਹੜੇ ਨਿਭੂ ਹੈ ਰੋਜ਼ਾਨਾ। ਇੱਕ ਮੈਂ ਹੋਰ ਗੱਲ ਦੱਸਦੀ ਹਾਂ, ਜਾਂਦੇ ਜਾਂਦੇ ਸਮਾਂ ਸਾਡਾ ਹੋ ਰਿਹਾ, ਵਿਟਾਮਿਨ ਬੀ ਤੇ ਵਿਟਾਮਿਨ ਸੀ ਇਹ ਦੋ ਐਸੇ ਵਾਟਰ ਸਾਲੂਬਲ ਵਿਟਾਮਿਨਸ ਹਨ ਜਿਹੜੇ ਸਭ ਤੋਂ ਜ਼ਿਆਦਾ ਜਲਦੀ ਵੇਸਟ ਹੁੰਦੇ ਨੇ, ਔਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ। ਔਰ ਜੇ ਥੋੜਾ ਜਿਹਾ ਬੁਖਾਰ ਹੋ ਗਿਆ, ਜੇ ਥੋੜਾ ਜਿਹਾ ਟੈਂਪਰੇਚਰ ਹੋ ਗਿਆ, ਤੇ ਉਦੋਂ ਹੀ ਵਿਟਾਮਿਨ ਸੀ ਤੇ ਵਿਟਾਮਿਨ ਬੀ ਨੇ ਜ਼ਿਆਦਾ ਲਾਸ ਹੋ ਜਾਣਾ। ਤੇ ਇਸੇ ਕਰਕੇ ਡਾਕਟਰਾਂ ਨੇ ਨਿੰਬੂ ਪਾਣੀ ਪਿਓ, ਨਿੰਬੂ ਦਿਓ ਜਾਂ ਵਿਟਾਮਿਨ ਬੀ ਦਿਓ, ਇਹੋ ਜਿਹੀਆਂ ਚੀਜ਼ਾਂ ਜਿਹਨਾਂ ਚ ਵਿਟਾਮਿਨ ਬੀ ਹੈਗਾ, ਫਰੂਟਸ ਵਗੈਰਾ ਹੈਗੇ ਨੇ, ਇਹ ਦੇਣੇ ਸ਼ੁਰੂ ਕਰੋ। ਤੇ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਸਾਨੂੰ ਜਦੋਂ ਇਹੋ ਜਿਹੀ ਕੰਡੀਸ਼ਨ ਆਵੇ ਉਦੋਂ ਵਿਟਾਮਿਨਸ ਪ੍ਰੀਪੇਅਰਡ ਲੈ ਲੈਣ ਦੀ ਲੋੜ ਆ, ਖਾਸ ਤੌਰ ਤੇ ਜਦੋਂ ਏਜ ਸਾਡੀ 55-60 ਦੇ ਨੇੜੇ ਹੈਗੀ ਹੈ, ਉਸ ਵੇਲੇ ਤੁਹਾਡਾ ਵੇਲਣਾ ਸਹੀ ਨਹੀਂ ਹੈਗਾ, ਭਾਵੇਂ ਤੁਸੀਂ ਚੰਗੀ ਵਧੀਆ ਖੁਰਾਕ ਖਾਈ ਜਾ ਰਹੇ ਹੋ, ਐਨਰਜੀ ਵਾਲੀ ਖਾਈ ਜਾ ਰਹੇ ਹੋ, ਪਰ ਉਹਨੇ ਤੁਹਾਡੀ ਚੀਜ਼ ਕੰਪਨਸੇਟ ਨਹੀਂ ਕਰਨੀ ਜਿੰਨਾ ਤੁਹਾਡਾ ਅੱਡੇ ਵੀ ਲਾਸ ਹੋ ਰਿਹਾ। ਤੇ ਜੇ ਲਾਸ ਪੂਰਾ ਕਰਨਾ ਆ ਤੇ ਫਿਰ ਸਾਨੂੰ ਬਣੀ ਬਣਾਈ ਖੀਰ ਦੇਣੀ ਪਊਗੀ, ਬਣੇ ਬਣਾਏ ਇਹ ਚੀਜ਼ਾਂ ਵਿਟਾਮਿਨਸ ਲੈਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣ ਇਹ ਦੱਸ ਚੁੱਕੇ ਹਾਂ ਕਿ CK10 ਹੈ, LRG9 ਹੈਗਾ, ਜਾਂ ਪ੍ਰੀਪੇਅਰਡ ਵਿਟਾਮਿਨ ਜਾਂ ਸਿਟਰੂਲੈਨ। ਆ ਸਿਟਰੂਲੈਨ ਕਿਹਦੇ ਚ ਮਿਲਦਾ ਯਾਰ? ਹਦਵਾਣੇ ਚ। ਵੇਖੋ ਹਦਵਾਣਾ ਜਿਹੜਾ ਸਧਾਰਨ ਜੀ ਗੱਲ ਤੁਸੀਂ ਸਮਝਦੇ ਹੋ, ਹਦਵਾਣੇ ਦੇ ਵਿੱਚ ਸਾਨੂੰ ਮਿਲਦਾ ਜਿਹੜਾ ਬਹੁਤ ਵੱਡੀ ਐਨਰਜੀ ਦਿੰਦਾ ਹੈਗਾ ਸਾਨੂੰ, ਹਾਂਜੀ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੇ ਤੁਸੀਂ ਕਰ ਸਕਦੇ ਜੇ ਆਪਣੇ ਜੀਵਨ ਦੇ ਵਿੱਚ, ਅਗਰ ਤੁਹਾਡਾ ਐਨਰਜੀ ਵੀਕ ਹੈ, ਬਾਡੀ ਦੀ ਥਕਾਵਟ ਹੋ ਗਈ ਨਾ, ਬਾਹਰੋਂ ਆਏ ਹੋ ਨਾ ਗਰਮੀ ਚ, ਗਰਮੀਆਂ ਦਾ ਫਲ ਹੈ ਨਾ ਹਦਵਾਣਾ, ਬਾਹਰੋਂ ਆਏ ਹੋ ਥਕਾਵਟ ਹੋ ਗਈ ਹੈ ਨਾ, ਤੇ ਜੇ ਮਨ ਨਹੀਂ ਕਰਦਾ ਕੰਮ ਕਰਨ ਨੂੰ, ਮੰਜੇ ਤੇ ਬਹਿ ਗਏ, ਤੁਸੀਂ ਉਸੇ ਵੇਲੇ ਇੱਕ ਗਲਾਸ ਜੂਸ ਬਣਾ ਕੇ ਹਦਵਾਣੇ ਦਾ ਪੀ ਲਓ ਜਾਂ ਹਦਵਾਣਾ ਖਾ ਲਓ, 10 ਮਿੰਟਾਂ ਬਾਅਦ ਤੁਸੀਂ ਵੇਖੋਗੇ ਵੀ ਲੱਗਦਾ ਵੀ ਸਰੀਰ ਤਰੋ ਤਾਜ਼ਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਆ ਸਿਟਰੂਲਾਈਨ ਉਹਦੇ ਵਿੱਚ ਹੈਗਾ ਆ, ਇਹਨੇ ਤੁਹਾਡੀ ਐਨਰਜੀ ਪੂਰੀ ਕਰ ਦਿੱਤੀ, ਇਹਦੇ ਚ ਵਿਟਾਮਿਨ ਬੀ ਵੀ ਸੀਗਾ, ਇਹਦੇ ਚ ਵਿਟਾਮਿਨ ਸੀ ਵੀ ਸੀਗਾ, ਸਾਰਾ ਕੁਛ ਇਮੀਡੀਏਟਲੀ ਜਿਹੜਾ ਲਾਸ ਹੋਇਆ ਸੀਗਾ ਉਹ ਇਹਨੇ ਪੂਰਾ ਕਰ ਦਿੱਤਾ। ਸੋ ਇਹੋ ਜਿਹੀਆਂ ਬੜੀਆਂ ਸਧਾਰਨ ਗੱਲਾਂ ਨੇ ਜਿਹੜੀਆਂ ਆਮ ਜਾਣਨ ਵਾਲੀ ਗੱਲ ਹੈਗੀ, ਤੇ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਬਿਜਲੀ ਕਰਦਾ ਆਪਦਾ ਸਵਿਚ ਆਨ ਕਰ ਸਕਦੇ ਹੋ, ਵੀ ਸਵਿਚ ਮਾਈਟੋਕੋਂਡਰੀਆ ਸਵਿਚ ਆਨ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਸੋ ਅੱਜ ਦਾ ਸਮਾਂ ਸਮਾਪਤ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ, ਜਾਂ ਕੋਈ ਸੈਕਿੰਡ ਓਪੀਨੀਅਨ ਨਹੀਂ ਲੈਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਇੱਕ ਵਾਰ ਜਾਂਦੇ ਜਾਂਦੇ ਮੈਂ ਉਹ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਤੁਹਾਨੂੰ ਕੋਈ ਹਾਸਿਲ ਹੋ ਰਿਹਾ, ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ, ਤੇ ਇਹ ਚੰਗੀ ਜਾਣਕਾਰੀ ਕੋਈ ਘਟਣ ਨਹੀਂ ਲੱਗੀ, ਜਿੰਨੀ ਵਧਾਓਗੇ ਓਨੀ ਵੱਧ ਜਾਏਗੀ, ਹੋਰ ਲੋਕਾਂ ਨੂੰ ਵੀ ਦੱਸੋ ਤਾਂ ਕਿ ਹੋਰ ਲੋਕ ਵੀ ਇਸ ਗੱਲਾਂ ਨੂੰ ਸੁਣ ਕੇ ਫਾਇਦਾ ਉਠਾ ਸਕਣ, ਜਾਣਕਾਰੀ ਹਾਸਲ ਕਰਨ, ਨਿੱਕੀ ਨਿੱਕੀ ਬਿਮਾਰੀ ਤੋਂ ਡਰਨ ਨਾ, ਪਤਾ ਨੀ ਕੀ ਕੁਛ ਹੋ ਗਿਆ। ਇਸ ਕਰਕੇ ਜਦੋਂ ਜਾਣਦੇ ਹੋਣਗੇ ਤੇ ਫਿਰ ਇੰਨਾ ਡਰ ਨਹੀਂ ਹੋਏਗਾ ਔਰ ਸਰੀਰ ਨੂੰ ਤੰਦਰੁਸਤ ਰੱਖ ਸਕਣਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਕੱਲ ਨੂੰ ਫਿਰ ਮਿਲਾਂਗੇ। ਇਸੇ ਹੀ ਪ੍ਰੋਗਰਾਮ ਨੂੰ ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਉਣਾ ਹੈਗਾ ਆ, ਜੇ ਕਿਸੇ ਸੱਜਣ ਨੇ ਜਿਹੜੇ ਹਿੰਦੀ ਪੰਜਾਬੀ ਨਹੀਂ ਸਮਝਦੇ ਉਹ ਇਹਨੂੰ ਸਮਝ ਸਕਦੇ ਆ, ਕੱਲ ਨੂੰ ਅੰਗਰੇਜ਼ੀ ਵਿੱਚ ਸੁਣ ਸਕਦੇ ਆ। ਤੁਹਾਡਾ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਬੜੇ ਰੀਜਨ ਨਾਲ ਸੁਣਿਆ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਥੈਂਕ ਯੂ
0: ਜੀ।

ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ

ਆਪਣੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਤਹਿਰੇਦਾ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ।

ਦਾ ਪ੍ਰੋਗਰਾਮ ਅੱਜ ਤੁਸਾਂ ਗੱਲਾਂ ਕਰਨੀਆਂ ਨੇ ਅਸਾਂ ਤੇ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਇੱਕ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਜੋ ਪੋਸੀਬਿਲਿਟੀ ਹੋਵੇਗੀ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਤੇ ਹਾਜ਼ਰ ਹੋ ਜਾਵਾਂਗਾ ਜਦੋਂ ਮੇਰੀ ਬੈਕ ਕਾਲ ਆ ਜਾਏ ਤੁਸੀਂ ਆਨ ਏਅਰ ਲਾਈਵ ਹੋਵੋ ਸੋ ਦੋਸਤੋ ਆਓ

ਇਹ ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਆਪ ਤੇ। ਇਹ ਹੁਣ ਇੱਕ ਮੰਚ ਰਹਿ ਰਹੇ ਨੇ, ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਲ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ ਤੇ ਕਿਉਂ ਨਾ ਆਪਣੇ ਵਿਚਾਰ ਲੋਕਾਂ ਨੂੰ ਦੱਸੋ ਤੇ ਲੋਕਾਂ ਦੇ ਸੁਣੋ। ਸੋ ਇੱਕ ਮਿਸ ਕਾਲ ਮਾਰਦੇ ਵੀ ਮੈਂ ਹਾਜ਼ਰ ਹੋ ਜਾਵਾਂਗਾ। That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ, ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ, ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲੋਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤਾਂ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੀ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕੇ ਕੁਝ ਪਾਣੀ ਪਾਉਣਾ ਜਾਂ ਵਿਚੋਂ ਉਨ ਕਰਾਉਡ ਦੋਸਤੋ ਨਦੀਨ ਨਹੀਂ ਹੁੰਦਾ, ਉਹਨੂੰ ਉਨ ਕਰਾਉਡ ਕਹਿੰਦੇ ਨੇ ਸਾਡੀ ਭਾਸ਼ਾ ਵਿਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੰਨਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲ, ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਆ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿਚ। ਹਾਂਜੀ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ ਠੀਕ ਹੈ। ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0049-1714869514 0049-1714869514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਪ ਜੀ।
ਤੇ ਸੱਜਣੋ ਸਾਡੇ ਸ਼ਹਿਰ ਨਾ ਮਿਲਣ ਦੇ ਵਿੱਚ ਇੱਕ ਵਰਕ ਸਟਾਡ ਹੈ ਜੀ, ਬਹੁਤ ਪੁਰਾਣੀ। ਹਾਂਜੀ, ਆਟੋ ਰਾਈਫਨ ਆ ਐਫਸੀਓਨ, ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਰਾਸ ਹੈ 106 ਦੇ ਵਿੱਚ। ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ। ਵੰਡਰਫੁਲ ਲੋਕ, ਬੜੇ ਕੋਪਰੇਟਿਵ, ਤੇ ਸਿੱਕੇ ਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜ਼ਬ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 6 ਤਰਾਏ ਐਂਡ 6 ਫੈਂਫ ਮਿਊਲਾਈਨ ਵਿੱਚ, ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ, ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੁੰਬੀ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਤੇਰਾ ਡਾਂਗੇ ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਕਿੱਥੋਂ ਲਿਆਏਗਾ ਮਰਾੜਾ ਵਾਲੇ ਮਾਨ ਜੇ ਹਜੇਰਾ
1: ਮੀਨਾ ਸੰਗ ਜੱਟ ਤੋਂ ਤੂੰ ਕੁਝ ਮੰਗ

ਵਾਜੀ ਆਸ਼ਿਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕੁ ਮੁੱਲ ਲੈਣੇ। ਵੰਡਰਫੁਲ ਸੌਂਗ ਮੁਹੰਮਦ ਸਦੀਕ ਰਣਜੀਤ ਕੌਰ ਸਭ ਗਾਣੇ ਟੌਪ ਦੇ ਸੋਹਣੀ ਤੂੰਬੀ ਵਜਾਈ ਹੈ ਇਹਨਾਂ ਨੇ ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖੜਾ ਲਾਇਆ ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜ੍ਹੀਆਂ ਤੇ ਵੀ ਲਾਇਆ ਉਹ ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਆ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਪਾਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ
ਮੇਰੀਆਂ ਦੋ ਕੁ ਲਾਈਨਾਂ ਅੱਗੋਂ ਬਈ ਰਿਸ਼ਤੇਦਾਰ ਕਹਾਉਂਦੇ ਨੇ ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ ਇਹ ਝੂਠੀਆਂ ਜਫੀਆਂ ਪਾਉਂਦੇ ਨੇ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ ਇਹ ਝੂਠੀਆਂ ਜਫੀਆਂ ਪਾਉਂਦੇ ਨੇ ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ ਭਵਿੱਖ ਤੋਂ ਸਾਰੇ ਘਬਰਾਉਣ ਲੱਗੇ ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ ਭਵਿੱਖ ਤੋਂ ਸਾਰੇ ਘਬਰਾਉਣ ਲੱਗੇ ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ ਕੰਮ ਕਰਨ ਨੂੰ ਬਈਏ ਨੇ ਹੱਥ ਹੈਂਡੀ ਥੱਲੇ ਕਾਰਾਂ ਨੇ ਕੰਮ ਕਰਨ ਨੂੰ ਬਈਏ ਨੇ ਹੱਥ ਹੈਂਡੀ ਥੱਲੇ ਕਾਰਾਂ ਨੇ ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ ਦਾਨਿਸ਼ਮੰਦੀ ਤੇ ਅਕਲ ਨੂੰ ਪੈਣ ਫਿਟਕਾਂ ਪਿੰਡ ਪਿੰਡ ਸਾਧਾਂ ਦੇ ਝੰਡੇ ਨੇ ਪਿੰਡ ਪਿੰਡ ਸਾਧਾਂ ਦੇ ਝੰਡੇ ਨੇ ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਵੈਰੀ ਗੁੱਡ ਈਵਨਿੰਗ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਬਲਬੀਰ ਸਿੰਘ ਜੀ ਮੈਨੂੰ 10 ਮਿੰਟ ਹੋਰ ਦੇ ਦਿਓ ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ ਤੇ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ ਤੇ ਆ ਲਓ ਜੀ ਕੋਈ ਪਾਕਿਸਤਾਨ ਜੀ ਮਹਿਮੂਦ ਅਖਤਰ ਪਾਕਿਸਤਾਨ ਤੋਂ ਇੱਕ ਕਾਲ ਆਈ ਹੈ ਉਹਨਾਂ ਨੂੰ ਵੀ ਅਟੈਂਡ ਆ ਲਓ ਜੀ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویل رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے وس دے پنجابیاں نوں پیار بھرا سلام ہوے
1: جی. سونا سارے والوں اختر صاحب آپ جی نوں وی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہس دے رہن پنجابی سارے، ہس دا روے پنجاب.
1: اختر صاحب ایک سیکنڈ میری ذرا گل سنیو. ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، تے چک میرا 6 ورنار جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا، تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تگالا ہی کھانے ہیں جی، جٹ زمیندار بندے سوادی لگ گیا نے.
1: میں سارا تہاڈے سٹیج شو ویکھنا ہوں ہاسے والے، سارے بجلی تے گیس والے دوالے ہوئے ہوں، بڑا شگل.
0: ہاں جی ہاں جی،
1: بہت شگل لگ رہا ہوں جی.
0: ہاں جی ہاں جی
1: ہاں، سارے دن دے وچ بھج نٹ دے وچ نا ہاسے دے پروگرام ہی ویکھنے چاہیے نے، تھوڑا جا موڈ سیٹ ہو جاندا ہے، ورنہ زندگی دے وچ گام ہی گام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگا تہاڈے نال گل بات ساڈی ہو رہی،
0: بڑیاں بڑیاں.
1: تے جنہاں نے تہاڈے نال ساڈی گل بات کروائی ہے، اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی
0: ہاں جی،
1: مطلب کہ شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا، تے پنجابی نال پیار کرنا وا، چڑھ دے لیندے پوری دنیا دے وچ ہس دے وس دے پنجابی جڑے نے سونے لگدے نے.
1: واہ جی واہ واہ جی. اختر صاحب تہاڈی آواز بڑی کھڑکنی تے سونی ہے. ہاں جی، تے اے تہاڈی کوئی کتاب وغیرہ بھی چھپی ہے کہ اجے چھپنیاں نے کوئی؟
0: سر میری کتاب جیڑی ہے نا وڈی دے لاگے، وڈی تو پہلے انشاءاللہ جیڑا ہے نا مارکیٹ ہوئے گی جی. اللہ تعالی دی ذات تھوڑے ورگے بھراواں دیاں دعاواں جیڑیاں او چاہی دیاں.
1: چلو جی، ساڈیاں ساڈیاں گڈ وشز ہمیشہ تھوڑے ورگے سجنا دے نال. ہاں جی
0: باجی،
1: جی جی، ساڈیاں آوازاں سن کے خوش ہو جاندے آ اپنے پیارے بھراواں دیاں آوازاں وچ. ہاں جی، پھر کی ہویا
0: جی
1: جی بارڈر ہے ہاں جی، پر ساڈے آپس وچ سانجھ رہے، ساڈے میلے کٹھے لگن، ہاں جی اسی بزنس کریے، ہاں جی تے ساڈا کاروبار تہاڈے وی کاسیاں وچ پیسے آون، ساڈیاں وچ وی آون پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کہ آپس وچ ہی اسی ضرورتاں بہت پوریاں کر سکدے ہیں.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہے نا جی ایک دوجے نا
1: جی،
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہیں، اور سرکار نے تھوڑا جا سرکاراں دے اپنے مسئلے ہوندے نے محبوب،
0: جدو
1: جی
0: جدو سر چڑھ دے نو ویکھی دا نا تے اکھاں چوں آنسو آ جاندے ہیں.
1: اسی تہانوں سارے نو یاد کری دا یار. پھر ویکھو نا وچ ایک بارڈر ہے، لیگ بج گئی
0: جی.
1: پھر کی ہویا جدو چھوٹے چھوٹے سکے برا کٹھے کھیڑتے نے، وڈے
0: انہوں
1: دیا شادیاں ہو جاندیاں نے، وہ بھی تے الگ ہو جاندے نے نا، پھر کیڑے
0: برا؟ بالکل جی بالکل،
1: پھر بھی تو برا ہی ہوندے نے نا. تے تسی سارے
0: سارے
1: برا ہی ہو، ساڈیاں گڈ وشز تہاڈے نال، سونے پاکستان نال. ہاں جی تسی
0: بسم اللہ جی بسم اللہ
1: ترقی کرو، تے گوانڈی خوش بھی ہوئے گا، کوئی سخی وسدا ہوئے گا تے اوہدا فائدہ ہی ہوئے گا، نقصان تھوڑا کوئی ہوندا؟
0: بالکل جی بالکل، کیوں نہیں.
1: اچھا ہوں سناؤ، تسی کی سنانا چاہتے؟
0: سر میں ایک روائی ہے، ہس دے پنجابیاں دے نا، پوری دنیا چ بیٹھے پنجابیاں دے نا، ہس دے رہن پنجابی سارے، ہس دا روے پنجاب.
1: جیوندے رہو، کیا باتاں نے، واہ.
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ।
1: ਨਸੀਬ ਸੁਣਾਓ।
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਣ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫਤਾ, ਬੁੱਧ ਕੀ ਹੁੰਦਾ ਖੇਤ ਸਰਾਣੇ ਦੋਹਰਾ ਕੀ ਨੇ, ਖੇਤ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਗੋਭੀ ਸਾਗ ਕੀ ਹੁੰਦਾ।
1: ਤੁਸੀਂ ਪਿੰਡ ਚ ਲੈ ਵੜੇ ਹੋ ਸਾਨੂੰ। ਹਾਂਜੀ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਧ ਕੀ ਹੁੰਦਾ। ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਕ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਝਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਫੁੱਟ ਤੇ ਰੇਂਡੀ ਕੀ ਹੁੰਦਾ ਜੀ?
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ ਜੀ, ਸਮਝ ਗਏ।
0: ਰੇਂਡੀ ਫੁੱਟ ਤੇ ਤੁੰਮਾ ਦੱਸਾਂ
1: ਜੀ।
0: ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਤ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ।
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ।
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ।
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਆ ਜੀ ਅੱਖਾਂ ਅੱਗੇ।
0: ਅੰਬ ਸ਼ਰੀਸ਼ ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ।
1: ਵਾਹ ਵਾਹ, ਫੱਕੜ, ਵਾਹ।
0: ਕੱਜਲ ਦਾਤਲ ਵੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ।
1: ਕਿਆ ਬਾਤ, ਕਿਆ ਬਾਤ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ।
1: ਵਾਹ ਵਾਹ ਵਾਹ,
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ।
1: ਅੱਛਾ ਜੀ।
0: ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਬਿਲਕੁਲ, ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਹੋਰ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ?
0: ਹਾਂਜੀ, ਫੂਡ ਸਿਟੀ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ। ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ, ਉਹ ਖਾਬ ਦੇ ਵਿੱਚ ਲਾਹੌਰ ਜਾਂਦਾ। ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੀ, ਉਹਦੇ ਨਾਲ ਹੁੰਦਾ ਕੀ ਹੈ।
1: ਅੱਛਾ, ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ,
0: ਹਾਂਜੀ,
1: ਸਾਰੀ ਸਟਰੀਟ ਦੇ ਵਿੱਚ ਰੈਸਟੋਰੈਂਟਸ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ?
0: ਉਹ ਮਹਿੰਗੀ ਹੈ ਜੀ।
1: ਅੱਛਾ,
0: ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਵਧੀਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਹੈ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ,
0: ਹਾਂਜੀ, ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ। ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਹੈ
1: ਜੀ? ਮੈਂ
0: ਮਾੜੇ ਨੇ ਤਾਂ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਉਹ ਗਈਆਂ
1: ਜੀ, ਉਹਨਾਂ ਦੇ ਬੁੱਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ
1: ਬੰਦੇ ਨੂੰ ਜੀ।
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਤੇ ਜਿਹੜੀ ਇਹੀ ਤੇ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ। ਥੋੜਾ ਕੁਝ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
0: ਨਾ, ਹਾਲੇ ਨਾ ਹੀ ਲੱਗਾ।
1: ਬਿਲਕੁਲ ਬਿਲਕੁਲ,
0: ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਜੀ ਹੱਦ ਹੈ, ਕਿੰਨੀ ਕੁ ਬੰਦਾ
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ ਉਹਨੇ, ਵਿਚਾਰੇ ਨੇ ਭਾਵੇਂ ਕੀਤੀ ਵੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸੁਣਾਓ ਇਹ ਸਾਡੇ ਵੀ ਇਹੋ ਹਾਲ ਹੈ
0: ਬਾਜੀ, ਅੱਲਾ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ। ਸਾਰੀ ਦੁਨੀਆਂ ਚ ਤੁਹਾਨੂੰ ਸੁਣਿਆ
0: ਜੀ, ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ, ਵਾਹ।
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗੱਭਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਦੀ ਸਮਝ ਆਉਂਦੀ ਹੈ। ਹਾਂਜੀ ਹਾਂਜੀ,
1: ਇੰਨੀ ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗੱਭਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਂਗਾ ਭਾਈ। ਬੜੀ ਮੈਂ ਦੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦੇਈ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਹੀ ਰੰਗਲੇ ਕਾਗਜ਼, ਇੱਕ ਦੇ ਵਿੱਚ ਹੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਹੈ, ਵਾਹ ਵਾਹ ਵਾਹ।
0: ਅਰਧ ਵਾਲੇ ਵੇਖੂ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿੱਚ ਡਬੋ ਕੇ ਬੋਟੀ ਦੰਦਾਂ ਨਾਲ ਚਬਾਵਾਂ, ਮੁੱਕਿਆ ਕੁੱਕੜ ਦਹੀਂ ਤੇ ਗੰਢਾ ਉੱਠ ਸ਼ੀਸ਼ੇ ਵੱਲ ਆਇਆ, ਡੁੱਲ ਡੁੱਲ ਤਿਬਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਵਿੱਚੇ ਖਿਦਮਤ ਦੱਸਣਾ ਪੁੱਛਣਾ, ਵਿੱਚੇ ਹੱਥ ਧੁਆਈ, ਵਿੱਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਮਾੜੇ ਬੰਦੇ ਵਾਸਤੇ ਤੇ 700 ਬਹੁਤ।
0: ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੋ ਹੀ ਡਾਂਗ ਤੇ ਗਠੜੀ ਪੱਲੇ, ਓਹੋ ਹੀ ਪਾਟੀ ਜੁੱਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਈ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਜੀ।
1: ਅਖਤਰ ਸਾਹਿਬ,
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ। ਉਮੀਦ ਹੈ ਸ਼ਾਇਦ ਸੁਣਦੇ ਹੋਣ, ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਅਸਲਾਮੁ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਤ ਟਾਊਨ ਹੈ ਜੀ।
1: ਹਾਂਜੀ, ਜਰੂਰ,
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
1: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
0: ਹਾਂਜੀ,
1: ਚੌਧਰੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ, ਹਵਾਵਾਂ ਫਿਜ਼ਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ,
0: ਬਿਸਮਿਲ੍ਲਾ ਜੀ।
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
1: ਇਦੋਂ ਐਂ ਹੀ ਸੁਣਾ ਦਿੰਦਾ, ਪਹਿਲਾਂ ਤੇ ਸੀਰੀਅਸ ਹੈ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਦੀ ਖਚਰਾ ਹਾਸਾ ਹੱਸੇ,
0: ਖਚਰਾ ਹਾਸਾ, ਵਾਜੀ ਵਾ,
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਡੀ ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕੱਸੇ, ਖਾਲੀ।
0: ਵਾਜੀ ਵਾ।
1: ਤੇ ਸ਼ੁਗਲ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕਿ ਗਰੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦੇਂਦੀ ਕਿ ਕਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ।
0: ਵਾਜੀ ਵਾਹ, ਵਾਜੀ ਵਾਹ,
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ ਰਹੋ,
1: ਸੇਮ ਟੂ ਯੂ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕਿ ਗਰੰਜਾ ਜਿਹਾ ਸੁੱਚਾ ਪਸੰਦ ਤੇਰੀ, ਇਹ ਦੱਸ ਦਿੰਦੀ ਕਿ ਕੈਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ
0: ਪਿੰਡ।
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ।
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ
1: ਰਹੋ, ਸੇਮ ਟੂ ਯੂ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ, ਤੇ ਰੇਡੀਓ

0: ਦੇਰੋ ਆਬਾਦ ਰਹੋ
1: ਸੇਮ ਟੂ ਯੂ ਥੈਂਕ ਯੂ ਲਓ ਜੀ ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ ਜਿਹੜੇ ਰੌਣਕਾਂ ਲਾ ਕੇ ਗਏ ਨੇ ਵੰਡਰਫੁਲ ਕਿੰਨੀਆਂ ਚੀਜ਼ਾਂ ਦੇ ਨਾਂ ਨਵੀਆਂ ਨਵੀਆਂ ਚੀਜ਼ਾਂ ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ ਤੇ ਬਲਵੀਰ ਜੀ ਮੈਂ ਆ ਰਿਹਾ ਤੁਹਾਡੇ ਵੱਲ ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਤੇ ਆ ਲਓ ਜੀ ਮੈਂ ਤੁਹਾਨੂੰ ਬਲਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ
1: ਵਾਕਿਆ ਹੀ
2: ਕਿਆ ਬਾਤਾਂ ਜੀ ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ ਉਹਨਾਂ ਦੀ ਕਲਮ ਦੇ ਵਿੱਚ ਤੇ ਬਹੁਤ ਹੀ ਆਨੰਦ ਆਇਆ
1: ਬਹੁਤ ਹੀ ਵਧੀਆ ਬਹੁਤ ਚੰਗਾ ਹਾਂਜੀ ਕਿੱਡੇ ਵੇਖੋ ਕਿੱਡੀ ਗੂੜੀ ਨਜ਼ਰ ਨਾਲ ਧੱਫੇ ਫੱਕੇ ਤਾਕੀਆਂ ਤੇ ਤਿੱਲੇ ਪਰ ਪਤਾ ਨੀ ਕਿੱਧਰ ਕਿੱਧਰ ਨੂੰ ਚੂੜੇ ਮੂੰਗੇ ਕੀ ਗਿਣਾ ਕੇ ਬਹਿਜਾ ਕਰਾ ਦੇ ਜੀ ਠੀਕ ਹੈ ਜੀ ਬਹੁਤ ਉਹਨਾਂ ਨੂੰ ਤੁਹਾਨੂੰ ਵੀ ਜਨਾਬ ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ ਬਹੁਤ ਕਮਾਲ
2: ਲੋ ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ
1: ਜਰੂਰ ਜੀ ਅਖਤਰ ਸਾਹਿਬ ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ ਜੀ ਖਾਲਸਾ ਜੀ
2: ਮੇਰੀ ਇਹ ਕਵਿਤਾ ਦੀਆਂ ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾ
1: ਵਾਹ ਵਾਹ ਵਾਹ ਵਾਹ ਵਾਹ
2: ਲੈਂਦੇ ਵੱਲੋਂ
1: ਆਉਣ ਹਵਾ
2: ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਹਾਂ
1: ਵਾਹ ਵਾਹ
2: ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਹਾਂ ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ
1: ਜਿਉਂਦੇ ਰਹੋ ਜਿਉਂਦੇ ਰਹੋ
2: ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ ਹਾਂ ਦਿਲ ਆਪਣੇ ਦੇ ਜ਼ਖਮਾਂ ਤਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ
1: ਬਹੁਤ ਖੂਬ
2: ਲੈਂਦੇ ਵੱਲੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਵਿਛੜੇ ਸੱਜਣ ਟੁੱਟੀਆਂ ਬਾਹਾਂ ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ ਦੁਸ਼ਮਣ ਕਹਿਣ ਖਲੋ ਲੈਂਦਾ ਹਾਂ ਸ਼ਾਇਦ ਕਿਤੇ ਤੂੰ ਆਇਆ ਹੋਵੇਂ ਚਾਰ ਚੁਫੇਰੇ ਟੋ ਲੈਂਦਾ ਹਾਂ ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਹਾਂ
1: ਜਿਉਂਦੇ ਰਹੋ
2: ਆ ਕਿਧਰੇ ਤੂੰ ਝਾਤੀ ਮਾਰੀ ਆ ਕਿਧਰੇ ਤੂੰ ਝਾਤੀ ਮਾਰੀ ਜਗ ਤੋਂ ਦਰਦ ਲੁਕੋ ਲੈਂਦਾ ਹਾਂ ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ ਤੇਰੇ ਵਤਨੋਂ ਆਉਣ ਹਵਾਵਾਂ ਮੈਂ ਤੇਰੀ ਖੁਸ਼ਬੋ ਲੈਂਦਾ ਹਾਂ ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ ਹਾਂ ਖੂੰਜੇ ਬਹਿ ਕੇ ਰੋ ਲੈਂਦਾ ਹਾਂਜੀ ਇਹ ਮੈਂ ਅਖਤਰ ਸਾਹਿਬ ਦੇ ਨੂੰ ਸੁਣਾਈ ਇਹ ਕਵਿਤਾ ਹਾਂਜੀ ਤੇ ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ ਹਾਂਜੀ ਪਖੰਡੀ ਬਾਬੇ ਹਾਂਜੀ ਹਾਂਜੀ ਹਾਂਜੀ ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁਚੀਆਂ ਕਰਤੂਤਾਂ ਵਾਲੇ ਜਿਹੜੇ ਨੇ ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ
1: ਸ਼ਰਾਬ ਦੇ ਦੇਣਗੇ
2: ਉਹ ਕੋਈ ਆਹੋ ਹਾਂਜੀ ਹਾਂਜੀ ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ ਵੇਖ ਲਓ ਬਾਬੇ ਹਾਂਜੀ
2: ਵੇਖ ਲਓ ਪਾਪ ਧੋ ਦਿੱਤੇ ਅਗਲੇ ਨੇ ਹਾਂਜੀ
1: ਬਾਬਿਆਂ ਦੇ

0: ਹਾੜ ਬੜੇ ਬੜੇ ਵੱਡੇ ਨੇ ਬਾਈ, ਬੜੇ ਬੜੇ ਵੱਡੇ।
1: ਮੈਂ ਕਿਹਾ ਜੀ ਆਹ ਬਾਬਾ ਇਹੋ ਜਿਹਾ ਹੋਏ, ਇਹੋ
0: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣਨੀ।
1: ਨਹੀਂ ਨਹੀਂ ਉਹਦੇ ਤੋਂ ਤਾਂ ਦੁਨੀਆ ਸਾੜੀ ਸਾੜ ਕੇ ਮਰ ਚੱਲੀ ਹੈ।
0: ਦੁਨੀਆ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
1: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਹਾਂ, ਕਿਆ ਬਾਤ ਹੈ ਜੀ, ਕਿੰਨੀ ਦੁਨੀਆ ਉਹਨੇ ਸਾਫ਼ ਕਰ ਛੱਡੀ ਹੈ, ਪਾਪ ਧੋ
0: ਛੱਡੇ।
1: ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
0: ਹਾਂਜੀ
1: ਹਾਂਜੀ, ਬੋੜ ਬਾਬੇ ਪਖੰਡੀ ਬਾਬੇ, ਪਹਿਲੋ ਸੰਤ ਤੇ ਪਿੱਛੋਂ ਸੰਤ ਬਾਬਾ ਬ੍ਰਹਮ ਗਿਆਨੀ ਦੀ ਉਪਾਧੀ ਲੱਗ ਜਾਂਦੀ।
0: ਵਾਹ ਵਾਹ ਵਾਹ,
1: ਪਹਿਲੋ ਸੰਤ ਪਿੱਛੋਂ ਸੰਤ ਬਾਬਾ ਬ੍ਰਹਮ ਗਿਆਨੀ ਦੀ ਉਪਾਧੀ ਲੱਗ ਜਾਂਦੀ। ਚੂੜੀਦਾਰ ਪਜਾਮਾ ਪੈਰਾਂ ਤੀਕ ਚੋਲਾ ਸਿਰ ਤੇ ਪੱਗ ਟਕਸਾਲੀ ਵੱਜ ਜਾਂਦੀ।
0: ਬਹੁਤ ਬਹੁਤ
1: ਚੂੜੀਦਾਰ, ਚੂੜੀਦਾਰ ਪਜਾਮਾ ਪੈਰਾਂ ਤੀਕ ਚੋਲਾ ਸਿਰ ਤੇ ਪੱਗ ਟਕਸਾਲੀ ਵੱਜ ਜਾਂਦੀ। ਜਿਹੜੀ ਜਾਤ ਚ ਜਨਮਿਆ ਹੋਏ ਬਾਬਾ ਪਿੱਛੇ ਸਾਰੀ ਬਰਾਦਰੀ ਲੱਗ ਜਾਂਦੀ। ਜਿਹੜੀ ਜਾਤ ਚ ਜਨਮਿਆ ਹੋਏ ਬਾਬਾ ਪਿੱਛੇ ਸਾਰੀ ਬਰਾਦਰੀ ਲੱਗ ਜਾਂਦੀ। ਬਾਬਾ ਜਿਹੜੇ ਇਲਾਕੇ ਵਿੱਚ ਪੈਰ ਪਾਏ ਤੇ ਭੀੜ ਉਸ ਪਾਸੇ ਭੱਜ
0: ਭੱਜ
1: ਭੱਜ ਜਾਂਦੀ।
0: ਵਾਹ ਵਾਹ, ਲੁੱਟ ਪੈ ਗਈ ਰਾਮ ਨਾਮ ਦੀ।
1: ਹਾਏ ਹਾਏ, ਆ ਜੋ ਜਿਹਨੇ ਚਾਬੀਆਂ ਲੈਣੀਆਂ ਸਵਰਗਾਂ ਚ, ਜਨਤਾਂ ਚ ਜਿਹਨੇ ਸਵਰਗ ਬੰਗਲਿਆਂ ਦੀਆਂ ਚਾਬੀਆਂ ਲੈਣੀਆਂ, ਆਓ
0: ਹਾਂਜੀ। ਆਪ ਬਾਬੇ ਨੇ ਹਾਲਾਂਕਿ ਨਰਕਾਂ ਚ ਜਾਣਾ ਹੁੰਦਾ, ਪਰ ਇਹਦੀ ਬਹਾਦਰੀ ਵੇਖੋ, ਸਵਰਗਾਂ ਦੀਆਂ ਟਿਕਟਾਂ ਦਿੰਦਾ ਰਹਿੰਦਾ ਜੀ।
1: ਹਾਏ ਹਾਏ, ਨਹੀਂ ਨਹੀਂ, ਉਹਨਾਂ ਦਾ ਇੱਥੇ ਸਵਰਗ।
0: ਤੁਸੀਂ ਗੱਲ ਬਹੁਤ ਵਧੀਆ ਕੀਤੀ।
1: ਕਿਸੇ ਘੜ ਕਰਮ ਮਾਤਾਂ ਝੂਠੀਆਂ ਨੂੰ, ਕਿਸੇ ਘੜ ਕਰਾ ਮਾਤਾ ਝੂਠੀਆਂ ਨੂੰ ਚੇਲੇ ਸਾਧ ਦੇ ਨਾਂ ਨਾਲ ਜੋੜ ਦਿੰਦੇ। ਸਾਧ ਵਕਾਰੀ ਵਕਾਰੀ ਤੇ ਅੱਕ ਵਰਗਾ, ਚੇਲੇ ਅੰਬ ਵਰਗਾ ਕਰ ਬੋੜ ਦਿੰਦੇ। ਸਾਧ ਵਕਾਰੀ ਵਕਾਰੀ ਤੇ ਅੱਕ ਵਰਗਾ, ਚੇਲੇ ਅੰਬ ਵਰਗਾ ਕਰ ਬੋੜ ਦਿੰਦੇ। ਬਾਬੇ ਪਿੰਗਲੇ ਚਾੜੇ ਹਮਾਲੀਆ ਤੇ, ਬਾਬੇ ਨੇ ਜਦੋਂ ਕਿਰਪਾ ਕੀਤੀ, ਇੱਕ ਬਗੈਰ ਲੱਤਾਂ ਤੋਂ ਬੰਦਾ ਸੀ, ਉਹ ਵੀ ਹਮਾਲੀਆ ਤੇ ਚੜ ਗਿਆ ਸੀ।
0: ਬਿਲਕੁਲ
1: ਹਾਂਜੀ, ਬਾਬੇ ਪਿੰਗਲੇ ਚਾੜੇ ਹਮਾਲੀਆ ਤੇ ਮਨ ਮੁੱਖਾਂ ਨੂੰ ਕਰ ਕੋੜ ਦਿੰਦੇ। ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ, ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ, ਜਿਹੜਾ ਨਾ ਮੰਨੇ ਬੇੜੀ ਰੋੜ ਦਿੰਦੇ।
0: ਕਿਆ ਬਾਤ, ਕਿਆ ਬਾਤ,
1: ਬਾਬਾ ਡੇਰੇ ਲਈ ਪਿੰਡ ਉਜਾੜਦਾ ਏ, ਬਾਬਾ ਡੇਰੇ ਲਈ ਪਿੰਡ ਉਜਾੜਦਾ ਏ। ਸੇਵਕ ਪਰ ਪੁਕਾਰੀ ਦੱਸਦੇ ਨੇ, ਪੀਵੇ ਵਿਸਕੀ ਚਬਾਵੇ ਹੱਡੀਆਂ ਵੀ ਨੀ। ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ।
0: ਵਾਹ ਜੀ ਵਾਹ ਵਾਹ,
1: ਪੀਵੇ ਵਿਸਕੀ ਚਬਾਵੇ ਹੱਡੀਆਂ ਵੀ, ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ। ਆ ਹੁਣ ਗੱਲ ਸੁਣਿਓ ਜੇ ਜਰਾ, ਬਾਬੇ ਬਾਬੀ ਲਿਆਂਦੀ ਕੱਢ ਕੇ ਸੀ।
0: ਅੱਛਾ,
1: ਬਾਬੇ ਬਾਬੀ ਲਿਆਂਦੀ ਕੱਢ ਕੇ ਸੀ ਤੇ ਚੇਲੇ ਤੱਕਣ ਨਾ ਨਾਰੀ ਦੱਸਦੇ ਨੇ।
0: ਵਾਹ ਵਾਹ ਵਾਹ ਵਾਹ,
1: ਚੇਲੇ ਕਹਿੰਦੇ ਨੇ ਬਾਬਾ ਜੀ ਨਾਰੀ ਵੱਲ ਵੇਂਦੇ ਹੀ ਨਹੀਂ।
0: ਨਾਰੀਅਲ ਕਿਉਂ
1: ਵੇਖਣਾ, ਇੱਕ ਗੱਲੋ ਚੇਲੇ ਵੀ ਥੋੜੀ ਜੀ ਜਿਆਦਤੀ ਕਰਦੇ ਜੇ ਬਾਬੇ ਨਾਲ।
0: ਉਹ ਕਿੱਦਾਂ,
1: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ, ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਤੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ।
0: ਕਿਆ ਬਾਤ ਹੈ, ਕਿਆ ਬਾਤ,
1: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ ਨੇ। ਬਗਲਾ ਭਗਤ ਬਾਬਾ ਅੱਖਾਂ ਮੀਟ ਰੱਖੇ, ਬਗਲਾ ਭਗਤ ਬਾਬਾ ਅੱਖਾਂ ਮੀਟ ਰੱਖੇ, ਉੱਤੋਂ ਹੋਰ ਤੇ ਵਿੱਚੋਂ ਚੋਰ ਬਾਬਾ।
0: ਵਾਹ,
1: ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ ਕੋਲ ਵੱਜਿਆ ਲੱਗਿਆ ਹੋਰ ਬਾਬਾ
0: ਕਿਆ ਬਾਤ ਕਿਆ ਬਾਤ
1: ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ ਕੋਲ ਵੱਜਿਆ ਲੱਗਿਆ ਹੋਰ ਬਾਬਾ ਇੱਦੂ ਫੋਲਿਆ ਇੱਦੂ ਫੋਲਿਆ ਲੀਰਾਂ ਨਿਕਲਣਾ ਏ ਉੱਤੋਂ ਜਾਪਦਾ ਨਵਾਂ ਨਕੋਰ ਬਾਬਾ ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਇਹ ਹੈ ਜੀ ਪਖੰਡੀ ਬਾਬਿਆਂ ਦੀ
0: ਬਿਲਕੁਲ ਬਿਲਕੁਲ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ ਬਾਬਿਆਂ ਤਾਰਾਂ ਝੁਕਦੀਆਂ ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ
1: ਚਾਂਦੀ ਨਹੀਂ ਸੋਨਾ ਹੀ ਸੋਨਾ ਜੀ ਸੋਨਾ ਹੀ ਸੋਨਾ ਜੀ ਬਾਬੇ ਕੋਲ ਜਾ ਕੇ ਪੁੱਛੋ ਕਿੱਥੇ ਸੋਨਾ ਉਹ ਕਹਿੰਦਾ ਮੇਰੇ ਕਮਰੇ ਚ ਸੋਨਾ
0: ਵਾਹ ਨੰਬਰ ਦੋ ਦੇ ਵੇਖੋ ਜੀ ਇਹਨਾਂ ਨੇ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਜੀ ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਜੀ ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ ਰਾਮ ਨਾਮ ਨਹੀਂ ਜਪਾਉਣ ਦੇ
1: ਹਾਂਜੀ ਹਾਂਜੀ ਹਾਂਜੀ ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ
0: ਹਾਂਜੀ ਪਿੱਛੇ ਜੇ ਮਸ਼ਹੂਰ ਅਜੇ ਵੀ ਬਾਬਾ ਮਸ਼ਹੂਰ ਹੈ
1: ਚਲੋ ਤੇ ਉਹ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ ਹਾਂਜੀ ਹਾਂਜੀ ਜਿਹੜੇ ਉਹਦੇ ਸੇਵਕ ਜਿਹੜੇ ਨੇ ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ ਜਿਹੜਾ ਪਤੀ ਸੀ ਉਹਦਾ ਜਿਹੜੀ ਗੱਲਬਾਤ ਉਹ ਦੱਸਦਾ ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ
0: ਅੱਛਾ
1: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ
0: ਅੱਛਾ ਠੀਕ ਠੀਕ ਆ ਗਈ ਜੀ ਸਮਝ ਮੈਨੂੰ
1: ਹਾਂਜੀ ਹਾਂਜੀ ਉਹ ਆਮ ਲੋਕਾਂ ਕੋਲੋਂ ਨੀ ਡਰਦੇ ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ ਸਿਰਫ ਉਹ ਜਿਹੜੇ ਨੇ ਉਹ ਜਿਹਨਾਂ ਨੂੰ ਮੇਜ ਤੇ ਬਾਇਆ ਹੁੰਦਾ ਨਾ ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ
0: ਠੀਕ ਠੀਕ ਠੀਕ ਬਿਲਕੁਲ
1: ਹਾਂਜੀ ਤੇ ਹੋਰ ਇੱਕ
0: ਸੁਣਾਓ ਜੀ ਸੁਣਾਓ ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ ਕਿਉਂਕਿ ਮੈਨੂੰ ਕੋਈ ਮੈਸੇਜ ਆਇਆ ਮੈਂ ਉਹ ਮੈਸੇਜ ਪੜ੍ਹ ਲਾ ਤੇ ਤੁਸੀਂ ਸ਼ੁਰੂ ਕਰ ਦਿਓ ਆਪਣੇ
1: ਲਓ ਜੀ ਲਓ ਜੀ ਲਓ ਜੀ ਹਾਂਜੀ ਮੈਂ ਸੁਣਾਉਂਦਾ ਜੀ ਹਾਂਜੀ

0: ਹਾਂਜੀ
1: ਜੀ,
0: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
1: ਅਰਜ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
0: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਵੀਂ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀਂ ਹੇਕਾਂ ਲਾਈ ਜਾ, ਤਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਤਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ, ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ।
1: ਵਾਹ ਵਾਹ, ਹਾਂਜੀ, ਵੰਡਰਫੁਲ ਵੰਡਰਫੁਲ। ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ, ਵਾਇਸ ਮੈਸੇਜ, ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ, ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਤੇ
0: ਠੀਕ ਹੈ
1: ਮਹਿਮੂਦ ਜੀ, ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ, ਤੇ ਇਸ ਕਰਕੇ ਮਤਲਬ ਕੀ, ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ। ਥੈਂਕ ਯੂ ਇੰਨੇ ਪਿਆਰ ਵਾਸਤੇ, ਤੁਹਾਡੇ ਵਾਸਤੇ
0: ਮਿਹਰਬਾਨੀ ਜੀ, ਉਹਨਾਂ ਦੀ ਮਿਹਰਬਾਨੀ ਜੀ, ਉਹਨਾਂ ਦੀ, ਹਾਂਜੀ, ਤੁਹਾਡੀ ਵੀ ਮਿਹਰਬਾਨੀ, ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ। ਹਾਂਜੀ, ਓਕੇ ਜੀ, ਫਿਰ
1: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ।
0: ਹਾਂਜੀ,
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ।
0: ਓਏ ਹੋਏ ਹੋਏ, ਵੱਡੀਆਂ ਝੂਠਾਂ, ਵੱਡੀਆਂ ਝੂਠਾਂ। ਹਾਂਜੀ ਹਾਂਜੀ,
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ।
0: ਵਾਹ ਜੀ ਵਾਹ,
1: ਲੀਡਰ ਦੋਸ਼ੀ ਦੇਸ਼ ਦੇ,
0: ਵਾਹ ਜੀ ਵਾਹ,
1: ਪਾਰਲੀਮੈਂਟ ਚ ਭੂਤ,
0: ਓਏ ਹੋਏ ਹੋਏ ਭੂਤ ਬੰਗਲਾ
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੂਤ
0: ਓਏ ਹੋਏ ਹੋਏ ਹੋਏ
1: ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ ਨੀ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਰਾਜ ਦਾ ਸੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ ਮਾਲ ਵੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਸ਼ੂਤ ਮਾਲ ਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਸ਼ੂਤ ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ ਸੱਚੇ ਸੁੱਚਿਆਂ ਨੂੰ ਲਾਂਤਾ ਹਰ ਬੇਈਮਾਨ ਦਾ ਸੂਤ ਪਏ ਸੱਚੇ ਸੁੱਚਿਆਂ ਨੂੰ ਲਾਂਤਾ ਤੇ ਹਰ
0: ਬੇਈਮਾਨ ਦਾ ਸੂਤ
1: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ
0: ਓਕੇ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ ਜੀ ਫਤਿਹ ਜੀ ਤੇ ਲਓ ਜੀ ਦੋਸਤੋ ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਆ ਸਾਡੇ ਉੱਥੇ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੁਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਚਲ ਨਹੀਂ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ ਇੱਥੇ ਲਓ ਜੀ ਮੈਂ ਕਾਲ ਕਰ ਦਿੱਤੀ ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
2: ਹਾਂਜੀ ਮੈਂ ਸੁਣੇ ਪ੍ਰੋਗਰਾਮ
1: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ
2: ਠੀਕ ਹੈ ਜੀ ਠੀਕ
1: ਸਰਦਾਰ ਸੂਬਾ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਚੋ ਠੀਕ ਠਾਕ ਹੋ ਵਧੀਆ
2: ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਿਵਤੇ ਸਭ ਚੜ੍ਹਦੀ ਕਲਾ
1: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
2: ਕੋਈ ਨਹੀਂ
1: ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
2: ਜੀ ਨਹੀਂ ਮੈਂ ਰੈਡੀ ਹਾਂ ਮੈਂ ਰੈਡੀ ਹਾਂ ਹੁਣੇ ਗੱਲ ਕਰਦੇ ਤੇ ਇੱਦਾਂ ਗੱਲ ਸਾਹਿਬ ਵੀ ਅੱਜ 12 ਤਰੀਕ ਆ
1: ਹਾਂਜੀ
2: ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਹੀ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਤੇ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਤੇ ਘੱਟ ਚਰਚ ਮਾਰਦੇ ਆ
1: ਹਾਂਜੀ ਹਾਂਜੀ ਹਾਂਜੀ
2: ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
1: ਕਿਆ ਬਾਤ ਹੈ
2: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਸ਼ਹੀਦੀ ਹਾਂ 13 ਅਪ੍ਰੈਲ ਨੂੰ ਸੀ ਚਲੋ ਅੱਜ 12 ਆ
1: ਜੀ ਜੀ ਅੱਜ 12
2: ਤੇ ਉਹ ਦਿਨ ਜਿਹੜੇ ਨੇ ਹਾਂ ਦਿਨ ਬੇਸ਼ਕ ਉਹ ਕੱਲ ਹੋਇਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਉਹਨਾਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ
1: ਪਹਿਲੀ ਗੱਲ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
2: ਠੀਕ ਹੈ ਜੀ ਠੀਕ ਠੀਕ ਠੀਕ
1: ਉੱਥੇ ਵਾਹਵਾ ਚਾਰ ਤਿੰਨ ਦੋ ਤਿੰਨ ਘੰਟੇ ਬਿਤਾਏ ਸੀ
2: ਜਾਣਾ ਬਣਦਾ ਬਾਦਲ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਉਹ ਬਿਲਕੁਲ ਮਹਿਸੂਸ ਹੁੰਦਾ
1: ਉਹ ਤਸਵੀਰ ਤੇ ਮਨ ਚ ਆਉਂਦੀ ਹੈ
2: ਜੀ ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
1: ਕਿੱਦਾਂ ਖੂਹ ਚ ਛਾਲਾ ਮਾਰੀਆਂ ਹੋਣਗੀਆਂ ਖੂਹ
2: ਕਿੱਦਾਂ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਵਿਚ ਅਸੀਂ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੀ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਦੁਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦਾਂ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹੈ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 ਅਪ੍ਰੈਲ 1699 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਲੈ ਕੇ ਆਇਆ ਸੀ ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ ਲੈ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਹੈ ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ ਤੇ ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਹੀ ਸਵਾਰ ਹੁੰਦੇ ਆ ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਾ ਆ ਸਿਰ ਤੇ ਵੀ ਆ ਕਿਉਂ ਬੰਦਾ ਆ ਜਾਂ ਕੀ ਆ ਜਾਂ ਉਹਨੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਲੋਂ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਇਕੱਲੇ ਇਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ ਪੰਜ ਸੁੱਟੇ ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ
1: ਕੀਤਾ ਸੋਚਦਾ ਚਾਰਾ ਸਾਹਿਬ ਗੁਰੂ ਦੇ ਬੋਲਾਂ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
3: ਬੜੀ ਬੜੀ
1: ਸ਼ੇਰ ਬਣਾ ਦਿੱਤਾ ਜਿਹੜੇ ਤੱਕਣੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ
3: ਨੇ
1: ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ
3: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਸੀ ਦੇ ਵਿਚ ਵੀ ਆਪਣੇ ਸਿੱਖਾਂ ਦੇ ਮਨ ਵਿਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਉਹਦੇ ਵਿਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਕਿਹਾ ਮਾਇਖਾ ਮਹਿਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਹੈ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਹੋਇਆ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਓਹਦੇ ਤਲਵਾਰ ਮਾਰੀ ਤੇ ਜਦੋਂ ਓਹਦੇ ਤਲਵਾਰ ਮਾਰੀ ਤੇ ਓਹਦੇ ਧੜ ਨੂੰ ਚੀਰਦੀ ਹੋਈ ਜਿਹੜੇ ਘੋੜੇ ਤੇ ਬੈਠਾ ਓਹਦੀ ਕਾਠੀ ਨੂੰ ਚੀਰਦੀ ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਓਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ। ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ, ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ, ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ, ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ, ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ, ਉਹ ਤੋਂ ਸਹਿਤ ਦੇ ਨਾਲ ਆਉਂਦੀ ਹੈ। ਤੇ ਉਹਨਾਂ ਨੇ ਆਪਣੇ ਦਰਬਾਰ ਚ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ, ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ, ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ, ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜ੍ਹਾਉਂਦੇ ਸੀ ਨਾਲ ਮਤਲਬ ਹਨਾ। ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ, ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਕਿ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ, ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ, ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਹੋਣ ਕਿੱਸਾ ਕਾਵਿ ਕਹਿ ਦਿੰਦੇ ਆ। ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ, ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ, ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ ਅੱਜ ਕੱਲ ਦੀ ਕਵਿਤਾ ਲਿਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ, ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ। ਤੇ ਇਸੇ ਕਰਕੇ ਰਚਿਆ ਜਿੱਦਾਂ ਜਿਹਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ।
1: ਬੰਦਾ ਬਹਾਦਰ ਇੱਕ ਸਾਧ ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ, ਤੇ ਉਹ ਕਿਹੜਾ ਥਾਪੜਾ?
3: ਬਿਲਕੁਲ ਬਿਲਕੁਲ ਜੀ ਬਿਲਕੁਲ। ਪਹਿਲੀ ਗੱਲ ਤਾਂ ਦੇਖੋ ਸੰਨਿਆਸ ਲੈ ਚੁੱਕਾ, ਦੁਨੀਆਦਾਰੀ ਤੋਂ ਰਿਖ ਹੋ ਕੇ ਨੁੱਕਰ ਤੇ ਬੈਠੇ ਸੀਗੇ ਹਨਾ, ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਇੱਕ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਮ ਸੀ, ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ, ਕਿਤੇ ਉਹ ਜਾ ਕੇ ਪਲੰਗ ਤੇ ਬੈਠ ਗਏ ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ, ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ, ਅਸੀਂ ਤੇ ਇੱਕ ਖਾਨ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
1: ਗੱਲ ਕਰਨੀ ਅਸਰਦਾਰ।
3: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ, ਮਤਲਬ ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਤੇ ਅਸੀਂ ਉਹਨਾਂ ਦੀ
1: ਕੋਈ ਗੱਲ ਨਹੀਂ
3: ਮਹਾਨਤਾ ਨੂੰ ਬਿਆਨ ਕਰ ਸਕਦੇ,
1: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
3: ਹੈਲੋ
1: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ ਕਰਨ।
3: ਜੀ ਜੀ ਪਾਲ ਸਾਹਿਬ
1: ਬੋਲੋ।
3: ਅੱਛਾ ਹੁਣ ਮੈਂ ਸੱਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸੱਭਿਆਚਾਰ ਪੱਖ, ਉਹਦੇ ਵਿੱਚ ਬਾਜਲ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਹਾਂ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
1: ਜੀ, ਮੇਰਾ ਮਨ
3: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸੱਭਿਆਚਾਰ ਦੀ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚਦੀ
1: ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ ਕਿ ਫਿਲਮ ਲੱਗ ਗਈ ਸਾਡੇ ਦਿਮਾਗ।
3: ਬਿਲਕੁਲ ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ,
2: ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ
1: ਆਪਣੇ
2: ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੇ ਇਜਾਜ਼ਤ ਹੋਏਗਾ।
1: ਆਓ ਜੀ ਆਓ ਜੀ, ਸਾਡੀ ਤਾਂ ਖੁਸ਼ਕਿਸਮਤੀ ਆ, ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
2: ਜੀ ਜੀ ਜੀ। ਅੱਛਾ ਇਹ ਬਾਜਵਾ ਸਾਹਿਬ, ਹਾਂ ਇਹ ਇਹ ਸੋਹਣੇ ਸ਼ਹਿਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ, ਅੱਜ ਤੋਂ 50-60 ਸਾਲ ਪਹਿਲਾਂ ਨਾ, ਇੱਕ ਕਵਿਤਾ ਲਿਖੀ ਤੇ ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ, ਨਹੀਂ ਜੇ ਨਵਿਆਂ ਨਾਲ ਖਲੋ ਜਾ। ਮਤਲਬ ਇੱਕ ਯੁੱਗ ਜਿਹੜਾ ਨਵਾਂ, ਜਿਹੜਾ ਯੁੱਗ ਆ ਨੌਜਵਾਨ ਜਿਹੜੀ ਜਦੋਂ ਕਿਸੇ ਕੌਮ ਦਾ, ਹਾਂ ਨਹੀਂ ਤੇ ਨਵੇਂ ਨਾਲ ਖੁੱਲੇ ਜਾ, ਮਤਲਬ ਨਵੀਂ ਸੋਚ ਦੇ ਨਾਲ ਚੱਲਣ
1: ਦੀ। ਹਾਂ
2: ਹਾਂ, ਮਤਲਬ ਵੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ, ਜਾਂ ਕੋਈ ਇਨਕਲਾਬ ਆਉਂਦਾ, ਜਾਂ ਤਕਦੀਰ ਬਦਲਦੀ ਆ, ਨੌਜਵਾਨ ਪੀੜੀ ਜਿਹੜੀ ਬਦਲਾਉਂਦੀ ਆ
1: ਜੀ, ਬਿਲਕੁਲ
2: ਜਿਹੜੇ ਉਹ। ਹੈਲੋ
1: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
2: ਹਾਂਜੀ, ਅੱਛਾ ਮੈਨੂੰ ਹਰ ਜਾਣਾ ਜੀ, ਠੀਕ ਹੈ। ਅੱਛਾ ਬਾਜਵਾ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ, ਚੱਲ ਨੀ ਪ੍ਰੇਮੀ ਵਿਸਾਖੀ ਚੱਲੀ, ਉਹ ਦੇਖਿਓ ਮਤਲਬ ਕਵਿਤਾ ਤੁਹਾਡੀ ਨਾਮ ਚਾਤਕ ਦੀ ਵੀ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਆ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ, ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ, ਉਹ ਉਹਨਾਂ ਦੀ ਆ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਬਾਹਰ।
1: ਕਿਆ ਬਾਤ
2: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
1: ਕਿਆ ਬਾਤ ਹੈ, ਕਿਆ ਬਾਤ।
2: ਅੱਗੇ ਕਹਿੰਦੇ ਵੀ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ।
1: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ
2: ਜੀ ਜੀ ਜੀ ਜੀ, ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦੇਣਾ ਜੀ। ਪੱਕ ਗਈਆਂ ਕਣਕਾਂ ਲੁਕਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
1: ਭਾਰ,
2: ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਜੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ
1: ਲੜੀਆਂ।
2: ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਛਾ ਇਹ ਸ਼ਬਦ ਜਿਹੜਾ ਵਾ ਪ੍ਰੇਮੀਏ, ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ, ਆਪਣੇ ਪਤਨੀ ਵੀ ਹੋਗੀ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਇੱਕ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ ਅੱਗੇ ਵੇਖਿਓ ਬਾਜਵਾ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂਗਾ, ਕਹਿਣੇ ਲੈ ਕੇ ਦਊਂ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
1: ਉਦੋਂ ਸੂਟ ਵਾਸਤੇ ਤਿਆਰ ਹੋਣਾ ਜਾਂ ਦੋ ਬਾਜ਼ਾਰ ਚ ਦੋਸਤ ਜਾਣ ਡੇ ਹਨ
2: ਜੀ,
1: ਉਹ ਕਹਿੰਦਾ ਕਿੱਧਰੋਂ ਆਇਆ, ਕਹਿੰਦਾ ਯਾਰ ਕੁਛ ਨੀ, ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹਾਂ ਤੇ ਇਹਦੀ ਅੱਖ ਚ ਕੱਖ ਪੈ ਗਿਆ, ਮੈਂ ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5,000 ਦਾ ਮੇਰਾ ਲੱਗਾ ਸੀ।
2: ਅੱਛਾ ਬਾਜਵਾ ਸਾਹਿਬ ਕਹਿੰਦੇ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਵੀ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ ਓਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਵੀ ਆਪਣੀ ਔਰਤ ਨੂੰ ਸੱਚੀ ਲਸਬੀ ਕਹਿਣੇ ਲੈ ਕੇ ਦੇ
1: ਸਕੇ ਹਨਾ। ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ ਜੰਜੀਰੀਆਂ ਵੇਖਦੀਆਂ
2: ਜੀ ਜੀ ਜੀ ਓਹਦੇ ਵਿਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ ਮੁੰਡੇ ਮਰ ਗਏ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ
1: ਮੁੰਡਿਆਂ ਨੇ ਮੇਲੇ ਚੋ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ ਉਹ ਚਵਾਨੀ ਵਾਲੀਆਂ ਰੁਪਈਏ ਵਾਲੀ
2: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ
1: ਨਾਲ।
2: ਅੱਛਾ ਮਾਜਾ ਸਾਹਿਬ
1: ਜਵਾਨੀ ਦੀ ਗਾਨੀ ਸੀ ਉਹ। ਅੱਛਾ
2: ਉਹ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਮਾਜਾ ਸਾਹਿਬ
1: ਨਹੀਂ ਬਿਲਕੁਲ ਠੀਕ ਬਿਲਕੁਲ ਉਹਦਾ ਕੋਈ।
2: ਅੱਛਾ ਦੂਰ ਦੂਰ ਥਾਂ ਵਣਜਾਰੇ ਆਏ ਨੇ ਸੋਹਣੇ ਸੋਹਣੇ ਚੀਜ਼ਾਂ ਤੇ ਫੀਤੇ ਲਿਆਏ ਨੇ ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿਚ ਲੱਗਦਾ ਵੀ ਜਿਦਾਂ ਸੱਚੂ ਚ ਮੇਲਾ ਵੇਖ
1: ਰਿਹਾ
2: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ ਸਿੰਝ ਵਿਚ ਸੂਰੇ ਪਹਿਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਭੀੜ ਵਿਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿਚ ਮੇਲੇ ਨੇ ਜ਼ਮੀਨ ਮੱਲੀਏ ਚੱਲਣੀ ਪ੍ਰੇਮੀਏ ਵਿਸਾਖੀ ਚੱਲੀਏ
1: ਕਿੱਡੀ
2: ਖੂਬਸੂਰਤ ਕਿੰਨੀ ਖੂਬਸੂਰਤ ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਹੈ ਨਾ ਸਾਡੇ ਜਿਹੜੇ ਸਿਲੇਬਸ ਦੇ ਵਿਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ ਮਿਡਲ ਲੈਵਲ ਤੇ ਕੈਟਰੀ ਲੈਵਲ ਤੇ
1: ਖੈਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਭਰਨ ਪੰਜਵੀਂ ਚੌਥੀ ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ
2: ਹਾਂਜੀ ਹਾਂਜੀ ਉਹ ਗਰੀਬ ਕਿਸਾਨ ਗਰੀਬ ਕਿਸਾਨ ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ ਮਤਲਬ ਆਪਣੇ ਐਸੇ ਸੀਜ਼ਨ ਚ ਪੜਾਂਗੇ
1: ਠੀਕ ਹੈ ਜੀ
2: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ ਗਰੀਬ ਕਿਸਾਨ ਜੀ ਜੀ ਜੀ ਸਾਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
1: ਕਰਦੀਆਂ
2: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ ਲੇਕਿਨ ਉਸ ਵੇਲੇ ਜਿਹੜੀ ਸੁਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ ਉਹ ਵੀ ਇਹਦਾ ਓਨਾ ਹੀ ਆਨੰਦ ਮਾਨਣਗੇ ਜਿੰਨਾ ਪੜ੍ਹੇ ਲਿਖੇ ਮਾਨਣਗੇ
1: ਸਗੋਂ
2: ਹੋ ਸਕਦਾ ਸੀ ਚੱਲ
1: ਜਿਹੜਾ ਪੜ੍ਹਿਆ ਲਿਖਿਆ ਥੋੜਾ ਜਿਹਾ ਡਿਕਸ਼ਨਰੀ ਤੋਂ ਕੱਢ ਕੇ ਲਿਖਾ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ ਇਹ ਲੋਕ ਵੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾਂ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਕੇ ਗਿੱਠ ਜਾ ਕੇ ਮੈਂ ਬਗੈਰ ਝਿਜਕ ਤੋਂ ਉਹਦੇ ਵਿਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ ਪਰ ਇਹਦੇ ਵਿਚ ਮਿੱਟੀ ਘੋਲੀ ਹੋਏ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ
2: ਬਿਲਕੁਲ ਜੀ ਬਿਲਕੁਲ
1: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿਚ ਪਾਣੀ ਚ ਮਿੱਟੀ ਘੋਲਦੇ
2: ਮਿੱਟੀ ਨਾਲ ਕਾਂਜੀ ਵੀ ਘੋਲਦੇ
1: ਕਾਂਜੀ ਵੀ
2: ਘੋਲਦੇ
1: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ
2: ਜੀ ਜੀ ਜੀ ਜੀ ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ ਇੰਗਲੈਂਡ ਚ ਰਹਿੰਦੇ ਸੀ ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ ਨਾ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ ਚਲੋ ਵੱਖਰਾ ਵਿਸ਼ਾ ਐਵੇਂ ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਆ,
1: ਕਿਸੇ ਦਾ ਹੋਰ ਹੋ ਸਕਦਾ ਦੀ
2: ਬਿਲਕੁਲ ਜੀ ਬਾਜਵਾ ਸਾਹਿਬ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਇਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ, ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਜਿਹਨਾਂ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
1: ਪਰ ਮੈਨੂੰ ਉਮੀਦ ਆ ਹੋ ਜਾਏਗਾ, ਉਮੀਦ ਆ,
2: ਬਹੁਤ ਚੰਗੀ ਗੱਲ, ਬਹੁਤ ਚੰਗੀ ਗੱਲ ਹੋ ਜਾਏਗਾ। ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਤੇ ਵਸਣਾ, ਸ਼ਾਂਤੀ ਜਿਹੜੀ ਚਾਹੀਦੀ ਆ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਆ ਦੇਖੀ ਜਾਂਦੀ।
1: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ ਹੈ, ਇਹਨਾਂ ਨੇ ਸੁੱਟਿਆ ਵਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
2: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ, ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
2: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ, ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿੱਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਆ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿੱਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਪੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨੀ ਜੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਨੂੰ ਲੁੱਟ ਲੋ ਇਹਨਾਂ ਨੂੰ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
1: ਲੜਾਈ ਲੁੱਟਦੀ ਹੈ ਜੀ
2: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਦੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜ੍ਹਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ, ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਆ, ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ। ਤੇ ਸੰਸਾਰ ਦੇ ਵਿੱਚ ਅੱਖ ਚੁੱਬੀ ਅਮਨ ਦੀ, ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਕਲਮਾਂ ਵਾਲਿਓ, ਹੈ ਨਾ, ਆਇਓ ਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
1: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੈ? ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਜੀ ਦਾ, ਬੜਾ ਹੀ ਖੂਬਸੂਰਤ ਸੀ
2: ਜੀ ਜੀ ਜੀ।
1: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਮੇ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਜ ਸਾਫ ਕਰਦੇ ਰਹਿੰਦੇ।
2: ਬਿਲਕੁਲ ਬਿਲਕੁਲ ਠੀਕ ਹੈ, ਠੀਕ ਹੈ,
1: ਕਿਆ
2: ਬਾਤ। ਇੱਕ ਫੋਟੋ ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
1: ਜੀ,
2: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ? ਮੈਨੂੰ ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾ ਪਾ ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਫਿਰ ਸਿਲੈਕਟ ਹੋਇਆ, ਹੈ ਨਾ।
3: ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਆ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ ਉਹ ਉੱਤੇ ਖਲੋਤੀ ਹੋਈ ਆ ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਤੋ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ ਪੀਏ ਤੁਸੀਂ ਕਿਸੇ ਕਿਸੇ ਨਾਲ ਜਾਣਾ ਉਹ ਅਫਸਰ ਨੇ ਫੜੀ ਹੋਈ ਹੈ ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ ਸਮਝ ਲਓ ਸਿਆਣਪ ਦੀ ਅਕਲ ਦੀ ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨਹੀਂ ਸਕਦੇ ਆਪਣੀਆਂ ਅੱਖਾਂ ਦੇ ਨਾਲ
1: ਜੀ ਬੜਾ ਤਰਸ ਆਉਂਦਾ ਵੈਸੇ ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਉਹ ਸ਼ੋ ਜੀ ਹੁਣ
3: ਜੀ ਜੀ ਜੀ
1: ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਸਰ ਛੱਡੇ ਨੂੰ ਮੈਂ ਗੱਲਬਾਤ ਕਰਾਂਗਾ
3: ਬਿਲਕੁਲ ਜੀ ਬਿਲਕੁਲ ਉਹਨਾਂ ਦੇ ਜਿਹੜੀਆਂ ਪੁਸਤਕਾਂ ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ ਉਹਨਾਂ ਨੇ ਨਾ ਬਾਜੋ ਸਾਹਿਬ ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ ਮੇਰੀਆਂ ਮਨ ਪਸੰਦ ਕਿਤਾਬਾਂ 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੀ ਅੱਜ ਤੱਕ ਤੋੜ ਨੀ ਹੈਗਾ ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
3: ਜੀ ਜੀ
1: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ ਬਹੁਤ ਇੰਟਰਸਟਿੰਗ ਹੈ ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ ਹਾਂ ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਿਆ ਤੇ ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ
3: ਜਰੂਰ ਜੀ ਮਹਾਰਾਜ ਡੀਕਦੇ ਇਸੇ
1: ਧੰਨਵਾਦ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ ਕਿਉਂਕਿ ਸ਼ੇਰ ਸੁਣਨਾ ਸੀਰੀਅਸ
3: ਨਹੀਂ ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਸ਼ਾਇਦ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ
1: ਜੇ ਫਿਰ ਮਨ ਦੀ ਗੱਲ ਹੈ ਮਰੀ ਜਮੀਰ ਤੇ ਵੱਧ ਜਾਤਾ ਉਹ ਲਾਹਨਤ ਐਸੇ ਧੰਦੇ ਨੂੰ
3: ਜੀ
1: ਮਰੀ ਜਮੀਰ ਤੇ ਵੱਧ ਜਾਤਾ ਉਹ ਲਾਹਨਤ ਐਸੇ ਧੰਦੇ ਨੂੰ ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ
3: ਬਿਲਕੁਲ ਬਿਲਕੁਲ
1: ਮਿੱਠੇ ਬੋਲ ਬੋਲਣੇ
3: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ ਦਰਜੇ
1: ਧੰਨਵਾਦ ਜੀ ਤੁਹਾਡੀ
3: ਤੁਹਾਡਾ ਵੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ
1: ਉਹ ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ ਹਾਂ ਇਹ ਆ ਲਓ ਜੀ ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਹਾਂ ਦੋਸਤੋ ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਗਏ ਨੇ ਰਾਧਨਾ ਜੀ ਸਤਿ ਸ੍ਰੀ ਅਕਾਲ
4: ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਵੈਲਕਮ ਸਰ
1: ਹਾਏ ਅੱਲਾ ਤੁਸੀਂ ਕਿੱਥੇ ਰਹੇ ਇੰਨੀ ਦੇਰ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ
4: ਹਾਏ ਅੱਲਾ ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ ਤੇ ਮੈਂ ਆਉਂਦੀ ਕਿੱਦਾਂ
1: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ ਮੈਂ ਬਈ ਚਲੋ
4: ਤੰਦਰੁਸਤੀ
1: ਹੋਣੀ ਚਾਹੀਦੀ ਆ ਬੰਦਾ ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ
4: ਥੋੜੀ ਜਿਹੀ ਤਬੀਅਤ ਢਿੱਲੀ ਸੀ ਹਾਂਜੀ ਸਰ
1: ਹੁਣ ਤੇ ਤੁਹਾਡੀ ਆਵਾਜ਼
4: ਹਾਂਜੀ ਬਿਲਕੁਲ
1: ਟੱਲੀ ਵਾਂਗੂ ਖੜਕਾ
4: ਹਾਂਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀ ਚੱਕਰ
4: ਨਹੀਂ ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਲੜ ਵਾਸਤੇ ਹਾਂਜੀ
1: ਚਲੋ ਸੁਣਾ ਸੋਹਣੀ ਦਿੱਲੀ ਦਾ ਕੀ ਹਾਲ ਚਾਲ
4: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਇੱਕ ਨਹੀਂ ਸੁਣ ਸਕੀ ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ ਮੇਰਾ ਬਾਜਵਾ ਵੇਟ ਕਰਨਗੇ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸ੍ਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ ਆਪ ਸਭ ਨੂੰ ਬੜੇ ਅਦਬ ਬੜੀ ਆਦਤ ਦੀ ਨਾਲ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮ ਅਲੈਕੁਮ
1: ਜੀ। ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
4: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
1: ਜੀ। ਅਫਸੋਸ ਵਾਲੀ ਗੱਲ ਹੈ ਨੋ ਡਾਊਟ, ਪਰ ਜੀ ਦੇਖੋ ਜੋ ਇਸ ਦੁਨੀਆਂ ਤੇ ਆਇਆ ਉਹਨਾਂ ਨੇ ਜੀ ਬਿਲਕੁਲ ਦਿਨ ਤੇ ਜਾਣਾ ਹੀ ਹੈ। ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ।
4: ਬਿਲਕੁਲ ਸਰ, ਕੋਈ ਸ਼ੱਕ ਨਹੀਂ।
1: ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ, 500 ਬੰਦਾ, ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਲੜ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ। ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ,
4: ਬਿਲਕੁਲ ਜਿੰਦਾ ਜਾਦੂ ਹੈ।
1: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜੇ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
4: ਹਾਂਜੀ ਬਿਲਕੁਲ,
1: ਹੈ ਨਾ, ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
4: ਜੀ ਬਿਲਕੁਲ,
1: ਏਡਾ ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ।
4: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ,
1: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ। ਤੇ ਚਲੋ ਹਾਂ, ਉਸ ਤੋਹਫੇ ਦੇ ਜਰਾ ਜਰਾ ਸੁਣਾਓ ਸਾਡੇ ਕੰਨਾਂ ਚ ਵੀ ਰਸ ਘੋਲੋ
4: ਸਾਡੇ
1: ਸੁਣਨ ਵਾਲਿਆਂ।
4: ਜੀ ਜੀ, ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ, ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
1: ਕੋਈ ਚੱਕਰ ਨਹੀਂ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋਵੋਗੇ।
4: ਛੋਟੇ ਮੋਟੇ ਹੈ ਸੀ, ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
1: ਮੈਂ ਥੋੜੀ ਜੀ ਇੱਕ ਵਾਰੀ ਕਾਲ ਵੀ ਕੀਤੀ ਸੀ।
4: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰ ਹੈ ਇਸ ਤੋਂ ਪਹਿਲੇ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾਂ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
1: क्या बहुत खूब, बहुत खूब, क्या बात है, दोबारा बोलो।
4: जहर
1: दोबारा
4: जी, ख्वाहिशों का काफिला भी बड़ा अजीब है, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
1: वाह, यहां रास्ता ना हो, वाह।
4: जहर का भी अपना हिसाब है, जहर का भी अपना हिसाब है, मरने के लिए थोड़ा सा और जीने के लिए बहुत सारा पीना पड़ता है।
1: वाह, किन्ने लिखे है?
4: ए हैगे ना साडे सत्कारयोग गुलजार साहब।
1: ਅੱਛਾ ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
4: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤੇ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਡ ਦੀ, ਜਿਤਨੀ ਮੁਹੱਬਤ ਮਿਲੀ
1: ਸਾਰੀ ਬਾਂਡ ਦੀ,
4: ਸਾਰੀ ਬਾਂਡ ਦੀ ਦੁਨੀਆ ਵਾਲੋਂ ਕੋ।
1: ਵਾਹ,
4: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
1: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
4: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ।
1: ਦਰਦ
4: ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
1: ਜੀ, ਥੈਂਕ ਯੂ।
4: درد کس کو نصیب ہوتا ہے، درد دل کا حبیب ہوتا ہے، جس کو رنجو علم نہ راسائیں وہ بڑا بد نصیب ہوتا ہے.
1: واہ واہ واہ واہ، بہت ودیا.
4: ایک لائن میں ہور آپ جی دی نظر کر رہی ہوں، چھوٹی جی گل ہے. بے حد خیال رکھا کرو تم اپنا، بے حد خیال رکھا کرو تم اپنا، میری عام سی زندگی میں بہت خاص ہو تم.
1: واہ واہ، بہت خوب.
4: تے میں ہوں آشا جی دی گائے ہوئے ادا تو ہزارے گیت نے جی،
1: ارداس کرتے ہیں جی آشا جی ہونا دی روح نو پرماتما اپنے چرنا چڑھا دے
4: جی. بالکل بالکل جی،
1: بولو.
4: اور انہاں دے پریوار نو بل بخشن، سدگرو مہاراج
1: صدمہ برداشت کرن دا بل بخش
4: کرن دا جی. انہاں دے بردر بھی کوئی نہیں نا، ہردے ناتھ منگیشکر جی، وہ بھی کافی اس ٹائم بزرگ ہوئے ہوئے نے. حالانکہ وہ کمپوزیشن وغیرہ کرتے ہیں، ہارمونیم تے بہندے ہیں
1: جی جی.
4: کافی
1: انہوں نے شادی کیتی سی کہ نہیں؟
4: انہوں دے برادر نے
1: نہیں،
4: آشا بھوسلے جی نے
1: جی.
4: آشا بھوسلے جی نے تو بھوسلے صاحب سی گے، انہوں نے لو میرج کر لی سی نا.
1: اچھا ٹھیک ہے ٹھیک
4: ہے. تو اپنے اپنے فیملی تو خلاف تے انہوں دے سارے پھر خلاف ہو گئے سی.
1: ہاں جی ہاں جی، جوانی جو ہو جاندا ہے جی بڑا کچھ.
4: ہاں جی، تے اس تو بعد پھر انہوں نے انہوں دے تسیحے بڑے پھکتے بچے ہوچے، ہون تو بعد پھر شرار شروع پیندے سی، مارتے پٹتے سی.
1: اچھا،
4: تو وہ پھر انہوں نے انہوں نے پھر ڈائیورس دے دیتا سی.
1: انہوں دے بچے ہیں گے
4: نہیں؟ انہوں دے بچے ہاں جی ہے گے. ایک بیٹا ہے ایک بڑی بیٹی ہے، تے باقی پوتے پاتے نے، ہون پوتی بھی انہوں دی گاری.
1: اچھا، انہی جڑیاں پرام کے جڑیاں مشہور ہستیاں ہوں گیاں نے
4: جیون تو جو دیکھا پرتیکش اور جو محسوس کیتا وہ میں عرض کر رہی ہوں.
1: تھی تو بڑے نیڑے رہے ہو انہاں لوکاں دے.
4: جی جی، میں انہاں دی ڈبنگ بھی کئی گئی ہاں بہت سال پہلے، ادو میں چھوٹی سی تو کہتے ہوں کہ نہیں بھائی اس لڑکی کو بلا لو، ادو ڈبنگ بھی انہوں نے بہت گائی. ڈبنگ یہ ہوں کہ جدہ میوزک ڈائریکٹر نے کوئی طرز بنائی اور سنگر اتنے اویلیبل نہیں ہے، تو کسی بھی سریلے بندے تو کڑی تو یا منڈے تو گوا کے وہ طرز رکھ لیندے نے، پھر جدو سینئر آرٹسٹ آتا ہے انہوں سنا طرز گانا بولنے ٹیپ لمایا جائے گا، وہ سارا کچھ سمجھا کے پھر ایز اٹ از جتھے انہیں گایا ہوں وہ اوپر انہوں کی ریکارڈنگ ہو جاتی، جہاں ڈپلیکیٹ جنہیں ڈبنگ گائی ہوں وہ آواز مٹ جاتی.
1: ڈبنگ دے بدلے کوئی مونگفڑی لا
4: کے
1: مرونڈا لا
4: کے؟ نہیں، مرونڈا مرونڈا کوئی نہیں، مینوں اپنے جیون تو جو دیکھا پرتیکش اور جو محسوس کیتا وہ میں عرض کر رہی ہوں.
1: تھی تو بڑے نیڑے رہے ہو انہاں لوکاں دے.
4: جی جی، میں انہاں دی ڈبنگ بھی کئی گئی ہاں بہت سال پہلے، ادو میں چھوٹی سی تو کہتے ہوں کہ نہیں بھائی اس لڑکی کو بلا لو، ادو ڈبنگ بھی انہاں دیاں بہت گئی ہیں. ڈبنگ یہ ہوں کہ جدہ میوزک ڈائریکٹر نے کوئی طرز بنائی اور سنگر اتنے اویلیبل نہیں ہے، تو کسی بھی سریلے بندے تو کڑی تو یا منڈے تو گوا کے وہ طرز رکھ لیندے نے، پھر جدو سینئر آرٹسٹ آتا ہے انہوں سنا طرز
1: یہ
4: گانا تے بولنے ٹیپ لمایا جائے گا، وہ سارا کچھ سمجھا کے پھر ایز اٹ از جتھے انہیں گایا ہوں وہ اوپر انہوں کی ریکارڈنگ ہو جاتی، جہاں ڈپلیکیٹ جنہیں ڈبنگ گائی ہوں وہ آواز مٹ جاتی.
1: میں سمجھ گیا، ڈبنگ دے بدلے کوئی مونگفڑی لا
4: کے
1: مرونڈا لا کے؟
4: نہیں، مرونڈا مرونڈا کوئی نہیں، مینوں پیسے ملتے سی جی.
1: میں بچوں

0: ਲੈਚ ਬਣਨਾ ਇਸ ਤਰਜ ਤੇ ਬਣਨਾ।
1: ਇਹ ਗਾਣਾ ਤੇ ਬੋਲਨੇ ਤੇ ਇਹ ਉਹਦੇ ਤੇ ਫਲਮਾਇਆ ਜਾਏਗਾ, ਉਹ ਸਾਰਾ ਕੁਝ ਉਸਨੂੰ ਸਮਝਾ ਕੇ ਫਿਰ ਐਜ਼ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ, ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਗਾਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ।
0: ਜੀ ਮੈਂ ਸਮਝ ਗਿਆ, ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ ਮਰੁੰਡਾ ਲੈ ਕੇ?
1: ਨਹੀਂ ਮਰੁੰਡਾ ਮਰੁੰਡਾ ਕੋਈ ਨੀ, ਮੈਨੂੰ ਪੈਸੇ ਮਿਲਦੇ ਸੀ ਜੀ।
0: ਮੈਂ ਸ਼ੁਰੂ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ।
1: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜਰੂਰ ਲੈਂਦੀ।
0: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਰਾਤ ਨਾ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ, ਜਿਹਦੀ ਦੁਕਾਨ ਸੀ ਉਹ ਛੋਲੇ ਕਾਬਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ। ਮੈਂ ਤੁਹਾਨੂੰ ਕੀ ਦੱਸਾਂ, ਉਦੋਂ ਆਨਾ ਤਵਾ ਮਿਲਦਾ ਹੁੰਦਾ ਸੀ ਸਾਨੂੰ ਤੇ ਟਗੇ ਅਸੀਂ ਗੱਚਕ ਲੈਂਦੇ ਹੁੰਦੇ। ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ। ਹਾਂਜੀ ਟਗੇ ਦੀ ਗੱਚਕ ਲੈਣੀ ਦੂ ਤਿੰਨਾ ਯਾਰਾਂ ਦੋਸਤਾਂ ਚ ਵੰਡਣੀ ਵੀ ਥੋੜੀ ਥੋੜੀ ਥੋੜੀ ਥੋੜੀ
1: ਵੰਡਣੀ ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ।
0: ਹਾਂਜੀ ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ। ਹਾਂਜੀ ਕਿਸੇ ਨੇ ਮੁਰੁੰਡਾ ਲੈ ਲਿਆ, ਕਿਸੇ ਨੇ ਗੱਚਕ ਲੈ ਲਈ ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ ਕੰਧ ਦੇ ਉੱਤੇ
1: ਕੰਧ ਉੱਤੇ। ਹਾਂਜੀ
0: ਲੰਮੀ ਸਾਰੀ ਕੰਧ ਸੀ ਉਹਦੇ ਤੇ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ, ਸਾਰੇ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ।
1: ਹਾਂਜੀ ਹਾਂਜੀ
0: ਕਿਉਂ ਵੀ ਦਿਨ ਕਿੱਡੇ
1: ਜੀ। ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਭੇਜੀ।
0: ਅੱਛਾ ਸਵਾਦ ਵੀ ਬੜਾ ਹੁੰਦਾ ਕਿ ਬਹੁਤ ਸਵਾਦ,
1: ਉਹ ਸਵਾਦ ਹੀ ਵੱਖਰਾ ਹੈ ਸਰ।
0: ਗੁੜ ਤੇ
1: ਐਤਕੀ ਤੁਸੀਂ ਆਉਂਗੇ ਨਾ, ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀਆਂ।
0: ਠੀਕ ਹੈ ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ। ਠੀਕ
1: ਹੈ ਆਪਾਂ ਦੋਏ ਹੋਵਾਂਗੇ ਫਿਰ, ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਬਸ
0: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ।
1: ਨਹੀਂ ਧੱਕਾ ਨਹੀਂ ਦੇਊਗਾ, ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ।
0: ਵਹੀ ਦੇ ਦੇਵਾਂਗੇ ਲੈ ਤੂੰ ਵੀ ਖਾ, ਇਹ ਕਿਹੜੀ ਗੱਲ ਹੈ।
1: ਮੈਂ ਬਸ ਜ਼ਿਆਦਾ ਨਹੀਂ ਸੁਣਾਵਾਂਗੀ, ਸਾਨੂੰ ਅੱਜ ਇਹ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ, ਮੇਰੇ ਸਨਮ।
0: ਅੱਛਾ ਮੇਰੇ ਸਨਮ,
1: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ ਮੇਰੇ ਸਨਮ, ਫਿਲਮ ਦਾ ਨਾਂ ਹੈ ਤੁਸੀਂ ਦੇਖਿਓ।
0: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ, ਬੜੀ ਪੁਰਾਣੀ ਪਿਕਚਰ ਹੈ ਨਾ
1: ਜੀ, ਬਹੁਤ ਪੁਰਾਣੀ।
0: ਬਸ ਬਸ ਸਕੂਲ ਚ ਸੀ ਸਾਡਾ NCC ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ।
1: ਹਾਂ ਹਾਂ ਹਾਂ।

0: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
1: ਰਾਧਨਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
0: ਲਕਸ਼ਮੀ ਛਾਇਆ
1: ਨਹੀਂ, ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
0: ਅੱਛਾ ਅੱਛਾ ਹੈਲਨ,
1: ਹੈਲਨ, ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ ਜੇ, ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
0: ਜੀ। ਬਿਲਕੁਲ ਬਿਲਕੁਲ,
1: ਪਤਾ ਨੀ ਜਿਹੜਾ
0: ਕੈਬਰੇ
1: ਦੇ ਉਹ ਬਹੁਤ ਖੂਬਸੂਰਤ ਹੁੰਦੇ।

से एक दुनिया हो शायद ये तुम्हें मालूम नहीं, तुम हुस्न की खुद

ہم آس سے تم کو کیا دیکھیں، تم جب بھی مکا

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਫਿਰ ਤੁਸੀਂ ਵੀ ਕਮਾਲ ਕਰਨ ਡੇ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੇ ਆਦਰ ਦੇ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲ ਨਾ ਜਾਇਓ,
0: ਨਹੀਂ ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ। ਮੈਂ ਤੁਹਾਡੇ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ ਦਿਓ,
0: ਆਉਣ ਦਿਓ ਜੀ ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ, ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਆਉਂਦੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੇ ਵੱਲੋਂ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀ ਹਾਂ।

0: ਬਹੁਤ ਖੂਬਸੂਰਤ ਬਾਈ, ਵੰਡਰਫੁਲ। ਹਾਂਜੀ, ਮੈਂ ਤੁਹਾਡੇ ਨਾਲ ਅੱਜ ਦੋ ਸ਼ੇਅਰ ਕਰਾਂਗਾ, ਠੀਕ ਹੈ ਜੀ?
1: ਜੀ, ਆਉਣ ਦਿਓ ਜੀ।
0: ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ।
1: ਵਾਹ।
0: ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਓਏ, ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ। ਕਿਧਰੋਂ ਆ ਜਾ, ਆ ਕੇ ਦੁੱਖ ਵੰਡਾ ਮੇਰੇ। ਮੈਂ ਕੱਲਾ, ਇਹ ਚੰਦਰੇ ਦੁੱਖ ਵਧੇਰੇ ਨੇ। ਭਾਈ ਮੈਂ
1: ਕੱਲਾ,
0: ਇਹ ਚੰਦਰੇ ਦੁੱਖ ਵਧੇਰੇ ਨੇ। ਤੇ ਦੂਸਰਾ ਜੀ, ਗਲੀ ਵਿੱਚੋਂ ਮਾਹੀ ਲੰਘਿਆ, ਕੂਚ ਅੱਡੀਆਂ ਝਾਂਜਰਾਂ ਪਾਵਾਂ। ਗਲੀ ਵਿੱਚੋਂ ਮਾਹੀ ਲੰਘਿਆ, ਕੂਚ ਅੱਡੀਆਂ ਝਾਂਜਰਾਂ ਪਾਵਾਂ। ਸੋਚਾਂ ਚ ਭੁਚਾਲ ਆ ਗਿਆ, ਫਿਰਾਂ ਉੱਡਦੀ ਵਿੱਚ ਹਵਾਵਾਂ।
1: ਵਾਵਾਂ।
0: ਸੋਚਾਂ ਚ ਭੁਚਾਲ ਆ ਗਿਆ, ਫਿਰਾਂ ਉੱਡਦੀ ਵਿੱਚ ਹਵਾਵਾਂ। ਫੁੱਲਾਂ ਵਾਲੀ ਤੰਗ ਕੁੜਦੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ, ਤੇ ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ, ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਖੂਹ ਤੇ ਮੇਲ ਮਿੱਤਰਾ, ਤੇਰਾ ਉਣਦੀ ਸਵੈਟਰ ਆਵਾਂ। ਖੂਹ ਤੇ ਮੇਲ ਮਿੱਤਰਾ, ਮੈਂ ਤੇਰਾ ਉਣਦੀ ਸਵੈਟਰ ਜੀ।
1: ਵੈਰੀ ਨਾਈਸ, ਥੈਂਕ ਯੂ ਵੈਰੀ ਮਚ ਸਰ।
0: ਰੌਣਕਾਂ ਲਾਈਆਂ ਇੱਕ ਵਾਰੀ ਫੇਰ, ਗੁੱਡ ਵਿਸ਼ਿਸ ਸਾਡੇ ਸਾਰਿਆਂ ਦੀਆਂ।
1: ਥੈਂਕ ਯੂ ਸੋ ਮਚ।
0: ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੇ ਤੁਸੀਂ ਇਸੇ ਤਰ੍ਹਾਂ ਖੜਕ ਦੀ ਆਵਾਜ਼ ਵਿੱਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ।
1: ਆਪ ਜੀ ਦੀ ਸੇਵਾ ਚ ਲੱਗੀ ਰਹਾ, ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ।
0: ਥੈਂਕ ਯੂ,
1: ਓਕੇ, ਹੈਵ ਅ ਗੁੱਡ ਟਾਈਮ।
0: ਥੈਂਕ ਯੂ, ਹੈਵ ਅ ਨਾਈਸ ਟਾਈਮ। ਤੇ
1: ਥੈਂਕ ਯੂ
0: ਦੋਸਤੋ, ਦਿੱਲੀ ਤੋਂ ਰਾਧਨਾ ਜੀ, ਵੰਡਰਫੁਲ ਲੇਡੀ, ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ। ਸੋ ਸੱਜਣੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ, ਜਿਨ੍ਹਾਂ ਨੇ ਸੁਣੀਆਂ, ਸਾਰਿਆਂ ਦਾ ਧੰਨਵਾਦ। ਤੇ ਅਗਲੇ ਹਫਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ। ਲਓ ਜੀ।

0: ਦੋਸਤੋ ਬਹੁਤ ਪਿਆਰਾ ਜਿਹਾ ਆਪਾਂ ਗੀਤ ਸੁਣ ਰਹੇ ਸੀ ਹੰਸਰਾਜ ਹੋਣਾ ਦਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸੋ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ ਲਓ ਜੀ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਲਾਲ ਸਿੰਘ ਚੀਮਾ ਜੀ ਫਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ ਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਹੈ ਚੀਮਾ ਸਾਹਿਬ ਨਾਲ ਨੇ ਜੀ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਆ ਉਹ ਸਾਡੇ ਪ੍ਰੋਗਰਾਮ ਸੁਣਦੇ ਆ ਭਾਵੇਂ ਉਹ ਸਾਨੂੰ ਦੱਸਦੇ ਨਹੀਂ ਕਿ ਉਹ ਸਾਨੂੰ ਸੁਣ ਚੁੱਕਿਆ ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ ਜੋ ਪਤਾ ਲੱਗ ਜਾਂਦਾ ਤੇ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ ਤੇ ਖਬਰਾਂ ਸਾਰਾ ਖੱਕ ਸਾਹਿਬ ਜੀ ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਹੈ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਉਥੇ ਖੱਖ ਸਾਹਿਬ ਜੀ ਉਹਦੇ ਵਿਚ ਇਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਾਥੀਆਂ ਸਮੇਤ ਮਨਮੋਹਨ ਪੂਨੀ ਜੀ ਔਰ ਇਹਦੇ ਨਾਲ ਖੱਖ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ ਹਿੱਸਾ ਪਾਇਆ ਪਰ ਤੁਸੀਂ ਲਿਖੋ ਰੱਖਿਆ ਕੋਈ ਗੱਲ ਨੀ ਆਪਾਂ ਨੂੰ ਪਤਾ ਲੱਗ ਜਾਂਦਾ
0: ਲੇਟ ਹੋ ਗਿਆ ਸੀ ਲੇਟ ਹੋ ਗਿਆ
1: ਇਹਦੇ ਨਾਲ ਛੋਟਾ ਜਿਹਾ ਹੋਰ ਮੈਸੇਜ ਮੈਨੂੰ ਪੁਨੀ ਸਾਹਿਬ ਬਹੁਤ ਵਧੀਆ ਸੁਨੇਹ ਲਿਖਦੇ ਆ ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼ ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਸੁੱਟਣ ਤੋਂ ਇਨਕਾਰ ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ ਕਿਆ ਬਾਤ ਹੈ ਖੱਖ ਸਾਹਿਬ ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ ਵਧੀਆ ਲਿਖਦੇ ਆ ਵਧੀਆ ਇਨਸਾਨ ਵੀ ਆ ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਖ ਸਾਹਿਬ ਜੀ ਉਹਨਾਂ ਦੀ ਸੋਚ ਵਧੀਆ ਹੁੰਦੀ ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ ਕਿਉਂਕਿ ਉਹ ਥੋੜੇ ਚਿੰਤਾ ਜਨਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲੀਆਂ ਤੇ ਆਪਾਂ ਅੱਗੇ ਖੱਖ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ ਕਿਹੜੇ ਦੇਸ਼ ਆ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ ਕਿਹੜੇ ਰੱਜੇ ਹੋ ਆ ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ ਉਹਨਾਂ ਤੋਂ ਖਾ ਨਹੀਂ ਹੁੰਦਾ ਉਹ ਸਿੱਟਦੇ ਆ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੱਖ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਪਿੱਛੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ ਦੇਖੋ ਖੱਖ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਵੱਲ ਨੂੰ ਤੂੰ ਪਾ ਲੈਂਦਾ ਰੱਸੇ ਨੂੰ। ਤੇ ਇਹਦੇ ਨਾਲ ਇਥੋਂ ਦੇ ਖੱਖ ਸਾਹਿਬ ਜੀ ਜਿਥੋਂ ਦੇਖੋ ਇਹ ਦੁਨੀਆਂ ਦੇ ਵਿਚ ਖੱਖ ਸਾਹਿਬ ਜੀ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ ਨਿਗਾਹ ਮਾਰੀਏ ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ ਉੱਥੇ ਤਰੱਕੀ ਹੋਊਗੀ ਲੋਕਾਂ ਕੋਲ ਸਰਮਾਇਆ ਹੋਊਗਾ ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ। ਤੇ ਇਹ ਜਿਹੜੀ ਕਹਾਵਤ ਆ ਕਦੇ ਖੱਖ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਇਹ ਬਨਾਰਸ ਦਾ ਠੱਗ ਆ। ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆਂ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ। ਫੇਰ ਉਸ ਤੋਂ ਅੱਗੇ ਖੱਖ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ। ਫੇਰ ਆ ਗਏ ਜਿਹੜੇ ਰੋਮ ਦੇ ਠੱਗ ਜਦੋਂ ਰੋਮਨ ਅੰਪਾਇਰ ਦਾ ਦੁਨੀਆਂ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ ਤੇ ਹੁਣ ਖੱਖ ਸਾਹਿਬ ਜੀ ਕੀ ਆ ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ। ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ ਮਰਡਰ ਹੁੰਦੇ ਆ ਮਹਿੰਗਾਈ ਵੀ ਹੁੰਦੀ ਆ ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਰਹਿੰਦੀਆਂ ਉਹ ਵਾਪਰਦੀਆਂ ਰਹਿੰਦੀਆਂ ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਇਹ ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਖ ਸਾਹਿਬ ਜੀ $4 trillion ਜਿਹੜੀ ਕੈਲੀਫੋਰਨੀਆ ਦੇ ਇਕੱਲੇ ਦੀ ਇਕੋਨਮੀ ਸੀਗੀ। ਅਮਰੀਕਾ ਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਖ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
0: $9
1: ਤੋਂ ਲੈ ਕੇ $9 ਤੇ 69 cents ਪਰ ਗੈਲਨ।
0: ਚੀਮਾ ਇਹ ਦੇਖੋ ਚੀਮਾ ਸਾਹਿਬ ਇਹ ਤੇ ਕੁਛ ਨੀ ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ ਕਿ ਪੈਟਰੋਲ ਜਿਹੜਾ ਹੈਗਾ 750 rupees ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ।
1: ਓ ਮਾਈ ਗਾਡ $9 ਤੱਕ ਜਿਹੜੀ ਆ ਉਹ ਪੈਟਰੋਲ ਦੀ ਗੈਸ ਆ ਜਿਹੜੀ ਲੋਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਖ ਸਾਹਿਬ ਜੀ ਇਹ ਵਿਕ ਚੁੱਕੀ ਆ ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ ਉਹ ਐਲੇ ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ। ਹਾਂਜੀ ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ ਕਿਉਂਕਿ ਉਹਨਾਂ ਦੀ ਉਹ ਪੁਆਇੰਟ ਹੁੰਦੀ ਪਹਿਲੀ ਤੇ ਉਹ ਫਿਰ ਉਸੇ
0: ਸਸਤੀ। ਹੁਣ ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਪਾਉਣੀ ਆ ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ
1: ਹਾਂਜੀ
0: ਦੇਖਦਾ ਹੁੰਦਾ ਸੀ ਮੈਂ ਕਿਹਾ ਯਾਰ ਇਹ $6 ਨੂੰ ਪਰ ਗੈਲਨ ਵੇਚਣ ਡੇ ਆ ਪਰ ਜਿਹਨਾਂ ਨੂੰ ਲੋੜ ਉਹਨੇ ਤੇ ਫਿਰ ਲੈਣੀ ਆ ਉਹ
1: ਬਿਲਕੁਲ
0: ਥੋੜੀ ਜਾ ਲੈਣਗੇ ਗਾਂ ਜਾ ਕੇ ਪਵਾ ਲੈਣਗੇ
1: ਬਿਲਕੁਲ ਇਸੇ ਤਰ੍ਹਾਂ ਹੁੰਦੀ ਆ। ਔਰ ਇਹ ਖੱਖ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨੋਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜਵੀਜ਼ਾਂ ਜੋ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਵਾਰਾਂ ਹੁੰਦੀਆਂ ਉਹ ਤਾਂ ਕਹਿੰਦੇ ਰੋਜ਼ ਲੱਗੀ ਰਵੇ ਲੜਾਈ ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ ਤੇ $9 ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ $7 ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ $8.73
0: ਚੀਮਾ ਸਾਹਿਬ ਤੁਸੀਂ ਸਨ ਫ੍ਰਾਂਸਿਸਕੋ ਨਾ ਕੀ ਆ ਐਲੇ ਦੀ ਗੱਲ ਕਰ ਰਹੇ ਨਾ
1: ਬਿਲਕੁਲ ਐਲੇ ਦੀ ਗੱਲ ਕਰ ਰਿਹਾ ਮੈਂ
0: ਜਿਹੜੀ ਆਮ ਗਾਂ ਨਿਕਲ ਜੋ ਸ਼ਹਿਰਾਂ ਵੱਲ ਨੂੰ ਛੋਟੇ ਸ਼ਹਿਰਾਂ ਵੱਲ ਨੂੰ ਉੱਥੇ ਤੇ ਫਿਰ ਉਹ ਨਾਰਮਲ ਪ੍ਰਾਈਸ ਹੀ ਹੈ ਨਾ
1: $6 ਤਾਂ ਸਾਡੇ ਪਹੁੰਚ ਗਏ ਖੱਖ ਸਾਹਿਬ $6 ਤੋਂ ਉੱਪਰ ਚਲ ਗਏ ਆ ਇੱਥੇ ਸਾਡੇ ਫ੍ਰਿਜ ਨੂੰ ਦੇ ਵਿੱਚ
0: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ ਐਵੇਂ ਨਾ ਭੱਜੇ ਫਿਰਿਆ ਕਰੋ
1: ਨਹੀਂ ਮੈਂ ਪਾਣੀ ਪਾ ਲੈਣਾ ਪਾਣੀ ਚਲਾ ਲਈ ਆ ਤੇ ਇਹ ਸੀਗੀ ਖੱਖ ਸਾਹਿਬ ਜੀ ਆਪਣੀ ਖਬਰ ਪਈ ਤੇ ਇਸ ਤੋਂ ਅੱਗੇ ਖੱਖ ਸਾਹਿਬ ਜੀ ਇਸ ਤਰ੍ਹਾਂ ਕਿ ਅਮਰੀਕਾ ਵਿਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪ੍ਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ, ਕਿਉਂਕਿ ਦੋਨਾਂ ਹੀ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੈਟਿਕ ਪਾਰਟੀ ਆ, ਪਰ ਇੱਥੇ ਖਾਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ,
0: ਪਰ ਉਹਨਾਂ ਨੂੰ ਵਿਚਾਰੇ ਨੂੰ ਪੁੱਛਦਾ ਕੋਈ ਨਹੀਂ,
1: ਪੁੱਛਦਾ ਕੋਈ ਨਹੀਂ। ਇੱਕ ਸੋਸ਼ਲ ਡੈਮੋਕ੍ਰੈਟ ਵੀ ਬਰਨੀ ਸੈਂਟਰ ਵਾਲੀ ਆ, ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖਾਕ ਸਾਹਿਬ ਜੀ ਕਿ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ, ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਫਿਰ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਂਦੀਆਂ ਤੇ ਕੁਛ ਕਰ ਲੈਂਦੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖਬਰ ਖਾਕ ਸਾਹਿਬ ਜੀ, ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ ਕਿ 82 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੇ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨਹੀਂ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖਬਰ ਮੇਤੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੈਂ ਮੇਰੇ ਨਜ਼ਰ ਚ ਨਹੀਂ ਆਇਆ। ਇਸ ਵਾਰੀ ਖਾਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਆ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਏ ਤੇ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨਹੀਂ ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹਾਂ ਨੂੰ ਲੜਨੀ ਨਹੀਂ ਇਲੈਕਸ਼ਨ।
0: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ
1: ਬਣ ਗਏ ਆ, ਬਿਲਕੁਲ ਬਿਲਕੁਲ।
0: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਇਹ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ
1: ਹਾਂਜੀ
0: ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ।
1: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਕਾਕਸ਼ਾ ਵੀ ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਨਾ ਆਮ ਜਨਤਾ ਜਿਹੜੀ ਹੁੰਦੀ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਏ ਆ। ਤੇ ਮੈਂ ਕਈ ਵਾਰੀ ਖਾਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਖਾਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਕੋਈ ਕ੍ਰਾਂਤੀ ਇਹੀ ਹੁੰਦੀ ਸਰ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖਾਕ ਸਾਹਿਬ ਜੀ ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਵੀ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
0: ਬਿਲਕੁਲ ਜੀ
1: ਹੁੰਦਾ ਹਾਂਜੀ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਅਗਲੀ ਹੈ ਜਿਹੜੀ ਗੱਲਬਾਤ ਇਹਦੀ ਕਰਨੀ ਆ ਕਿ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖਾਕਸਾ ਜੀ ਬਰੁਕਿੰਗ ਇੰਸਟੀਚਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਲਦਾ ਰਹਿੰਦਾ ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਇੱਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਇਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਬਈ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਪਏ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖਾਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖੱਖ ਸਾਹਿਬ ਜੀ ਸਾਰੀ ਦੁਨੀਆਂ ਦੇ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਆ ਖੱਖ ਸਾਹਿਬ ਜੀ ਇਸ ਧਰਤੀ ਦੇ ਉੱਤੇ ਏਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖੱਖ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖੱਖ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖੱਖ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫਿਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿੱਚ ਜਿਹੜੀ ਆ ਉਹ ਸਟੇਟ ਆਫ ਹਰਮੁਸ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫਿਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫਿਰ ਬਦਲ ਗਿਆ ਫਿਰ ਜਿਹੜਾ ਸੀਗਾ ਖੱਖ ਸਾਹਿਬ ਵੀ 5 ਦਿਨ ਦੇ ਉੱਤੇ ਸੀਗੇ 5 ਦਿਨ ਤੋਂ ਬਾਅਦ ਫਿਰ ਉਹ 10 ਦਿਨਾਂ ਦੇ ਵਿੱਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਤਾਂ ਖੱਖ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖੱਖ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ ਤੇ
0: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਹੈਗਾ ਸਾਹਿਬ ਜੀ ਤੇ ਹੁਣ ਖੱਖ ਸਾਹਿਬ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖੱਖ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਲੀਡਰ ਆ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਇੱਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜਿੰਦੀ ਨੂੰ ਜਾਲ ਦਿਆਂਗੇ ਜੇ ਇੱਥੇ ਉਨੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖੱਖ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਰਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫਿਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਂ ਜੀ ਦਮ ਤੱਕ ਜਿਹਨੂੰ ਆਪਾਂ ਕਹੀ ਦਾ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਵਗੇਰ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖੱਖ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਢੇਰੀ ਕੀਤੀਆਂ ਤੇ ਸਭ ਤੋਂ ਪਹਿਲੇ ਵੀ ਨਹੀਂ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿੱਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਇਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਤੇ ਦੋਹਾਂ ਤੇ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਮਿਸਲ ਨਾਲ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖੱਖ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿੱਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓਂ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਭਾਈ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਭਾਈ ਇਰਾਨ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਲੈਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਉਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਇਲ ਦਾ ਉੱਥੇ ਉਹ ਸ਼ਹਿਰ ਦੇ ਵਿੱਚ ਬਹੁਤ ਵੱਡੀ ਹੈ ਕਿ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ ਜਿੱਥੇ ਉਹ ਖੋਜਾਂ ਖਾਜਾਂ ਵੀ ਹੁੰਦੀਆਂ, ਰਿਸਰਚਾਂ ਕਰਦੇ ਆ ਉਹ, ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ, ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ, ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ, ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ ਪੋਲੂਟੈਂਟ ਜਿਨ੍ਹਾਂ ਨੂੰ ਆਪਾਂ ਕਹਿ ਦੇਗਾ ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ, ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨਹੀਂ ਹੋਣਾ, ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖਾਕ ਸਾਹਿਬ ਜੀ ਉਹਨੇ ਜਾਣਾ ਆ, ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਈਲੀਆਂ ਦਾ ਨੁਕਸਾਨ ਨਹੀਂ ਕਰਨਾ, ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ। ਤੇ ਇਰਾਨ ਨੇ ਫਿਰ ਖਾਕ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੇ ਆ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ। ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ, ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ। ਇਸੇ ਤਰ੍ਹਾਂ ਖਾਕ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਾਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ, ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨੀ ਇੰਗਲੈਂਡ ਯੂਕੇ ਜਿਹੜਾ ਹੈਗਾ ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਾਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੇ ਦੇਖਿਆ ਭਾਈ ਹੁਣ ਅਸੀਂ ਜਿੱਤਣ ਵਾਲੇ ਹੀ ਆ ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ ਸੀ ਆਈ ਏ ਜਾਂ ਉਹ ਇੰਗਲੈਂਡ ਦੀ ਹੈਗੀ M16 ਕੇ ਕੀ ਉਹਨੂੰ ਕਹਿੰਦੇ ਨਾ ਹੈਗੀ ਆ ਕਿ ਰੂਸ ਦੀ KBG ਉਦੋਂ ਹੁੰਦੀ ਸੀ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਵੀ ਜਿਹੜਾ ਵੀ ਸਾਇੰਸ ਨਾਲ ਜਾਂ ਪੜਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ, ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿਚ ਫਿਰ ਲੈ ਗਿਆ। ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ, ਇੰਗਲੈਂਡ ਨੇ ਫਰਾਂਸ ਨੇ ਜਰਮਨ ਨੇ ਸੋਰੀ ਜਰਮਨ ਨੇ ਨੀ ਜਰਮਨ ਦਾ ਮੂੰਹ ਆਈ ਜਾਂਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ, ਜਿਨ੍ਹਾਂ ਦੇ ਵਿਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ, ਤੇ ਉਹਦੇ ਨਾਲ ਫਿਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ, ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ। ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਖਾਕ ਸਾਹਿਬ ਜੀ ਚੱਲ ਰਿਹਾ ਹੈ, ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ?
0: ਮੈਂ ਕਿਹਾ ਬਿਲਕੁਲ ਸਹੀ ਜੀ,
1: ਹਾਂਜੀ, ਤੇ ਇਹਦੇ ਨਾਲ ਖਾਕ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖਾਕ ਸਾਹਿਬ ਜੀ ਕਦੇ ਜਿਹੜਾ ਆਹ ਚੀਜ਼ ਆ ਵੈਸੇ ਹੁੰਦਾ ਤਾਂ ਹੈਗਾ ਆ ਇਹ, ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ ਉਹਨਾਂ ਨੇ ਵੀ ਖਾਕ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ, ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ, ਪਰ ਇਹ ਗਾਜ਼ਾ ਦੇ ਵਿਚ ਵੀ ਹੋਇਆ। ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ, ਤੇ ਉਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉਥੋਂ ਦੀ, ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰਾ ਜਿਹੜਾ ਲੰਘ ਕੇ ਗਿਆ ਸੈਟਰਡੇ, ਉਸ ਦਿਨ ਸਵੇਰੇ ਕੋਈ ਇਕ ਯੰਗ ਜਿਹਾ ਮੁੰਡਾ ਸੀਗਾ, ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ, ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ, ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਏ ਨਿਗਾਹ ਹੋਣੀ ਆ, ਤੇ ਉਹਨਾਂ ਨੇ ਉਹਨੂੰ ਫੜ ਲਿਆ।
0: ਅੱਛਾ,
1: ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ, ਤੇ ਸੋਏ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮਰੀਕਾ ਹੈਗੀ ਆ ਪੈਰਿਸ ਦੇ ਵਿਚ ਵੀ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨੀ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿਚ ਹੋਊਗਾ, ਪਰ ਉਹਨਾਂ ਦੇ ਅਜੇ ਤੀਕਰ ਖਾਕ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖਬਰ ਬਾਹਰ ਨੀ ਆਈ। ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ, ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ, ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ। ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਨਾਂ ਦਾ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਹੈ ਫਿਰ ਕਿ ਉੱਥੇ ਕਿਉਂ ਨਹੀਂ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿੱਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿੱਚ ਕਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਨ੍ਹਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉੱਥੋਂ ਦੀ ਗਵਰਨਮੈਂਟ ਹੈ ਜਿਹੜੀ ਕਾਕ ਸਾਹਿਬ ਦੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਗਈ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੀਕਰ ਕਹਿਣ ਦਾ ਮਤਲਬ ਜੀਂਦੇ ਆ ਉਹ ਮਰੇ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਕਾਕ ਸਾਹਿਬ ਜੀ ਜਿਹੜੀਆਂ ਉਹ ਟੈਕਸ ਫਾਇਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਭਾਈ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਇਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਈ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਗਤੀਵਿਧੀਆਂ ਤੋਂ ਪਤਾ ਲੱਗਿਆ ਭਾਈ ਉਹ ਅਜੇ ਤੀਕਰ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੀਕਰ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਇਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਕਾਕ ਸਾਹਿਬ ਜੀ ਇਹ ਵੀ ਹੋ ਸਕਦਾ ਪੇ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
2: ਪੂਰੀ ਸਟੋਰੀ ਨੀ ਇਹਦਾ ਗੱਲ ਆਪਾਂ ਕੀਤੀ ਕਿ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
1: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
2: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
1: ਲੱਭ ਹਾਂ ਮੁੜ ਕੇ ਆਏ ਨੀ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਗੁੰਮ ਹੋ ਗਿਆ ਉਹ
2: ਅੱਛਾ
1: ਠੀਕ ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਕਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੂੰ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਕਾਕ ਸਾਹਿਬ ਜੀ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਉਹ ਇੰਡੀਆ ਵਾਲਾ ਹਾਲ ਆ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਮਗਰੋਂ ਵਾਲੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਜੇ ਜੀਂਦੇ ਆ ਤੇ ਫੇਰ ਉਹਨਾਂ ਨੇ ਟੈਕਸ ਫਾਇਲ ਵੀ ਕੀਤੀ ਇਹ ਵੀ ਹੋ ਸਕਦਾ ਕਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈ ਡੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆਂ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾ ਮੈਂ ਉੱਥੋਂ ਬਣ ਕੇ ਨਿਕਲਦੀਆਂ ਤੇ ਉਹਦੇ ਕਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜਾ ਜਿਹਾ ਹੋ ਗਏ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇੱਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉੱਥੇ ਇਰਾਨ ਦੇ ਵਿਚ ਜਿਹੜੀ ਲੱਗੀ ਆ ਤੇ ਉਹਨਾਂ ਨੇ ਕਾਕ ਸਾਹਿਬ ਜੀ ਇੱਕ ਮਹੀਨੇ ਦੇ ਵਿਚ 850 ਟੋਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ ਤੇ ਹੁਣ ਕਾਕ ਸਾਹਿਬ ਜੀ ਜਿਹੜੀ ਟੋਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ ਇਹ ਨੀ ਹੈਗੀ ਕਿ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲੇਟ ਗੰਨਾਂ ਦੇ ਜਿਹੜੇ ਆਪਣੇ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਚ ਸੈਕਿੰਟਾਂ ਜੀ ਉਹ ਕੱਢੀ ਜਾਂਦੇ ਆ ਸੋ ਇਹ ਜਿਹੜੀਆਂ ਇਹਦੇ ਵਿਚ ਮਟੀਰੀਅਲ ਲਿਆਉਣਗੇ ਫੇਰ ਉਹ ਕਿਤਿਓ ਜਿਹੜੇ ਆ ਉਹਦੀਆਂ ਜਿਹਦੇ ਵਿਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਛ ਕਰਨਗੇ ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਆ ਇਸ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਇੰਨੀ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਦਾਗ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ ਚਿੰਤਾਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਵੀ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ ਪਰ ਕਾਕ ਸਾਹਿਬ ਜੀ ਇਹਦੇ ਵਿਚ ਜਿਹੜਾ ਹੁੰਦੀਆਂ ਕਈ ਛੁਪੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਵੀ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ ਉਹ ਕਹਿਣਗੇ ਵੀ ਅਸੀਂ ਵਰਤਾਂਗੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਸਕਦੀਆਂ ਆ।
2: ਡਾਕਟਰ ਸਾਹਿਬ ਆ ਗਏ ਜੀ, ਚੀਮਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ। ਡਾਕਟਰ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਮੈਂ ਦੋਸਤੋ ਕਰਦੇ ਆਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਰਿਕੁਐਸਟ ਇਹ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ, ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿਚ ਲੈ ਲੈਣਗੇ। ਔਰ ਦੂਜਾ ਪ੍ਰਵਾਸ ਰੇਡੀਓ ਦੇ ਉਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ, ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ। ਆਓ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਡਾਕਟਰ
3: ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
3: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿਚ ਅਸੀਂ ਅੱਜ ਉਸ ਨੂੰ ਸਮ ਅਪ ਕਰਾਂਗੇ। ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ, ਉਸ ਚੈਪਟਰ ਨੂੰ ਅਸੀਂ ਸਮ ਅਪ ਕਰਾਂਗੇ। ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿਚ, ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ।
4: ਹਾਂਜੀ ਬਿਲਕੁਲ, ਸ਼ੋਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ, ਇਹਦੇ ਵਿਚ ਡਿਸਟਿੰਕਸ਼ਨ ਕੀ ਹੁੰਦੀ ਆ, ਕੀ ਫਰਕ ਹੁੰਦਾ, ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ।
3: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ, ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ। ਇੱਕ ਹੁੰਦਾ ਸੈਂਸਰੀ, ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ, ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ। ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ। ਅੱਛਾ, ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ, ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ, ਇਹ ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ। ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ, ਇੱਕ ਕਹਿੰਦੇ ਦੋ ਹੈਮੀਸਫੇਅਰ,
4: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲ ਕਲਾਉਂਦੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ?
3: ਹਾਂਜੀ,
4: ਜਿੱਥੇ ਤਿਲ ਕਲਾਉਂਦੇ ਹੁੰਦੇ ਸੀ ਪੰਡਿਤ, ਉਹਦੀ ਕਿਹੜੀ ਗੱਲ ਕਰਦੇ? ਮੋਹਲਾ ਪਾਸਾ
3: ਕਲਾਉਂਦੇ ਹੁੰਦੇ ਸੀ? ਹਾਂਜੀ, ਪੰਡਿਤ ਤਿਲ ਕਲਾਉਂਦੇ ਹੁੰਦੇ ਸੀ। ਫਿਰ ਆਪਣਾ ਇੱਕ ਵਿਊ ਹੈਗਾ ਆ, ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ, ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ, ਸਥਾਪਿਤ ਕੀਤੇ ਹੋਏ ਨੇ ਨੇਚਰ ਨੇ, ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ, ਔਰ ਉਹਦੇ ਪਿੱਛੇ ਵੀ ਬੜੀ ਇਹ ਕਹਾਣੀ ਹੈ। ਅਸੀਂ ਠੀਕ ਹੈ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਆ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਆ, ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ, ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ, ਮੈਂ ਕਹਿ ਰਿਹਾ ਹਾਂ ਕਿ ਇਹਦੇ ਦੋ ਖਾਨੇ ਨਹੀਂ, ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ। ਇੱਕ ਖਾਨਾ ਤਾਂ ਸੈਂਸਰੀ ਹੈਗਾ ਆ, ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ, ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ।
1: ਠੀਕ
3: ਹੈ, ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ। ਜਦੋਂ
4: ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ, ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ, ਪਤਾ ਨੀ ਕਿਤੇ ਪੜਿਆ ਸੀਗਾ, ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਹਰਲੇ ਪਾਸੇ, ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਆ, ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ ਉਹਦੇ ਵਿਚ ਪ੍ਰੋਪਰਟੀ ਹੁੰਦੀ ਆ, ਉਹ ਜਿਹੜਾ ਤਿਲਕ ਲਾਉਂਦੇ ਆ ਜਿਦਾਂ ਵੀ ਬਣਾਉਂਦੇ ਆ ਉਹ, ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ, ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ। ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ, ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ ਇਹਦੇ ਪਿੱਛੇ।
3: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ, ਸੋਜਿਸ਼ ਇਹ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ। ਸੋਜਿਸ਼ ਦਾ ਮਤਲਬ ਇਹ ਆ, ਸੋਜਿਸ਼ ਇੱਕ ਤੇ ਦੋ ਤਰ੍ਹਾਂ ਦੀ ਆ, ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ,
4: ਬਿਲਕੁਲ ਬਿਲਕੁਲ,
3: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ, ਉਹਦੇ ਮੁਤਾਬਕ ਬਾਹਰ ਨਿਕਲਦਾ ਹੈ। ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ, ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ,
4: ਬਿਲਕੁਲ ਬਿਲਕੁਲ
3: ਹੋ ਗਿਆ ਕਿਸੇ ਵੀ ਚੀਜ਼ ਦਾ। ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਲਿਆ ਤੇ ਉਹ ਪੱਛੀ ਬਚ ਗਈ ਆ, ਪੱਛੀ ਪੂਰੀ ਹੋਈ ਹੈ। ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮਵਾਦ ਤਾਂ ਕੱਢ ਲਿਆ ਗਿਆ ਆ, ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿਚ, ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ ਬੇਸਿਕਲੀ ਸਾਡੀ ਲਾਈਫ ਜਾਂ ਕੁਛ ਵੀ ਕਰਨਾ ਸੋਜਿਸ ਇਹ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ ਸੋਜਿਸ ਦਾ ਮਤਲਬ ਇਹ ਆ ਸੋਜਿਸ ਇੱਕ ਤੇ ਦੋ ਤਰ੍ਹਾਂ ਦੀ ਹੈ ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ
4: ਬਿਲਕੁਲ ਬਿਲਕੁਲ
3: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ ਉਹਦੇ ਮੁਤਾਬਕ ਬਾਹਰ ਨਿਕਲਦਾ ਹੈ ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ
4: ਬਿਲਕੁਲ ਬਿਲਕੁਲ
3: ਹੋ ਗਿਆ ਕਿਸੇ ਵੀ ਚੀਜ਼ ਦਾ ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਕਹਿ ਤੇ ਉਹ ਪੱਛੀ ਬਚ ਗਈ ਆ ਪੱਛੀ ਬਚੀ ਹੋਈ ਹੈ ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮਵਾਦ ਤਾਂ ਕੱਢ ਲਿਆ ਗਿਆ ਆ ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿਚ ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ

0: ਗੰਨੇ ਦਾ ਤੁਸੀਂ ਰਸ ਕੱਢ ਲਿਆ ਤੇ ਉਹ ਪੱਛੀ ਬਚ ਗਈ ਆ, ਪੱਛੀ ਪੁੱਛੀ ਹੋਈ ਹੈ। ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮੁਆਦ ਤਾਂ ਕੱਢ ਲਿਆ ਕੇ ਆਇਆ, ਖਾਲੀ ਟਿਸ਼ੂਜ ਹੁੰਦੇ ਨੇ ਉਹਨਾਂ ਵਿਚ, ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ। ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟੀਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਦੌੜ ਫਿਰ ਬਰਾਬਰ ਹੋ ਜਾਂਦਾ ਉਹਦੇ ਜਿਹੜੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟੀਸਿਟੀ ਸੀ ਉਹ ਖਤਮ ਹੋ ਗਈ ਹੈ, ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਹੈ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾਕਾਰ ਆ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਆ
1: ਜੀ।
0: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ, ਕਿਸੇ ਨੇ ਟੱਚ ਕੀਤਾ ਜਾਂ ਕਿਸੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਉਹ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ। ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਤੁਹਾਡੀ, ਈਵਨ ਦਰਵਾਜ਼ਾ ਬੰਦ ਸੀ, ਤੁਸੀਂ ਦਰਵਾਜ਼ਾ ਖੋਲਿਆ ਤੇ ਇੱਕ ਹਵਾ ਆਈ, ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸੈਰੇਬ੍ਰਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਿਆ, ਵੈਸੇ ਟੈਂਕ ਨਹੀਂ ਹੈਗਾ, ਇਹ ਤਾਂ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਆ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਇੱਥੇ ਬੱਚੇ ਟਿਊਬਵੈਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਕੋਈ ਗੱਲ ਕੀਤੀ ਠੀਕ ਹੈ, ਗੱਲ ਆਈ ਗਈ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਸਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਤੇ ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਖਾਕ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ, 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ। ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਅਸੀਂ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੂੰ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ। ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ, ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਦੀ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ, ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਹੈ ਨਾ, ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਮਾਸਟਰ ਜੀ ਮੈਨੂੰ ਗਿੱਟੇ ਦੀਆਂ ਹੱਡੀਆਂ ਅਸੀਂ ਯਾਦ ਕਰਦੇ ਸਾਨੂੰ, ਕਿਉਂਕਿ ਇਹਨੀਆਂ ਕਿਊਬਾਡ ਨੇਵੀ ਕੁਲਰ ਟਾਸਸ ਕਨਾਈ ਫਾਰ ਮੀਡੀਅਮ ਕਨਾਈ ਫਾਰ ਇੰਟਰਮੀਡੀਏਟ ਲੈਟਰ, ਅਜਿਹੀ ਇਸ

0: ਕਰਕੇ ਸੱਤ ਹੱਡੀਆਂ ਸੀ ਯਾਦ ਕਰਦੇ ਸਾਂ, ਉਹ ਹੁਣ ਕੀ ਆ? ਮੇਰੀ ਲੌਂਗ ਟਰਮ ਮੈਮਰੀ ਦੇ ਵਿੱਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ। ਹਾਂਜੀ, ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ ਉਸ ਸਟੋਰ ਚ ਚਲੀਆਂ ਜਾਂਦੀਆਂ ਨੇ। ਹੁਣ ਕੀ ਆ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ ਉਹਦੇ ਵਿੱਚ ਮੈਂ ਤੁਹਾਨੂੰ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ। ਇਹ ਸਾਰਾ ਜਿਹੜਾ ਕੰਮ ਆ ਸਟੋਰ, ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰਮ ਨਹੀਂ ਹੈਗਾ, ਕੋਈ ਪੀਪਾ ਨਹੀਂ ਹੈਗਾ, ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ। ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਔਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਆ, ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ। ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸਕਿੰਟ ਤੋਂ 30 ਸੈਕਿੰਡ ਤੱਕ, ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿੱਚ ਜਾ ਕੇ ਸਟੋਰ ਹੋ ਗਈ, ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ, ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ। ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ, ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ। ਇਹਦਾ ਮਤਲਬ ਇਹ ਹੈ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ, ਕਿਸੇ ਥਾਂ ਤੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ। ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿੱਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਆ ਨਾ। ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ। ਸਾਥੀ ਲੱਗ ਗਈ ਸੀ, ਉਦੋਂ ਬਾਅਦ ਤੈਨੂੰ ਯਾਦ ਨਹੀਂ ਰਹਿੰਦਾ, ਇੱਕ ਤਰ੍ਹਾਂ ਕਰੰਟ ਲੱਗ ਗਿਆ ਸੀ ਬਿਜਲੀ ਦਾ ਔਰ ਉਸ ਤੋਂ ਬਾਅਦ ਫਿਰ ਰਿਕਵਰ ਆਇਆ, ਹੁਣ ਇਹਦੀ ਯਾਦਾਸ਼ਤ ਹੋਣੀ ਨਹੀਂ ਰਹੇਗੀ। ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ। ਤੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ। ਹੁਣ ਕਈ ਵੇਰਾਂ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ, ਤੁਸੀਂ ਮੈਨੂੰ ਥੱਪੜ ਤੇ ਨਹੀਂ ਮਾਰਿਆ, ਡਾਂਗ ਨਹੀਂ ਮਾਰੀ, ਕੁਛ ਨਹੀਂ ਕੀਤਾ, ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਸੀ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ। ਹਾਂਜੀ, ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ, ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਦੇ ਵਿੱਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ। ਬੇਕਾਬੂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ, ਕੁਝ ਐਸਾ ਵੀ ਹੋ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿੱਚ ਸਟਿਲ ਪ੍ਰੈਜੈਂਟ ਨੇ, ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ। ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ, ਤਦ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰੈਜ਼ੈਂਟ ਨੇ ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ। ਹਾਲਾਤਾਂ ਦੇ ਕਰਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹਦੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ। ਠੀਕ ਹੈ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ?
1: ਹੋ ਗਿਆ।
0: ਓਕੇ, ਸੋ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ, ਕਿਉਂਕਿ ਫਿਰ ਅੱਗੇ ਵੀ ਤੁਰਨਾ ਆ ਆਪਾਂ। ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਾਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ। ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਜਾਂ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਅੱਖਾਂ ਖੋਲ ਨਹੀਂ ਸਕਦਾ ਤੇ ਜ਼ਬਰਦਸਤੀ ਖੋਲਦੇ ਹੋ ਤੇ ਫਿਰ ਅੱਖਾਂ ਦੇ ਪਿਊਪਲਸ ਡਾਇਲੇਟਡ ਹੁੰਦੇ ਨੇ, ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨਸੈਂਸੀਟਿਵ ਵੀ ਹੁੰਦੇ ਨੇ ਭਾਵ ਉਹ ਲਾਈਟ ਤੋਂ ਸੈਂਸੀਟਿਵ ਆਮ ਨਾਰਮਲ ਹਾਲਾਤ ਆ ਪਰ ਜੇ ਲਾਈਟ ਤੋਂ ਵੀ ਸੈਂਸੀਟਿਵ ਨਹੀਂ ਹੈਗੇ ਤੇ ਦਾ ਮਤਲਬ ਉਹ ਇਨਸੈਂਸੀਟਿਵ ਹੋ ਗਏ ਇਹ ਹੁੰਦੇ ਹੈਗੇ ਉਸ ਤੋਂ ਬਾਅਦ ਅਸਾਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਅਸੀਂ ਕਿਹਾ ਸੀ ਮਾਚਿਸ ਦੀ ਤੀਲੀ ਦੇ ਨਾਲ ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਧਰਿਆ ਧਰਿਆ ਰਹਿ ਜਾਂਦਾ ਕਿ ਰਸੋਈ ਦੇ ਵਿੱਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ। ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਕਿ ਗਾਰਬੇਜ ਜੇ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਹੈ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ, ਉੱਥੇ ਬਹੁਤੀ ਦੇਰ ਐਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੋਂ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿੱਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿੱਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ। ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕਸ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ। ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ 1 ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿੱਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ। ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨਸ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿੱਚ ਕਈ ਵਾਰ ਫਿਕਸ ਹੋ ਜਾਂਦੇ ਨੇ, ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ, ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ। ਸੋ ਇਸ ਕਰਕੇ ਇਹ ਸਾਰੇ ਸੀਜ਼ਨਸ, ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੋ ਸਡਨ ਇੰਜਰੀ ਹੋਈ ਹੈ, ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿੱਚ ਨਿਸ਼ਾਨੀ ਸੀਜ਼ਨਸ ਦੀ ਵੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ, ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀਗਾ, ਰੈਚਿੰਗ। ਜੀ ਕੱਚਾ ਹੁੰਦਾ ਹੈ, ਉਲਟੀ ਆਉਂਦੀ ਨਹੀਂ, ਔਰ ਉਲਟੀ ਆਉਂਦੀ ਹੈ ਇਹ ਦੂਸਰੀ ਫਾਰਮ ਉਹਦੀ ਹੋ ਗਈ, ਫਰਟਾਈਲ ਹੋ ਗਿਆ ਜੀ ਕੱਚਾ ਹੋਣਾ। ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨਹੀਂ ਨਿਕਲਣ ਨੂੰ, ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਜੀ ਕਿ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀਆਂ ਸਡਨ ਵਾਲੀਆਂ ਗੱਲਾਂ ਨੇ ਉਹ ਸਡਨ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸਡਨ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ, ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਟਸ ਨਾਟ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਕਿ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ। ਹੁਣ ਇਨਏਬਿਲਿਟੀ ਵੇਖਣ ਦੀ, ਇਨਏਬਿਲਿਟੀ ਜਿਹੜੀ ਹੈ ਸੁੰਘਣ ਦੀ, ਇਨਏਬਿਲਿਟੀ ਸਟੈਂਡ ਹੋਣ ਦੀ, ਇਨਏਬਿਲਿਟੀ ਵਾਕ ਕਰਨ ਦੀ, ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ। ਲਾਸ ਆਫ ਬੈਲੈਂਸ, ਕਿਸੇ ਵੀ ਤਰ੍ਹਾਂ ਦਾ ਉਹ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ, ਡਰੋਜ਼ੀ ਪਲਾਓ ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਬੇਹੋਸ਼ੀ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਡਰੋਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ, ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ, ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਕਨਫਿਊਜ਼ਨ ਹੈ। ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗ ਔਰ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ। ਸੱਟ ਲੱਗ ਗਈ ਹੈ ਜਾਂ ਗ੍ਰੈਜੂਅਲੀ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ, ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਹੈ ਕਿ ਉਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਈ ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਪਲੇਜ਼, ਔਰ ਉਸਦੇ ਵਿੱਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨਾ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿੱਚ ਨਾ ਉਹ ਖਾਂਦਾ ਹੈ, ਨਾ ਉਹ ਪੀਂਦਾ ਹੈਗਾ, ਨਾ ਉਹ ਪਲੇ ਕਰਨ ਵਾਲੀ ਤਕਾਲੀ ਬਹੁਤ ਦੂਰ ਦੀ ਰਹਿ ਗਈ ਨਾ। ਭਾਵ ਕੀ ਆ, ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸਟ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ। ਵੈਸੇ ਕੁਦਰਤ ਨੇ ਬੱਚਿਆਂ ਦੀ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ ਮਾਸਪੇਸ਼ੀਆਂ ਨਰਵ ਤੰਤੂ ਸਾਰਾ ਕੁਛ ਰਿਜਿਡ ਹੁੰਦਾ ਜਾਂਦਾ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ। ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਤੇ ਅਸੀਂ ਕਹਿੰਦੇ 10 ਸੈਂਟੀਮੀਟਰ ਡਾਇਮੀਟਰ ਹੈਗਾ ਆ ਮਾਂ ਦੇ ਜਿਹੜੇ ਨੰਗਾਂ ਦਾ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ। ਤੋਂ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿੱਚ ਜਾਂ ਹੋਰ ਬਾਕੀ ਅੰਗਾਂ ਦੇ ਵਿੱਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ। ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਛ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿੱਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾ ਦੰਦ ਕੱਢਣਾ ਹੀ ਕੱਢਣਾ ਹੈ ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਰਾਂ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿੱਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ। ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਹਾਲਾਤ ਵਿੱਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ। ਤੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਹੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸਡਨ ਚੋਟ ਸੱਟ ਲੱਗ ਜਾਵੇ। ਪਰ ਮੈਂ ਇਹਦੇ ਸੱਟ ਚੋਟ ਦੇ ਵਿੱਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਵਾਰਾਂ ਕੰਪਲੀਕੇਟਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ। ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਚ ਪੈਰਾਥਾਇਰਾਇਡ ਗਲੈਂਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ। ਸੋ ਉਹ ਮੈਂ ਬਾਅਦ ਚ ਗੱਲ ਕਰਾਂਗਾ, ਜਿਸ ਕਰਕੇ ਕਈ ਵਾਰ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਡ ਹੋ ਜਾਂਦਾ ਆ, ਪਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ, ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੋਟੇ ਤੌਰ ਤੇ ਅਸੀਂ ਲੋਕੋਮੋਟ ਦੀ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ 5 ਸੈਂਸਿਸ ਨੇ, ਉਹਨਾਂ 5 ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਹੈ ਜਾਂ ਡਿਮਨਿਸ਼ਡ ਹੋ ਜਾਂਦਾ ਹੈ। ਸੁਣਨਾ, ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਤੇ ਕੀ ਕਹਿ ਰਿਹਾ ਹੈਗਾ ਆ, ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆਹ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆਹ ਫੜੋ, ਲੇਕਿਨ ਹੱਥ ਉਹਨੂੰ ਉਹਦੇ ਮੁਤਾਬਕ ਉਹਦੀ ਸਿਹਤ ਵਿੱਚ ਜਾ ਕੇ ਨਹੀਂ ਫੜਦੇ, ਇੱਕ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਕਿ ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਇਹਦੇ ਵਿਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ, ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ, ਤੇ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ, ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ ਚਾਰਜ, ਫਿਰ ਇਹਦਾ 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫਿਰ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਕਿਸੇ ਇਕ ਜਾਂ ਦੂਸਰੀ ਸਾਈਡ ਤੇ, ਕਿਸੇ ਇਕ ਅੱਖ ਦੇ ਵਿਚ, ਸੱਜੇ ਪਾਸੇ ਦਾ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਦਾ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ, ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਸਾਹਮਣੇ ਰੱਸੀ ਹੈ ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤੇ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਦੇ ਵਿਚ ਲੈਂਦੇ ਹਾਂ, ਔਰ ਇਹ ਵੀ ਆਮ ਤੌਰ ਤੇ ਇਹ ਅਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਡਿਲੂਜ਼ਨਸ ਹੋਣੇ ਸ਼ੁਰੂ ਹੋ ਗਏ, ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ, ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ, ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨਸ ਦੀਆਂ ਸਾਰੀਆਂ ਚੀਜ਼ਾਂ ਸਲੋ, ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤਾਂ ਵੈਸੇ ਜਵਾਨ ਵੀ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ, ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ, ਪਹਿਲਾਂ ਤਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹਦੇ ਹੀ ਵੇਖਦੇ ਸੀ ਵੀ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੇ ਹੀ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੇ ਹੀ ਲੱਗੀ ਹੁੰਦੀ ਹੈ, ਤੇ ਇਨ ਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵਸ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ, ਤੋ ਇਸ ਕਰਕੇ ਸਾਰੀਆਂ ਕੰਡੀਸ਼ਨਾਂ ਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, ਤੀਸ ਟੰਗ ਹੈਗੀ ਹੈ, ਗਲਾਸੋਫਰੀਨਜਲ ਨਰਵ ਹੈਗੀ ਹੈ, ਆ ਸਾਡੀ ਆਵਾਜ਼ ਜਿੱਥੋਂ ਆਉਂਦੀ ਹੈ, ਐਪੀਗਲੋਟਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ, ਤੇ ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵਸ ਉਹ ਬ੍ਰੇਨ ਚ ਹੁੰਦੀਆਂ ਨੇ, ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ, 12 pairs ਆਫ ਗੇਨੀ ਨਰਵ ਦੀ ਮੈਂ ਗੱਲ ਕਰੀ ਸੀ, 12 ਜੋੜੇ ਭਾਵ 24 ਨਰਵਸ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚੱਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ, ਤੇ ਉਹਦੇ ਵਿਚ ਅਲੱਗ ਅਲੱਗ ਤਰ੍ਹਾਂ ਦੇ ਫਾਈਬਰ, ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿਚ ਕਮਰੇ ਦੇ ਵਿਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ, ਇਹਦਾ ਮਤਲਬ ਕੀ ਆ, ਕੋਈ ਖਾਸ ਕੋਈ ਪਾਰਟੀਕਲ ਨਰਮ ਤੰਤੂ ਉਹਦੇ ਵਿਚ ਜਿਹੜੀ ਲਾਈਨ ਚ ਆ ਰਹੀ ਸੀ ਉਹਦੇ ਵਿਚ ਪਾਰਟੀਕਲ ਟਾਈਪ ਤੇ ਡੈਮੇਜ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿਚ, ਤੇ ਬਾਕੀ ਸਾਰਾ ਸਰੀਰ ਲੱਤਾਂ ਬਾਹਾਂ ਸਾਰਾ ਕੁਛ ਠੀਕ ਕੰਮ ਕਰ ਰਿਹਾ ਹੈਗਾ, ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆਹ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ, ਸਰਵਾਈਕਲ ਪਲੈਕਸਸ ਦੇ ਵਿਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ 7 ਸੱਜੇ ਪਾਸੇ 7 ਖੱਬੇ ਪਾਸੇ, ਔਰ 7 ਦੇ ਵਿਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ, ਔਰ ਉਹਨਾਂ ਵਿਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿਚ, ਕਿਸੇ ਥਾਂ ਤੇ 7 ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਜ਼ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਪਹਿਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਜਾਂ ਕਬੱਡੀ ਖੇਡਦੇ ਨੇ, ਢੋਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿਚ ਜਾ ਕੇ ਕਈ ਵਾਰ ਐਸਾ ਹੁੰਦਾ ਇਹਨਾਂ ਲੋਕਾਂ ਦੇ, ਤੁਸੀਂ ਵੇਖੋ ਕਿ ਜੋੜ ਗੋਡੇ ਹੱਥ ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ ਨੇ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ, ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਲਸ਼ਾਂ ਮੂਲਸ਼ਾਂ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਸਾਰੇ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿੱਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਚ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕੁਲਰ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਨਾ ਪੰਜਾਬੀ ਮੋਢ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਉਹਦੀ ਇਹ ਪੋਜੀਸ਼ਨ ਹੈ ਵੀ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਰਹੀ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਵੀ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ ਨੇ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਹਾਂ, ਇੱਕ ਨੂੰ ਅਸੀਂ ਪਾਰਕਿੰਸਨ ਕਹਿੰਦੇ ਹਾਂ, ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਤੇ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਹਾਂ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ ਵਿੱਚ ਅਸੀਂ ਪਾਗਲਪਨ ਵੀ ਕਹਿ ਸਕਦੇ, ਇੱਕਦਮ ਹੀ ਅਣਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਵੈਸੇ, ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸਅਪ ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਪਾਗਲਾ ਮਰ ਗਿਆ ਹਰਕਤਾਂ ਤੋਂ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ, ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨਹੀਂ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ ਆ, ਪਰ ਤੁਹਾਡੇ ਦਿਮਾਗ ਚ ਨਹੀਂ ਆ ਰਿਹਾ ਵੀ ਇਹ ਕੌਣ ਹੈਗਾ, ਕਿਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ, ਤੁਹਾਡੇ ਦਿਮਾਗ ਚ ਨਹੀਂ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਦੇਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਮੈਮਰੀ ਦੇ ਵਿੱਚ ਆਮ ਤੌਰ ਤੇ ਅਗਰ ਅਕੋਮੋਡੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਘੱਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 ਤੋਂ 5 ਲਫ਼ਜ਼ ਜਾਂ 3 ਤੋਂ 5 ਗੱਲਾਂ ਅਸੀਂ ਇੱਕ ਵਕਤ ਦੇ ਵਿੱਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ, ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 ਤੋਂ 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤੋ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ, ਤੇ ਇਸੇ ਵੇਲੇ ਤੇ ਘਰ ਵਾਲੀ ਲੜ ਪੈਂਦੀ, ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਲੈਂਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਚੇਤਾ ਭੁੱਲ ਜਾਂਦਾ ਤੁਹਾਨੂੰ ਸਬਜ਼ੀ ਨਹੀਂ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿੱਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਈਂਡਡ ਨਸ ਕਹਿੰਦੇ ਆ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੂਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਦੇ ਖਾਸ ਤੌਰ ਤੇ, ਉਹਨਾਂ ਨੂੰ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੜੇ ਖਿੱਚਦੇ ਆ ਆਪਣੇ ਬਜ਼ੁਰਗਾਂ ਤੇ, ਖਿੱਚਦੇ ਆ ਵੀ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ, ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਇਹ ਸਮਝਦੇ ਕਿਉਂ ਨੀ, ਵਾਰ ਵਾਰ ਤੁਹਾਨੂੰ ਇਹ ਗੱਲ ਜਿਤਾਉਣੇ ਆ ਅਸੀਂ, ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ, ਜਾਂ ਤੁਸੀਂ ਆਉਂਦੇ ਹੋ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ, ਤੁਸੀਂ ਉਵੇਂ ਪੈਰ ਚ ਲੈ ਕੇ ਜੁੱਤੀ, ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿੱਚ, ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ। ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਆ ਨਾ, ਹੋ ਸਕਦਾ ਅਸੀਂ ਹੁਣ ਕਹਿ ਤਾਂ ਸੁਧਾਰ ਆਜੂਗਾ, ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲਓ ਵੀ ਇੰਜਨ ਫੇਲ ਹੋ ਰਿਹਾ, ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ। ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਵੱਡੇ ਬਜ਼ੁਰਗ ਹੈਗੇ ਨੇ, ਗ੍ਰੈਂਡ ਪੇਰੈਂਟਸ ਦੀ ਉਮਰ ਦੇ ਕਹਿ ਲਓ, ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਈਂਡਡਨੈਸ ਜਾਂ ਫਰਗੈਟਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਛ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਸ ਸਟੇਜ ਦੇ ਵਿੱਚ ਪਹੁੰਚਣਾ ਹੈਗਾ। ਹੁਣ ਅਗਲੀ ਗੱਲ ਇਹ ਆ ਗਈ ਸੀ ਸਾਡੀ ਵੀ ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸ ਹੁੰਦਾ ਹੈ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਹੀ ਕਰੀ ਹੈ ਜਾਂ ਜੋੜਾਂ ਦੀ ਗੱਲ ਹੀ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ। ਉਹ ਪੈਰਾਲਾਈਸਿਸ ਅਸੀਂ ਉਹਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਉਹ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿੱਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੈਂਟੇਨੈਂਸ ਹੀ ਹੋ ਸਕਦਾ ਉਹਦਾ, ਉਹਨੂੰ ਤੁਸੀਂ ਮੈਂਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ, ਜੇ ਰੱਬ ਨਾ ਕਰੇ ਕਿ ਉਹ ਡਿਮੈਂਸ਼ੀਆ ਵਿੱਚ ਕਨਵਰਸ਼ਨ ਹੋਵੇ, ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਇੱਕ ਇਸ ਤਰ੍ਹਾਂ ਦੀ ਸਟੇਜ ਆ ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਹੈ, ਇਹਨੇ ਵਧਣਾ ਹੈ, ਇਹਨੂੰ ਕੰਟਰੋਲ ਕਰਨ ਵਾਸਤੇ ਜੇਕਰ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ, ਤੇ ਇਹਦੇ ਚ ਖਾਸ ਤੌਰ ਤੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ। ਪਰ ਜਦੋਂ ਇਹ ਡਿਮੈਂਸ਼ੀਆ ਵਾਲੇ ਹਾਲਾਤ ਵਿੱਚ ਪਹੁੰਚ ਗਿਆ ਉਸ ਵੇਲੇ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਏਗਾ। ਹੁਣ ਜਦੋਂ ਤੁਸੀਂ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਡਾਕਟਰ ਕੋਲੋਂ ਆਉਂਦੇ ਹੋ ਤੇ ਉਸ ਵੇਲੇ ਤੁਹਾਡੇ ਸਾਹਮਣੇ ਕੁਝ ਐਸੇ ਨਿਸ਼ਾਨੀਆਂ ਹੋਣਗੇ, ਠੀਕ ਤਾਂ ਹੋ ਗਿਆ, ਆ ਗਿਆ, ਸੱਟ ਲੱਗੀ ਸੀ ਸਿਰ ਚ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ, ਫਿਰ ਵੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੀਆਂ ਆਮ ਨਿਸ਼ਾਨੀਆਂ ਸਾਹਮਣੇ ਰਹਿੰਦੀਆਂ ਨੇ ਉਹ ਹਨ ਸਿਰ ਦਰਦ, ਖਾਸ ਤੌਰ ਤੇ ਸਿਰ ਦਰਦ, ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ, ਕਿਸੇ ਨੂੰ ਖੱਬੇ ਪਾਸੇ ਦਰਦ ਹੁੰਦਾ, ਕਿਸੇ ਨੂੰ ਫੁੱਤੀ ਵਿੱਚ ਦਰਦ ਹੁੰਦਾ, ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ, ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ। ਦੂਸਰੀ ਗੱਲ ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ, ਜੀ ਕੱਚਾ ਹੁੰਦਾ ਸੀਗਾ, ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ, ਨਿਕਲਣਾ ਕੁਝ ਵੀ ਨਹੀਂ ਸੀ, ਉਲਟੀਆਂ ਆਉਂਦੀਆਂ ਸੀ। ਦੇਖੋ ਹੁਣ ਕੀ ਆ, ਹੁਣ ਉਹ ਇਸ ਸਟੇਜ ਦੇ ਵਿੱਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਹੈ ਉਸ ਬੰਦੇ ਨੂੰ, ਖਾਣ ਤੋਂ ਬਾਅਦ ਆ ਜਾਵੇ, ਪੀਣ ਤੋਂ ਬਾਅਦ ਆ ਜਾਵੇ, ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ, ਕਿਉਂਕਿ ਜਿਹੜੀਆਂ ਨਰਵ ਟੈਂਸ਼ਨ ਦੀ ਗੱਲ ਮੈਂ ਕੀਤੀ ਸੀ, ਸਟੋਮਿਕ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿੱਚ ਨਹੀਂ ਆਇਆ, ਨਹੀਂ ਰਿਕਵਰ ਹੋਇਆ, ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਚ ਚੋਟ ਲੱਗ ਗਈ ਹੈ, ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ, ਅੰਦਰ ਕੋਈ ਸਰਕਲ ਆਫ ਬ੍ਰਿਜ ਦੇ ਵਿੱਚ ਵੇਨ ਫੜ ਗਈ, ਆਰਟਰੀ ਫੜ ਗਈ, ਔਰ ਉਹਦੇ ਕਰਕੇ ਇਹ ਐਸਾ ਕੁਝ ਹੋਣਾ ਸ਼ੁਰੂ ਹੋ ਗਿਆ, ਤੇ ਉਸ ਹਾਲਾਤ ਵਿੱਚ ਰਿਕਵਰੀ ਤੋਂ ਬਾਅਦ ਵੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ, ਬਈ ਸਿਰ ਦਰਦ ਆਮ ਰਹਿਣਾ, ਉਲਟੀ ਜੀ ਕੱਚਾ ਹੋਣਾ, ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ, ਥਕਾਵਟ, ਹੁਣ ਤੰਦਰੁਸਤ ਹੋ ਗਿਆ ਹੈ, ਸਾਰਾ ਕੁਝ ਠੀਕ ਹੈ, ਖਾਂਦਾ ਪੀਂਦਾ ਆ, ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ, ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ, ਹੁਣ ਯੰਗ ਏਜ ਹੁੰਦਿਆਂ ਹੋਇਆਂ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆਂ ਵੀ ਉਹਦੇ ਵਿੱਚ ਫਟੀਕ, ਥਕਾਵਟ, ਛੋਟੀ ਛੋਟੀ ਗੱਲ ਬਸ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵਾਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ, ਇਹ ਇਸ ਕਰਕੇ ਹੋ ਰਿਹਾ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨਹੀਂ ਲੱਗਿਆ ਕਿਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਕੁਝ ਲੰਘਦਾ ਹੁੰਦਾ, ਸਾਹਮਣੇ ਆਇਆ ਬੰਦਾ ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕੀ ਇਹਦਾ ਰਿਲੇਸ਼ਨ ਕੀ ਹੈ ਮੇਰੇ ਨਾਲ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਸਸਲਾ ਕੇ ਬੋਲਣਾ, ਹਕਲਾਉਣਾ, ਸਟੈਮਰਿਕ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿਚ ਇਕ ਨਾਰਮਲ ਗੱਲ ਬਣ ਜਾਂਦੀ। ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ ਜਦੋਂ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਦੇ ਵੀ ਉਹ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਝਿਜਕ ਜਾਂ ਕੁਝ ਐਸਾ ਕੁਝ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ। ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਕਿ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਅਸੀਂ ਹਾਸਪਿਟਲ ਲੈ ਗਏ ਔਰ ਉਥੋਂ ਹੁਣ ਰਿਕਵਰ ਹੋ ਗਏ ਤੇ ਇਹ ਆ ਗਿਆ ਹੈਗਾ ਆ। ਲੇਕਿਨ ਹੁਣ ਨਾ ਲਫ਼ਜ਼ ਸਾਫ਼ ਨਹੀਂ ਬੋਲਦਾ, ਬੋਲੀ ਇਹਦੀ ਸਾਫ਼ ਨਹੀਂ ਹੈਗੀ। ਹੁਣ ਜਿਸਪੋਜ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਵਿਚ ਅਸੀਂ ਕਹਿੰਦੇ ਆ ਸਬ ਲਿੰਗੁਅਲ ਲਾਈਗੇਚਰ, ਅਜੀਬ ਤਾਂ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ। ਜਿਆਦਾ ਸਟ੍ਰੈਚ ਹੋਵੇ, ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟਕੇ ਤੇ ਤੀਸਰੇ ਦਿਨ ਆਇਆ ਫਸਟ ਕਲਾਸ ਸਾਰਾ ਕੁਝ ਹੋ ਗਿਆ ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ। ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ ਨੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ, ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਇਹ ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ। ਪਰ ਹਾਂ, ਬੱਚਿਆਂ ਦੇ ਸਬੰਧ ਵਿਚ ਬਹੁਤ ਸਾਰੇ ਬੱਚਿਆਂ ਦੇ ਵਿਚ ਇਹ ਸਬ ਲਿੰਗੁਅਲ ਲੈਗੇਚਰ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਚ ਸੱਟ ਲੱਗੀ ਹੈ, ਜਿਨ੍ਹਾਂ ਨੂੰ ਕੁਝ ਐਸਾ ਹੋਇਆ ਹੈ, ਉਸ ਹਾਲਾਤ ਦੇ ਵਿਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੇ ਮੋਟੀਆਂ ਮੋਟੀਆਂ ਗੱਲਾਂ ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਿਆ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੁਛ ਸੋਚ ਰਹੇ ਹੈ ਵੀ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਨਾ ਵੀ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਟਲ ਜਾ ਉਹਦੇ ਵਿੱਚ ਉਹੀ ਗੱਲ ਨੂੰ ਕਰੀ ਜਾ ਰਹੇ ਹਾਂ, ਇਹਦੇ ਕਰਕੇ ਨੀਂਦ ਨਹੀਂ ਆ ਰਹੀ। ਸਾਡੇ ਰੀਜ਼ਨ ਹੈ, ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰ ਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ, ਜਿਵੇਂ ਰਿਕਾਰਡ ਚੱਲ ਰਿਹਾ, ਸੂਈ ਅਟਕ ਗਈ ਆ, ਸੂਈ ਅਟਕ ਗਈ ਹੈ ਤੇ ਉਹੀ ਲਫ਼ਜ਼ ਵਾਰ ਵਾਰ ਬੋਲੀ ਜਾ ਰਹੀ ਹੈਗੀ ਆ। ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿਚ ਬੰਦਾ ਹੁੰਦਾ ਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ, ਮੇਰੇ ਦਿਮਾਗ ਚ ਕੀ ਚੱਲ ਰਿਹਾ, ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿਚ, ਪੁੱਛੋ ਉਸ ਨੂੰ, ਖਿਆਲ ਕੁਛ ਵੀ ਨਹੀਂ ਚੱਲ ਰਿਹਾ ਪਰ ਨੀਂਦ ਨਹੀਂ ਆ ਰਹੀ, ਉੱਠ ਕੇ ਤੁਰਿਆ ਫਿਰ ਰਿਹਾ, ਸਰਦੀਆਂ ਵੀ ਹੋਣ ਗਰਮੀਆਂ ਵੀ ਹੋਣ ਉਸੇ ਤਰ੍ਹਾਂ ਹੀ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ, ਮੂਡ ਦੇ ਵਿਚ ਚੇਂਜਸ ਜਿਹੜੀਆਂ ਆਣੀਆਂ। ਅੱਛਾ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿਚ ਕਰ ਲੈਂਦਾ ਸੀਗਾ, ਉਹ ਹੁਣ ਉਹਦੇ ਤੋਂ ਨਹੀਂ ਹੁੰਦੀਆਂ, ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ। ਤੁਸੀਂ ਕੋਈ ਗੱਲ ਕਹੀ ਹੈ, ਉਹਦਾ ਕੋਈ ਜਵਾਬ ਦੇਗਾ ਨਾ, ਉਹ ਜਵਾਬ ਨਹੀਂ ਦਿੰਦਾ, ਪੰਜਾਬੀ ਚ ਕਹਿੰਦੇ ਡੁੰਨ ਵੱਟਾ ਹੋ ਗਿਆ ਯਾਰ, ਤੈਨੂੰ ਪੁੱਛੀ ਜਾ ਰਹੇ ਗੱਲ ਦਾ ਤੂੰ ਦੱਸ ਨਹੀਂ ਜਾ। ਹਾਂਜੀ, ਤੋ ਇਸ ਤਰ੍ਹਾਂ ਦੀ ਜਿਹੜੀ ਰੀਜ਼ਨਿੰਗ ਹੈ, ਉਸ ਰੀਜ਼ਨਿੰਗ ਦੀ ਇਨ ਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ, ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ, ਕਾਰਨ ਉਹਦਾ ਹਾਰਟ ਹੋ ਸਕਦਾ, ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ, ਕਾਰਨ ਉਹਦਾ ਡਾਇਜੈਸਟਿਵ ਹੋ ਸਕਦਾ ਹੈਗਾ, ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ, ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿਚ ਬਲੀਡਿੰਗ ਹੋ ਗਈ ਹੈ, ਤਾਂ ਉਸ ਹਾਲਾਤ ਵਿਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿਚ ਇਹ ਆ ਕਿ ਲਰਨਿੰਗ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ, ਜਜਮੈਂਟ ਨਹੀਂ ਕਰ ਸਕਣੀ, ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆ ਕਿੰਨਾ ਹੋਏਗਾ, ਆ ਕਿੰਨੇ ਮੀਲ ਹੋਏਗਾ, ਦਿੱਲੀ ਤੇ ਆਹ ਖੜੀ ਹੈ ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾਲ ਲੈਣ ਯਾਰ ਤੋਂ ਬਹੁਤ ਦੂਰ ਹੈ ਜੀ। ਜਜਮੈਂਟ ਡਾਇਮੈਂਸ਼ਨਸ ਦੀ, ਜਜਮੈਂਟ ਮਈਅਰਮੈਂਟਸ ਦੀ, ਇਹ ਸਾਰੀ ਜਿਹੜੀ ਲਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਾਰਮਲ ਗੱਲਾਂ ਹਨ, ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ, ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ ਬੇਸਿਕਲੀ, ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ, ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਕਿ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿਚ ਹੋ ਜਾਂਦੀਆਂ ਨੇ, ਬਜ਼ੁਰਗਾਂ ਵਿਚ ਹੋ ਜਾਣੀਆਂ, ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ, ਪਰ ਯੰਗ ਬੰਦਿਆਂ ਦੇ ਵਿਚ ਹੋ ਜਾਣੀਆਂ, ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ ਸਡਨ ਕਿਸੇ ਟਿਊਮਰ ਹੋ ਜਾਂਦਾ, ਸਮਰ ਤੇ ਬਲੀਡਿੰਗ ਹੋ ਜਾਂਦਾ, ਸਮਰ ਸਡਨ ਕਿਸੇ ਸੀਐਸਐਫ ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ, ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ। ਔਰ ਕਈ ਵਾਰ ਮੈਂ ਇੱਕ ਲਫ਼ਜ਼ ਅੱਗੇ ਵੀ ਕਈ ਇਸ ਅੱਗੇ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ, ਹਰੇਕ ਲਫ਼ਜ਼ ਕਿਤੇ ਨਾ ਕਿਤੇ ਤੇ ਬੋਲਿਆ ਹੋਇਆ। ਮੈਡੀਕਲ ਟਰਮ ਦੇ ਵਿੱਚ ਇੱਕ ਲਫ਼ਜ਼ ਹੈ ਇੰਬੋਲਿਜ਼ਮ। ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ, ਤੁਸੀਂ ਬਰਸਾਤਾਂ ਦੇ ਵਿੱਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ, ਪਹਾੜਾਂ ਦੇ ਵਿੱਚ ਹੁੰਦੀਆਂ ਨੇ ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ ਤੇ ਫਿਰ ਇੱਥੇ ਉਹ ਉੱਗਦੀਆਂ ਨੇ। ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ, ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿੱਚ, ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ, ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਚੈਨਲ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿੱਚ ਹੀ ਰਹਿ ਜਾਵੇ। ਪਰ ਲਿੰਫ ਵੀ ਤਾਂ ਚੱਲਦਾ ਹੈ ਨਾ, ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ, ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ, ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ, ਉਹ ਹਰ ਥਾਂ ਤੇ ਉਸਨੇ ਔਰ ਉਸ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ। ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ ਆ। ਔਰ ਕਈ ਵੇਰਾਂ ਲੱਤ ਤੇ ਸੱਟ ਲੱਗੀ ਸੀਗੀ, ਹੁਣ ਲੱਤ ਤੇ ਸੱਟ ਲੱਗੀ ਤਾਂ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ। ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ? ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ, ਇਹ ਕਿਸੇ ਥਾਂ ਤੋਂ ਕੋਈ ਕਲੋਟ, ਕੋਈ ਸਪਾਟ, ਕੋਈ ਆਰਟੀਕਲ, ਕੋਈ ਪਾਰਟੀਕਲ, ਛੋਟਾ ਮੋਟਾ ਵੀ, ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈਗਾ ਤੇ ਬਲੱਡ ਵਿੱਚ ਸਰਕੂਲੇਟ ਦਾ ਓਨਾ ਕੀ ਕਰ ਸਕਦਾ ਨਾ, ਜਿੰਨਾ ਕਿ ਬਲੱਡ ਦਾ ਡਾਇਮੀਟਰ ਹੈਗਾ ਸਾਡੇ ਬਲੱਡ ਵੈਸਲ ਦਾ, ਉਹਦੇ ਵਿੱਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ। ਸਰਕਲ ਆਫ ਵਿਲਸ, ਮੈਂ ਯਾਦ ਕਰਾ ਦਿਆ ਕਿ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਜਦੋਂ ਏਓਰਟਾ ਨਿਕਲਦੀ ਹੈ ਔਰ ਉਸ ਵਾਰ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂਬੇਰੀਅਮ ਸਟਰਨ ਆਈ ਹੈ ਇਹਦੇ ਪਿਛਲੇ ਪਾਸੇ, ਉਹ ਫਿਰ ਹੇਠਾਂ ਨੂੰ ਜਾਂਦੀ ਹੈ, ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿੱਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ ਜਿਹਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ। ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ, ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ, ਨਰਵਸ ਸਿਸਟਮ ਜਾ ਰਿਹਾ, ਸਾਰੇ ਦੇ ਨਾਲ ਨਾਲ ਜਾ ਰਿਹਾ। ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ, ਫ੍ਰੈਕਚਰ ਹੋ ਗਿਆ ਸੀ ਬੋਨ ਦਾ, ਉਹਦੇ ਵਿੱਚੋਂ ਇਹ ਚੱਲਿਆ ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ, ਬ੍ਰੇਨ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ, ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ। ਇਸ ਉਹਦਾ ਨਾਂ ਹੈ ਵੱਖਰਾ ਹੈ, ਸਰਕਲ ਆਫ ਵਿਲਸ ਅਸੀਂ ਉਹਨੂੰ ਕਹਿੰਦੇ ਹਾਂ, ਸਰਕਲ ਆਫ ਵਿਲਸ ਨਾਲ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ ਤੇ ਜਦੋਂ ਉਹ ਮੋਟਾ ਪਾਰਟੀਕਲ ਉਹਦੇ ਵਿੱਚ ਆ ਕੇ ਰੁਕ ਜਾਂਦਾ ਆ ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ, ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ। ਔਰ ਇਸੇ ਕਰਕੇ ਆ ਜਿਹੜੀ ਰੀਜ਼ਨਿੰਗ ਇਨੇਬਿਲਿਟੀ, ਯਾਰ ਲੱਤ ਤੇ ਸੱਟ ਲੱਗੀ ਸੀ, ਲੱਤ ਟੁੱਟੀ ਸੀ, ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਇਹ ਐਕਸੀਡੈਂਟ ਹੋਇਆ ਸੀਗਾ, ਉਦੋਂ ਬਾਅਦ ਇਹਦੀ ਯਾਦਾਸ਼ਤ ਹੀ ਨਹੀਂ ਰਹਿ ਗਈ, ਇੰਨੀ ਅੱਗੇ ਤਾਂ ਬੜਾ ਠੀਕ ਠਾਕ ਸੀਗਾ, ਹੁਣ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ। ਤੇ ਅਸੀਂ ਇਹ ਸਮਝ ਸਕਦੇ ਹਾਂ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ। ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ, ਇਹਦੇ ਨਾਲ ਇਹਦਾ ਸੰਬੰਧ ਹੈਗਾ ਆ, ਇਹ ਸੰਬੰਧ ਹੈ ਇੰਬੋਲੋਟਿਕ। ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ। ਇਹਦੇ ਚ ਰੀਜ਼ਨਿੰਗ ਵੀ ਹੋਗੀ, ਇਹਦੇ ਚ ਮੈਮਰੀ ਵੀ ਹੋਗੀ, ਅਟੈਂਸ਼ਨ ਕੰਸਨਟ੍ਰੇਸ਼ਨ ਵੀ ਹੋਗੀ। ਤੇ ਅੱਗੇ ਤਾਂ ਟਿੱਕੇ ਬੈਠਦਾ ਸੀ, ਕੰਮ ਕਰਦਾ ਸੀਗਾ, ਹੁਣ ਤੇ ਟਿੱਕੇ ਨੀ ਬੈਠਦਾ ਹੁਣ, ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ। ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ, ਪਲੈਨਿੰਗ ਬਹੁਤ ਸਾਰਾ, ਯਾਰ ਇਹ ਤਾਂ ਬਹੁਤ ਸਿਆਣਾ ਬੰਦਾ ਸੀਗਾ, ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ, ਪਰ ਹੁਣ ਕੀ ਹੈ ਜਦੋਂ ਦਾ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ, ਟਾਈਮ ਹੈਗੀ ਇਹਨੇ ਕਿਸੇ ਨੂੰ ਸਲਾਹ ਕੀ ਦੇਣੀ। ਇਨਡਿਸਿਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ, ਇਨਡਿਸਿਸਿਵ ਜਿਹਦਾ ਮਤਲਬ ਇਹ ਆ ਕਿ ਫੈਸਲਾ ਕਰਨ ਯੋਗ ਨਹੀਂ, ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ, ਅੱਜ ਉਹ ਇਨਡਿਸਿਸਿਵ ਹੋ ਗਿਆ, ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ। inability to communicate. ਭਾਈ ਮੈਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚ ਤੋਂ ਨਿਕਲਦੀ ਸੀ ਉਸੇ ਫਟ ਜਵਾਬ ਦਿੰਦਾ ਸੀਗਾ ਤੇ ਹੁਣ ਇਹ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿਚ ਵੀ ਆ ਜਾਂਦੀਆਂ ਨੇ, ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ। ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ, ਨਾ ਉਹ ਪੂਰੀ ਤਰ੍ਹਾਂ ਕੰਸੈਂਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ, ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ। ਜਜਮੈਂਟ ਇਨਐਬਿਲਿਟੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ। ਯੰਗ ਏਜ ਵਿਚ ਹੈਗੀਆਂ ਨੇ ਤੇ ਫਿਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ। ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ, ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਅਸੀਂ ਛੱਡ ਦਿੱਤਾ ਜੋ ਹੋਣਾ ਹੋ ਜਾਵੇ, ਨਹੀਂ ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ। ਪਰ ਯਾਦ ਇਹ ਰੱਖਣਾ ਆ ਕਿ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ, ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ। ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ, ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ, ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ। ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਭਾਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ। ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਕਿ ਇਹ ਸੀਵੀਅਰ ਆ, ਪ੍ਰੋਗਨੋਸਿਸ ਬੈਡ ਆ, ਪ੍ਰੋਗਨੋਸਿਸ ਗੁੱਡ ਨਹੀਂ ਹੈ। ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਆ, ਠੀਕ ਹੋ ਜੂਗਾ, ਕੋਈ ਐਸੀ ਗੱਲ ਨਹੀਂ ਹੈਗੀ। ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ, ਲਾਸ ਆਫ ਜਜਮੈਂਟ, ਅਟੈਂਸ਼ਨ ਡੈਫੀਸੈਂਸੀ, ਕੰਸੈਂਟ੍ਰੇਸ਼ਨ ਡਿਫੀਕਲਟੀ, ਜਾਂ ਜਿੰਨੇ ਵੀ ਲਫ਼ਜ਼ ਨੇ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ, ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ, ਓਲਡ ਏਜ ਯੰਗ ਏਜ ਦੇ ਵਿੱਚ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ। ਉਹਦੇ ਮੁਤਾਬਕ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਤੇ ਉਹਦੇ ਮੁਤਾਬਕ ਸਾਡੇ ਉਹਦੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਔਰ ਇਸ ਮੈਂਟਲ ਹਾਲਾਤ ਦੀਆਂ ਗੱਲਾਂ ਸਨ, ਇਹ ਸਾਰੀਆਂ ਆਪਾਂ ਅੱਜ ਤਕਰੀਬਨ ਸਮਾਪਤ ਕਰ ਲਈਆਂ ਨੇ। ਪਰ ਉਸ ਤੋਂ ਬਾਅਦ ਕਰਨਾ ਕੀ ਹੈ, ਕਰਨ ਵਾਸਤੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਆਪਣੇ ਕੋਲ ਕੁਛ ਮਿੰਟ ਜਿਹੇ ਬਾਕੀ ਹੈਗੇ ਨੇ ਤੇ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹ ਆ ਵੀ ਜੇ ਭਾਵੇਂ ਯੰਗ ਏਜ ਤੇ ਭਾਵੇਂ ਓਲਡ ਏਜ, ਹੁਣ ਤੁਸੀਂ ਯੰਗ ਏਜ ਨੂੰ ਵੀ ਇਹੀ ਸਮਝਣਾ ਵੀ ਉਹ ਮਰੀਜ਼ ਹੈ। ਜਦੋਂ ਤੁਸੀਂ ਵੇਖੋ ਵੀ ਪਹਿਲਾਂ ਤੇ ਹੁਣ ਦੇ ਨਾਲੋਂ ਇਹਦਾ ਫਰਕ ਕੀ ਪੈ ਗਿਆ, ਪਹਿਲਾਂ ਇਹ ਲੋਕਾਂ ਨੂੰ ਮਤਾਂ ਦੇਣ ਵਾਲਾ ਸੀ, ਅੱਜ ਇਹ ਵਿਚਾਰਾ ਆਪ ਵੀ ਮਤ ਨਹੀਂ ਲੈ ਸਕਦਾ ਤੇ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦਾ। ਇਸ ਗੱਲ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ ਯੰਗ ਏਜ ਦੇ ਵਿਚ। ਔਰ ਉਹਦੇ ਵਿਚ ਅਸੀਂ ਆਮ ਜਦੋਂ ਉਹਨੂੰ ਟ੍ਰਾਂਸਪੋਰਟੇਸ਼ਨ ਕਰਦੇ ਹਾਂ ਤੇ ਅਸੀਂ ਰਿਕਮੈਂਡ ਕਰਦੇ ਹਾਂ, ਵੈਸੇ ਤੇ ਹੁਣ ਅਮਰੀਕਾ ਦੇ ਵਿਚ ਤਾਂ ਸਾਰਿਆਂ ਵਾਸਤੇ ਇਹ ਬੈਲਟ ਲਾਉਣੀ ਬੜੀ ਜ਼ਰੂਰੀ ਹੈ, ਈਵਨ ਬੈਕ ਸੀਟ ਤੇ ਵੀ ਬੈਠੋ ਤੇ ਤਾਂ ਵੀ ਬੈਲਟ ਲਾਉਣੀ ਬੜੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਦੇ ਮਰੀਜ਼ਾਂ ਵਾਸਤੇ ਇਹ ਰਿਕਮੈਂਡਡ ਹੈਗਾ ਆ ਵੀ ਹਰ ਹਾਲਤ ਵਿਚ ਜਿਹੜੀ ਉਹ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਨੇ ਤਾਂ ਹੁਣ ਸ਼ਰਾਬ ਵੀ ਪੀਣੀ ਹੈਗੀ ਹੈ, ਪਰ ਯੰਗ ਏਜ ਵਾਲੇ ਜਿਹੜੇ ਨੇ ਉਹ ਸ਼ਰਾਬ ਪੀਣ ਵਾਲੀ ਕੋਈ ਗੱਲ ਹੁੰਦੀ ਹੈ ਤੇ ਟੋਟਲੀ ਬੈਨ ਆ। ਕੋਈ ਨਾਰਕੋਟਿਕਸ, ਕੋਈ ਅਲਕੋਹਲ, ਕੋਈ ਤੰਬਾਕੂ, ਕੋਈ ਕਿਸੇ ਤਰ੍ਹਾਂ ਦਾ ਡਰੱਗ ਇਸ ਤਰ੍ਹਾਂ ਦਾ ਜਿਹੜਾ ਮਾਇੰਡ ਨੂੰ ਸਟਿਮੂਲੇਟ ਕਰਦਾ, ਕਿਉਂਕਿ ਮਾਇੰਡ ਨੂੰ ਸਟਿਮੂਲੇਟ ਕਰੋਗੇ ਤੁਸੀਂ ਜੋ ਜ਼ਬਰਦਸਤੀ ਉਹਨੂੰ ਚਲਾਓਗੇ ਤੇ ਕਲੌਟ ਜੇ ਫੜ ਗਿਆ, ਪ੍ਰੈਸ਼ਰ ਜੇ ਵੱਧ ਗਿਆ। ਕਿਉਂਕਿ ਮੈਂ ਕਈ ਵਾਰ ਦੱਸਿਆ ਕਿ ਨਾਰਮਲ ਸਰੀਰ ਨੂੰ ਚੱਲਣ ਵਾਸਤੇ ਹਰੇਕ ਸੈੱਲ ਵਿਚ ਐਨਰਜੀ ਪਹੁੰਚਾਉਣ ਵਾਸਤੇ ਸਾਨੂੰ ਚਾਹੀਦੀ ਹੈ 1700 ਕੈਲੋਰੀ ਪਰ ਆਵਰ ਹੀਟ ਦੀ ਪੈਦਾ ਹੋਣੀ ਚਾਹੀਦੀ ਹੈ। ਜਿਹੜੀ ਮਰਜ਼ੀ ਖੁਰਾਕ ਖਾਓ, ਬਹੁਤ ਹੀ ਆਲੂ ਖਾਓਗੇ ਥੋੜੀ ਐਨਰਜੀ ਪੈਦਾ ਹੋਏਗੀ, ਬਹੁਤਾ ਪ੍ਰੋਟੀਨ ਖਾਓਗੇ, ਮੀਟ ਖਾਓ ਜਾਂ ਆਂਡਾ ਖਾਓਗੇ, ਥੋੜੀ ਖੁਰਾਕ ਖਾਓਗੇ, ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ ਹੈ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚੋਂ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੋ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਇਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟਰਕਸ਼ਨ ਨਹੀਂ ਹੁੰਦੀ, ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ ਜੇ ਉਹਦੇ ਵਿੱਚ ਆਹ ਕੰਸਨਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ ਤੇ ਉਹਨੂੰ ਕੱਲੇ ਡਰਾਈਵ ਕਰਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ ਤੇ ਤੁਸੀਂ ਵੀ ਉਹਦੇ ਭਲੇ ਵਾਸਤੇ ਇਹਨੂੰ ਕੱਲੇ ਨਹੀਂ ਜਾਣ ਦੇਣਾ। ਪਰ ਜੇ ਐਸਾ ਕੁਛ ਹੋਵੇ ਤੁਸੀਂ ਲੈ ਕੇ ਵੀ ਜਾ ਰਹੇ ਹੋ ਤੇ ਹੈਲਮੇਟ ਜਿਹੜਾ ਆ ਉਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਕਿਸੇ ਵੀ ਹਾਲਾਤ ਵਿੱਚ ਕੁਝ ਵੀ ਐਸਾ ਹੋ ਗਿਆ ਤੇ ਹੈਲਮੇਟ ਨੇ ਤੁਹਾਡੀ ਸੇਵ ਕਰਨੀ ਹੈ, ਤੁਹਾਡੀ ਜਾਨ ਬਚਾਉਣੀ ਹੈ, ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ। ਸੋ ਆਮ ਤੌਰ ਤੇ ਜਿਹੜਾ ਵੀ ਇਸ ਤਰ੍ਹਾਂ ਦਾ ਮਰੀਜ਼ ਹੈ ਉਹਦੇ ਘਰ ਦੇ ਹਾਲਾਤ ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀ ਗਈ ਹੈ ਬਈ ਕੋਈ ਵੀ ਤਿੱਖੀ ਚੀਜ਼, ਕੋਈ ਵੀ ਚਾਕੂ ਵਰਗੀ ਚੀਜ਼ ਤੁਸੀਂ ਨਹੀਂ ਰੱਖਣੀ ਉਹਦੇ ਕਮਰੇ ਦੇ ਵਿੱਚ, ਕੋਈ ਵੀ ਮੋਮਬੱਤੀ ਜਾਂ ਮਾਚਿਸ ਵਰਗੀ ਚੀਜ਼ ਜਾਂ ਲਾਈਟਰ ਵਰਗੀ ਚੀਜ਼, ਜਿਹੜੇ ਸਿਗਰਟ ਪੀਣ ਵਾਲੇ ਰੂਟੀਨ ਦੇ ਵਿੱਚ ਲਾਈਟਰ ਤਾਂ ਉਹਨਾਂ ਦਾ ਹੁੰਦਾ ਹੀ ਹੁੰਦਾ ਹੈਗਾ, ਪਰ ਹੁਣ ਉਹਦੀ ਸੋਝੀ ਨੂੰ ਉਹਦੇ ਮੁਤਾਬਕ ਤੁਸੀਂ ਲੈਣਾ ਹੈਗਾ। ਜੇ ਸਿਰ ਦੀ ਸੱਟ ਚੋਟ ਤੋਂ ਜਾਂ ਉਹ ਹਾਈਪਰ ਟੈਨਸ਼ਨ ਤੋਂ ਬਾਅਦ ਬਲੱਡ ਵੈਸਲ ਖੂਨ ਵਗਣ ਤੋਂ ਬਾਅਦ ਹੋਇਆ ਹੈਗਾ ਆ, ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਐਸੀ ਕੰਡੀਸ਼ਨ ਹੋਈ ਹੈ ਤੇ ਹੁਣ ਤੁਸੀਂ ਉਹਨੂੰ ਉਹਦੇ ਉੱਪਰ ਨਾ ਛੱਡੋ। ਇਸ ਕਰਕੇ ਇਸ ਗੱਲ ਦਾ ਪੂਰਾ ਪ੍ਰਬੰਧ ਰੱਖੋ ਕਿ ਭਾਈ ਉਹਦੇ ਕਮਰੇ ਦੇ ਵਿੱਚ ਕੋਈ ਬਿਜਲੀ ਵਰਗੀ ਲਾਈਟ ਵਰਗੀ ਚੀਜ਼, ਨੰਗੀ ਤਾਰ ਵਰਗੀ ਚੀਜ਼, ਕੋਈ ਚਾਕੂ ਵਰਗੀ ਚੀਜ਼ ਨਹੀਂ ਰਹਿਣੀ ਚਾਹੀਦੀ ਔਰ ਉਹਦੇ ਕਮਰੇ ਵਿੱਚ ਦਿਨ ਤੇ ਰਾਤ ਲਾਈਟ ਰਹਿਣੀ ਚਾਹੀਦੀ ਹੈ। ਲਾਈਟ ਬੁਝਾ ਕੇ ਨਾ ਸੌਂਇਆ ਜਾਏ ਕਿ ਕੋਈ ਐਸਾ ਖਤਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ। ਸੋ ਇਹ ਸਾਰੇ ਪ੍ਰੀਕੋਸ਼ਨ ਸਨ ਇਸ ਹਾਲਾਤ ਦੇ ਵਿੱਚ ਔਰ ਅੱਗੇ ਅਸੀਂ ਫਿਰ ਸ਼ੁਰੂ ਕਰਾਂਗੇ ਅਗਲਾ ਨਵਾਂ ਚੈਪਟਰ। ਔਰ ਉਹਦੇ ਵਿੱਚ ਉਦੋਂ ਪਹਿਲਾਂ ਇੱਕ ਸਵਾਲ ਜਿਹੜਾ ਸੀ ਉਹ ਵਾਰ ਵਾਰ ਆਪਾਂ ਇਹਦੇ ਵਿੱਚ ਵੀ ਆਇਆ ਸੀਗਾ ਕਿ ਬਿਮਾਰੀਆਂ ਦੇ ਕਾਜ ਦੇ ਫੈਕਟਰ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਬੈਕਟੀਰੀਆਜ਼ ਨੇ ਮਟੀਰੀਅਲ, ਕਦੋਂ ਅਸੀਂ ਕਨਵਰਟ ਹੋ ਗਏ ਹਾਂ ਇਹ ਮਟੀਰੀਅਲ ਤੋਂ ਮਟੀਰੀਅਲ ਵਾਲੇ ਪਾਸੇ, ਮੈਂ ਇਸ ਦੀ ਗੱਲ ਕਰਾਂਗਾ ਤੇ ਫਿਰ ਅੱਗੇ ਅਸੀਂ ਚੱਲਾਂਗੇ। ਨੈਕ ਜਿਹੜੀ ਸਾਡੀ ਟੌਣ ਆ ਇਹਦੇ ਵਿੱਚ ਵੀ ਬਹੁਤ ਸਾਰੇ ਐਸੇ ਅੰਗ ਹੈਗੇ ਨੇ ਪਰ ਜ਼ਰੂਰੀ ਅੰਗ ਨੇ ਔਰ ਉਹਨਾਂ ਵਿੱਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਵੇ ਤੇ ਫਿਰ ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਵੀ ਵਿਕਾਰ ਟੌਣ ਦੇ ਵਿੱਚ ਆ, ਗਲੇ ਦੇ ਵਿੱਚ ਜਿਹੜੇ ਵੀ ਅੰਗ ਹੈਗੇ ਨੇ ਸਾਡੇ ਉਹਨਾਂ ਦੇ ਵਿੱਚ ਵਿਕਾਰ ਹੈਗਾ ਆ, ਸਾਨੂੰ ਉੱਥੇ ਇਹਦੀ ਖੋਜ ਪਾਲ ਕਰਨੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ ਆਪਣਾ ਅਗਲਾ ਲੈਕਚਰ ਹੋਏਗਾ ਔਰ ਕੱਲ ਨੂੰ ਉਹ ਲੈਕਚਰ ਸਟਾਰਟ ਹੋਏਗਾ। ਆਲਰੇਡੀ ਮੈਂ ਅੰਗਰੇਜ਼ੀ ਚ ਕੱਲ ਲੈਕਚਰ ਕਰ ਚੁੱਕਿਆ ਹਾਂ ਔਰ ਮੈਂ ਕੱਲ ਨੂੰ ਇਹ ਲੈਕਚਰ ਹਿੰਦੀ ਦੇ ਵਿੱਚ ਕਰਾਂਗਾ, ਉਸ ਤੋਂ ਬਾਅਦ ਫਿਰ ਪੰਜਾਬੀ ਦੀ ਵਾਰੀ ਆ ਜਾਏਗੀ ਤੇ ਫਿਰ ਅਸੀਂ ਇਹ ਕਰਾਂਗੇ ਵੀ ਨੈਕ ਦੇ ਵਿੱਚ ਧੋਣ ਦੇ ਵਿੱਚ ਅਗਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਹੋ ਗਿਆ, ਹੁਣ ਨਾ ਥਾਇਰਾਇਡ ਉੱਥੇ ਆ, ਪੈਰਾਥਾਇਰਾਇਡ ਉੱਥੇ ਆ, ਹਾਇਡ ਗੋਲ ਉੱਥੇ ਆ, ਲੈਰਿੰਗ ਸੇ ਤੋਂ ਲੰਘ ਰਹੀ ਹੈ, ਈਸੋਫੇਗਸ ਸੇ ਤੋਂ ਜਿਹੜੀ ਹੈ ਫੈਰਿੰਗ ਸਾਡੀ ਤੋਂ ਲੰਘ ਰਹੀ ਹੈ, ਪਿਛਲੇ ਪਾਸੇ ਤੋਂ ਸਾਡੀ ਰੀੜ ਦੀ ਹੱਡੀ ਜਿਹੜੀ ਹੈ ਸਰਵਾਈਕਲ ਏਰੀਆ ਲੰਘ ਰਿਹਾ, ਇੰਨੀਆਂ ਚੀਜ਼ਾਂ ਤੇ ਇੱਥੋਂ ਲੰਘ ਰਹੀਆਂ ਨੇ, ਆਰਟਰੀ ਇੱਥੋਂ ਲੰਘ ਰਹੀ ਹੈ, ਇੰਨਾ ਮਟੀਰੀਅਲ ਸਾਡੀ ਇੰਨੀ ਕੁ ਨੈਕ ਦੇ ਵਿੱਚੋਂ ਇਹ ਬਾਈਪਾਸ ਆ, ਇਹ ਬਾਈਪਾਸ ਦੇ ਵਿੱਚੋਂ ਸਾਰੀਆਂ ਚੀਜ਼ਾਂ ਜਿਹੜੀਆਂ ਲੰਘ ਰਹੀਆਂ ਨੇ, ਇਹਨਾਂ ਸਾਰੀਆਂ ਦੇ ਵਿੱਚ ਜਦੋਂ ਵੀ ਕੋਈ ਨੁਕਸ ਪਊਗਾ ਸਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਕਿ ਭਾਈ ਇਹਦੇ ਵਿੱਚ ਆਹ ਨੁਕਸ ਆ ਗਿਆ ਹੈਗਾ ਤੇ ਕਿਹੜੀ ਥਾਂ ਤੇ ਆਇਆ, ਪ੍ਰਾਗ ਵਾਲੀ ਨਾਲੀ ਚ ਆਇਆ ਆ ਕਿ ਸਰਕੂਲੇਸ਼ਨ ਦੇ ਵਿੱਚ ਆਇਆ ਹੈਗਾ ਆ ਕਿ ਵੋਕਲ ਕਾਰਡ ਦੇ ਵਿੱਚ ਜਿਹੜੀ ਬੋਲਣ ਵਾਲੀ ਤੁਹਾਡੀ ਸਾਹ ਵਾਲੀ ਨਾਲੀ ਉਹਦੇ ਵਿੱਚ ਆਇਆ ਹੈਗਾ ਆ। ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਅਗਲਾ ਲੈਕਚਰ ਜ਼ਰੂਰ ਸੁਣਿਓ ਤੇ ਕੱਲ ਨੂੰ ਇਹ ਲੈਕਚਰ ਜਿਹੜਾ ਆ ਉਹ ਹਿੰਦੀ ਵਿੱਚ ਹੋਏਗਾ, ਸਟਾਰਟਿੰਗ ਹੋਏਗੀ ਇਸ ਨਵੇਂ ਚੈਪਟਰ ਦੀ ਕਿ ਪ੍ਰੋਬਲਮਸ ਨੈਕ ਦੀਆਂ ਜਿਹੜੀਆਂ ਨੇ ਅਗਰ ਅੰਦਰ ਹੋਣ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨੈਕ ਦੇ ਵਿੱਚ ਕਿਹੜੇ ਅੰਗ ਦੇ ਵਿੱਚ ਕਿਹੜੀ ਥਾਂ ਤੇ ਕੀ ਨੁਕਸ ਹੋ ਸਕਦਾ ਹੈ। ਬੜਾ ਇੰਪੋਰਟੈਂਟ ਲੈਕਚਰ ਹੋਏਗਾ, ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਸਰੋਤੇ ਅਟੈਂਟਿਵ ਰਹਿਣਗੇ ਔਰ ਕੱਲ ਦੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਗੇ। ਔਰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਬਹੁਤ ਲਾਹੇਵੰਦ ਦੀਆਂ ਗੱਲਾਂ ਮਿਲ ਰਹੀਆਂ ਨੇ, ਸਰੀਰ ਦੇ ਸੰਬੰਧੀ ਜਾਣਕਾਰੀ ਮਿਲ ਰਹੀ ਹੈ ਔਰ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਕੋਈ ਫਾਇਦਾ ਹੋ ਸਕਦਾ ਹੈ, ਤਾਂ ਫਿਰ ਇਹ ਗੱਲ ਆਪਣੇ ਹੋਰ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਸੰਬੰਧੀਆਂ ਨੂੰ ਵੀ ਦੱਸੋ ਕਿ ਉਹ ਵੀ ਸਾਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ। ਯੂਟਿਊਬ ਮੇਰਾ ਯੂਟਿਊਬ ਚੈਨਲ ਹੈ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ, ਉਹਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਤੇ ਮੇਰੇ ਨਾਲ ਜੁੜ ਸਕਦੇ ਹੋ, ਰੇਡੀਓ ਪ੍ਰਵਾਸ, ਤੁਸੀਂ ਸਮਝਦੇ ਹੋ ਕਿ ਰੇਡੀਓ ਪ੍ਰਵਾਸ ਨਿਊ ਜਰਸੀ ਤੋਂ ਚੱਲਦਾ ਰੇਡੀਓ ਸਟੇਸ਼ਨ ਹੈ ਔਰ ਉਹ ਇਸ ਗੱਲ ਵਾਸਤੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ, ਮੈਂ ਧੰਨਵਾਦੀ ਹਾਂ ਉਹਨਾਂ ਦਾ। ਉਹਨਾਂ ਨਾਲ ਜੁੜ ਸਕਦੇ ਹੋ ਕਿਸੇ ਵੀ ਤਰ੍ਹਾਂ, ਕਿਸੇ ਵੀ ਮੀਡੀਆ ਦੇ ਨਾਲ ਜੁੜ ਕੇ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਔਰ ਇਹਦੇ ਤੋਂ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਰੱਬ ਕਰੇ ਸਾਰੇ ਤੰਦਰੁਸਤ ਰਹਿਣ, ਪਰ ਇਹ ਸੰਸਾਰ ਬਣਿਆ ਹੈ ਨਾ, ਇਹ ਸੰਸਾਰ ਦੇ ਵਿੱਚ ਚੱਲਦੇ ਹੋਏ ਇਸ ਤਰ੍ਹਾਂ ਦੀਆਂ ਵਿਆਧੀਆਂ ਉਪਾਧੀਆਂ ਹੋ ਸਕਦੀਆਂ ਨੇ, ਬਿਮਾਰੀਆਂ ਹੋ ਸਕਦੀਆਂ ਨੇ ਔਰ ਹੋ ਸਕਦੀਆਂ ਨੇ ਤੇ ਉਹਨਾਂ ਦੇ ਕਾਰਨ ਕੀ ਹੈ ਉਹਨਾਂ ਦਾ ਬਚਾਓ ਕਿਵੇਂ ਕਰਨਾ ਹੈਗਾ ਆ, ਜੇ ਹੋ ਹੀ ਗਈਆਂ ਨੇ ਤੇ ਫਿਰ ਪ੍ਰਬੰਧ ਕੀ ਕਰਨਾ ਹੈਗਾ ਆ। ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਪ੍ਰੋਗਰਾਮ ਚ ਮਿਲਦੀ ਹੈ। ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਰੇਡੀਓ ਸਟੇਸ਼ਨਾਂ ਦਾ, ਯੂਟਿਊਬ ਦਾ, ਫੇਸਬੁੱਕ ਦਾ ਸਹਿਯੋਗ ਕਰੋਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਖੱਟ ਸਾਹਿਬ ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ। ਸਰੋਤਿਓ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ। ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਸੋਰੀ, ਮੈਂ ਸਟਾਰਟਿੰਗ ਦੇ ਵਿੱਚ ਕੁਝ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ, ਤੇ ਮੈਨੂੰ ਲੱਗਦਾ ਕਿ ਪਹਿਲਾ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ। ਸੋ ਚੈੱਕ ਕੀਤਾ ਤੇ ਕੁਝ ਥੋੜੀ ਜਿਹੀ ਗਲਤੀ ਹੋਈ ਸੀ। ਸੋ ਇਸ ਵੇਲੇ 7:12 ਹੋ ਗਏ ਜੀ, 23 ਸੈਕਿੰਡ ਹੋ ਗਏ, ਨਿਊਯਾਰਕ ਦਾ ਟਾਈਮ ਆ, ਤੇ 23:31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ। ਤੋ ਦੋਸਤੋ, ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਉਨ੍ਹਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ, ਬੜੀ ਦੁਨੀਆਂ ਧੁੰਮ ਧਾਮ ਨਾਲ ਲੋਕ ਪਹੁੰਚ ਰਹੇ। ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ। ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ, ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ। ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ, ਲੋਕਾਂ ਦੇ ਵਿਚ ਗੁੱਸਾ ਸੀ, ਗਿਲੇ ਸੀ, ਪਰ ਉਨ੍ਹਾਂ ਕਈ ਵਾਰੀ ਮਾਫ਼ੀ ਵੀ ਮੰਗੀ, ਪਰ ਲੋਕਾਂ ਨੇ ਇੱਦਾਂ ਲੱਗਦਾ ਕਿ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਸੋ ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ, ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ, ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆਂ, ਬਹੁਤ ਲੋਕ ਜਿਹੜੇ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਆ। ਚਲੋ ਅਗਲਾ ਗਾਣਾ ਸੁਣਦੇ ਹਾਂ, ਕਾਲਾ ਡੋਰੀਆ। 23:31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ। ਤੋ ਦੋਸਤੋ, ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਉਨ੍ਹਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ, ਬੜੀ ਦੁਨੀਆਂ ਧੁੰਮ ਧਾਮ ਨਾਲ ਲੋਕ ਪਹੁੰਚ ਰਹੇ। ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ। ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ, ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ। ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ, ਲੋਕਾਂ ਦੇ ਵਿਚ ਗੁੱਸਾ ਸੀ, ਗਿਲੇ ਸੀ, ਪਰ ਉਨ੍ਹਾਂ ਕਈ ਵਾਰੀ ਮਾਫ਼ੀ ਵੀ ਮੰਗੀ, ਪਰ ਲੋਕਾਂ ਨੇ ਇੱਦਾਂ ਲੱਗਦਾ ਕਿ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਸੋ ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ, ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ, ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆਂ, ਬਹੁਤ ਲੋਕ ਜਿਹੜੇ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਆ। ਚਲੋ ਅਗਲਾ ਗਾਣਾ ਸੁਣਦੇ ਹਾਂ, ਕਾਲਾ ਡੋਰੀਆ।

ਲੋਕਾਂ ਨੇ ਇਦਾਂ ਲੱਗਦਾ ਕਿ ਉਹਨਾਂ ਨੂੰ ਮਾਫ ਕਰ ਦਿੱਤਾ। ਸੋ ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ, ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ, ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆ, ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਹੈ। ਚਲੋ ਅਗਲਾ ਗਾਣਾ ਸੁਣਦੇ ਹਾਂ, ਕਾਲਾ ਡੋਰੀਆ।

ਇੱਕ ਗੀਤ ਹੋਰ ਸੁਣਦੇ ਆ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ, ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਆ, ਇਹਨਾਂ ਨੂੰ ਗੱਡੀ ਚ ਲੈ ਕੇ ਆਂਦਾ, ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: नो दोस्तों, ये तुसी आज फोक सॉन्ग, प्यारे प्यारे सॉन्ग, टोटली फोक, वधिया पंजाबी, जो एक टाइम दे विच वजदे हुंदे सी रेडियो ते उन्हां दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। और खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उन्हां नूं असीं खुशी वाले माहौल की गल करदे हां। ये सारियां खबरां किते ना किते जिहड़ियां हैगियां दुख देण वालियां हुंदियां, लोकां दे मरण दियां गल्लां सुनियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸ਼ੋਭਾ ਨਹੀਂ ਦਿੰਦੀਆਂ, ਉਹਦੇ ਘਾਟੇ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛੇ, ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ਼ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖਸ਼ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜ਼ਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫੇਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਫੇਰ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਦੇ ਵਿੱਚ ਛੱਡ ਕੇ ਪਾ ਦੇ।
0: ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਹਰ ਸਾਹਿਬ ਜੀ, ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿੱਚ ਮੇਰੇ ਕੋਲ ਹੈ ਨਹੀਂ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਹੈ ਜਿਹੜੀ ਖਾਕ ਸਾਹਿਬ ਜੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖਾਕ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉਥੇ ਖਾਕ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਗੁਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ, ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਖਾਕ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖ਼ਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖਾਕ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ, ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖਾਕ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਈਆਂ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ
2: ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ ਦੂਜੇ ਮੁਲਕ ਨੂੰ, ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
2: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਟ ਸਾਹਿਬ ਜੀ ਦੇਖੋ ਪਾਬੰਦੀਆਂ ਦੀ ਹਾਲਾਤ ਆ, ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੀ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਟ ਸਾਹਿਬ ਜੀ ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਆ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ, ਉਹ ਚੌਰਸ ਜਾਏ ਏਦਾਂ ਦੀ ਉਹ ਹੁੰਦੀ ਸੀ, ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ, ਉਹ ਜੀਵ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ, ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨੀ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਹਨਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ, ਤੇ ਉਹਨਾਂ ਨੂੰ ਕਾਬੂ ਉਹਨਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ, ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਵੀ ਹੋਰ ਹਸਤੀਆਂ ਹੋਈਆਂ ਜਿਹੜੀਆਂ ਉਹਨੂੰ ਅੱਗੇ ਲਿਆਉਂਦੀਆਂ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਹੜੀ ਮਿਲੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਲ ਕੇ ਕਰਦੇ ਆ ਕਿਉਂਕਿ ਮੇਰੇ ਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਉਹਨੂੰ ਪਤਾ ਨੇਤਾਨਯਾਹੂ ਨੂੰ। ਤੇ 28 ਫਰਵਰੀ ਵਾਲੇ ਦਿਨ ਖਟ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ, ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਵੀ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ ਤੁਸੀਂ ਕੁਝ ਕਹਿਣ ਲੱਗੇ ਸੀ ਡਾਕਟਰ ਸਾਹਿਬ?
2: ਬਿਲਕੁਲ ਸਹੀ ਕਹਿ ਰਹੇ ਹੋ ਜੀ।
1: ਹਾਂਜੀ ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਨ੍ਹਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਰਲ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
2: ਚੀਮਾ ਸਾਹਿਬ ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ
1: ਬਿਲਕੁਲ
2: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ ਕਦੀ ਵੀ।
1: ਬਿਲਕੁਲ ਬਿਲਕੁਲ
2: ਉਹਨੇ ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ।
1: ਬਿਲਕੁਲ
2: ਬਹੁਤ ਕੁਛ ਹੋਇਆ ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ ਉਹਦੀ ਡਿਊਟੀ ਲਾਈ ਜਾਂਦੀ, ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
1: ਪਰ
2: ਇਰਾਨ ਜਿਹੜਾ ਹੈਗਾ ਉਹ ਇਹ ਨਹੀਂ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
1: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਹੈ ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਡਾਕਟਰ ਸਾਹਿਬ, ਵਿਰਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਨ੍ਹਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣ, ਉਹ ਕਹਿੰਦਾ ਨਹੀਂ ਅਸੀਂ ਲੰਘਣ ਲਈ ਵੀ ਨਹੀਂ ਦੇਣੇ ਉਪਰ ਦੀ ਦੇਸ਼
2: ਜੀ। ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਕੋਈ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
1: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦਿੱਤਾ ਬਿਲਕੁਲ, ਉਹ ਕਹਿੰਦੇ ਉਪਰ ਦੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇਥੋਂ ਤੀਕਰ ਪਹੁੰਚ ਗਿਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
2: ਚੀਮਾ ਸਾਹਿਬ ਇਕ ਹੋਰ ਵੀ ਭੜਥੂ ਪਿਆ ਜੀ ਅੱਜ ਕੱਲ ਦੇ, ਅੱਜ ਕੱਲ ਦੀ ਬੜੀਆਂ ਖ਼ਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਆ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ ਆ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਰਕ ਕਰਨਾ ਚਾਹੁੰਦੇ ਆ ਜੀ,
1: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ, ਖਾਕਸਾ ਜੀ ਲੋਕਾਂ ਦਾ ਧੂਆਂ ਨਿਕਲਿਆ ਪਿਆ
2: ਬਿਲਕੁਲ।
1: ਅੱਜ ਮੈਂ ਉਹ ਗੈਸ ਪਾ ਕੇ ਆਇਆ $85 ਤੋਂ ਉਪਰ, ਖਾਕ ਸਾਹਿਬ ਜੀ ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ,
2: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
1: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
2: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
1: ਉੱਥੋਂ ਹੀ ਤੁਰਿਆ,
2: ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
1: ਹਾਂਜੀ ਹਾਂਜੀ ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸਿਗੋਨੈਲੀ ਇਹਦਾ ਨਾਂ ਹੈਗਾ ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ ਉਹ ਕਹਿੰਦੇ ਭਾਈ ਨਹੀਂ ਅਸੀਂ ਇੱਥੇ ਉਤਰਨ ਲੈਣਾ ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉਥੋਂ ਇੰਗਲੈਂਡ ਤੋਂ ਯੂਕੇ ਤੋਂ ਉੱਡਦੇ ਆ ਉੱਡ ਕੇ ਫਿਰ ਰਾਹ ਦੇ ਵਿੱਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇੱਧਰ ਦੀ ਨਹੀਂ ਲੰਘਣ ਦੇਣਾ
0: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
1: ਸਾਰੇ ਬਿਲਕੁਲ ਬਿਲਕੁਲ ਬਿਲਕੁਲ
0: ਹੁੰਦੇ ਸੀ
1: ਹਾਂਜੀ
0: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ
1: ਬਿਲਕੁਲ ਖੱਕ ਸਾਹਿਬ ਜੀ ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਉੱਥੇ ਇੱਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ ਉਹ ਮੈਂ ਪੂਰਾ ਡੇਟਾ ਤੁਹਾਨੂੰ ਦੱਸਦਾ ਇਹ ਜੇ ਆਪਾਂ ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ
0: ਪਾਉਂਡ ਜਾਂ ਡਾਲਰ
1: ਡਾਲਰ
0: ਅੱਛਾ ਜੀ
1: $9 ਤੇ 12 ਸੈਂਟ ਬਣਦੀ ਆ ਤੇ ਜੇ ਫਰਜ਼ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ ਇਹ ਮੈਂ ਤਾਂ 12 ਕਹਿ ਰਿਹਾ ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ ਤੇ $100 ਜੇ ਖੱਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਤੇ ਚਲ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈ ਆ
0: ਬਿਲਕੁਲ ਜੀ ਧੂਆਂ ਨਿਕਲ ਜਾਂਦਾ
1: ਧੂਆਂ ਨਿਕਲ ਜਾਂਦਾ ਬਿਲਕੁਲ ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ ਤੇ ਅਗਲੀ ਗੱਲ ਜਿਹੜੀ ਹੈਗੀ ਖੱਕ ਸਾਹਿਬ ਜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖੱਕ ਸਾਹਿਬ ਜੀ ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਖੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ ਉਹਦਾ ਜਿਹੜਾ ਖਰਚਾ ਹੈ ਖੱਕ ਸਾਹਿਬ ਜੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ ਸੋ ਉੱਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਹੈਗਾ ਉਦਾਂ ਹੀ ਰਹੇਗਾ
0: ਚਾਲੂ ਰੱਖੋ ਬਿਲਕੁਲ
1: ਹਾਂਜੀ ਤੇ ਅਗਲੀ ਗੱਲ ਖੱਕ ਸਾਹਿਬ ਜਦੋਂ ਜਿਹੜੀਆਂ ਗੌਰਮੈਂਟਾਂ ਹੁੰਦੀਆਂ ਖੱਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦਿਸਦੇ ਆ ਨਾ ਤੇ ਇੱਥੇ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਉਹਨਾਂ ਦੀਆਂ ਸਹੂਲਤਾਂ ਕੱਟ ਦਿੰਦੇ ਆ ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਅੱਛਾ ਇਹ ਤਾਂ ਆਪਾਂ ਖਬਰ ਕੱਟਤੀ ਸੋਰੀ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ 327 ਲੋਕ ਜਿਨ੍ਹਾਂ ਨੂੰ ICE ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ ਉਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖੱਕ ਸਾਹਿਬ ਜੀ ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋਂ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ
0: ਅੱਛਾ ਜੀ
1: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਹੇਠ ਦੌਰਾਨ ਖੱਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ ਜਾਣੀ ਕਿ ਕਿਸੇ ਦਿਨ ਵੱਧ ਕਰ ਲਿਆ ਕਿਸੇ ਦਿਨ ਘੱਟ ਕਰ ਲਿਆ ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ ਔਸਤ ਕੱਢੀਏ ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ ਇਹ ਅੰਕੜੇ ਜਿਹੜੀ ਆ ਉੱਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ 49 ਵਿਚੋਂ ਖੱਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ
0: ਅੱਛਾ ਜੀ
1: 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 49 ਵਿੱਚੋਂ ਇੱਕ ਅਜੇ ਮਸੀਂ 2-3 ਸਾਲ ਦਾ ਬੱਚਾ ਵੀ ਸੀਗਾ ਖੱਟ ਸਾਹਿਬ ਜੀ, ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ, ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ, ਜਿਹੜੇ ਖੱਟ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ। ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖੱਟ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉੱਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ।
2: ਅਮੇਰਿਕਾ ਦੀ ਗੱਲ ਹੈ, ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਹੈ, ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਗੱਲਬਾਤ ਕੀਤੀ, ਤੇ ਉਹਨਾਂ ਨੇ
1: ਦੱਸਿਆ
2: $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਾ ਰਹਿੰਦਾ ਸੀ, ਤੇ ਉਹ ਜਨਾਨੀ ਨੇ ਆਇਸ ਨੂੰ ਕਾਲ ਕਰਤੀ ਕਿ ਇੱਥੇ ਅਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ।
1: ਬਿਲਕੁਲ ਬਿਲਕੁਲ ਬਿਲਕੁਲ,
2: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਏ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ, ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ,
2: ਬੋਲ ਰਹੀ ਆ ਉੱਚੀ ਉੱਚੀ ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
1: ਬਕਵਾਸ
2: ਲੋਕ ਵੀ ਹੈਗੇ ਆ
1: ਜੀ। ਹਾਂਜੀ, ਇਹਨੂੰ ਖੱਟ ਸਾਹਿਬ ਜੀ ਉਹ ਵਾਈਟ ਕੈਰਨ ਵੀ ਕਹਿੰਦੇ ਇਹਨੂੰ, ਪਿੱਛੇ ਜਿਹਾ ਚੱਲਿਆ ਸੀ ਨਾ ਉਹ ਵਾਈਟ ਕੈਰਨ ਨਾ, ਉਹਨਾਂ ਨੇ ਇਹਦਾ ਜੋੜਤਾ ਸੀ ਕੈਰਨ ਦੇ ਨਾਲ। ਹਾਂਜੀ, ਤੇ ਅਗਲੀ ਖ਼ਬਰ ਆ ਖੱਟ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖੱਟ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆਉਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਜਾ, ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ।
2: ਅੱਛਾ,
1: ਉਹ ਜਿਹੜਾ ਰੋਜ਼ ਦੀ ਰੋਜ਼ ਰਿਪੋਰਟ ਨੀ ਆਉਂਦੀ, ਉਹ ਡੋਜੋਨ ਇੰਡਸਟਰੀ ਵਾਲੇ ਇੰਨਾ ਉੱਪਰ ਚਲ ਗਿਆ, ਥੱਲੇ ਚਲ ਗਿਆ, ਇੰਨਾ ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਉਹਦੀ ਗੱਲ ਕਰ ਰਿਹਾ ਮੈਂ, ਤੇ ਉਹ ਮੇਰੇ ਦਿਮਾਗ ਚ ਨਾਂ ਨੀ ਆ ਰਿਹਾ ਉਹਦਾ। ਤੇ ਇਹਦੇ ਵਿਚੋਂ ਡੋਜੋਨ ਡੋ ਹੈਗਾ ਜਿਹੜਾ ਖੱਟ ਸਾਹਿਬ ਜੀ, ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ। ਕਿਉਂ ਕੀਤਾ ਉਹਨਾਂ ਨੇ? ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ। ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ, ਉਹਦਾ 1000 ਪੁਆਇੰਟ ਉੱਤੇ ਚਲੇ ਗਿਆ। ਹਾਂ, ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖੱਟ ਸਾਹਿਬ ਜੀ, ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ, ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ, ਸਟਾਕ ਮਾਰਕੀਟ ਆ ਜਿਹੜੀ। ਹੁਣ ਖੱਟ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ, ਤੇ ਜਿਹੜਾ ਫਰਜ਼ ਕਰ ਲਓ 1 ਰੁਪਈਏ ਦਾ, ਤਾਂ ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ ਨਾ, ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ।
2: ਬਿਲਕੁਲ,
1: ਤੇ ਉਹਨੇ ਕੀ ਕਰਨਾ, ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ ਮੁਫ਼ਤ, ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ। ਸੋ ਇਹ ਸਾਰਾ ਖੱਟ ਸਾਹਿਬ ਜਿਹੜੀ ਇਹ ਇੱਕ ਗੇਮ ਆ, ਗੇਮ ਨੀ, ਜਿਹੜੀ ਗੇਮ ਸੀ ਸਾਰੀ ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿਚ ਹੈਗੇ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ।
2: ਸੇਮ ਥਿੰਗ ਲਾਟਰੀ ਆ ਚੀਮਾ ਸਾਹਿਬ ਜੀ,
1: ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ,
2: 1000 ਮਿਲੀਅਨ ਤੇ 100 ਮਿਲੀਅਨ ਤੇ ਇੰਨੇ ਤੇ ਲੈ ਜਾਂਦੇ ਉਹਨੂੰ, ਕਿਉਂ ਨੀ ਜੀ ਉਹ ਇੰਨੀ ਦੁਨੀਆਂ ਪਾ ਰਹੀ ਆ, ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ ਕਿਸੇ,
1: ਬਿਲਕੁਲ ਬਿਲਕੁਲ ਨਿਕਲ ਹੀ ਨੀ ਦਿੰਦੇ ਉਹਨੂੰ, ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
2: ਉਹਦੇ ਤੇ, ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ, 100 ਮਿਲੀਅਨ, 150 ਮਿਲੀਅਨ, 400 ਮਿਲੀਅਨ, ਉਹਦੇ ਵਿਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿਚ ਟੈਕਸ ਆ
1: ਜਿਹਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ,
2: ਇਹੀ ਡਰਾਮੇਬਾਜ਼ੀ ਆ,
1: ਸਭ ਡਰਾਮੇਬਾਜ਼ੀ ਆ ਖੱਟ ਸਾਹਿਬ ਜੀ। ਤੇ ਹੁਣ ਇਹ ਜਿਹੜੀ ਆ, ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਵੀ ਟਰੰਪ ਲੜਾਈ ਬੰਦ ਕਰ ਦੇਣੀ ਆ, ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ, ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਲਵਾਉਣੀ ਆ ਉਹ, ਤੇ ਫੇਰ ਉਹਨੇ ਕਹਿ ਦਿੱਤਾ, ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਢਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਂਗਾ ਤੇ ਇਸ ਇੰਨੇ ਦੇ ਕਾਰਨ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ ਸੋਸ਼ਲ ਮੀਡੀਆ ਉੱਪਰ ਜਿਹੜਾ ਹੈ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਹਰਮੂਸ ਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ ਉਹ ਜਾਣ ਤੇ ਉਹਨੂੰ ਖੋਲ ਲੈਣ ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ ਤੇ ਮੈਂ ਨੀ ਜਾਣਾ ਹਾਂਜੀ ਪਰ ਦੂਸਰੇ ਦੇਸ਼ਾਂ ਲਈ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਲਸਾ ਸਾਹਿਬ ਜੀ ਉੱਡ ਗਿਆ ਆ ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨੀ ਰਿਹਾ ਖਾਲਸਾ ਸਾਹਿਬ ਜੀ ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ ਇਹ ਦੇਖੋ ਖਾਲਸਾ ਸਾਹਿਬ ਜੀ ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਲਸਾ ਸਾਹਿਬ ਜੀ ਉਹ ਕੀ ਸੋਚਦੇ ਆ ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ
0: ਬਿਲਕੁਲ ਸਹੀ ਗੱਲ ਹੈ ਜੀ ਜੀ
1: ਹਾਂਜੀ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ ਇਹ ਬਿਆਨ ਤੋਂ ਖਾਲਸਾ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਲਸਾ ਸਾਹਿਬ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ ਉਹਨਾਂ ਨੂੰ ਤਾਂ ਪਤਾ ਵੀ ਆਫ ਰੈਂਪ ਕੀ ਹੁੰਦਾ ਜਦੋਂ ਆਪਾਂ ਫਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਗੱਡੀ ਸਲੋ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ ਤੇ ਅਗਲੀ ਖ਼ਬਰ ਖਾਲਸਾ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖਾਲਸਾ ਸਾਹਿਬ ਜੀ ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ ਮੇਰਾ ਖਿਆਲ ਆ ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਚ ਸੀਗੇ ਪਰ ਇਹ ਅਮਰੀਕਨ ਆ ਖਾਲਸਾ ਸਾਹਿਬ ਜੀ ਇੱਥੇ ਦੇ ਬਹੁਤ ਨੇ ਇੱਥੇ ਦੇ ਐਜੂਕੇਟਡ ਆ ਹਾਂਜੀ ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟੀਕਨ ਸਿਟੀ ਇਹ ਚੁਣੇ ਗਏ ਆ ਪਹਿਲੀ ਵਾਰੀ ਔਰ ਇਹਨਾਂ ਨੇ ਵੀ ਖਾਲਸਾ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ ਤੇ ਪੋਪ ਵੀ ਉਹਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ ਉਸ ਨੂੰ ਇਹੀ ਤਕੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ ਮੈਨੂੰ ਆਸ ਆ ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ ਸੋ ਖਾਲਸਾ ਸਾਹਿਬ ਜੀ ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਹ ਤਰਾਹ ਕਰ ਰਿਹਾ ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿਚ ਤਾਂ ਖਾਲਸਾ ਸਾਹਿਬ ਜਿਹੜੀ
0: ਇਰਾਨ ਦੇ ਵਿਚ ਜੋ ਕੁਛ ਵਾਪਰਿਆ ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
3: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ ਉੱਥੇ
1: ਜਾਇਆ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਹਾਂਜੀ ਹਾਂਜੀ ਸਾਲ ਕਰਿਆ ਉੱਥੇ ਬਾਰਸੀ ਬੂਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ
2: ਡਾਕਟਰ ਸਾਹਿਬ ਪਹੁੰਚ ਗਏ ਜੀ, ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ, ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ, ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ, ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿੱਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ, ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ, ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ, ਜਿੰਨੀਆਂ ਕੁ ਸ਼ਾਇਦ ਅਸੀਂ 3 ਸਾਲ ਤੋਂ ਲੱਗੇ ਹਾਂ ਜੀ, 2.5-3 ਸਾਲ ਤੋਂ, ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ, ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ।
1: ਹਾਂਜੀ ਹਾਂਜੀ ਮੈਂ ਕਰ ਲਿਆ, ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਵਗ ਜਾ ਕੇ ਇਹਨਾਂ ਤੋਂ ਦਵਾਈ ਦਵੂਈ ਲਿਆਈ ਦੀ ਸੀ
2: ਤੇ ਪ੍ਰੋਗਰਾਮ ਨੂੰ ਸੁਣਿਆ ਕਰੋ, ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ, ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ, ਪਰ ਇਹ ਚੀਜ਼ਾਂ ਕਿਤੇ ਨਹੀਂ ਮਿਲਣੀਆਂ, ਰਲ ਮਿਲ ਕੇ ਤੁਸੀਂ ਆਓ ਸਾਰੇ।
3: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਆ
2: ਜੀ,
3: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ।
1: ਹਾਂਜੀ ਹਾਂਜੀ ਉਹ ਮੈਂ ਲੈ ਲੂੰਗਾ, ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ, 7 ਲਿਆਵਾਂਗੇ ਕਿਲੋ।
2: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ, ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ, ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ, ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ ਜੀ।
1: ਬਿਲਕੁਲ ਬਿਲਕੁਲ ਜੀ, ਇਹ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ, ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ, ਇਸੇ ਤਰ੍ਹਾਂ ਬਣੇ ਆ, ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ।
2: ਬਿਲਕੁਲ ਜੀ, ਆਓ ਡਾਕਟਰ, ਸਤਿ ਸ੍ਰੀ ਅਕਾਲ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਤੁਹਾਨੂੰ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਤੁਹਾਡੀ ਤੁਸੀਂ ਬਹੁਤ ਇੱਜ਼ਤ ਦੇ ਨਾਲ ਆ, ਤੁਹਾਡੇ ਨਾਲ ਚਲੋ ਹਾਸਾ ਜਿਹੜਾ ਹਾਸਾ ਠੱਠਾ ਵੀ ਕਹਿੰਦੇ ਕਰਨਾ ਚੰਗਾ ਹੁੰਦਾ ਨਾ ਥੋੜਾ ਬਹੁਤ।
3: ਹਾਂਜੀ
1: ਹਸਨ, ਹਾਂਜੀ ਹਸਨ ਖੇਡਣ ਮਾਨਕਾ ਚਾਹ। ਹਾਂਜੀ ਹਾਂਜੀ
3: ਹਾਂਜੀ, ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ, ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ, ਹੁਣ ਅੰਦਰ ਤੇ ਅਸੀਂ ਝਾਤੀ ਨਹੀਂ ਮਾਰ ਸਕਦੇ, ਬੇਸ਼ਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ, ਐਂਡੋਸਕੋਪੀ ਕਰਦੇ ਹਾਂ, ਪ੍ਰੋਕਟੋਸਕੋਪੀ ਕਰਦੇ ਹਾਂ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
1: ਡਾਕਟਰ ਸਾਹਿਬ ਮੈਨੂੰ ਦਿਓ, ਮੈਂ ਤੁਹਾਡੀ 300 ਮਿੰਟ ਜਿਹੜਾ ਚੋਰੀ ਕਰਨਾ, ਉਹ ਇੱਦਾਂ ਆ ਭਾਈ ਚੋਰੀ ਵੀ ਨੀ ਸਾਥੋਂ ਖੋਹੀ ਲੈਣਾ, ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ, ਅੱਜ ਤੀਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ, ਉਹਨੂੰ ਕਹਿੰਦੇ ਆ ਡੰਮ ਯੂ ਡਾਊਨ। ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡੰਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋਹ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ, ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ CT ਸਕੈਨਿੰਗ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ। ਔਰ ਜਿਹੜੇ ਤੁਹਾਡੇ ਕੋਲ ਜਿਹੜੀ ਵਿਦਿਆ ਹੈਗੀ ਆ, ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ, ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
3: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
1: ਟਰੈਕ ਬਦਲ ਗਿਆ, ਬਸ ਬਿਲਕੁਲ
3: ਟਰੈਕ ਬਦਲ ਗਈ ਆ।
1: ਹਾਂਜੀ
3: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
1: ਹਾਂਜੀ ਹਾਂਜੀ
3: ਫਿਜ਼ੀਕਲ ਸਬੂਤ ਭਾਲਦੇ ਆ, ਤੇ ਫਿਜ਼ੀਕਲ ਸਬੂਤ ਜਿਹੜਾ ਆ, ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਨੂੰ ਕਫ ਦੀਆਂ ਬਿਮਾਰੀਆਂ ਨੇ, ਔਰ ਕਫ ਦੀਆਂ ਬਿਮਾਰੀਆਂ ਚ ਕੀ ਹੋ ਸਕਦਾ ਮੈਂ ਡਿਟੇਲ ਦੱਸ ਸਕਦਾ ਹਾਂ,
1: ਬਿਲਕੁਲ
3: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਦਾ ਨੁਕਸ ਆ।
1: ਬਿਲਕੁਲ ਬਿਲਕੁਲ
3: ਐਵੇਂ ਗੱਲਾਂ ਹੀ ਕਰੀ ਜਾ ਰਹੇ ਦਾ ਸਬੂਤ ਕੀ ਆ?
1: ਹਾਂਜੀ ਹਾਂਜੀ,
3: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
1: ਬਿਲਕੁਲ,
3: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ, ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ, ਉੱਤਰ ਦੀ ਪੜਤਾਲ ਕਰਨ ਵਾਸਤੇ, ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਸਾਰੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
1: ਬਿਲਕੁਲ
3: ਉਸ ਹਾਲਾਤ ਨੂੰ ਤੁਸੀਂ ਜਾਂਦੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ
1: ਬਿਲਕੁਲ ਬਿਲਕੁਲ
3: ਜੋ ਦਿਸਿਆ ਉਹੀ ਮੰਨਾਂਗੇ
1: ਬਿਲਕੁਲ
3: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ ਮੈਨੂੰ ਕੀ ਹੋ ਰਿਹਾ ਕਿਸ ਤਰ੍ਹਾਂ ਹੋ ਰਿਹਾ ਡਾਕਟਰ
1: ਬਿਲਕੁਲ ਬਿਲਕੁਲ ਡਾਕਟਰ ਤਾਂ ਨਾ ਹੀ ਦਿੰਦੇ ਉਹ ਬਿਮਾਰੀ ਤਾਂ ਆਪ ਹੀ ਜਾਂਦੇ ਮੇਰਾ ਕੰਨ ਵੀ ਦੁਖਦਾ ਮੇਰਾ ਆਪ ਹੀ ਦੁਖਦਾ ਮੇਰਾ
3: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ
1: ਬਿਲਕੁਲ
3: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾ ਜ਼ਿਆਦਾ ਹੋ ਗਿਆ ਮੈਂ ਨੈਗਲੈਕਟ ਨਹੀਂ ਕਰਦਾ ਇਸ ਕਰਕੇ ਕਿ ਠੀਕ ਹੈ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ ਜੋ ਵੀ ਕੁਝ ਹੈਗਾ ਆ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ
1: ਬਿਲਕੁਲ
3: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
1: ਜੀ
3: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ ਨੇ
1: ਜੀ
3: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿੱਚ ਸਾਹਮਣੇ ਦਿਖਾਈ ਦਿੰਦੀਆਂ ਨੇ ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਫਲਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿੱਚੋਂ ਕੋੜ ਕੁ ਚੁਗ ਲੈਂਦੇ ਹਾਂ ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ ਲੇਕਿਨ ਅਸੀਂ ਕੋੜ ਕੁ ਚੁਗਣ ਦੇ ਵਿੱਚ ਮਾਹਰ ਹੋ ਗਏ ਹਾਂ ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਔਰ ਆਇਡੈਂਟੀਫਿਕੇਸ਼ਨ ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ ਵੈਰੀਫਿਕੇਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਭਾਈ ਨਹੀਂ ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ
1: ਬਿਲਕੁਲ
3: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ ਬੇਸਿਕ ਤੇ ਈਜ਼ੀ ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ ਜਾਣ ਸਕਦੇ ਸਾਂ ਇਸ ਸਰੀਰ ਦੇ ਵਿੱਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਂਦੇ ਹਾਂ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ
1: ਬਿਲਕੁਲ ਬਿਲਕੁਲ
3: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ ਇਸ ਮੈਡੀਕਲ ਸਾਇੰਸ ਦੇ ਵਿੱਚ ਬੇਸਿਕ ਗੱਲਾਂ ਇਹ ਸੀ ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ ਹਾਂਜੀ ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ ਕਿ ਸਿਰ ਦੇ ਵਿੱਚ ਜਦੋਂ ਵੀ ਸੱਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ ਖੂਨ ਵਗ ਜਾਵੇ ਪਾਣੀ ਵਗ ਜਾਵੇ ਸੋਜ ਪੈ ਜਾਵੇ ਟਿਊਮਰ ਹੋ ਜਾਵੇ ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ 2-3 ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਬਈ ਜੇ ਆਹ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ
1: ਬਿਲਕੁਲ
3: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧਰਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ ਗਰਦਨ ਔਰ ਗਰਦਨ ਇੱਕ ਐਸਾ ਪਾਸਵੇ ਆ ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧਰਦੇ ਨਾਲ ਜੋੜਨ ਵਾਸਤੇ ਜਿੰਨੇ ਵੀ ਬਲੱਡ ਵੈਸਲ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਕੁਛ ਗੱਲਾਂ ਇਸ ਨੈਕ ਦੇ ਵਿਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ, ਕਿਹੜੀ ਲਾਈਨ ਦੇ ਵਿਚ ਕਿਹੜੀ ਟਰੈਕ ਦੇ ਵਿਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆ ਆ, ਤੇ ਇਹਦਾ ਪ੍ਰੀਕਾਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਠ ਤੇ ਗਲ ਚ ਫਸ ਗਿਆ ਖਰਬੂਜਾ, ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਕਿਹਾ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦੇਣਾ, ਫਟਾਫਟ ਤੇ ਉਹਨੇ ਉਹਦੇ ਮੁੱਕੀ ਮਾਰੀ, ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ, ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ, ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ। ਤੇ ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਕਹਿੰਦਾ ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦੇਣਾ, ਹਾਂਜੀ। ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ, ਤੇਰੀ ਮਾਂ ਮਰ ਗਈ। ਕਹਿੰਦਾ ਯਾਰ ਕੱਲ ਤੱਕ ਬੰਦੇ ਨੂੰ ਮੈਂ ਵੇਖਿਆ ਸੀ, ਉਹਨੇ ਤਾਂ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
1: ਬਿਲਕੁਲ,
3: ਗਰਦਨ ਬਣ ਗਈ ਆ ਤੇ ਇਹਦੇ ਵਿਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਤੇ ਨੁਕਸਿਆ। ਹਾਂਜੀ, ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ। ਰੀੜ ਦੀ ਹੱਡੀ ਦੇ ਵਿਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼, ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ। ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
1: ਨੇ।
3: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਔਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ। ਇਸ ਤਰ੍ਹਾਂ ਆਰਟਰੀਜ਼ ਹਨ, ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
1: ਨੇ।
3: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਔਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ। ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ, ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਆ

ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ, ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਵੀ ਜਿਵੇਂ ਅੰਗਰੇਜ਼ੀ ਦੀ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ, ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਹੈ ਸਾਹ ਨਲੀ ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ ਸੱਜੇ ਤੇ ਖੱਬੇ ਪਾਸੇ, ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਅਸੀਂ ਉਹਨਾਂ ਨੂੰ ਕਹਿੰਦੇ ਆ, ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿਚੋਂ ਖੁਰਾਕ, ਖੁਰਾਕ ਵਾਲੀ ਨਾਲੀ ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ, ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ, ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ, ਕਿਸੇ ਗਲੇ ਦੀ ਵੱਜੇ ਤੋ ਇਕਦਮ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ, ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਤੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ, ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹ ਇਹਦੀ ਪੋਜੀਸ਼ਨ ਵੀ ਹੋਗੀ, ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ, ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ, ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ, ਠੀਕ ਆ। ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿੱਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ, ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿੱਚ ਹੋਈ। ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ, ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ, ਖੱਬੇ ਵੀ ਹੈਗਾ ਆ, ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿੱਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ, ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ ਜਿਹਨੂੰ ਗਿੱਲਣਾ ਦੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ, ਜਿਹਦੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਹਾਂ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਆ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਆ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਫੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ, ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ, ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਟ੍ਰੇਕਿਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ, ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟ੍ਰੈਕ ਦੂਸਰੇ ਟ੍ਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਕਿਉਂਕਿ ਫਿਰ ਉਹਦੇ ਨੇੜੇ ਆ ਗਿਆ ਦੀ ਸਵਾਰੀ ਉਤਰ ਜਾਣਾ, ਉਹਨੇ ਪੈਸਾ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ

ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿੱਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿੱਚ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਤ ਚੋਟ ਲੱਗ ਗਈ ਤੇ ਰੀੜ੍ਹ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਲਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ। ਉਹਦੀ ਨੇ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚੋਂ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾਅ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਲੱਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਨਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ। ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ ਹੈ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈ ਗਈ ਤੇ ਜਾਂ ਉਹ ਲਿਊਮਨ ਜਿਹੜਾ ਆ ਘਟ ਗਿਆ ਆ, ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਸੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ, ਜਿੰਨਾ ਸਾਡਾ ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਜਿਵੇਂ ਫੈਟ ਪੰਘਰ ਜਾਂਦਾ ਹੈ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਤੋਂ ਕਢਾ ਲੈਂਦੇ ਨੇ। ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾਅ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿੱਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿੱਚ ਵੀ, ਆਰਟਰੀਆਂ ਦੇ ਵਿੱਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿੱਚ ਜਦੋਂ ਹੁੰਦਾ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿੱਚ ਰਹਿੰਦਾ ਜਦੋਂ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿੱਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਆ ਅਸੀਂ। ਸਿਸਟੋਲ ਤੇ ਉਹ ਆ ਜਦੋਂ ਕੰਟਰੈਕਟ ਕਰਦਾ ਹੈ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ, ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਆ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਸੋ ਇਸ ਕਰਕੇ ਇਹ ਜਿਹੜਾ